0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ, ਚਿਹਰੇ 'ਤੇ ਹੋਵੇਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਮਾਲਕ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਸਿੱਖਿਆ ਦਾ ਇੱਕ ਅਲੱਗ ਪੈਟਰਨ ਸੀ, ਜਾਂ ਫਿਰ ਹੋ ਸਕਦਾ ਕਿਸੇ ਇੱਕ ਹਿੱਸੇ ਦੇ ਵਿੱਚ ਪੈਟਰਨ ਇਹ ਸੀ, ਤਰੀਕਾ ਇਹ ਸੀ ਕਿ ਜਦੋਂ ਵੱਡੇ ਲੋਕਾਂ ਦੇ, ਰਾਜਿਆਂ ਦੇ ਜਾਂ ਫਿਰ ਅਮੀਰ ਲੋਕਾਂ ਦੇ ਪੁੱਤ ਆਉਂਦੇ ਤਾਂ ਉਹਨਾਂ ਨੂੰ ਆਸ਼ਰਮ ਦੇ ਵਿੱਚ ਭੇਜ ਦਿੱਤਾ ਜਾਂਦਾ। ਉੱਥੇ ਉਹ ਚੰਗੇ ਚੰਗੇ ਗੁਣੀ ਗਿਆਨੀ ਬੰਦਿਆਂ ਕੋਲੋਂ, ਗੁਰੂਆਂ ਦੇ ਕੋਲੋਂ ਸਿੱਖਿਆ ਲੈਂਦੇ ਅਤੇ ਫਿਰ ਵਾਪਸ ਆ ਕੇ ਉਹ ਸਿੱਖਿਆ ਦੀ ਵਰਤੋਂ ਲੋਕਾਂ ਦੇ ਭਲੇ ਦੇ ਲਈ ਕਰਦੇ ਜਾਂ ਫਿਰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ, ਆਪਣੇ ਰਾਜਕਾਲ ਨੂੰ ਚਲਾਉਣ ਦੇ ਲਈ ਜਾਂ ਫਿਰ ਆਪਣੀ ਜ਼ਿੰਦਗੀ ਨੂੰ ਸੁਖਾਲਾ ਚਲਾਉਣ ਦੇ ਲਈ, ਦੂਸਰਿਆਂ ਦੇ ਸਾਹਮਣੇ ਆਪਣੇ ਆਪ ਨੂੰ ਵਧੇਰੇ ਸਿਆਣਾ ਦੱਸਣ ਦੇ ਲਈ, ਪੜ੍ਹਿਆ ਲਿਖਿਆ ਦੱਸਣ ਦੇ ਲਈ। ਬਿਲਕੁਲ ਅੱਜ ਦੀ ਸ਼ਾਇਦ ਡਿਗਰੀ ਵਾਂਗ, ਕੋਈ ਪੜ੍ਹ ਲਿਖ ਕੇ ਵੀ ਕੋਈ ਦੂਰ ਦਰੇਡਿਓਂ ਪਿੰਡੋਂ ਆ ਜਾਵੇ ਤਾਂ ਉਹ ਵਧੀਆ ਮੰਨਿਆ ਜਾਂਦਾ, ਉਹਨੂੰ ਸੋਹਣਾ ਰੁਤਬਾ ਮਿਲਦਾ। ਇਸੇ ਤਰ੍ਹਾਂ ਦੇ ਨਾਲ ਕਹਿੰਦੇ ਨੇ ਇੱਕ ਵਾਰੀ ਇੱਕ ਰਾਜੇ ਦਾ ਪੁੱਤ ਆਸ਼ਰਮ ਦੇ ਵਿੱਚ ਚਲਾ ਗਿਆ। ਜੋ ਜੋ ਵੀ ਮਨ ਦੇ ਵਿੱਚ ਆਉਂਦਾ ਉਹ ਸਵਾਲ ਉਹ ਗੁਰੂ ਨੂੰ ਪੁੱਛਦਾ ਅਤੇ ਫਿਰ ਉਹ ਆਪਣੇ

ਉਹ ਖੁਸ਼ ਕਿਉਂ ਨਹੀਂ ਰਹਿ ਸਕਦਾ? ਜ਼ਿੰਦਗੀ ਸਿੱਧੀ ਸਿੱਧੀ ਆਸਾਨ ਤਰੀਕੇ ਦੇ ਨਾਲ ਕਿਉਂ ਨਹੀਂ ਚੱਲ ਸਕਦੀ? ਕਿਉਂ ਪੈਰ ਪੈਰ ਦੇ ਉੱਤੇ ਪਰੇਸ਼ਾਨੀਆਂ ਆਉਂਦੀਆਂ? ਤਾਂ ਗੁਰੂ ਨੇ ਕਿਹਾ ਕੱਲ੍ਹ ਤੋਂ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ, ਕੱਲ੍ਹ ਤੋਂ ਆਪਾਂ ਇਸੇ ਵਿਸ਼ੇ ਨੂੰ ਲੈ ਕੇ ਇੱਕ ਸਫ਼ਰ ਦੇ ਉੱਤੇ ਨਿਕਲਾਂਗੇ। ਆਪਾਂ ਫਲਾਣੀ ਫਲਾਣੀ ਜਗ੍ਹਾ ਦੇ ਉੱਤੇ ਦੂਸਰੇ ਸ਼ਹਿਰ ਜਾਣਾ, ਰਸਤੇ ਦੇ ਵਿੱਚ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਨਾਲ ਇੱਕ ਦੂਸਰੇ ਦਾ ਸਾਥ ਹੋ ਜੂਗਾ ਅਤੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਜਾਣਨ ਦੀ ਇਨਸਾਨ ਨੂੰ ਦੁੱਖ ਕਿਉਂ ਹੁੰਦੇ, ਕਿਉਂ ਇਨਸਾਨ ਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਵੈਸੇ ਤਾਂ ਬਹੁਤ ਸਾਰੇ ਕਾਰਨ ਹੋ ਸਕਦੇ ਆ, ਪਰ ਕੁਛ ਇੱਕ ਕਾਰਨ ਸ਼ਾਇਦ ਸਾਨੂੰ ਇਸ ਸਫ਼ਰ ਦੇ ਵਿੱਚੋਂ ਲੰਘ ਜਾਣ ਮਿਲ ਜਾਣ। ਅਤੇ ਅਗਲੇ ਦਿਨ ਤੜਕ ਸਵੇਰੇ ਉੱਠ ਕੇ ਦੋਵੇਂ ਜਣੇ ਸਫ਼ਰ ਦੇ ਉੱਤੇ ਨਿਕਲਦੇ ਨੇ। ਰਸਤੇ ਦੇ ਵਿੱਚ ਉਹਨਾਂ ਸਮਿਆਂ ਦੇ ਮੁਤਾਬਕ ਕੋਈ ਗੱਡੇ ਵਾਲਾ ਮਿਲ ਗਿਆ, ਗੱਡੇ ਦੇ ਉੱਤੇ ਸਫ਼ਰ ਕਰਨਾ ਸ਼ੁਰੂ ਕੀਤਾ। ਹਾਲੇ ਦਿਨ ਥੋੜ੍ਹਾ ਜਿਹਾ ਚੜ੍ਹ ਹੀ ਰਿਹਾ ਸੀ ਕਿ ਨੌਜਵਾਨ ਨੇ ਬਾਬੇ ਨੂੰ ਕਿਹਾ, ਗੁਰੂ ਜੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਡੇ ਦੇ ਉੱਤੇ ਝਟਕੇ ਬੜੇ ਲੱਗ ਰਹੇ? ਮੈਨੂੰ ਲੱਗਦਾ ਇਹਦੇ ਇੱਕ ਪਹੀਏ ਦੇ ਵਿੱਚ ਕੋਈ ਸਮੱਸਿਆ ਵਾ, ਅਤੇ ਜੇ ਇਹਦੇ ਪਹੀਏ ਦੇ ਵਿੱਚ ਸਮੱਸਿਆ ਤਾਂ ਮੈਨੂੰ ਇੱਦਾਂ ਲੱਗਦਾ ਵੀ ਇਹਨੇ ਕਿਸੇ ਵੇਲੇ ਵੀ ਟੁੱਟ ਜਾਣਾ, ਟੁੱਟ ਕੇ ਥੱਲੇ ਡਿੱਗਾ, ਐਵੇਂ ਸੱਟ ਪੇਟ ਲੱਗੂਗੀ, ਐਵੇਂ ਹਾਸੇ ਦਾ ਮੜਾਸਾ। ਇਹਦੇ ਨਾਲ ਆਪਾਂ ਕੋਲ ਬਹੁਤਾ ਸੁਰੱਖਿਅਤ ਨਹੀਂ। ਗੱਡੇ ਵਾਲੇ ਨੇ ਬਥੇਰਾ ਕਿਹਾ ਕਿ ਨਹੀਂ ਇੱਦਾਂ ਦਾ ਕੁਛ ਨਹੀਂ, ਮੈਂ ਬੜੇ ਚਿਰ ਤੋਂ ਇੱਦਾਂ ਹੀ ਲਈ ਫਿਰਦਾ, ਮੈਂ ਤੁਹਾਡੀਆਂ ਗੱਲਾਂ ਦਾ ਬਥੇਰਾ ਆਨੰਦ ਮਾਣ ਰਿਹਾ, ਬੈਠੇ ਰਹੋ। ਪਰ ਗੁਰੂ ਨੇ ਕਿਹਾ ਨਹੀਂ, ਜੇਕਰ ਭਾਈ ਮਨ ਦੇ ਵਿੱਚ ਹੁਣ ਡਰ ਬਹਿ ਗਿਆ ਤਾਂ ਕੋਈ ਗੱਲ ਨਹੀਂ, ਆਪਾਂ ਇਸ ਰਸਤੇ ਦੇ ਉੱਤੇ ਪੈਦਲ ਹੋ ਚੱਲਦੇ ਹਾਂ। ਅਤੇ ਗੱਡਾ ਛੱਡ ਕੇ ਦੋਵੇਂ ਜਣੇ ਪੈਦਲ ਹੋ ਤੁਰੇ। ਉਹ ਰਾਹ ਜਿਹਦੇ ਉੱਤੇ ਸੂਲਾਂ ਵੀ ਸੀ, ਜਿਹਦੇ ਉੱਤੇ ਰੋੜੇ ਵੀ ਸੀ, ਗੀਟੇ ਵੀ ਸੀ, ਪੈਰਾਂ ਦੇ ਬੁਰੇ ਹਾਲ ਹੋਣ ਲੱਗੇ ਥੋੜ੍ਹੇ ਸਮੇਂ ਬਾਅਦ। ਅਤੇ ਫਿਰ ਦੁਬਾਰਾ ਨੌਜਵਾਨ ਬੋਲਿਆ, ਗੁਰੂ ਜੀ ਇਸ ਰਾਹ ਦੇ ਉੱਤੇ ਜੇਕਰ ਇਸੇ ਤਰ੍ਹਾਂ ਦੇ ਨਾਲ ਚੱਲਦੇ ਰਹੇ ਤਾਂ ਪੈਰਾਂ ਦਾ ਬੁਰਾ ਹਾਲ ਹੋ ਜਾਣਾ, ਮੈਨੂੰ ਲੱਗਦਾ ਨਹੀਂ ਹੈ ਕਿ ਆਪਾਂ ਬਹੁਤੀ ਦੇਰ ਤੁਰ ਪਾਵਾਂਗੇ, ਸਫ਼ਰ ਸਾਡਾ ਲੰਮਾ। ਅਤੇ ਗੁਰੂ ਨੇ ਕਿਹਾ ਹੁਣ ਤਾਂ ਫਿਰ ਇੱਕ ਹੀ ਰਾਹ ਬਚਿਆ, ਉਹ ਰਾਹ ਵਾ ਜੰਗਲ ਦਾ, ਇੱਥੋਂ ਪਾਸਿਓਂ ਦੀ ਹੋ ਕੇ ਜੰਗਲ ਸ਼ੁਰੂ ਹੋ ਜਾਣਾ, ਅਤੇ ਜੰਗਲ ਨੂੰ ਜਿੱਦਾਂ ਹੀ ਆਪਾਂ ਕ੍ਰੋਸ ਕਰਾਂਗੇ ਆਪਾਂ ਦੂਸਰੇ ਨਗਰ ਵੱਲ ਨਿਕਲ ਆਉਣਾ। ਅਤੇ ਚੱਲ ਫਿਰ ਆਪਾਂ ਜੰਗਲ ਵਿੱਚੋਂ ਦੀ ਚੱਲਦੇ ਹਾਂ, ਸੋਹਣਾ ਲੱਗਾ ਆਈਡੀਆ। ਜੰਗਲ ਦੇ ਵਿੱਚ ਹੁਣ ਉਹ ਰੋੜੇ ਤਾਂ ਨਹੀਂ ਸੀ, ਉਹ ਸੂਲਾਂ ਤਾਂ ਨਹੀਂ, ਪਰ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਜ਼ਰੂਰ ਸੀ, ਖਤਰਨਾਕ ਜਾਨਵਰਾਂ ਦੀਆਂ ਆਵਾਜ਼ਾਂ, ਤਰ੍ਹਾਂ ਤਰ੍ਹਾਂ ਦੀਆਂ ਕੀੜੇ ਮਕੌੜੇ, ਤਰ੍ਹਾਂ ਤਰ੍ਹਾਂ ਦੇ ਸੱਪ ਸਲੂਪੀਆਂ, ਪੈਰ ਪੈਰ ਦੇ ਉੱਤੇ ਇੱਕ ਡਰ, ਬਹੁਤੀ ਵਾਰ ਝਾੜੀਆਂ ਨੂੰ ਪਰੇ ਕਰ ਕਰਕੇ ਆਪ ਰਾਹ ਬਣਾ ਕੇ ਲੰਘਣਾ ਪੈਂਦਾ, ਅਤੇ ਫਿਰ ਇੱਕ ਡਰ ਹੋਰ ਕਿ ਪਤਾ ਨਹੀਂ ਆਪਾਂ ਸਹੀ ਰਾਹ ਜਾ ਰਹੇ ਹਾਂ ਜਾਂ ਨਹੀਂ। ਅਤੇ ਥੋੜ੍ਹੀ ਅੱਗੇ ਜਾ ਕੇ ਉੱਥੇ ਵੀ ਨੌਜਵਾਨ ਕਹਿਣ ਲੱਗਾ, ਗੁਰੂ ਜੀ ਆਪਾਂ ਪਾਸ ਕਰ ਜਾਵਾਂਗੇ, ਜੰਗਲ ਲੰਘ ਜਾਵਾਂਗੇ, ਮੈਨੂੰ ਤਾਂ ਲੱਗਦਾ ਐਵੇਂ ਆਪਾਂ ਗਲਤ ਰਾਹ ਪੈ ਗਏ। ਗੁਰੂ ਨੇ ਨੌਜਵਾਨ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਇੱਥੋਂ ਕਈ ਵਾਰੀ ਲੰਘਿਆ, ਤੂੰ ਮੇਰੇ ਪਿੱਛੇ ਹੌਲੀ ਹੌਲੀ ਤੁਰਿਆ ਆ। ਔਖੇ ਸੌਖੇ ਹੋ ਕੇ ਉਹਨਾਂ ਨੇ ਦਿਨ ਖਤਮ ਹੋਣ ਤੋਂ ਪਹਿਲਾਂ ਜੰਗਲ ਪਾਰ ਕੀਤਾ। ਅੱਗੇ ਇੱਕ ਪਿੰਡ ਦਿਖਣਾ ਸ਼ੁਰੂ ਹੋਇਆ ਅਤੇ ਪਿੰਡ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਰੋਟੀ ਪਾਣੀ ਮੰਗਣਾ ਸ਼ੁਰੂ ਕੀਤਾ, ਦਾਨ ਦਕਸ਼ਣਾ ਭਿਕਸ਼ਾ ਲਈ, ਤਾਂ ਇੱਕ ਘਰ ਵਾਲੇ ਨੇ ਬੜੇ ਆਦਰ ਮਾਣ ਦੇ ਨਾਲ ਕਿਹਾ, ਅੱਜ ਤੁਸੀਂ ਰੋਟੀ ਸਾਡੇ ਵੱਲ ਕਿਉਂ ਨਹੀਂ ਖਾ ਲੈਂਦੇ? ਸਵੇਰ ਦੇ ਤੁਰੇ ਭੁੱਖੇ 'ਤੇ ਆਏ, ਹੋਰ ਕੀ ਚਾਹੀਦਾ ਹੈ? ਰੋਟੀ ਖਾਣ ਦੇ ਲਈ ਬੈਠੇ ਤਾਂ

ਨੌਜਵਾਨ ਨੂੰ ਖਾਣਾ ਬਹੁਤਾ ਪਸੰਦ ਨਹੀਂ ਆ। ਪੁੱਛਣ ਲੱਗਾ, ਹੋਰ ਕੋਈ ਸਬਜ਼ੀ ਨਹੀਂ ਹੈ ਘਰ ਦੇ ਵਿੱਚ? ਉਹ ਰੋਟੀ ਜਿਹੜੀ ਗੁਰੂ ਨੇ ਚੁੱਪ ਚਾਪ ਖਾ ਲਈ, ਨੌਜਵਾਨ ਨੂੰ ਪਸੰਦ ਨਹੀਂ ਸੀ ਆਈ। ਘਰ ਦੇ ਵਿੱਚ ਕੁਛ ਹੋਰ ਨਾ ਹੋਣ ਦੇ ਕਰਕੇ ਘਰ ਵਾਲਾ ਤਾਂ ਹਲੇ ਨਹੀਂ ਕੋਈ ਬੋਲਿਆ। ਗੁਰੂ ਨੇ ਕਿਹਾ, ਜੇ ਤੈਨੂੰ ਨੌਜਵਾਨਾਂ ਨਹੀਂ ਪਸੰਦ ਆਈ ਤਾਂ ਕੋਈ ਗੱਲ ਨਹੀਂ, ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ, ਹਲੇ ਬਹੁਤੀ ਰਾਤ ਨਹੀਂ ਹੋਈ, ਆਪਾਂ ਕਿਸੇ ਹੋਰ ਘਰ 'ਚੋਂ ਸਬਜ਼ੀ ਭਾਜੀ ਲੈ ਲਾਂਗੇ, ਤੂੰ ਮੈਨੂੰ ਰੋਟੀ ਖਾ ਲੈਂਦੇ, ਆਪਾਂ ਨਿਕਲਦੇ ਹਾਂ ਅਤੇ ਤੇਰੀ ਰੋਟੀ ਦਾ ਇੰਤਜ਼ਾਮ ਕਿਤੇ ਹੋਰ ਕਰ ਲਾਂਗੇ। ਇੰਨਾ ਕਹਿ ਕੇ ਗੁਰੂ ਨੇ ਆਪਣਾ ਰੋਟੀ ਪਾਣੀ ਛਕਿਆ, ਧੰਨਵਾਦ ਕੀਤਾ ਉਹਨਾਂ ਲੋਕਾਂ ਦਾ, ਅਤੇ ਉਸ ਘਰੋਂ ਨਿਕਲ ਕੇ ਅਲੱਗ ਅਲੱਗ ਘਰੀਂ ਜਾ ਕੇ ਰੋਟੀ ਲੱਭਣੀ ਸ਼ੁਰੂ ਕਰ ਦਿੱਤੀ। ਕਿਸੇ ਘਰ ਦੇ ਵਿੱਚ ਪੱਕੀ ਨਹੀਂ ਸੀ, ਕਿਸੇ ਘਰ ਨੇ ਪਹਿਲਾਂ ਹੀ ਖਾ ਲਈ, ਕਿਸੇ ਘਰ ਦੇ ਵਿੱਚ ਜੋ ਸੀ ਉਹ ਉਹਨੂੰ ਪਸੰਦ ਨਹੀਂ, ਜਾਂ ਫਿਰ ਉਹ ਹੀ ਜੋ ਪਹਿਲੇ ਘਰ ਦੇ ਵਿੱਚ ਛੱਡ ਕੇ ਆਇਆ। ਕੁੱਲ ਮਿਲਾ ਕੇ 5-7 ਘਰ ਫਿਰਨ ਤੋਂ ਬਾਅਦ ਹੁਣ ਹਨੇਰਾ ਵੀ ਵਧਣ ਲੱਗਾ, ਬਹੁਤਿਆਂ ਨੇ ਹੁਣ ਦਰਵਾਜ਼ੇ ਵੀ ਨਹੀਂ ਖੋਲ੍ਹੇ। ਗੁਰੂ ਨੇ ਕਿਹਾ, ਚੱਲ ਕੋਈ ਗੱਲ ਨਹੀਂ, ਕੀ ਫਰਕ ਪੈਂਦਾ, ਤੂੰ ਥੋੜ੍ਹਾ ਜਿਹਾ ਹੋਰ ਸਮਾਂ ਕੱਢ, ਆਪਾਂ ਸਵੇਰ ਹੁੰਦਿਆਂ ਹੀ ਕਿਤੇ ਨਾ ਕਿਤੇ ਰੋਟੀ ਦਾ ਇੰਤਜ਼ਾਮ ਕਰ ਲਵਾਂਗੇ, ਰਾਤ ਇਸੇ ਤਰ੍ਹਾਂ ਦੇ ਨਾਲ ਭੁੱਖਾ ਪਾਣੀ ਪੀ ਕੇ ਸੁੱਤਾ ਅਤੇ ਸਵੇਰੇ ਅਗਲੇ ਸਫ਼ਰ ਦੇ ਉੱਤੇ ਨਿਕਲ ਤੁਰੇ। ਗੁਰੂ ਨੇ ਇਹ ਕਹਿ ਕੇ ਨਾਲ ਤੋਰ ਲਿਆ ਕਿ ਰਸਤੇ ਦੇ ਵਿੱਚ ਇੱਕ ਹੋਰ ਪਿੰਡ ਪੈਣਾ, ਆਪਾਂ ਉੱਥੋਂ ਕੁਛ ਖਾ ਲਾਂਗੇ, ਜਾਂ ਫਿਰ ਰਾਹ ਦੇ ਵਿੱਚ ਜੰਗਲ ਪੈਣਾ, ਉੱਥੋਂ ਕੋਈ ਫਲ ਤੋੜ ਕੇ ਖਾ ਲਾਂਗੇ। ਵੇਖ, ਜਿਹਨੇ ਢਿੱਡ ਲਾਇਆ ਉਹਨੇ ਰਿਜ਼ਕ ਆਪਣੇ ਆਪ ਹੀ ਦੇ ਦੇਣਾ, ਯਕੀਨ ਰੱਖ, ਵਿਸ਼ਵਾਸ ਰੱਖ, ਤੁਰਿਆ ਰਹਿ। ਅਤੇ ਗੱਲੀ ਬਾਤੀ ਲਾ ਕੇ ਨੌਜਵਾਨ ਨੂੰ ਫਿਰ ਨਾਲ ਤੋਰ ਲਿਆ। ਉਹ ਜੰਗਲ ਦੇ ਵਿੱਚ ਤੁਰੇ ਜਾਂਦੇ ਨੇ ਅਤੇ ਇੱਕ ਸਮਾਂ ਇੱਦਾਂ ਦਾ ਆਇਆ ਜਿੱਦਾਂ ਉਦੋਂ ਕੋ ਹੁਣ ਤੁਰਿਆ ਵੀ ਨਹੀਂ ਜਾਣ ਡਿਆ, ਬੁਰੇ ਹਾਲ ਨੇ। ਕਹਿਣ ਲੱਗਾ, ਹੁਣ ਨਹੀਂ ਮੇਰੇ ਕੋਲ ਕਦਮ ਪੁੱਟ ਹੁੰਦਾ, ਹੁਣ ਤਾਂ ਇੰਨੀ ਜ਼ਿਆਦਾ ਭੁੱਖ ਲੱਗੀ ਹੈ, ਜਿਹੜੇ ਉਹ ਪਹਿਲੇ ਘਰ ਵਾਲੀ ਸਬਜ਼ੀ ਸੀ ਹੁਣ ਤਾਂ ਜੇ ਕਿਤੇ ਉਹ ਹੀ ਖਾਧੀ ਹੁੰਦੀ ਤਾਂ ਮੈਂ ਸੌਖਾ ਰਹਿੰਦਾ, ਹੁਣ ਨਹੀਂ ਮੇਰੇ ਕੋਲ ਤੁਰਿਆ ਜਾਣਾ। ਅਤੇ ਗੁਰੂ ਨੇ ਇੱਕ ਰੁੱਖ ਥੱਲੇ ਬਿਠਾ ਕੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ ਅਤੇ ਕਹਿਣ ਲੱਗਾ, ਆ ਲੈ, ਇਹ ਸ਼ਾਇਦ ਉਹੀ ਰੋਟੀ ਸੀ ਜਿਹੜੀ ਉਹ ਪਹਿਲੇ ਘਰ ਦੇ ਵਿੱਚੋਂ ਠੁਕਰਾ ਕੇ ਆਇਆ ਹੈ। ਨੌਜਵਾਨ ਨੇ ਕਾਲੀ ਕਾਲੀ ਦੇ ਵਿੱਚ ਰੋਟੀ ਖਾਧੀ ਅਤੇ ਫਿਰ ਗੁੱਸੇ ਗਿਲੇ ਕਰਨ ਲੱਗ ਪਿਆ, ਗੁਰੂ ਜੀ, ਜੇ ਤੁਹਾਡੇ ਕੋਲ ਰੋਟੀ ਸੀ ਤਾਂ ਤੁਸੀਂ ਇੰਨੇ ਚਿਰ ਦੀ ਮੈਨੂੰ ਕਿਉਂ ਨਹੀਂ ਦਿੱਤੀ? ਤੁਹਾਨੂੰ ਪਤਾ ਮੈਂ ਰਾਤ ਦਾ ਭੁੱਖਾਂ ਅਤੇ ਤੁਸੀਂ ਉਦੋਂ ਮੈਨੂੰ ਰੋਟੀ ਦੇ ਦਿੰਦੇ। ਤਾਂ ਗੁਰੂ ਕਹਿਣ ਲੱਗਾ, ਉਦੋਂ ਤੇਰਾ ਮਨ ਨਹੀਂ ਸੀ, ਇਹ ਉਹੀ ਰੋਟੀ ਹੈ ਜਿਹੜੀ ਤੂੰ ਠੁਕਰਾ ਕੇ ਆਇਆ ਸੀ, ਅਤੇ ਜੇ ਤੂੰ ਖਾਣੀ ਹੁੰਦੀ ਤਾਂ ਉਦੋਂ ਖਾ ਲੈਂਦਾ, ਅਤੇ ਜੇ ਤੈਨੂੰ ਵੈਲਿਊ ਹੁੰਦੀ ਤਾਂ ਉਦੋਂ ਹੁੰਦੀ, ਜੋ ਹੁਣ ਤੈਨੂੰ ਵੈਲਿਊ ਆ ਉਦੋਂ ਕਦੀ ਵੀ ਨਹੀਂ ਸੀ ਹੋਣੀ, ਹੁਣ ਉਹੀ ਰੋਟੀ ਆ ਜਿਹੜੀ ਤੂੰ ਬੜੇ ਚਾਅ ਦੇ ਨਾਲ ਅੰਮ੍ਰਿਤ ਵਾਂਗੂ ਖਾ ਰਿਹਾ, ਪਰ ਉਦੋਂ ਇਹੋ ਰੋਟੀ ਸੀ ਜਿਹੜੀ ਤੂੰ ਠੁਕਰਾ ਕੇ ਆ ਗਿਆ। ਰਿਜ਼ਕ ਤਾਂ ਰਿਜ਼ਕ ਹੀ ਹੈ, ਜਿੰਨਾ ਚਿਰ ਰੋਟੀ ਪਾਣੀ ਤੋਂ ਬਗੈਰ ਕਦਮ ਚੱਲਦੇ ਨੇ ਉਹਨਾਂ ਚਿਰ ਚਲਾ ਲੈਣੇ ਚਾਹੀਦੇ, ਅਤੇ ਨਾਲੇ ਹੁਣ ਆਪਣੇ ਇਸ ਸਫ਼ਰ ਦੇ ਬਾਰੇ ਆਪਾਂ ਥੋੜ੍ਹੀ ਵਿਚਾਰ ਚਰਚਾ ਵੀ ਕਰ ਲੈਂਦੇ। ਤੇਰਾ ਸਵਾਲ ਸੀ ਕਿ ਇਨਸਾਨ ਨੂੰ ਦੁੱਖ ਕਿਉਂ ਹੁੰਦੇ ਨੇ, ਵੈਸੇ ਤਾਂ ਬਹੁਤ ਸਾਰੇ ਕਾਰਨ ਨੇ ਜਿਹਦੇ ਕਰਕੇ ਇਨਸਾਨ ਦੁਖੀ ਰਹਿੰਦਾ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਵੱਡਾ ਕਾਰਨ ਇਹ ਵੀ ਆ ਕਿ ਇਨਸਾਨ ਨੂੰ ਜ਼ਿੰਦਗੀ 'ਚ ਜੋ ਵੀ ਮਿਲਦਾ ਉਹ ਪਸੰਦ ਨਹੀਂ ਆਉਂਦਾ, ਜਿਹੜੇ ਵੀ ਰਾਹ ਦੇ ਉੱਤੇ ਉਹ ਚੱਲ ਰਿਹਾ ਹੁੰਦਾ, ਵਰਤਮਾਨ ਸਮੇਂ ਦੇ ਵਿੱਚ ਜੋ ਕੁਛ ਵੀ ਉਹਦੇ ਨਾਲ ਹੋ ਵਾਪਰ ਰਿਹਾ, ਜੋ ਵੀ ਉਹਨੂੰ ਰੱਬ ਨੇ ਦਿੱਤਾ, ਉਹਦੇ ਵਿੱਚ ਉਹ ਖੁਸ਼ ਨਾ ਰਹਿ ਕੇ ਹਮੇਸ਼ਾ ਆਪਣੇ ਰਾਹ ਬਦਲਦਾ ਰਹਿੰਦਾ। ਜਦੋਂ ਆਪਾਂ ਆਪਣੇ ਪਿੰਡੋਂ ਤੁਰੇ ਅਤੇ ਤੈਨੂੰ ਲੱਗਾ, ਨਹੀਂ ਇਹ ਗੱਡੇ ਦੇ ਉੱਤੇ ਮੈਨੂੰ ਡਰ ਲੱਗਦਾ, ਇਹ ਤਾਂ ਚੱਲਦਾ ਬੜਾ ਹੌਲੀ ਹੈ, ਇਹਦੇ ਨਾਲੋਂ ਤਾਂ ਮੈਂ ਪੈਦਲ ਜ਼ਿਆਦਾ ਛੇਤੀ ਚਲੇ ਜਾਣਾ, ਅਤੇ ਤੂੰ ਰਾਹ ਬਦਲ ਕੇ ਪੈਦਲ ਚੱਲਣਾ ਜ਼ਿਆਦਾ ਬਿਹਤਰ ਸਮਝਿਆ, ਜਾਂ ਤਾਂ ਫਿਰ ਪੈਦਲ ਚੱਲਦਾ ਰਹਿੰਦਾ, ਫਿਰ ਉੱਥੇ ਤੈਨੂੰ ਰੋੜੇ ਵੱਜੇ, ਤੂੰ ਕਿਹਾ ਨਹੀਂ
ਆਪਾਂ ਇਹਦੇ ਨਾਲੋਂ ਬਿਹਤਰ ਹੈ ਜੰਗਲ ਦੇ ਰਾਹ ਤੁਰ ਲਾਂਗੇ, ਅਤੇ ਜੰਗਲ ਵਾਲਾ ਰਾਹ ਵੀ ਕਿਹੜਾ ਤੈਨੂੰ ਪਸੰਦ ਆਇਆ? ਵੇਖਿਆ ਜਾਵੇ ਤਾਂ ਹਰ ਇੱਕ ਪੈਰ ਦੇ ਉੱਤੇ ਤੈਨੂੰ ਅਲੱਗ ਤਰ੍ਹਾਂ ਦੀਆਂ ਸਮੱਸਿਆ ਲੱਗੀਆਂ, ਪਰ ਸਮੱਸਿਆ ਕਿਤੇ ਖਤਮ ਤਾਂ ਨਹੀਂ ਹੋਈ। ਇਸ ਸਫ਼ਰ ਦੇ ਵਿੱਚ ਸ਼ਾਇਦ ਉਹ ਗੱਡਾ ਸਭ ਤੋਂ ਬਿਹਤਰ ਆਪਸ਼ਨ ਸੀ ਸਾਡੇ ਲਈ, ਪੈਰ ਵੀ ਨਹੀਂ ਥੱਕਣੇ, ਹੋ ਸਕਦਾ ਆਪਾਂ ਛੇਤੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ। ਪਰ ਤੂੰ ਉਸ ਤੋਂ ਥੋੜ੍ਹੀ ਜਿਹੀ ਘਟੀਆ ਆਪਸ਼ਨ ਚੁਣੀ, ਅਤੇ ਉਹ ਵੀ ਤੈਨੂੰ ਪਸੰਦ ਨਹੀਂ ਆਈ, ਅਤੇ ਫਿਰ ਤੂੰ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਹੋਰ ਅਜਾਬ ਦੇ ਵਿੱਚ ਪਾ ਲਿਆ। ਇਸੇ ਤਰ੍ਹਾਂ ਦੇ ਨਾਲ ਇਨਸਾਨ ਕਰਦਾ, ਜੋ ਉਹਨੂੰ ਮਿਲਦਾ ਵਾ ਹਮੇਸ਼ਾ ਉਹਦੇ ਲਈ ਉਹ ਪਛੰਡੇ ਮਾਰਦਾ ਰਹਿੰਦਾ, ਅਤੇ ਫਿਰ ਆਪ ਹੀ ਇੱਕ ਹੋਰ ਰਾਹ ਚੁਣ ਲੈਂਦਾ, ਉਸ ਤੋਂ ਥੋੜ੍ਹਾ ਜਿਹਾ ਔਖਾ, ਅਤੇ ਪਸੰਦ ਉਹਨੂੰ ਉਹ ਵੀ ਨਹੀਂ ਆਉਂਦਾ। ਜਿੱਦਾਂ ਤੈਨੂੰ ਰੋਟੀ ਨਹੀਂ ਪਸੰਦ ਆਈ, ਉਸ ਤੋਂ ਬਾਅਦ ਤੂੰ ਘਰ ਘਰ ਜਾ ਕੇ ਬੂਹੇ ਖੜਕਾਏ, ਤੈਨੂੰ ਜੋ ਵੀ ਮਿਲਿਆ ਉਹ ਉੱਦਾਂ ਦਾ ਵੀ ਨਹੀਂ ਸੀ ਜਿੱਦਾਂ ਦਾ ਤੈਨੂੰ ਪਹਿਲਾਂ ਮਿਲਿਆ, ਅਤੇ ਆਖਿਰਕਾਰ ਤੂੰ ਸਾਰੀ ਰਾਤ ਭੁੱਖਿਆਂ ਬਹਿ ਕੇ ਬਿਤਾਈ। ਜਦੋਂ ਇਨਸਾਨ ਉਸ ਦੇ ਦਿੱਤੇ ਨੂੰ ਠੋਕਰਾਂ ਮਾਰਦਾ, ਜਾਂ ਜੋ ਵੀ ਸਾਨੂੰ ਜ਼ਿੰਦਗੀ ਜੋ ਸਾਨੂੰ ਕੁਦਰਤ ਦਿੰਦੀ ਹੈ ਉਹਨੂੰ ਆਪਾਂ ਇੱਕ ਪਾਸੇ ਕਰਕੇ ਰੱਖ ਦਿੰਦੇ ਹਾਂ, ਅੰਗਰੇਜ਼ੀ 'ਚ ਕਹੀ ਤਾਂ ਫੋਰ ਗਰੰਟਿਡ ਲੈਂਦੇ ਹਾਂ, ਇਹਦਾ ਕੀ ਹੈ ਤਾਂ ਸਾਨੂੰ ਮਿਲ ਹੀ ਗਿਆ ਹੈ, ਤਾਂ ਸਾਨੂੰ ਮਿਲਣਾ ਹੀ ਸੀ, ਇਹ ਤਾਂ ਸਭ ਹੱਕਦਾਰ ਸੀ। ਇਨਸਾਨ ਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਕਿ ਉਹ ਇਸ ਤੋਂ ਵੀ ਬਿਹਤਰ ਕਿਸੇ ਚੀਜ਼ ਦਾ ਹੱਕਦਾਰ ਹੈ, ਚਾਹੇ ਉਹ ਰਿਸ਼ਤੇ ਨਾਤੇ ਨੇ, ਚਾਹੇ ਉਹ ਕਾਰੋਬਾਰ ਨੇ, ਚਾਹੇ ਉਹ ਜ਼ਿੰਦਗੀ ਦੇ ਵਿੱਚ ਸੁੱਖ ਸੁਵਿਧਾਵਾਂ ਨੇ, ਚਾਹੇ ਔਲਾਦ ਆ, ਚਾਹੇ ਰੁਤਬਾ, ਹਰ ਇੱਕ ਚੀਜ਼ ਇਨਸਾਨ ਨੂੰ ਹਰ ਇੱਕ ਮੌਕੇ ਇਹੋ ਹੀ ਅਹਿਸਾਸ ਦਿਵਾਉਂਦੀ ਹੈ ਵੀ ਤੂੰ ਇਹ ਤੋਂ ਬਿਹਤਰ ਲੈ ਸਕਦਾ, ਤੂੰ ਇਹ ਤੋਂ ਬਿਹਤਰ ਡਿਜ਼ਰਵ ਕਰਦਾ, ਤੇਰੀ ਮਿਹਨਤ ਇਸ ਤੋਂ ਕਿਤੇ ਵਧੇਰੇ ਆ। ਪਰ ਹੁੰਦਾ ਇੱਦਾਂ ਨਹੀਂ, ਬਹੁਤੀ ਵਾਰੀ ਫਿਰ ਅਗਲੀ ਆਪਸ਼ਨ ਦੇ ਵਿੱਚ ਸਾਨੂੰ ਜਾਂ ਤਾਂ ਉੱਦਾਂ ਦੀ ਨਹੀਂ ਹੁੰਦੀ, ਅਤੇ ਜਾਂ ਫਿਰ ਉਹਦੇ ਵਿੱਚ ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ, ਅਲੱਗ ਤਰ੍ਹਾਂ ਦੇ ਚੈਲੇਂਜ ਆਉਂਦੇ ਆ। ਪਹਿਲੀ ਮੁਸ਼ਕਲ ਚਾਹੇ ਸਾਡੀ ਦੂਰ ਹੋ ਚੁੱਕੀ ਹੁੰਦੀ ਆ, ਸਾਨੂੰ ਲੱਗਦਾ ਕਿ ਸਾਡੇ ਦੁੱਖ ਦੂਰ ਹੋ ਗਏ, ਪਰ ਉਸ ਤੋਂ ਬਾਅਦ ਆਪਾਂ ਦੂਸਰੀ ਦੇ ਵਿੱਚੋਂ ਕੋਈ ਨਾ ਕੋਈ ਨੁਕਸ ਕੱਢ ਲੈਂਦੇ ਹਾਂ। ਕਈ ਵਾਰ ਹੋ ਸਕਦਾ ਤੁਹਾਨੂੰ ਦੂਸਰੀ ਕੋਈ ਆਪਸ਼ਨ ਉਸ ਤੋਂ ਵੀ ਬਿਹਤਰ ਮਿਲ ਜਾਵੇ, ਪਰ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਕਿ ਉਹਦੇ ਵਿੱਚ ਤੁਸੀਂ ਕੋਈ ਨੁਕਸ ਨਹੀਂ ਕੱਢੋਗੇ। ਇਨਸਾਨ ਦਾ ਬਹੁਤੀ ਵਾਰੀ ਕੰਮ ਹੀ ਇਹੋ ਹੁੰਦਾ, ਹਰ ਇੱਕ ਮਿਲੀ ਸ਼ੈਅ ਦੇ ਵਿੱਚ ਕੰਕਰ ਵੇਖਣਾ, ਨੁਕਸ ਵੇਖਣੇ, ਉਣਤਾਈਆਂ ਵੇਖਣੀਆਂ, ਅਤੇ ਫਿਰ ਉਹਨਾਂ ਉਣਤਾਈਆਂ ਦੇ ਲਈ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਣਾ, ਆਪਣੇ ਆਪ ਨੂੰ ਹਮੇਸ਼ਾ ਵੱਧ ਮਿਹਨਤ ਵਾਲਾ ਗਿਣਨਾ, ਆਪਣੇ ਆਪ ਨੂੰ ਹਮੇਸ਼ਾ ਰੱਬ ਦਾ ਸੱਚਾ ਗਿਣਨਾ, ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਧ ਗੁਣੀ ਗਿਆਨੀ ਗਿਣਨਾ। ਅਤੇ ਇਸੇ ਵਜ੍ਹਾ ਦੇ ਕਰਕੇ ਇਨਸਾਨ ਇੱਕੋ ਹੀ ਸਫ਼ਰ ਦੇ ਉੱਤੇ ਵਾਰ ਵਾਰ ਦੁਖੀ ਹੁੰਦਾ। ਵੇਖਿਆ ਜਾਵੇ ਸਫ਼ਰ ਤਾਂ ਇੱਕੋ ਹੀ ਆ, ਉਸੇ ਹੀ ਸਫ਼ਰ ਦੇ ਉੱਤੇ ਵਾਰ ਵਾਰ ਰਾਹ ਬਦਲ ਕੇ ਆਪਾਂ ਵਾਰ ਵਾਰ ਦੁਖੀ ਹੁੰਦੇ ਹਾਂ। ਸੋ ਕੁੱਲ ਮਿਲਾ ਕੇ ਦੁੱਖਾਂ ਦਾ ਕਾਰਨ ਇਨਸਾਨ ਆਪ ਹੀ ਆ, ਇਨਸਾਨ ਦੀ ਸੋਚ ਆ, ਇਨਸਾਨ ਦਾ ਮਨ ਆ। ਅਤੇ ਜਿੱਦਣ ਮਨ ਸਮਝਾਉਣਾ ਆ ਗਿਆ, ਉੱਦਣ ਫਿਰ ਇਹ ਦੁੱਖ ਪਹੁੰਚਾਉਣੇ ਵੀ ਆ ਜਾਂਦੇ ਆ, ਮੁੱਕਦੇ ਤਾਂ ਨਹੀਂ ਜ਼ਿੰਦਗੀ 'ਚ। ਅਤੇ ਆਸ ਕਰਦੇ ਹਾਂ ਕਿ ਸਾਨੂੰ ਇਹ ਕਹਾਣੀ, ਸਾਨੂੰ ਵੀ ਇਹ ਸਫ਼ਰ ਠੀਕ ਲੱਗਾ ਹੋਊਗਾ, ਪਸੰਦ ਆਇਆ ਹੋਊਗਾ, ਅਤੇ ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦਾ ਇਹ ਸਫ਼ਰ ਚੱਲਦਾ ਰਹੇ, ਹਾਸੇ ਖੇਡੇ ਚੱਲਦੇ ਰਹਿਣ, ਸੋਹਣਾ ਸਾਥ ਬਣਿਆ ਰਹੇ ਜਿਹੜਾ ਇਸ ਤਰੀਕੇ ਦੇ ਨਾਲ ਸਮੇਂ ਦਰ ਸਮੇਂ ਸਾਨੂੰ ਕਿਤੇ ਸਮਝਾਉਂਦਾ ਕਰਦਾ ਰਹੇ, ਅਤੇ ਇੱਕ ਦੂਸਰੇ ਦੇ ਹੰਗਾਰੇ ਦੇ ਨਾਲ ਇਹ ਸਫ਼ਰ ਫਿਰ ਆਪੇ ਹੀ ਆਸਾਨ ਜਿਹਾ ਲੱਗਣ ਲੱਗ ਪੈਂਦਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1674।

0: ਯੋ ਹਾਂ ਜੀ 1674 ਹੈ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, this is Ayushman Khurana and you're listening to Radio Hanji.

0: ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।
1: From India to Miami to the whole world. Go ahead and slow it down, girl.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Richard Sada and you're hearing me on Radio Hanji 1674 AM.

ਲੇਵਲ ਬੱਤੀ ਵਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਯੋ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड़ नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुन पैरामेटा सिडनी अते न्यू दिल्ली विच भी आईएमई एडवाइजर।
4: This station is now the ultimate power in the universe.
5: Radio Haji 1674.
6: ਰੇਡੀਓ ਹਾਂਜੀ 1674 AM ਤੇ ਸਤਿੰਦਰ ਸਾਹਿਬ ਕਹਿੰਦੇ ਨੇ ਕਿ ਗੱਡੀ ਰੋਕਣ ਨੂੰ ਜੀ ਨਹੀਂ ਕਰਦਾ, ਗੱਡੀ ਰੋਕਣ ਨੂੰ ਦਿਲ ਨਾ ਕਰੇ ਤੇ ਗੱਡੀ ਜੇ ਰੋਕਣੀ ਨਹੀਂ ਹੈ ਤੇ ਫਿਰ ਗੱਡੀ ਚ ਤੇਲ ਕੇ ਰੱਖੂਗਾ ਗੱਡੀ ਗੱਡੀ ਭਾਈ ਮਤਲਬ ਖਾ ਨਹੀਂ ਜਾਊਗੀ, ਸੇਕ ਨਹੀਂ ਖਾ ਜਾਊਗੀ ਗੱਡੀ, ਦੱਸ ਕਮਾਲ ਕਰੀ ਜਾਂਦੇ ਮਤਲਬ
7: ਮੇਰੀ ਤਰ੍ਹਾਂ ਗੇੜੀ ਲਾ ਰਹੇ ਹੋਣੇ ਨਾ ਸਤਿੰਦਰ ਜੀ। ਕੱਲ ਮੈਂ ਸੀਗਾ ਆਪਣਾ ਡਰਾਈਵਿੰਗ ਵਾਲੇ ਕੰਮ ਤੇ ਬਹੁਤ ਆ ਤੇ ਮਜ਼ੇ ਨਾਲ ਕਾਰ ਚਲਾ ਰਹੇ ਇੱਧਰ ਉੱਧਰ, ਰੇਟ ਠੀਕ ਹੋ ਗਿਆ ਕ੍ਰਿਸ਼ਨਾ ਹੁਣ ਹੈ ਤੇਲ ਦਾ ਗੁੱਡ, ਆਪਣੇ ਆਪ ਨਾਲ ਗੱਲ ਕਰਦਾ ਪਿਆ
6: ਮਤਲਬ ਵੱਧ ਗਿਆ ਘੱਟ ਗਿਆ,
7: ਘੱਟ ਹੀ ਸੀਗਾ ਸ਼ਾਮ ਦੇ 5-6 ਮਤਲਬ ਉਹ ਵਾਲਾ ਘੱਟ ਕਿ ਚਲੋ ਦਿਲ ਨੂੰ ਸਮਝਾਉਣ ਵਾਲਾ ਕਿ ਚੱਲ 192-95 ਦੱਸਦਾ ਪਿਆ
6: ਉਸ ਹਿਸਾਬ ਦਾ,
7: ਪਰ 11 ਵਜੇ ਰਾਤ ਨੂੰ ਜਦੋਂ ਵਾਰੀ ਆਈ ਕਿ ਘਰ ਹੁਣ ਘਰ ਦੇ ਲੱਗ ਗਿਆ ਕਿ ਪਵਾ
6: ਲਊਗਾ,
7: ਤਾਂ 220 ਸੀ ਤਾਂ ਕੋਈ ਗੱਲ ਨਾ ਸੱਜਣਾ
6: ਮਤਲਬ ਵੱਧ ਗਿਆ ਰੇਟ,
7: ਵੱਧ ਗਿਆ
6: ਨਹੀਂ ਪਰ ਇੱਦਾਂ ਵੱਧ ਨਹੀਂ ਸਕਦਾ ਕਿਉਂਕਿ ਅਕੋਰਡਿੰਗ ਟੂ ਰੂਲ ਜਿੰਨਾ ਕੁ ਮੈਂ ਪੜਿਆ ਸੀ ਜਾਂ ਜੋ ਚੱਲ ਰਿਹਾ ਸੀ ਵੀ 2 ਵਜੇ ਲੋਕ ਹੋ ਜਾਂਦਾ ਰੇਟ, 2 ਵਜੇ ਤੋਂ ਬਾਅਦ ਨਹੀਂ ਕੋਈ ਵਧਾ ਸਕਦਾ ਜਾਂ ਹੋ ਸਕਦਾ ਪੰਪ ਦਾ ਫਰਕ ਹੋਵੇ।
7: ਮੈਂ ਨਹੀਂ ਨਹੀਂ ਮੈਂ ਤੇ ਘੱਟੋ ਨਹੀਂ ਤਾਂ 10-12 ਪੰਪ ਪਾਰ ਕਰਕੇ ਆਇਆ।
6: ਅੱਛਾ
7: ਵਧਿਆ ਪ੍ਰੋਪਰ 30-35 ਮਤਲਬ 20-22 ਸੈਂਟ ਹੋ ਹੀ ਗਿਆ, 192 ਤੋਂ 218 20 ਸੈਂਟ ਤਾਂ ਹੋ ਹੀ ਗਏ, 20-25 ਸੈਂਟ ਹਾਂ ਹਾਂ
6: ਲੋਕ ਨਹੀਂ ਕੀਤਾ
7: ਕੀਤਾ ਇਹ
6: ਫਿਰ ਉਹਨੇ ਤਾਂ ਮਿਲਿਆ
7: ਨਹੀਂ, ਹਾਂ ਨਹੀਂ ਲੋਕ ਤਾਂ ਕੀਤਾ ਹੋਇਆ ਸੀਗਾ ਪਰ ਹੁਣ ਇੱਕ ਉਹ ਫੀਲ ਹੁੰਦਾ ਨਾ ਮਾੜਾ ਕਿ ਉਹ ਮੇਰੇ ਕੋਲ ਰਿਵਾਰਡ ਕਾਰਡ ਹੁੰਦਾ ਵੱਖਰਾ, ਉਹਦੇ ਤੇ ਜੋ ਰੇਟ ਹੈ ਯੂਜੁਅਲ ਉਹਦੇ ਤੇ 6 ਸੈਂਟ ਮਿਲ ਜਾਂਦੇ ਨਾ ਆਫ।
6: ਅੱਛਾ ਉਹ ਨਹੀਂ ਮਿਲੇ,
7: ਉਹ ਨਹੀਂ ਮਿਲਣਗੇ ਨਾ,
6: ਕਿਉਂ ਨਹੀਂ ਮਿਲਣਗੇ
7: ਕਿਉਂਕਿ ਤੁਸੀਂ ਇੱਕੋ ਚੀਜ਼ ਯੂਜ਼ ਕਰ ਸਕਦੇ ਹੋ ਐਟ ਵਾਂਸ,
6: ਹਾਂ
7: ਇਧਰ ਯੂ ਕੈਨ ਗੋ ਫੋਰ ਫਿਊਲ ਲੋਕ ਜਾਂ ਫਿਰ ਉਹ ਉਹਨਾਂ ਨੂੰ ਜਾਂ ਫਿਰ ਉਹ ਕਹਿ ਦਿੰਦੇ ਕਿ ਦੋਨੋਂ ਕਰ ਲਓ, ਜਿਹੜਾ ਬੰਦਾ ਸਮਝੋ ਅੱਜ ਕੱਲ੍ਹ ਹੀ ਕੰਮ ਕਰਨਾ ਸ਼ੁਰੂ ਹੋਇਆ ਕਿ ਆਹ ਦੋਨੋਂ ਕਰ ਲਓ ਕੀ ਹੋਏਗਾ, ਫਿਰ ਮੈਨੂੰ ਪਤਾ ਲੱਗ ਗਿਆ ਹੁੰਦਾ ਇਹ ਹੈ ਕਿ ਜੋ ਹਾਈਐਸਟ ਹੈ ਉਹੀ ਵਾਲਾ ਸਿਸਟਮ
6: ਉਹੀ ਕਾਊਂਟ ਹੁੰਦਾ ਜਿਹੜੀ ਚੀਜ਼ ਬੈਸਟ ਹੈ ਉਹ ਤੁਸੀਂ ਪਿੱਕ ਕਰ ਸਕਦੇ, ਪਰ ਇਹ ਵੀ ਐਵੇਂ ਨਾ ਨਜਾਇਜ਼ ਤੁਹਾਡੇ ਸ਼ੋਸ਼ੇ ਜੇ ਸ਼ਲਾਵੇ ਜੇ ਬਣਾ ਕੇ ਰੱਖੇ ਇਹਨਾਂ ਨੇ ਹਨਾ, ਮਤਲਬ ਇੱਕ ਬੰਦੇ ਨੂੰ ਪੁਸ਼ ਕਰਦੇ ਮੈਂ ਤਾਂ ਨਾ ਇਹ ਪੁਆਇੰਟ ਏਡੇ ਭੈੜੇ ਕਈ ਵਾਰੀ ਚੀਜ਼ ਬਣ ਜਾਂਦੀ ਆ ਵੀ ਤੁਸੀਂ ਪੁਆਇੰਟ ਦੇ ਚੱਕਰ 'ਚ ਨਵਾਂ ਮੰਨ ਲਓ ਤੁਸੀਂ ਫਲਾਈ ਬਾਏ ਜਾਂ ਜਿਹੜੇ ਪੁਆਇੰਟ ਨਵਾਂ ਰਿਵਾਰਡ ਤੁਸੀਂ ਜੁਆਇਨ ਕਰ ਲਿਆ ਤੇ ਮਤਲਬ ਐਡੀ ਇਹ ਖਤਰਨਾਕ ਚੀਜ਼ ਆ, ਬੰਦੇ ਤਾਂ ਜੀ ਕਰ ਜਾਂਦਾ ਮੈਂ ਪੈਸੇ ਖਰਚਾ ਸਿਰਫ ਇੱਕ ਰਿਵਾਰਡ ਦੇ ਕਰਕੇ, ਸਿਰਫ ਪੁਆਇੰਟਾਂ ਦੇ ਕਰਕੇ, ਤੁਸੀਂ ਮੰਨੂ ਕੋਈ ਨਾ ਹੀ ਮੰਨੂ ਪਰ ਸਾਈਕੋਲੋਜੀਕਲੀ ਉਹ ਚੀਜ਼ ਤੁਹਾਡੇ ਤੇ ਇਫੈਕਟ ਕਰਦੀ ਆ
7: ਗੈਰੰਟੀਡ ਯੈਸ। ਐਂਡ ਮਤਲਬ ਮੇਜਰ ਇਹਦਾ ਪਤਾ ਕਿ ਇੱਕ ਹੋਰ ਪੁਆਇੰਟਰ ਆ ਜਾਂਦਾ ਭਾਜੀ ਕਿ ਦੇ ਵੈਰੀ ਸਮਾਰਟਲੀ ਮੇਕ ਯੂ ਗੋ ਟੂ ਸਰਟਨ ਪਲੇਸਿਸ ਓਨਲੀ, ਜਿਸ ਤਰ੍ਹਾਂ ਹੁਣ ਕਿਉਂਕਿ ਮੇਰਾ ਫਿਊਲ ਲੋਕ ਵਾਲਾ ਜਾਂ ਫਿਰ ਆਹ 6 ਸੈਂਟ ਵਾਲਾ ਮੈਨੂੰ ਪਤਾ ਇਹ ਇੱਕ ਆਹੀ ਵਾਲਾ ਪੈਟਰੋਲ ਸਟੇਸ਼ਨ ਜਿੱਥੇ ਚੱਲਣਾ, ਸੋ ਮੈਂ ਉਹਨਾਂ ਕੋਲ ਹੀ ਜਾਊਂਗਾ ਬਾਕੀਆਂ ਕੋਲ ਮੈਂ ਧਿਆਨ ਨਹੀਂ ਦਊਂਗਾ।
6: ਇਹ ਉੱਦਾਂ ਦੀਆਂ ਚੀਜ਼ਾਂ ਨੇ ਕਿ ਉਹ ਤੁਹਾਨੂੰ ਪੁੱਛ ਕਰਕੇ ਬੰਦਾ ਦੱਸ ਵੀ ਨਹੀਂ ਪਾਉਂਦਾ ਕਿਸੇ ਨੂੰ, ਹੈ ਨਾ, ਤੁਸੀਂ ਕਹੋਗੇ ਉੱਥੋਂ ਜਾ ਕੇ ਪਾਉਂਦੇ ਆ, ਕਿਉਂ ਯਾਰ ਇੱਥੋਂ ਪਾ ਲੈਣੇ, ਤੁਸੀਂ ਦੱਸ ਵੀ ਨਹੀਂ ਪਾਓਗੇ ਵੀ ਯਾਰ ਆਹ ਕਿੱਡੀ ਬਲੂਟੁੱਚੀ ਜਿਹੀ ਗੱਲ ਆ ਮੈਂ ਹੁਣ ਕੀ ਦੱਸਾਂ, ਪਰ ਅੰਦਰ ਤੁਹਾਡੇ ਉਹ ਚੱਲ ਰਿਹਾ ਹੁੰਦਾ ਵਾ ਵੀ ਉੱਥੋਂ ਮੈਨੂੰ ਪੁਆਇੰਟ ਮਿਲਣੇ, ਸੋ ਇਹ ਤੁਹਾਡੇ ਦਿਮਾਗਾਂ ਦੇ ਨਾਲ
7: ਗੇਮ ਹੈ ਨਾ, ਬੰਦਾ ਗੇਮ ਖੇਡਦਾ ਰਹਿੰਦਾ ਪੂਰਾ ਟਾਈਮ।
6: ਇਹ ਉਹੋ ਜਿਹੀ ਚੀਜ਼ ਆ ਵੀ ਜਿੱਦਾਂ ਕਿਸੇ ਸ਼ਾਇਰ ਨੇ ਕਿਤੇ ਕਿਸੇ ਵੇਲੇ ਕਿਹਾ ਹੋਊਗਾ ਵੀ ਦਿਲ ਟੁੱਟਿਆ ਤੂੰ ਚੰਨ ਵਰਗੀ ਲੱਗਦੀ, ਹੈ ਨਾ, ਮਤਲਬ ਉਹ ਸਾਰੀਆਂ ਚੀਜ਼ਾਂ ਵੀ ਉਹ ਤਸੱਵਰ ਚ ਹੀ ਆ।
7: ਵਾਹ ਕਿਆ ਜੋੜਿਆ,
6: ਕੋਈ ਲੈਣਾ ਦੇਣਾ ਨਹੀਂ ਕਿਸੇ ਦਿਨ ਇਹਦੇ ਤੇ ਵੀ ਗੱਲ ਆਪਾਂ ਜ਼ਰੂਰ ਕਰਾਂਗੇ ਜਾਂ ਫਿਰ ਕਿਸੇ ਨੂੰ ਪਤਾ ਹੋਵੇ ਜਾਂ ਫਿਰ ਕੋਈ ਇਹਦੇ ਉੱਤੇ ਕੋਈ ਰਿਸਰਚ ਕਰ ਰਿਹਾ ਹੋਵੇ ਸੁਣਿਆ ਹੋਵੇ ਕਿਤੇ ਵੀ ਯਾਰ ਗੱਲਾਂ ਕਿੱਥੋਂ ਆਈਆਂ ਸੀ, ਮਤਲਬ ਕਿੰਨੇ ਇੱਦਾਂ ਦੀਆਂ ਗੱਲਾਂ ਇਸ ਪਾਸੇ ਨੂੰ ਤੋਰਤੀਆਂ ਜਦਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਲੌਜਿਕ ਹੀ ਨਹੀਂ ਆ।
7: ਹਾਂ ਸਹੀ ਗੱਲ ਆ, ਦਿਲ ਹੀ ਕਿਉਂ, ਹੈ ਨਾ,
6: ਇਹਦਾ ਕੋਈ ਲੌਜਿਕ ਥੋੜ੍ਹੀ, ਮੇਰਾ ਤੇਰੇ 'ਤੇ ਦਿਲ ਆ ਗਿਆ, ਲੌਜਿਕ ਕੀ ਲੌਜਿਕ ਹੈ ਇਹਦੇ ਪਿੱਛੇ, ਦਿਲ ਕਿੱਦਾਂ ਆ ਗਿਆ, ਮਤਲਬ ਕਦੀ ਮਤਲਬ ਕੋਈ ਮਿਲੇ ਤੇ ਮਤਲਬ ਦੱਕ ਦੱਕ ਕਰਨ ਲੱਗ ਪੈਂਦਾ, ਮਤਲਬ ਇਹ ਜਾਂ ਤੇ ਫਿਰ ਉਹ ਦੁਨੀਆਂ ਦੇ ਕੋਈ ਮਤਲਬ ਸਿਰਫ ਹੀਰੋ ਹੀ ਨੇ ਜਿਨ੍ਹਾਂ ਨਾਲ ਏਦਾਂ ਹੁੰਦਾ ਵਾ।
7: ਵੈਲਕਮ ਟੂ ਚਟਪਟੀ ਬਾਤੇ ਵਿਦ ਰਣਜੋਤ ਸਿੰਘ।
6: ਵੀ ਓਦਾਂ ਹੋ ਸਕਦਾ, ਓਦਾਂ ਤੁਸੀਂ ਕਹੋ ਨਾ, ਮਤਲਬ ਸਿੰਪਲ ਚੀਜ਼ ਇਹ ਆ, ਵੈਰੀ ਸਿੰਪਲ ਤੇ ਓਨੈਸਟ ਚੀਜ਼ ਇਹ ਆ ਵੀ ਤੁਸੀਂ ਫਸਟ ਟਾਈਮ ਕਿਸੇ ਨੂੰ ਮਿਲਦੇ ਹੋ ਤੇ ਤੁਹਾਨੂੰ ਘਬਰਾਹਟ ਹੁੰਦੀ ਆ।
7: ਹਾਂ,
6: ਜਦੋਂ ਤੁਸੀਂ ਕੋਈ ਗੱਲ ਇਹੋ ਜਿਹੀ ਕਰਨੀ ਆ ਵੀ ਅਗਲੇ ਨੇ ਪਤਾ ਨਹੀਂ ਚਪੇੜ ਕੱਢ ਮਾਰਨੀ ਆ ਕਿ ਅਗਲੇ ਨੇ ਪਤਾ ਨਹੀਂ ਤੁਹਾਨੂੰ ਐਕਸੈਪਟ ਕਰ ਲੈਣਾ ਕਿ ਕੀ, ਬੇਸਿਕਲੀ ਤਾਂ ਤੁਹਾਨੂੰ ਘਬਰਾਹਟ ਹੁੰਦੀ ਆ। ਪਰ ਉਹਨੂੰ ਅਸੀਂ ਇੱਦਾਂ ਕਿਹਾ ਵਾ ਸਿਆਣੇ ਜੇ ਪਿਆਰੇ ਜੇ ਤਰੀਕੇ ਦੇ ਨਾਲ ਵੀ ਦਿਲ ਕੀ ਧੜਕਨੇ ਤੇਜ਼ ਹੋ ਜਾਂਦੀ ਹੈ,
7: ਤੁਮਕੋ ਦੇਖਾ ਤੋ ਯੇ ਖਿਆਲ ਆਇਆ ਹੈ ਨਾ,
6: ਦਿਲ ਦੀ ਧੜਕਣਾ ਤੇ ਉਦੋਂ ਵੀ ਤੇਜ਼ ਹੋ ਜਾਂਦੀਆਂ। ਫਿਰ ਜਦੋਂ ਮੰਨ ਲਓ ਤੁਸੀਂ ਫਸਟ ਡੇ ਜੋਬ ਤੇ ਜਾ ਰਹੇ ਹੋ,
7: ਫੀਲਿੰਗਸ ਹੈਗੀਆਂ ਜੋ ਯੂਜੁਅਲ ਨਾਲੋਂ ਉੱਪਰ ਨੇ, ਉਹ ਸਾਨੂੰ ਕਿੱਥੇ ਕਿੱਥੇ ਫੀਲ ਹੁੰਦੀਆਂ ਤਾਂ ਹੀ ਇਹ ਅਖਾਣ ਬਣੇ। ਜਿਸ ਤਰ੍ਹਾਂ ਸਾਨੂੰ ਕਦੇ ਵੀ ਇਸ ਤਰ੍ਹਾਂ ਲੱਗਿਆ ਨਾ ਕਿ ਇੰਟਿਊਸ਼ਨ ਕਿ ਯਾਰ ਕੁਛ ਗਲਤ ਹੋਣ ਲੱਗਿਆ ਕੁਛ, ਤਾਂ ਬੰਦਾ ਕਹਿੰਦਾ ਇਟਸ ਮਾਈ ਗੱਟ ਫੀਲਿੰਗ, ਕਿਉਂਕਿ ਬਾਕੀ ਸਾਡੇ ਪੇਟ 'ਚ
6: ਮਤਲਬ ਹਾਰਮੋਨ ਆ,
7: ਹਾਰਮੋਨ ਪੇਟ 'ਚ ਹੀ ਰਿਲੀਜ਼ ਹੁੰਦਾ। ਐਂਗਜ਼ਾਇਟੀ ਹੈ ਉਹ ਹਮੇਸ਼ਾ ਹਾਰਟ 'ਤੇ, ਐਡਰੀਨਲਿਨ ਉਹ ਹਾਰਟ 'ਤੇ, ਤਾਂ ਹੀ ਬੰਦਾ ਜ਼ਿਆਦਾਤਰ ਚੀਜ਼ਾਂ ਦਿਲ ਨਾਲ ਜੋੜਦਾ। ਅਤੇ ਸ਼ਰਮ ਜਿਹੜੀ ਉਹ ਬੰਦੇ ਦੇ ਚਿਹਰੇ 'ਤੇ ਆਉਂਦੀ ਆ, ਬੰਦੇ ਨੂੰ ਆਪਣੇ ਚਿਹਰੇ 'ਤੇ ਕਹਿੰਦੇ ਝੰਝਨਾਹਟ ਮਹਿਸੂਸ ਹੁੰਦੀ ਹੈ, ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਮੈਂ ਅੱਖਾਂ ਨੀਵੀਆਂ ਕਰ ਲਾਂ ਕਿਸੇ ਤਰੀਕੇ,
6: ਕਿਸੇ ਨੂੰ ਅੱਖ ਨਹੀਂ ਤੁਸੀਂ ਮਿਲਾ ਪਾਉਂਦੇ,
7: ਤੇ ਉਹ ਮਤਲਬ ਕਹਿ ਲਓ ਕਹਿਣ 'ਚ ਵੀ ਗੱਲ ਆ ਜਾਂਦੀ, ਪਰ ਮੇ ਬੀ ਬਾਡੀ ਦੇ ਅੰਦਰ ਜਿਹੜੇ ਹਾਰਮੋਨਸ ਆ ਉਹ ਸਿਕਰੀਟ ਹੀ ਉਸ ਹਿਸਾਬ ਨਾਲ ਹੁੰਦੇ ਆ, ਤੇ ਫਿਰ ਮੀਰ ਤੱਕ ਹੀ ਮੀਰ ਵਰਗੇ ਤੇ ਗੱਲ ਵਰਗੇ ਸਭ ਚੀਜ਼ਾਂ ਲਿਖ ਲੈਂਦੇ
6: ਨਹੀਂ। ਆਹ ਤੇ ਚਲੋ ਆਹ ਚੀਜ਼ ਨਾ, ਇਹ ਤੇ ਸ਼ਾਇਦ ਕਦੀ ਨਾ ਕਦੀ ਕਿਸੇ ਨਾ ਕਿਸੇ ਨਾਲ ਜਾਂ ਆਮ ਜਿਹੜਾ ਵੱਖ ਵੱਖ ਸਮਿਆਂ ਦੇ ਉੱਤੇ ਤੁਸੀਂ ਫੀਲ ਕੀਤਾ ਹੋਊਗਾ ਵੀ ਵਾਕਈ ਕਈ ਜਿਹੜੇ ਘਬਰਾਹਟ ਵਾਲੇ ਜਿਹੜੇ ਇੱਦਾਂ ਦੇ ਹੁੰਦੇ ਆ ਸੀਨ, ਜਦੋਂ ਤੁਹਾਡੇ ਢਿੱਡ 'ਚ ਕੁਤਕੁਤਰੀ ਜੀ ਟਾਈਪ ਕੁਛ ਹੁੰਦਾ ਹੈ ਨਾ, ਇਹ ਤੇ ਚੀਜ਼ ਹੁੰਦੀ ਆ ਚਲੋ, ਹਾਂ। ਪਰ ਉਹ ਜਿਹੜਾ ਦੂਸਰਾ ਆ ਉਹ ਥੋੜਾ ਜਿਹਾ ਆਊਟ ਆਫ ਸਿਲੇਬਸ ਆ ਵੀ ਕਿੱਦਾਂ ਕਿੱਦਾਂ ਤੇ ਕੀ ਤੇ ਕਿਵੇਂ, ਹੈ ਨਾ। ਚਲੋ ਖੈਰ, ਇਹ ਚੀਜ਼ਾਂ ਥੋੜੀ ਜਿਹੀ ਡੀਪਰ
7: ਡੀਪ ਜਾਣ ਵਾਲੀਆਂ
6: ਨੇ। ਆਪਾਂ ਇਹ ਕਹਾਂਗੇ ਵੀ ਜੇ ਕਿਸੇ ਨੇ ਕਿਹਾ

0: ਕਿਉਂਕਿ ਇਹ ਮੈਂਟਲ ਹੈਲਥ ਦਾ ਇਸ਼ੂ ਆ ਤੇ ਮੌਸਮ ਬਦਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਬੜਿਆਂ ਦੇ ਖਿਸਕਣੇ ਨੇ ਬੜੇ ਤੁਹਾਨੂੰ ਸਮਝ ਵੀ ਨਹੀਂ ਆਉਣੀ ਵੀ ਹਾਂ ਕਿਉਂ ਤੁਹਾਨੂੰ ਸੁਸਤੀ ਜਿਹੀ ਪਈ ਜਾਂਦੀ ਆ ਕਿਉਂ ਤੁਹਾਡਾ ਦਿਲ ਜਿਹਾ ਨਹੀਂ ਲੱਗਦਾ ਫਿਰ ਦਿਲ ਆ ਗਿਆ ਹੈ
1: ਉਦਾਸ ਫੀਲ ਕਰਦੇ ਡਿਪਰੈਸ ਫੀਲ ਕਰਦੇ ਸੋ ਮੇ ਬੀ ਉਹ ਜੇ ਲੋਕੀ ਜਿਹੜੇ ਫੀਲ ਕਰਦੇ ਉਹਨਾਂ ਲਈ ਥੋੜਾ ਈਜ਼ੀਅਰ ਦਿਨ ਆਣਗੇ ਅੱਗੇ ਜਾ ਕੇ
0: ਪਰ ਇੱਕ ਗੱਲ ਹੈ ਕਿ ਤਬਦੀਲੀ ਹੈ ਨਾ ਜਿੱਦਾਂ ਜੇ ਤੁਸੀਂ ਕਿਸੇ ਵੀ ਪਾਸਿਓਂ ਤੁਸੀਂ ਲੈ ਲਓ ਤੁਸੀਂ ਹੈ ਇੱਕ ਇੱਕ ਤਬਦੀਲੀ ਜਦੋਂ ਵੀ ਕਦੋਂ ਵੀ ਕਿਸੇ ਵੀ ਕਿਸਮ ਦੀ ਆਉਂਦੀ ਆ ਤੇ ਉਹ ਤੁਹਾਡੇ ਤੇ ਅਸਰ ਕਰਦੀ ਹੈ ਸੋ ਇੱਕ ਤਬਦੀਲੀ ਆ ਜਦੋਂ ਵੀ ਮੌਸਮ ਬਦਲੂਗਾ ਇਹ ਨਹੀਂ ਆ ਵੀ ਹੁਣ ਜਦੋਂ ਵੀ ਬਦਲੂਗਾ ਠੰਡ ਆਊਗੀ ਤਾਂ ਵੀ ਤੁਸੀਂ ਫੀਲ ਕਰੋਗੇ ਇੱਕਦਮ ਬਦਲਦੇ ਹੁਣ ਸਰੀਰ ਕਹਿ ਨਹੀਂ ਨਾ ਸਕਦਾ ਉਹ ਤੁਹਾਨੂੰ ਮਹਿਸੂਸ ਹੀ ਕਰਾਉਂਦਾ ਨਾ ਇਸ ਕਰਕੇ ਆਪਾਂ ਆਪਣੇ ਖਾਣੇ ਦਾਣੇ ਬਦਲਦੇ ਹਾਂ ਨਾ ਵੀ ਹੁਣ ਉਹਨੂੰ ਉਸ ਹਿਸਾਬ ਦਾ ਆਪਾਂ ਫੀਡ ਕਰੀਏ ਵੀ ਇਹ ਥੋੜ੍ਹਾ ਜਿਹਾ ਬਚ ਪਚਾ ਜਿਹਾ ਰਹੇ ਤੇ ਚਲੋ ਖੈਰ ਇਹ ਤੁਸੀਂ ਜ਼ਰੂਰ ਦੱਸਣਾ ਵੀ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ ਕੀ ਹਾਲ ਹੈ ਤੁਹਾਡਾ
1: ਕੀ ਹਾਲ ਹੈ ਤੁਹਾਡਾ
0: ਠੀਕ ਠਾਕ ਹੋ ਤੁਸੀਂ
1: ਆਰ ਯੂ ਗੁੱਡ ਮਾਈ ਫਰੈਂਡ
0: ਹਾਂ ਤੁਸੀਂ ਸਾਨੂੰ ਵੀ ਪੁੱਛੋ
1: ਹਾਂ ਸਾਨੂੰ ਵੀ ਪੁੱਛ ਲਓ ਯਾਰ ਕੋਈ ਪੁੱਛਦਾ ਹੀ ਨਹੀਂ
0: ਅਸੀਂ ਤੁਹਾਨੂੰ ਪੁੱਛੀਏ
1: ਅਸੀਂ ਮਾੜੇ
0: ਹਾਲ ਚਾਲ ਇੱਕ ਦੂਸਰੇ ਦਾ ਪੁੱਛੀਏ ਗਿਸ਼ੀਏ ਪੰਮੀ ਬਾਈ ਜੀ ਹੱਸੀ ਜਾਂਦੇ ਸਾਹਮਣੇ ਬਹਿ ਗਏ ਮੈਲਬਨ ਚ ਹੋਊਗੀ 26 ਸਤੰਬਰ ਨੂੰ
1: ਕਿਆ ਬਾਤ ਵੈਰੀ ਗੁੱਡ
0: ਸੋ ਇਹ ਭੰਗੜਾ ਡਾਊਨ ਅੰਡਰ ਵਾਲੇ ਕਰਾਉਂਦੇ ਹੁੰਦੇ ਆ
1: 2026
0: ਦਾ ਜਿਹੜਾ ਕੰਪੀਟੀਸ਼ਨ ਹੈ ਉਹਦੇ ਵਿੱਚ ਹੋਊਗੀ
1: ਭੰਗੜੇ
0: ਦਾ ਉਹ ਕਰੇਜ਼ ਨਹੀਂ ਰਿਹਾ ਹੁਣ ਉਹ ਕਰੇਜ਼ ਇਨ ਦਾ ਸੈਂਸ ਭੰਗੜੇ ਕੰਪੀਟੀਸ਼ਨ ਵਗੈਰਾ ਵੇਖਣ ਦਾ ਮੈਂ ਵੀ ਨਾ ਬਹੁਤ ਵਿਹਲੇ ਪਏ ਹੁੰਦੇ ਹੁਣ ਪ੍ਰੋਗਰਾਮ ਪਹਿਲੀਆਂ ਦੇ ਵਿੱਚ ਜਿੱਥੇ ਟਿਕਟਾਂ ਨਹੀਂ ਮਿਲਦੀਆਂ ਹੁੰਦੀਆਂ ਮਾਰੋ ਮਾਰ ਹੁੰਦੀ ਹੁੰਦੀ ਸੀ
1: ਮੇਰੇ ਖਿਆਲ ਨਾਲ ਕਾਫੀ ਲੋਕ ਵੀ ਆ ਗਏ ਨਾ ਭਾਜੀ ਮੇਰੇ ਖਿਆਲ ਨਾਲ ਤਾਂ ਵੀ
0: ਉਹ ਵੀ ਫਿਰ ਲੰਮੀਆਂ ਗੱਲਾਂ ਨੇ ਵੀ ਕਾਹਦੇ ਤੋਂ ਕਿਉਂ ਕਿੱਦਾਂ ਕਈ ਚੀਜ਼ਾਂ ਜਦੋਂ ਬਹੁਤੀ ਮਾਤਰਾ 'ਚ ਮਿਲਦੀਆਂ ਰੁਝਾਨ ਮੁੱਕ ਜਾਂਦਾ ਤੁਹਾਡੇ ਜਦੋਂ ਬਹੁਤੀ ਮਾਤਰਾ 'ਚ ਮਿਲਦੀਆਂ ਫਿਰ ਮਿਆਰ ਵੀ ਟੁੱਟ ਜਾਂਦਾ ਬੜਾ ਕੁਛ ਆ ਚੀਜ਼ ਦੀ ਬਹੁਤਾਤ ਅਤੇ ਚੀਜ਼ ਦੀ ਕੁਆਲਿਟੀ ਬਹੁਤ ਮੈਟਰ ਕਰਦੀ ਆ
1: ਸਹੀ ਗੱਲ
0: ਉੱਥੇ ਹੈ ਨਾ ਮੰਨ ਲਓ ਤੁਸੀਂ ਹੁਣ ਜਿਹੜੇ ਆੜੀਆਂ ਫਿੱਗਾਂ ਨੇ
1: ਤੇ
0: ਜਦੋਂ ਮੰਨ ਲਓ ਉਹ ਚੀਜ਼ ਬਾਹਰੋਂ ਆਉਂਦੀ ਹੈ ਸੁੱਕੀ ਸਕਾਈ ਕਿਤੇ ਜਿੱਥੇ ਕਿਤੇ ਬਹੁਤੀਆਂ ਆਉਂਦੀਆਂ ਹੋਣਗੀਆਂ ਤੇ ਉਦੋਂ ਉਹੀ ਜਿਹੜੀ ਆ ਉਹ ਤੁਹਾਨੂੰ 14-15-16 ਦੀ ਕਿਲੋ ਵੀ ਮਿਲ ਜਾਏ ਸ਼ਾਇਦ ਆਈ ਡੋਂਟ ਨੋ ਮੈਨੂੰ ਰੇਟ ਨਹੀਂ ਐਗਜ਼ੈਕਟ ਪਤਾ ਹੁਣ ਕੋਈ ਇਹਦੇ ਤੇ ਇਤਰਾਜ਼ ਨਾ ਕਰੇ ਪਰ ਉਦਾਂ
2: ਪਰ ਉਹੀ ਡਿਮਾਂਡ ਸਪਲਾਈ ਦੀ ਗੱਲ ਆ
0: ਜਦੋਂ ਚੀਜ਼ ਜਿਹੜੀ ਵੱਧ ਹੁੰਦੀ ਆ ਕੱਦੂ ਹੀ ਲਾ ਲਓ ਤੁਸੀਂ ਹੁਣ ਗਰਮੀਆਂ ਵਾ ਤੇ ਜਦੋਂ ਹੁਣ ਗਾਂ ਨਵੇਂ ਨਵੇਂ ਲੱਥਣੇ ਉਦੋਂ ਪਰਿਵਾਰ ਨੇ ਕਹਿਣਾ ਵਾਹ ਘਰ ਦੇ ਬਣੇ ਉਹ ਯਾਰ ਨਰੋਏ ਓ ਹੋ ਹੋ ਸਵਾਦ ਹੀ ਵੱਖਰਾ ਓਏ
1: ਕੌਣ ਹੈ ਇਹ ਲੋਕ
0: ਉਹ ਸਵਾਦ ਹੀ ਵੱਖਰਾ ਚੀਜ਼ ਹੀ ਵੱਖਰੀ ਹੈ ਨਾ ਉਹ ਕਮਾਲ ਕੱਲ ਫੇਰ ਬਣਾਇਓ ਹੈ ਪਰਸੋਂ ਦਾਲ ਚ ਪਾਇਓ ਹੈ ਓਏ ਇਹਦੇ ਕੋਫਤੇ ਕਿਤੇ ਬਣਨਾ ਹੋਏ ਓਏ ਕੱਦੂ ਆ ਤੁਸੀਂ ਮਹੀਨੇ ਕੁ ਬਾਅਦ ਦੋ ਮਹੀਨੇ ਬਾਅਦ ਮੁੜ ਕੇ ਗਾਲਾਂ ਕੱਢਣ ਦੇ ਹੁੰਦੇ ਯਾਰ ਗੁਆਂਢੀਆਂ ਨੂੰ ਦੇ ਦੋ ਕਿਤੇ ਦਫ਼ਾ ਕਰੋ ਇਹਨੂੰ ਹਨਾ ਉਹੀ ਕੱਦੂ ਆ ਹੋਰ ਮਹੀਨਾ ਲੰਘਦਾ ਗਵਾਂਢੀ ਵੀ ਗਾਲਾਂ ਕੱਢ ਰਹੇ ਹੁੰਦੇ
1: ਹਟਦੇ ਹੀ ਨਹੀਂ
0: ਯਾਰ
1: ਟਲਦੇ ਨਹੀਂ ਸਾਡੀ ਗਲਤੀ ਹੋ ਗਈ ਭਰਾ ਇਹਨਾਂ ਨੂੰ ਗਾਲੇ ਕਿਤੇ
0: ਹੈ ਨਾ ਗਵਾਂਢ ਤੋਂ ਗਾਂ ਅਗਲੇ ਗਵਾਂਢ ਤੱਕ ਪਹੁੰਚ ਜਾਂਦੀ ਹੈ ਗੱਲ ਆ ਵੀ ਜਦੋਂ ਚੀਜ਼ ਵੱਧ ਜਾਂਦੀ ਖੈਰ ਕੱਦੂ ਦਾ ਤੇ ਭੰਗੜੇ ਦਾ ਕੋਈ ਵਾਹ ਵਾਸਤਾ ਨਹੀਂ ਹੋ ਗਿਆ ਜਸਟ ਵੈਸੇ
1: ਜੇ ਸਾਡੀ ਚਟਪਟੀ ਗੱਲ ਨਾ ਜੀ ਤੁਸੀਂ
0: ਸਮਝੋ ਵੈਸੇ ਇੱਕ ਐਗਜ਼ਾਮਪਲ ਆ ਸੋ ਅੱਜ ਦੀ ਜਿਹੜਾ ਆਪਾਂ ਵਿਸ਼ਾ ਕਰਨਾ ਵਾ ਬਹੁਤ ਇੰਪੋਰਟੈਂਟ ਆ
1: ਜੀ
0: ਤੇ ਸਾਰੇ ਜਾਣੇ ਉਹਦੇ ਵੱਲ ਧਿਆਨ ਦੇਣ ਤੇ ਸਾਰੇ ਜਾਣਿਆਂ ਨੂੰ ਉਹਦੇ ਬਾਰੇ ਬਹੁਤ ਨੌਲੇਜ ਹੋਊਗੀ ਵੀ ਤੇ ਉਹਦੇ ਵਿੱਚ ਤੁਸੀਂ ਵੀ ਇਜ਼ਾਫਾ ਕਰਿਓ ਜਿੱਦਾਂ ਦਾ ਵੀ ਐਕਸਪੀਰੀਅੰਸ ਆ ਗੱਲ ਕਰਾਂਗੇ ਆਪਾਂ ਡਰਿੰਕ ਡਰਾਈਵਿੰਗ ਦੇ ਦੂਸਰੇ ਦੀ ਹੈਲਪ ਕਰਦੇ ਕਿਉਂਕਿ ਇਹ ਉਦਾਂ ਦਾ ਮੰਤਰ ਆ ਜਿਹੜਾ ਉਦਾਂ ਦਾ ਸੋਰੀ ਉਦਾਂ ਦਾ ਇਹ ਕਾਰਨਾਮਾ ਹੈ ਜਿਹੜਾ ਬੜੀ ਵਾਰ ਬੰਦਾ ਇਹ ਸੋਚਦਾ ਵੀ ਮੈਨੂੰ ਹੋ ਗਏ 5 ਸਾਲ

0: ਮੈਨੂੰ 10 ਸਾਲ ਹੋ ਗਏ ਆਸਟ੍ਰੇਲੀਆ 'ਚ, ਕਮਾਲ ਹੈ ਮਤਲਬ। ਪਰ ਜਿੱਦਣ ਤੁਸੀਂ ਫੜੇ ਗਏ,
1: ਫਿਰ ਫੜੇ,
0: ਜਿੱਦਣ ਤੁਸੀਂ, ਜਿੱਦਣ ਤੁਹਾਡੀ ਚੋਰੀ ਫੜੀ ਗਈ ਉੱਦਣ ਤੁਸੀਂ ਚੋਰ ਹੋ, ਜਿੱਦਣ ਤੁਸੀਂ ਕਾਬੂ ਆ ਗਏ
1: ਉੱਦਣ ਆ ਗਏ,
0: ਉੱਦਣ ਆ ਗਏ, ਚੱਲੀ ਗਿਆ ਤਾਂ ਚੱਲੀ ਗਿਆ। ਸੋ ਇਹ ਸਾਡੇ ਲਈ ਜਾਣ ਲੈਣਾ ਬਹੁਤ ਜ਼ਰੂਰੀ ਆ ਕਿ ਇਹ ਕਿੰਨਾ ਕੁ ਸੀਰੀਅਸ ਹੈ ਕੰਮ, ਕਿੰਨੇ ਕੁ ਖਮਿਆਜ਼ੇ ਸਾਨੂੰ ਭੁਗਤਣੇ ਪੈਂਦੇ ਆ। ਸੋ ਡਰਿੰਕ ਡਰਾਈਵਿੰਗ ਬਾਰੇ ਤੁਸੀਂ ਕੀ ਜਾਣਦੇ ਹੋ, ਕੀ ਤੁਸੀਂ ਸੁਣਿਆ ਵਾ, ਕੀ ਤੁਹਾਡੀਆਂ ਮਿਥਸ ਨੇ? ਅੱਜ ਆਪਾਂ ਗੱਲ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਪਹਿਲਾ ਫਾਈਨ ਹੋਇਆ ਹੈ।
1: ਯੈਸ, ਅੱਜ ਦੇ ਦਿਨ 10 ਸਤੰਬਰ ਨੂੰ, 10 ਸਤੰਬਰ 1897 ਨੂੰ ਸਭ ਤੋਂ ਪਹਿਲਾਂ ਡਰਿੰਕ ਐਂਡ ਡਰਾਈਵਿੰਗ ਫਾਈਨ ਹੋਇਆ। ਇੱਕ ਇਲੈਕਟ੍ਰਿਕ ਵਹੀਕਲਸ ਆਏ ਸੀਗੇ, ਇਲੈਕਟ੍ਰਿਕ ਕੈਬ ਫੈਸਿਲਿਟੀ ਆਈ ਸੀਗੀ, ਨਾਮ ਰੱਖਿਆ ਸੀਗਾ ਜੀ ਉਹਦਾ ਹਮਿੰਗ ਬਰਡ, ਅਤੇ ਉਹਦਾ ਇੱਕ ਡਰਾਈਵਰ ਸੀਗਾ, ਨਾਮ ਸੀਗਾ ਜੋਰਜ ਸਮਿਥ। ਰਹਿੰਦੀ ਦੁਨੀਆ ਤੱਕ ਨਾਂ ਰਹੇਗਾ ਜੋਰਜ ਸਮਿਥ ਭਰਾ ਦਾ, ਕਿਉਂਕਿ ਉਹਨਾਂ ਨੇ ਕਿਹਾ ਬਈ ਦਿਹਾੜੀ ਲੱਗ ਗਈ ਬਹੁਤ ਵਧੀਆ, ਆਈ ਐਮ ਫੀਲਿੰਗ ਵੈਰੀ ਵੈਲ, ਅਤੇ 3-4 ਪੁਆਇੰਟ ਮਾਰਦੇ ਹਾਂ ਬੀਅਰ ਦੇ, ਅਤੇ ਉਹ ਉਹਨਾਂ ਨੇ ਠੰਡੀ ਠੰਡੀ ਬੀਅਰ ਪੀਤੀ ਆ।
0: ਉੱਧਰੋਂ ਜੋਬ ਆ ਗਈ,
1: ਉੱਧਰੋਂ ਜੋਬ ਆ ਗਈ, ਉਹਨਾਂ ਇੱਕ ਗੱਡੀ ਕੀਤੀ ਸਟਾਰਟ, ਸਟਾਰਟ ਕੀਤੀ ਤੇ ਨਾਲ ਹੀ ਲਿਆ ਕੇ ਮਾਰੀ ਸਾਹਮਣੇ ਵਾਲੇ ਪੋਲ ਚ ਧੜਾਮ, ਤੇ ਪੁਲਿਸ ਆਈ ਹੈ, ਤੇ ਪੁਲਿਸ ਨੇ ਜਦੋਂ ਵੇਖਿਆ ਕਿ ਉਹ ਇੰਨਾ ਜ਼ਿਆਦਾ ਇੰਟੋਕਸੀਕੇਟਡ ਸੀਗਾ ਕਿ ਉਹ ਉੱਠ ਵੀ ਨਹੀਂ ਪਾ ਰਿਹਾ ਹੈਗਾ। ਸੋ ਅਲਟੀਮੇਟਲੀ ਸਭ ਤੋਂ ਪਹਿਲਾਂ ਡਰਿੰਕ ਡਰਾਈਵਿੰਗ ਜਿਹੜਾ ਚਲਾਨ ਆ ਉਹ ਸਾਡੇ ਵੀਰ ਜੋਰਜ ਸਮਿਥ ਨੂੰ ਮਿਲਿਆ ਕਿ ਬਈ ਆਹ ਸਾਂਭੋ, ਇੰਜੋਏ ਯੋਰ ਲਾਈਫ ਵਿਦ ਦਿਸ, ਅਤੇ ਉਸ ਤੋਂ ਬਾਅਦ ਇਹ ਇੱਕ ਨੇਮ ਹੀ ਬਣ ਗਿਆ ਅਤੇ ਹਰ ਕੰਟਰੀ ਦੇ ਅੰਦਰ ਅਡੋਪਟ ਹੋਣਾ ਸ਼ੁਰੂ ਹੋ ਗਿਆ। ਜਾਂ ਫਿਰ ਤੁਸੀਂ ਇਹ ਕਹਿ ਲਓ ਲੋਕਾਂ ਦੀ ਅੱਖ ਖੁੱਲ੍ਹ ਗਈ ਕਿ ਯਾਰ ਐਲਕੋਹਲ ਪੀ ਕੇ ਹੈ ਤਾਂ ਗਲਤ, ਡਰਾਈਵ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਦਾ ਜਿਹੜੇ ਜਿੰਨੇ ਵੀ ਰੂਲਸ ਹੁੰਦੇ ਆ ਨਾ, ਜਦੋਂ ਵੀ ਆਉਂਦੇ ਆ ਉਹ ਬੇਸਿਕਲੀ ਬੜੀ ਨਾ ਐਫੀਮੀਨੇਟ, ਬੜੀ ਫੈਮਨਿਸਟਿਕ ਜਿਹੀ ਚੀਜ਼ ਆ ਰੂਲ ਕ੍ਰੀਏਟ ਕਰਨਾ ਕਿ ਰੋਕਥਾਮ ਲਾਣੀ। ਆਦਮੀ ਪਿੱਤਰ ਸੱਤਾ ਪੇਟਰੀਆਰਕੀ ਤਾਂ ਸਭ ਕਰਦੀ ਰਹਿੰਦੀ ਆ, ਸਾਰੇ ਹੀ ਪੀ ਰਹੇ ਆ, ਉਹ ਕਹਿੰਦੇ ਕੁਛ ਨਹੀਂ ਹੁੰਦਾ, ਜਦ ਤੱਕ ਕੋਈ ਕਾਂਡ ਨਾ ਹੋਵੇ ਤਦ ਤੱਕ ਰੂਲ ਨਹੀਂ ਬਣ ਕੇ ਆਉਂਦਾ ਕਿ ਓਏ ਗਲਤ ਕਰਦੇ ਪਏ।
0: ਏਦਾਂ ਹੀ ਆ, ਉਹ
1: ਪਹਿਲਾਂ ਟਾਈਮ ਤਾਂ ਕਹਿੰਦੇ ਕਿ ਏਅਰਪਲੇਨ 'ਚ ਲੋਕੀ ਸਮੋਕ ਕਰ ਲੈਂਦੇ ਸੀਗੇ
0: ਜੀ,
1: ਹੈ ਨਾ, ਤੇ ਹੁਣ ਤੇ ਏਅਰਪੋਰਟ ਤੋਂ ਵੀ ਕਹਿੰਦੇ ਕਿ ਹੈ ਨਾ ਐਂਟਰ ਕੀਤਾ ਹੀ ਤਾਂ ਸਾਰਾ ਨੋ ਸਮੋਕਿੰਗ ਏਰੀਆ, ਕਿ ਇਟਸ ਅ ਹੈਜ਼ਰਡ ਐਂਡ ਵਾਟ ਐਵਰ, ਆਈ ਡੋਂਟ ਨੋ ਹਾਊ ਵਾਟ ਇਜ਼ ਇਟ ਐਂਡ ਵਾਈ ਇਜ਼ ਇਟ, ਪਰ ਗੱਲ ਇਹੀ ਹੈ ਕਿ ਰੂਲਸ ਬਣਦੇ ਤਦ ਹੀ ਆ ਜਦ ਤੱਕ ਕੋਈ ਕਾਂਡ ਨਾ ਹੋਵੇ।
0: ਸੋ ਕੁੱਲ ਮਿਲਾ ਕੇ 130 ਸਾਲ ਪੁਰਾਣਾ ਇਹ ਵਾਕਿਆ ਵਾ, ਜਿਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਰੀ ਦੁਨੀਆ ਦੇ ਵਿੱਚ, ਇੰਗਲੈਂਡ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਇਹ ਤੈਅ ਕਰ ਲਿਆ ਗਿਆ ਵੀ ਨਹੀਂ ਯਾਰ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ। ਇਹ ਨਹੀਂ ਵੀ ਉਸ ਤੋਂ ਪਹਿਲਾਂ ਨਹੀਂ ਸੀ, ਉਸ ਤੋਂ ਪਹਿਲਾਂ ਕਹਿੰਦੇ ਜਿਹੜੇ ਟਾਂਗੇ ਟੂੰਗੇ ਵੀ ਚਲਾਉਂਦੇ ਸੀ ਨਾ ਉਹ ਚੱਲਦੇ ਸੀ ਉੱਥੇ ਇੰਗਲੈਂਡ 'ਚ ਵੀ, ਅਤੇ ਉਹਨਾਂ ਦੇ ਉੱਤੇ ਵੀ ਜਿਹੜੇ ਰੂਲ ਸੀਗੇ ਬੇਸਿਕਲੀ ਆਹ ਜਿਹੜੀ ਸਜ਼ਾ ਸੀ ਮੇਰੇ ਖਿਆਲ 20 ਸ਼ਿਲੋਂਗ ਦੀ ਸਜ਼ਾ ਹੋਈ
1: ਹੈ ਨਾ,
0: ਅਤੇ ਉਹ ਜਿਹੜੀ ਸੀ ਲਗਭਗ ਕਹਿ ਲਓ 1 ਹਫ਼ਤੇ ਦੀ ਕਮਾਈ ਸੀ ਉਹਦੀ ਬੰਦੇ ਦੀ ਉਸ ਸਮੇਂ ਦੇ ਹਿਸਾਬ ਨਾਲ, 1 ਪਾਉਂਡ ਬਣ ਗਿਆ, 1 ਪਾਉਂਡ ਜਿਹੜੀ ਵੀ 1 ਹਫ਼ਤੇ ਦੀ ਕਮਾਈ ਸੀ। ਇੰਨੀ ਕੁ ਜੱਜ ਨੇ ਸਜ਼ਾ ਦਿੱਤੀ ਅਤੇ ਉਹ ਇਸ ਵਿਹਾਵ ਦੇ ਉੱਤੇ, ਕਿਉਂਕਿ ਉਹਨੇ ਆਪ ਕਬੂਲ ਕਰ ਲਿਆ ਵੀ ਆਹੋ ਜਾਂ ਪੀਤੀ, ਮੁੱਕਰਦਾ ਵੀ ਕਿੱਦਾਂ ਚਲੋ, ਕਿਉਂਕਿ ਉਦੋਂ ਕੋਈ ਮਸ਼ੀਨਾਂ ਨਹੀਂ ਸੀ, ਚੈੱਕ ਕਰਨ ਵਾਲਾ ਨਹੀਂ ਸੀ, ਬੂਜ਼ ਟੈਸਟ ਨਹੀਂ ਸੀ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਉੱਤੇ ਧਾਰਾ ਜਿਹੜੀ ਆ ਜਾਂ ਜਿਹੜੀ ਸੁਣਵਾਈ ਆ ਉਹ ਜਿਹੜੇ ਟਾਂਗਿਆਂ ਟੂੰਗਿਆਂ ਵਾਲੇ ਜਿਹੜੇ ਰੂਲ ਰੈਗੂਲੇਸ਼ਨ ਸੀ ਉਹਨਾਂ ਦੇ ਹਿਸਾਬ ਦੇ ਨਾਲ ਹੋਈ, ਕਿਉਂਕਿ ਉਦੋਂ ਕੋਈ ਹੈ ਹੀ ਨਹੀਂ ਕੋਈ, ਹੈ ਨਾ। ਅਤੇ ਆਹ ਜਿਹੜੀਆਂ ਹਮਿੰਗ ਜਿਹੜਾ ਕਿਹਾ ਜਾਂਦਾ ਕਹਿੰਦੇ ਕੋਈ ਇਸ ਕਰਕੇ ਕਿਉਂਕਿ ਇਲੈਕਟ੍ਰੋਨਿਕ ਜਿਹੜੀਆਂ ਉਦੋਂ ਗੱਡੀਆਂ ਜਿਹੀਆਂ ਟੈਕਸੀਆਂ ਕੱਢੀਆਂ ਗਈਆਂ ਸੀ ਉਹ ਉਹਨਾਂ ਦੀ ਆਵਾਜ਼ ਬਹੁਤ ਘੱਟ ਸੀ ਅਤੇ ਲੋਕੀ ਕਹਿੰਦੇ ਸੀ ਲੋਕੀ ਫਿਰ ਤਾਂ ਕਰਕੇ ਉਹਨੂੰ
1: ਹਮਿੰਗ ਬਰਡ
0: ਕਹਿਣ ਲੱਗ ਪਏ। ਸੋ ਇਹ ਅੱਜ ਦੇ ਦਿਨ ਵਾਪਰਿਆ ਸੀ 10 ਸਤੰਬਰ ਨੂੰ। ਸੋ ਇਸ ਕਰਕੇ ਅੱਜ ਦੇ ਦਿਨ ਤੋਂ ਆਪਾਂ ਇਹ ਸੋਚਿਆ ਵੀ ਇਸੇ ਵਿਸ਼ੇ ਦੇ ਉੱਤੇ
1: ਗੱਲ ਕੀਤੀ,
0: ਕਿਉਂ ਨਾ ਗੱਲ ਕੀਤੀ ਜਾਵੇ। ਸੋ ਅੱਜ ਆਪਾਂ ਇਸੇ ਕਰਕੇ ਇਸੇ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ। ਸੋ ਅੱਜ ਭਾਵੇਂ ਆਪਾਂ 2026 ਦੇ ਵਿੱਚ ਹਾਂ, ਅੱਜ ਭਾਵੇਂ 3600 ਸਾਡੇ ਕੋਲ ਨਵੀਆਂ ਤਕਨੀਕਾਂ ਆ ਗਈਆਂ ਵਾ, ਨਸ਼ਾ ਕਰਕੇ ਗੱਡੀ ਚਲਾਉਣ ਦੀ ਇਹ ਜਿਹੜੀ ਕਹਾਣੀ ਆ ਇਹ ਫਿਲਹਾਲ ਮਤਲਬ ਉਦੋਂ ਤੱਕ ਰਹੂਗੀ ਜਦੋਂ ਤੱਕ ਗੱਡੀ ਆ, ਅਤੇ ਆਪਾਂ ਇਹੋ ਹੀ ਕਹਾਂਗੇ ਵੀ ਗੱਡੀ ਪੀ ਕੇ ਕਦੀ ਨਾ ਚਲਾਈ ਜਾਵੇ, ਬੜੇ ਖਮਿਆਜ਼ੇ ਭੁਗਤਣੇ ਪੈਂਦੇ, ਕੀ ਭੁਗਤਣੇ ਪੈਂਦੇ ਇਹ ਵੀ ਆਪਾਂ ਸਾਂਝ ਪਾਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਹੈ ਨਾ। ਇੰਡੀਆ ਦੀ ਕੋਈ ਕਹਾਣੀ ਤੁਹਾਨੂੰ ਯਾਦ ਹੋਵੇ, ਇੱਥੋਂ ਦੀ ਕੋਈ ਯਾਦ ਹੋਵੇ, ਹੈ ਨਾ, ਜਾਂ ਕਿਤੇ ਵੀ ਕੋਈ ਸੁਣੀ ਹੋਵੇ, ਸੋ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਵੀ ਸਾਂਝੀਆਂ ਕਰਨੀਆਂ ਬਣਦੀਆਂ। ਇੱਕ ਤਾਂ ਚਲੋ ਜਾਣਕਾਰੀ ਹੋਜੂਗੀ, ਹਾਸਾ ਠੱਠਾ ਹੋਜੂਗਾ, ਅਤੇ ਦੂਸਰਾ ਆਪਾਂ ਸਿੱਖ ਲਾਂਗੇ ਕੁਛ,
1: ਹਾਂ ਇਹ ਵੀ ਜ਼ਰੂਰੀ ਹੈ,
0: ਠੀਕ ਆ,
1: ਕੁਛ ਸਿੱਖਣਾ ਹੋਵੇ
0: ਹਾਂ ਆਪਾਂ ਨਾਲੇ ਪੁੱਛ ਲਾਂਗੇ ਆਪਾਂ ਵੀ ਆਰ ਯੂ ਓਕੇ, ਜਿੱਦਾਂ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ ਕਿ ਆਰ ਯੂ ਓਕੇ, थैंक यू गुरसेवक जी, थैंक यू। अमृत भैन जी भी कहें आर यू ओके।
1: हाँ जी, नहीं मतलब इदा नहीं कि बस उ गां सू बोल देना, तुम अपने वालों ही सेंटेंस बना के भेजो, इदा थोड़ी
0: है। गल सही
1: है,
0: अज तक बलजीत कौर जी ने भेजा वा, कहें सत श्रीकाल वीर जी कृष्णा जी, हाउ आर यू एवरी वन, आर यू ओके। चलो इन्हें कुछ तो ऐड किया,
1: थैंक यू सो मच,
0: थैंक कुछ ना कुछ ऐड किया। सत श्रीकाल जी, बहुत मेहरबानी, धन्यवाद थोड़ा। हाँ जी, भी कहें आर यू ओके। हाँ जी, वी आर ओके जी, थैंक यू। हूँ आप जिदा कृष्णा जी ने कहा थोड़ा जा क्रिएटिविटी करो नाल, क्योंकि आप इदा ही वार बार पढ़ी जावे तो भी बोर बोर लगता है ना, जो बंद वार बार पूछी जाओ ना यार की हाल ही तेरा, फिर दूजा की हाल ही तेरा, फिर उस को कल्प पहला ठीक ही हूं मैं खिंच गया।
1: बंदा कल्प बंदा कहता यार लोगों बैठना, फिर बंदा दो बीर पींदा फिर कार चला, सो तुम वह काम नहीं करना, ठीक है ये काम ना करो, ठीक है। बाकी आर यू ओके अंदर एक होर चीज ऐड हो जाएगी, जेडे बहुत लोग फैन ने एप्पल दे, ते भाई कल थोड़े नवे नवे जेडे आईफोन ने वो रिलीज़ हो चुके हैं जी। जी हाँ, आईफोन 18 प्रो मैक्स, नहीं एक्चुअली 18 नहीं होया, आईफोन 18 प्रो ते प्रो मैक्स किया सिर्फ इन्होंने, तो एक आईफोन ड्यो भी आ गया। सो बेसिकली फोल्डेबल आईफोन भी हुन रिलीज़ हो चुका जी, वधाइयां जेडे बहुत ज्यादा टाइम तो वेट कर,
0: मतलब जोड़ के अलमारी च रख सकते हैं।
1: हाँ जी, संदूकड़ी अंदर रख लो, सर्दियों का टाइम कढ़ियो जी। खासियत मेन खासियत पिछले हफ्ते भी थोड़ी डिस्कस की, लीडरशिप चेंज होया 15 साल बाद, टिम कुक चेंज हो चुके ने हुन सीईओ, हुन 15 साल बाद लीडरशिप चेंज है। जॉन टर्नस नाम का एक बहुत पुराना इंपलॉई है, 2001 साल तो जुड़े हुआ एप्पल दे नाल, ते हुन ओ सीईओ है। कहिंदे कि आने वाले टाइम च जो इशूज आते सीगे आईफोन दे हार्डवेयर रिलेटेड ते एआई रिलेटेड, वो दोनों उपर काम करने लई जॉन टर्नस नूं इन्हां ने हुन प्रमोशन दिती है, टिम कुक नूं परे कीता, क्योंकि टिम कुक एआई उपर खर्चा नहीं कर रहा सीगा। जस्ट टू गिव यू एन एग्जाम्पल, बाकी सारी कंपनियां जो एप्पल दे बराबर दियां भी नहीं, क्योंकि एप्पल सैकेंड लार्जेस्ट कंपनी है ना, सो गूगल हो गया है ना, चैट जीपीटी वगैरह हो गए, एक 225 to 200 billion dollars खर्च कर रहे हर साल एआई अपना बेटर करने लई, ते एप्पल ने सिर्फ 13 billion ਕੀਤਾ ਖਰਚ। 13 billion ਇਜ਼ ਅ ਹਿਊਜ ਅਮਾਊਂਟ, ਬਟ ਇਨ ਕੰਪੈਰੀਜ਼ਨ ਟੂ ਦੈਟ ਬਹੁਤ ਘੱਟ। ਸੋ ਇੱਕ ਉਹਦੇ ਕਰਕੇ ਐਂਡ ਜੌਨ ਟਰਨਸ ਨੇ 2001 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਮੈਕ ਬੁੱਕ ਆਏ ਆ, ਤੁਹਾਡੇ ਆਈਪੈਡ ਆਏ ਆ, ਆਈਫੋਨਸ ਆਏ ਆ, ਉਹਨਾਂ ਦਾ ਹਾਰਡਵੇਅਰ ਦੇ ਉੱਪਰ ਕੰਮ ਕੀਤਾ ਉਹਨੇ ਫਸਟ ਹੈਂਡ।
0: ਓਕੇ,
1: ਸੋ ਇਹ ਹੁਣ ਮੈਨੂੰ ਸ਼ੋਰਿਟੀ ਨਹੀਂ ਹੈ, ਪਰ ਕਿਹਾ ਜਾ ਰਿਹਾ ਕਿ ਹੁਣ ਚਾਰਜਰ ਜਿਸ ਤਰ੍ਹਾਂ ਪਹਿਲੇ ਨਹੀਂ ਮਿਲਦਾ ਸੀਗਾ, ਹੁਣ ਤੋਂ ਆਈਫੋਨ ਦੇ ਅੰਦਰ ਚਾਰਜਰ ਐਡ ਕਰ ਰਹੇ ਨੇ।
0: ਅੱਛਾ, ਕਰ ਰਹੇ ਨੇ।
1: ਹਾਂਜੀ, ਅਤੇ ਜਿਹੜਾ 18 Pro ਹੈ, 18 Pro Max ਹੈ, ਉਹਦੇ ਅੰਦਰ ਬਸ ਕਲਰ ਹੀ ਵੱਖਰੇ ਆਏ ਆ 17 ਦੇ ਹਿਸਾਬ ਨਾਲ। ਸੋ ਇਫ ਯੂ ਵਾਂਟ ਟੂ ਬਾਏ 17 ਕਰ ਲਓ, ਪਰ ਪ੍ਰਾਈਜ਼ ਹਾਈਕ ਹੋ ਗਿਆ ਹੁਣ।
0: ਓਕੇ,
1: ਹਾਂ, ਸਾਰਿਆਂ ਦੇ ਪ੍ਰਾਈਜ਼ ਹਾਈਕ ਹੋ ਗਿਆ। ਅਤੇ ਜਿਹੜਾ ਆਈਫੋਨ ਡੂਓ ਹੈ, ਜਿਹੜਾ ਦੋ ਹੀ ਕਲਰਸ ਦੇ ਅੰਦਰ ਆਇਆ, ਬਲੈਕ ਐਂਡ ਵਾਈਟ, ਉਹਦੀ ਖਾਸੀਅਤ ਉਹ ਇਹ ਕਹਿੰਦੇ ਨੇ ਕਿ ਸੈਮਸੰਗ ਦਾ ਹੀ ਹੈ ਮੇਨ ਜਿਹੜਾ ਫੋਲਡ ਉਹਦੇ ਮੁਕਾਬਲੇ। ਸੋ ਉਹਨਾਂ ਨੇ ਤਰੀਕੇ ਜਿਹਾ ਨਾਲ ਇਹ ਕਿਹਾ ਕਿ ਬਾਕੀ ਜਿੰਨੇ ਵੀ ਫੋਲਡ ਵਾਲੇ ਫੋਨ ਆਏ ਹੋਏ ਨੇ ਉਹਨਾਂ ਤੋਂ ਬੈਟਰ ਸਾਡਾ ਫੋਨ ਇਸ ਕਰਕੇ ਹੈ ਕਿਉਂਕਿ ਇਹਦੇ 'ਚ ਕਰੀਜ਼ ਨਹੀਂ ਦਿਸੇਗੀ ਸੈਂਟਰ 'ਚ, ਜਦੋਂ ਤੁਸੀਂ ਉਹਨੂੰ ਪ੍ਰੋਪਰਲੀ ਖੋਲ ਲਓਗੇ। ਹਾਂ, ਖੋਲਣ ਤੇ ਜਿਹੜਾ ਆਈਪੈਡ ਮਿੰਨੀ ਆਈਪੈਡ ਏਅਰ ਹੁੰਦਾ ਜਿਹੜਾ, ਉਸ ਸਾਈਜ਼ ਦਾ ਓਪਨ ਹੋਏ ਤਾਂ ਹੋਏਗਾ, ਤੇ ਕਲੋਜ਼ ਵਿੱਚ 5.5 inch ਦੀ ਸਕਰੀਨ ਆ। ਅਮੈਰੀਕੀ $1200 ਤੋਂ ਆਈਫੋਨ 18 ਪ੍ਰੋ ਸ਼ੁਰੂ ਹੈ ਜੀ, ਤੇ ਜਿਹੜਾ ਆਹ ਵਾਲਾ ਫੋਨ ਹੈ ਫੋਲਡੇਬਲ ਉਹ $2000 ਤੋਂ ਸ਼ੁਰੂ ਹੈ, ਮਤਲਬ ਕਿ 256 GB ਵਾਲਾ ਤੁਹਾਨੂੰ ਕਿੰਨਾ ਕੁ ਹੋ ਗਿਆ, 3000 ਦੇ ਲਾਗੇ ਪੈ ਗਿਆ ਇੱਥੇ ਆਸਟ੍ਰੇਲੀਅਨ।
0: ਚਾਈਨਾ ਤੋਂ ਚੀਜ਼ ਮੰਗਾਉਣੀ ਹੋਵੇ ਤਾਂ ਉੱਥੇ ਵੇਖੀਦਾ ਵਾ ਵੀ ਇੰਨੇ US dollars।
1: ਗੱਲ ਠੀਕ,
0: ਉੱਥੇ ਕਈ ਵਾਰੀ ਭੁਲੇਖਾ ਖਾ ਜੀਦਾ ਵੀ ਯਾਰ ਇੰਨੇ ਕੁ ਦਾ ਵਾ, ਓਕੇ ਲੈਣੇ।
1: ਹਾਂ ਫਿਰ ਠੀਕ,
0: ਬਾਅਦ ਚੋਂ ਇਨਵੋਇਸ ਭੇਜਦੇ, ਕਹਿੰਦਾ ਨਹੀਂ ਯਾਰ ਅਸੀਂ ਨਹੀਂ ਲੈਣੀ।
1: 1.6 ਕਿੱਦਾਂ ਹੋ ਗਈ
0: ਯਾਰ, ਔਖਾ ਕਰ ਰਹੇ। ਚਲੋ ਖੈਰ, ਹੁਣ ਤੇ ਆਸਟ੍ਰੇਲੀਆ ਦਾ ਵੀ ਡਾਲਰ ਵਧੀਆ ਜਾ ਰਿਹਾ।
1: ਅੱਛਾ ਹਾਂ
0: ਹਾਂਜੀ, ਆਸਟ੍ਰੇਲੀਆ ਦਾ ਡਾਲਰ ਕਦੋਂ ਇੰਨਾ ਕਦੋਂ ਹੁੰਦਾ ਹੁੰਦਾ ਸੀ ਜਿੰਨਾ ਹੁਣ ਹੋਇਆ
1: ਸਾਡੇ ਨਿਰਮਲਾ ਸੀਤਾਰਮਨ ਜੀ ਦੇ ਕਾਰਨ, ਕਿਉਂਕਿ ਇੰਡੀਆ ਬੋਂਡਸ ਜਿਹੜੇ ਨੇ ਗੋਲਡ ਬੋਂਡ ਵਗੈਰਾ, ਤਾਂ ਤਾਂ ਕਹਿ ਰਹੇ ਕਿ ਨਾ ਖਰੀਦੋ ਬਈ, ਬਹੁਤਾ ਬਾਹਰ ਜਾ ਕੇ ਵਿਆਹ ਨਾ ਕਰੋ, ਕੁਛ ਨਾ ਕਰੋ, ਇੰਡੀਆ ਕੋਲ ਆਪਣੀ ਫੋਰੈਕਸ ਬਹੁਤ ਘੱਟ ਗਈ ਹੈ, ਤਾਂ ਕਰਕੇ ਸਾਡੀ ਇਕੋਨਮੀ ਉੱਥੇ ਡਾਊਨ ਹੋਈ ਪਈ ਹੈ। ਆਸਟ੍ਰੇਲੀਆ ਦੀ ਵੀ ਬੇਸਿਕਲੀ ਡਾਊਨ ਹੋਈ ਪਈ ਆ, ਆਪਾਂ ਅਮੈਰੀਕਾ ਹੀ ਕਿਉਂਕਿ ਹਰ ਜਗ੍ਹਾ ਬੈਂਚਮਾਰਕ ਰਹਿੰਦਾ ਅਮੈਰੀਕਾ ਦੇ ਮੁਕਾਬਲੇ, ਆਸਟ੍ਰੇਲੀਆ ਵੀ ਥੋੜ੍ਹਾ ਡਾਊਨ ਹੈ, ਪਰ ਇੱਦਾਂ ਦਾ ਡਾਊਨ ਨਹੀਂ ਜਿਸ ਤਰ੍ਹਾਂ ਦਾ ਇੰਡੀਆ ਨੇ ਡਾਊਨਫਾਲ ਵੇਖਿਆ, ਕਿਉਂਕਿ ਬਾਂਗਲਾਦੇਸ਼ ਹੋ ਗਿਆ, ਇਨਫੈਕਟ ਪਾਕਿਸਤਾਨੀ ਰੁਪਈਆ ਵੀ ਥੋੜ੍ਹਾ ਬੈਟਰ ਹੋਇਆ, ਬੰਗਲਾਦੇਸ਼ ਦੀ ਕਰੰਸੀ ਬੈਟਰ ਹੋਈ ਹੈ, ਸ਼੍ਰੀਲੰਕਾ ਦੀ ਬੈਟਰ ਹੋਈ ਹੈ, ਪਰ ਉਹਦੇ ਅੰਦਰ ਕਾਫੀ ਮਾਰਜਨ ਸੀਗਾ ਕਿਉਂਕਿ ਉਹ ਬੈਂਕਰਪਟ ਹੋ ਗਏ ਸੀਗੇ ਅੱਜ ਤੋਂ ਕੁਛ ਸਾਲ ਪਹਿਲਾਂ, ਜਿੱਦਾਂ ਸਾਰਿਆਂ ਨੂੰ ਯਾਦ ਹੋਣਾ। ਸੋ ਉਹ ਤਾਂ ਮਾਰਜਨ ਹੀ ਬਹੁਤ ਆ, ਸੋ ਉਹਨਾਂ ਨੇ ਤਾਂ ਬੈਟਰ ਕਰਨਾ ਹੀ ਹੈ, ਪਰ ਇੰਡੀਆ ਦੀ ਫਿਲਹਾਲ ਇਕੋਨਮੀ ਇਜ਼ ਵੈਰੀ ਸਲੋ, ਦੈਟ ਇਜ਼ ਵਾਈ ਇੱਕ ਦਾ 68-69 ਰੇਟ ਹੈ ਮੇਰੇ ਖਿਆਲ ਨਾਲ, ਹੈ ਨਾ 69 ਹੈ ਮੇਰੇ ਖਿਆਲ ਨਾਲ ਰੇਟ
0: ਇਸ ਟਾਈਮ, ਹਾਂ 68-69 ਤਾਂ ਹੈ,
1: ਇਸ ਰੇਂਜ 'ਚ ਪਹੁੰਚ ਗਿਆ।
0: ਚਲੋ ਗੁੱਡ ਹੈ, ਚਲੋ ਆਪਾਂ ਨੂੰ ਤਾਂ ਇੰਨੇ ਚੀਜ਼ਾਂ ਆਇਆ, ਚਲੋ ਇਹਨਾਂ ਵੇਖ ਕੇ ਬੰਦਾ ਖੁਸ਼ ਹੋ ਲੈਂਦਾ, ਇਹ ਥੋੜੀ ਵੇਖੀ ਤਾਂ ਵੀ ਅਮਰੀਕਾ ਦੇ ਮੁਕਾਬਲੇ ਕਿਵੇਂ
1: ਆਪਾਂ,
0: ਉਹ ਤਾਂ ਗੱਲ
1: ਉਹ ਟਰੰਪ ਜਾਂਦੇ ਸੀ ਲੈਣਾ, ਉਹ ਟਰੰਪ ਜਾਂਦੇ
0: ਆਹੋ ਨਹੀਂ ਜਾ ਜਾਣੇ, ਮੰਨ ਲਓ ਕੋਈ ਧੀ ਪੁੱਤ ਪੜ੍ਹਨ ਭੇਜਿਆ ਉਹਨੂੰ ਚੁਭਦੀ
1: ਹੋਊਗੀ, ਮੈਂ ਸੋਚ ਨਾਲ ਨੀ ਸੋਚਿਆ,
0: ਅਸਲ ਚ ਆਪਣੇ ਆਪਣੀ ਭਾਰ ਆ, ਆਪਣੀ ਆਪਣੀ ਪੰਡ ਆ, ਨਹੀਂ ਤੇ ਆਹ ਜਿਹੜੀਆਂ ਗੱਲਾਂ ਨੇ, ਮੈਂ ਅੱਗੇ ਉਦਣ ਉਹਨਾਂ ਨੂੰ ਵੀ ਪੁੱਛ ਰਿਹਾ, ਮੈਂ ਆਪਣਾ ਨਿਤਿਨ ਸੇਬੀ ਜੀ ਨੂੰ ਵੀ, ਯਾਰ ਇਹ ਨੀ ਮੈਨੂੰ ਕਦੀ ਗੱਲਾਂ ਸਮਝ ਆਈਆਂ, ਮੈਨੂੰ ਕੋਈ ਇਹ ਦੇਸ਼ ਦੱਸੋ ਵੀ ਹਾਂ ਵੀ ਆਪਾਂ ਕਹਿ ਦਿੰਦੇ ਵੀ ਆਸਟ੍ਰੇਲੀਆ ਦੀ ਅਰਥ ਵਿਵਸਥਾ ਡਾਊਨ ਆ, ਤੇ ਇੰਡੀਆ ਦੀ ਤੇ ਸਾਨੂੰ ਪਤਾ ਹੀ ਆ ਵੀ ਉਹਦੀ ਧੌਣ ਪਰਨੇ ਵੱਜੀ ਇਹਦੇ ਮੁਕਾਬਲੇ, ਫਿਰ ਤੇ ਮੈਨੂੰ ਇਹ ਦੱਸੋ ਵੀ ਦੇਸ਼ ਕਿਹੜਾ, ਫਿਰ ਹਰ ਇੱਕ ਦੇਸ਼ ਕਹਿੰਦਾ ਵਾ ਵੀ ਅਸੀਂ ਕਰਜਾਈ ਆ, ਕਿਹੜਾ ਦੇਸ਼ ਆ ਜਿਹੜਾ ਕਰਜਾਈ ਨਹੀਂ ਆ, ਕੋਈ ਮਾਸਾ ਵੱਧ ਕੋਈ ਘੱਟ, ਹਰ ਇੱਕ ਰੋਈ ਜਾਂਦਾ ਵਾ ਵੀ ਸਾਡਾ ਇੱਥੇ ਪਟਾਕਾ ਪੈਣ ਵਾਲਾ, ਯੂਰਪ ਦੇ ਆਪਣੇ ਖਿਲਾਰੇ ਪਏ ਆ,
1: ਉਹ ਤਾਂ ਮਤਲਬ ਆਲ ਟਾਈਮ ਲੋਅ ਤੇ ਨੇ ਆਪਣੀ,
0: ਦੇਸ਼ ਛੱਡੋ ਮੈਨੂੰ ਬੰਦਾ ਦੱਸੋ ਕਿਹੜਾ, ਬਸ ਸਟੇਟ ਦੱਸੋ ਕਿਹੜੀ ਹੈ ਜਿਹੜੀ ਕਵੇ ਵੀ ਹਾਂ ਸਾਡੇ ਕੋਲ ਸਰਪਲਸ ਹੈ ਜਾਂ ਹੈਗਾ
1: ਕੁਛ
0: ਸਾਡੇ ਕੋਲ, ਸਾਰੀ ਦੀ ਸਾਰੀ ਦੁਨੀਆ ਕਰਜਾਈ ਆ ਤੇ ਇਹ ਪੈਸਾ ਹੈਗਾ ਕਿੱਥੇ ਆ ਫਿਰ, ਤੇ ਗੁਜ਼ਾਰੇ ਫਿਰ ਵੀ ਚੱਲੀ ਜਾਂਦੇ ਆ, ਅਸੀਂ ਤਾਂ ਹੀ ਤਾਂ ਆਪਾਂ ਕਹਿੰਦੇ ਵੀ ਰੱਬ ਹੈ,
1: ਰੱਬ ਹੈ,
0: ਰੱਬ ਹੈ ਜਿਹੜਾ ਚਲਾਈ ਜਾਂਦਾ,
1: ਰੱਬ ਕਰਦਾ ਕਰਵਟ ਲੈ ਕੇ ਸੁੱਤਾ ਪੈ ਗਏ ਕੀ ਬਣਾਤਾ ਮੈਂ,
0: ਮੰਨ ਲਓ ਸ਼੍ਰੀਲੰਕਾ ਹੋ ਗਿਆ ਬੈਂਕਰਪਟ, ਕੀ ਫਰਕ ਪਿਆ, ਰੋਟੀ ਤੇ ਉੱਥੇ ਵੀ ਖਾਣ ਦੇ ਚੰਗੇ ਭਲੇ ਆ, ਕੀ ਹੋ ਗਿਆ, ਕੀ ਹੋ ਗਿਆ, ਜਿੰਨੇ ਜਾਗਦੇ ਆ, ਮੈਂ ਕਈਆਂ ਨੂੰ ਮਿਲਦਾ ਵਰਤਦਾ ਵਾ ਇੱਥੇ, ਕਈ ਜਾਣੇ ਮਿਲਦੇ ਆ, ਉਹ ਸਾਡੇ ਨਾਲੋਂ ਤੇ ਉਹ ਖੁਸ਼ ਨੇ ਸਗੋਂ, ਉਹਨਾਂ ਦੇ ਚਿਹਰੇ ਤੇ ਹਰਵਾਨਗੀ ਜ਼ਿਆਦਾ,
1: ਸ਼੍ਰੀਲੰਕਨ ਕਮਿਊਨਿਟੀ ਤਾਂ ਕਾਫੀ ਮਤਲਬ ਦੇ ਆਰ ਵੈਰੀ ਵੈਲ ਆਫ
0: ਯਾਰ, ਬੈਕ ਵੀ ਤੇ ਕਨੈਕਟਡ ਨੇ ਨਾ,
1: ਇਹ ਗੱਲ ਵੀ ਠੀਕ ਹੈ
0: ਤੁਹਾਡੀ, ਅਸੀਂ ਇੱਥੇ ਵੀ ਉਖੜੇ ਫਿਰਦੇ ਹਾਂ, ਉੱਥੇ ਵੀ ਅਸੀਂ ਉਖੜੇ ਫਿਰਦੇ, ਗੱਲ ਤੇ ਰੋਣੇ ਧੋਣੇ ਦੀ ਆ ਨਾ, ਜਦੋਂ ਬੰਦਾ, ਮੈਨੂੰ ਤਾਂ ਲੱਗਦਾ ਵੀ ਕਈ ਵਾਰੀ ਕਈ ਚੀਜ਼ ਜਿਹੜੀ ਉਹ ਮਤਲਬ ਪਟਾਕਾ ਜਿਹਾ ਪੈ ਜਾਵੇ ਤਾਂ ਬੰਦਾ ਸਗੋਂ ਸਬਰ ਕਰ ਲੈਂਦਾ,
1: ਹਾਂ
0: ਜਿਹੜਾ ਵਿੱਚ ਵਿਚਾਲੇ ਜਿਹੇ ਵਾਲਾ ਕੰਮ ਆ ਨਾ,
1: ਹਾਂ ਅਪ ਡਾਊਨ, ਉਹ ਫਿਲਮੀ ਸਕਰੀਨ ਪਲੇ ਦੀ ਤਰ੍ਹਾਂ ਅਪ ਡਾਊਨ ਹੁੰਦੇ ਰਹਿਣਾ ਚਾਹੀਦਾ,
0: ਆ ਜਿਹੜਾ ਵਿੱਚ ਵਿਚਾਲੇ ਵਾਲਾ ਕੰਮ ਹੈ ਨਾ ਇਹ ਜ਼ਿਆਦਾ,
1: ਹਾਂ ਹਾਂ, ਜਾਂ ਤਾਂ ਬਲੈਕ ਹੋਵੇ ਜਾਂ ਵਾਈਟ ਹੋਵੇ, ਗ੍ਰੇ ਜਾਂ ਤੰਗ ਕਰਦਾ,
0: ਹਾਂ ਇਹ ਤੁਹਾਨੂੰ ਹਮੇਸ਼ਾ ਹੀ ਮਤਲਬ ਉਹ ਉਹ 'ਚ ਤੁਹਾਨੂੰ ਇਹ ਰਹਿੰਦਾ ਵਾ ਵੀ ਹਾਏ ਕੱਲ੍ਹ ਡੁੱਬ ਗਿਆ, ਹਾਏ ਕੱਲ੍ਹ ਇੰਟਰਸਟ ਰੇਟ ਵੱਧ ਗਿਆ, ਹਾਏ ਕੱਲ੍ਹ ਹੋ ਗਿਆ, ਨਹੀਂ ਇਹੋ ਫੀਲਿੰਗ ਰਹਿੰਦੀ
1: ਸੀ।
0: ਖੈਰ ਅੱਜ ਆਪਾਂ ਗੱਲਾਂ ਬਾਤਾਂ ਡਰਿੰਕ ਡਰਾਈਵਿੰਗ ਤੇ ਕਰ ਰਹੇ ਹਾਂ, ਹੋਰ ਪਾਸੇ ਨਿਕਲ ਜਾਂਦੀਆਂ, ਕਿਉਂਕਿ ਹਰ ਇੱਕ ਦੇ ਜ਼ਖਮ ਤੇ ਜਿਹੜਾ ਵੀ ਜ਼ਖਮ ਤੇ ਹੱਥ ਧਰਦਾ ਵਾ ਤੇ ਹਾਏ ਪੀਕ ਨਿਕਲੋ,
1: ਸੌਰੀ ਯਾਰ, ਆਰ ਯੂ ਓਕੇ,
0: ਹਰ ਇੱਕ, ਹਾਂ ਇੱਥੇ ਬੰਦਾ ਪੁੱਛਣਾ ਇਸ ਤਰੀਕੇ ਨਾਲ ਪੁੱਛੋ ਯਾਰ, ਇਸ ਤਰੀਕੇ ਦੇ ਨਾਲ ਪੁੱਛਿਆ ਕਰੋ। ਸੋ ਗੱਲਾਂ ਬਾਤਾਂ ਆਪਾਂ ਡਰਿੰਕ ਡਰਾਈਵਿੰਗ ਦੇ ਉੱਤੇ ਕਰਨੀਆਂ ਨੇ ਭਾਈ, ਲਾਪਰਵਾਹੀ ਨਹੀਂ ਕਰਨੀ, ਪੂਰੀ ਜ਼ਿੰਦਗੀ ਤੁਹਾਡੀ ਬਦਲ ਜਾਂਦੀ ਆ, ਐਂ ਪੂਰਾ ਮਤਲਬ ਭੂ ਲਾ ਕੇ ਘੁੰਮਣਾ ਪੈਂਦਾ ਵਾ ਅਤੇ ਉਹਦੇ 'ਚ ਵੀ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ, ਕਈ ਉਹਦੇ 'ਚ ਵੀ ਬੜੇ ਔਖੇ ਹੁੰਦੇ ਆ। ਸੋ ਬਹੁਤ ਪਹਿਲਾਂ ਤੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਮਹਿਫਲਾਂ ਦੇ ਵਿੱਚ ਬਹਿ ਕੇ ਐਵੇਂ ਮਤਲਬ ਅਸੀਂ ਕੜਬਾਜ਼ੀਆਂ ਮਾਰਨ ਦੀ ਜ਼ਰੂਰਤ ਨਹੀਂ, ਅਤੇ ਜਿਹੜੇ ਤੁਹਾਡੇ ਮਾਰਦੇ ਨੇ ਉਹਨਾਂ ਦੀਆਂ ਗੱਲਾਂ 'ਚ ਆਉਣ ਦੀ ਜ਼ਰੂਰਤ ਨਹੀਂ, ਅਤੇ ਜੇ ਤੁਸੀਂ ਮਾਰ ਦਿਓ ਤਾਂ ਬੀ ਕੇਅਰਫੁੱਲ, ਤੁਸੀਂ ਤੁਹਾਡੇ ਹਰ ਇੱਕ ਸਰਕਲ ਦੇ ਵਿੱਚ ਕੋਈ ਨਾ ਕੋਈ ਐਗਜ਼ਾਮਪਲ ਤੁਹਾਡੇ ਕੋਲ ਜ਼ਰੂਰ ਹੋਊਗੀ ਵੀ ਫਲਾਣਾ ਬੰਦਾ ਯਾਰ ਇਸ ਚੀਜ਼ ਕਰਕੇ ਮਾਰੇਗਾ, ਹੁਣ ਉਹਨੂੰ ਚੱਤੇ ਪੈਰ ਆਪਣੀ ਵੋਟੀ ਨੂੰ ਨਾਲ ਲੈ ਕੇ ਜਾਣਾ ਪੈਂਦਾ, ਹੈ ਨਾ,
1: ਐਬਸੋਲੂਟਲੀ ਰਾਈਟ,
0: ਹੁਣ ਉਹਨੂੰ ਚੱਤੇ ਪੈਰ ਇਹ ਰਹਿੰਦਾ ਵਾ ਵੀ ਮੇਰੇ ਬੱਚੇ ਨੂੰ ਸਕੂਲ ਤੋਂ ਕਿੰਨੇ ਪਿੱਕ ਕਰਨਾ, ਹੁਣ ਉਹਨੂੰ ਇਹ ਰਹਿੰਦਾ ਵੀ ਉਹ ਬੱਚੇ ਨਾ ਛੱਡ ਸਕਦਾ ਨਾ ਚੁੱਕ ਸਕਦਾ, ਹੁਣ ਉਹਨੂੰ ਉਭਰ ਕਰਕੇ ਦੇਣੀ ਪੈਂਦੀ ਆ,
1: ਬਿਲਕੁਲ ਠੀਕ,
0: ਹੁਣ ਵੋਟੀ ਦੀ ਜੋਬ ਛਡਵਾਈ ਆ ਜਾਂ ਲਾਗੇ ਘਰ ਦੇ ਲੱਭ ਕੇ ਦਿੱਤੀ ਆ, ਕਿਉਂਕਿ ਉਹ ਆਪ ਡਰਾਈਵ ਨਹੀਂ ਕਰ ਸਕਦਾ, ਪਿੱਕ ਨਹੀਂ ਕਰ ਸਕਦਾ, ਬੱਚੇ ਡਰੋਪ ਨਹੀਂ ਕਰ ਸਕਦਾ, ਕੰਮ ਤੇ ਆਪ ਉਹ ਕੰਮ ਤੇ ਨਹੀਂ ਜਾ ਸਕਦਾ, ਹੁਣ ਉਹਨੂੰ ਘਰੋਂ ਆ ਕੇ ਕੰਕਰੀਟ ਵਾਲੇ ਲੈ ਜਾਂਦੇ ਆ, ਜਦ ਕਿ ਪਹਿਲਾਂ ਉਹ ਆਪ ਡਰਾਈਵਿੰਗ ਦੀ ਜੋਬ ਕਰਦਾ ਹੈ। ਕਿੰਨੀ ਕਿੰਨੇ ਸਾਰੇ ਹਰਡਲ ਹੋ ਜਾਂਦੇ, ਤੁਸੀਂ ਸੋਚ ਕੇ ਵੇਖੋ ਵੀ ਆਪਾਂ ਗੱਡੀ ਦੇ ਨਾਲ ਡਰਾਈਵਿੰਗ ਦੇ ਨਾਲ ਕਿੱਦਾਂ ਜੁੜੇ ਹਾਂ ਆਪਾਂ।
1: ਬਿਲਕੁਲ, ਐਂਡ ਤੁਸੀਂ ਇਹ ਦੇਖੋ ਕਿ ਤੁਸੀਂ ਅੱਜ ਜਿੰਨੇ ਵੀ ਸਿਚੁਏਸ਼ਨਸ ਦੱਸੀਆਂ, ਦੀਜ਼ ਆਰ ਸੋ ਮੈਨੀ ਵਰਸਟ ਸਿਚੁਏਸ਼ਨ ਹੈ, ਫਿਰ ਵੀ ਪਰ ਜੇ ਤੁਸੀਂ ਫਸ ਗਏ ਹੋ ਇਹ ਫਿਰ ਵੀ ਬੈਸਟ ਆਫ ਦਾ ਲੋਟ ਆ, ਕਿਉਂਕਿ ਸਮਝੋ ਜੇ ਤੁਹਾਡਾ ਕੰਮ ਹੀ ਡਰਾਈਵਿੰਗ ਤੋਂ ਰਿਲੇਟਡ ਆ ਤਾਂ ਤੁਸੀਂ ਤਾਂ ਕੰਮ ਤੋਂ ਵੀ ਜਾ ਸਕਦੇ ਹੋ। ਮੈਂ ਪਰਸਨਲ ਤੌਰ 'ਤੇ ਆਪਾਂ ਅੱਗੇ ਜਾ ਕੇ ਹੈ ਨਾ ਡਿਸਕਸ ਕਰਾਂਗੇ ਕਿਹਦੇ ਨਾਲ ਕੀ ਹੁੰਦਾ, ਪਰ ਮੈਂ ਪਰਸਨਲ ਤੌਰ 'ਤੇ ਕਿੰਨੇ ਲੋਕਾਂ ਨੂੰ ਜਾਣਦਾ ਕਿ ਉਹ ਮਤਲਬ ਹੁੰਦਾ ਨਾ ਉਹ ਡੋਮੀਨੋ ਇਫੈਕਟ ਹੁੰਦਾ ਨਾ ਕਿ ਇੱਕ ਸੁੱਟੋ ਡੋਮੀਨੋ 'ਤੇ ਸਾਰੇ ਗੜਗੜ ਕਰਕੇ ਡਿੱਗਦੇ ਆ, ਉਹ ਵਾਲਾ ਕੰਮ ਹੀ ਹੈ ਕਿ ਬੰਦਾ ਦੁਖੀ ਸੀ, ਪੀ ਰਿਹਾ ਸੀ, ਫੜਿਆ ਗਿਆ ਅਤੇ ਲਾਇਸੈਂਸ ਗਿਆ ਅਤੇ ਟਰੱਕ ਦੀ ਜੋਬ ਵੀ ਗਈ, ਉਹ ਹੋਰ ਦੁਖੀ ਹੋਇਆ, ਉਹਨੇ ਹੋਰ ਪੀਣੀ ਸ਼ੁਰੂ ਕੀਤੀ, ਉਹਦਾ ਲਾਈਫ ਸਟਾਈਲ ਹੀ ਇਹ ਹੋ ਗਿਆ, ਕਿਉਂਕਿ ਤੁਹਾਡੇ ਕੋਲ ਫਿਰ ਕੁਛ ਹੋਰ ਕਰਨ ਨੂੰ ਹੈ ਵੀ ਨਹੀਂ, ਹੈ ਨਾ। ਮਤਲਬ ਇਹਨਾਂ ਚੀਜ਼ਾਂ ਦਾ ਕੋਈ ਐਂਡ ਨਹੀਂ ਹੈ। ਐਂਡ ਐਲਕੋਹਲ ਡਰਾਈਵਿੰਗ ਦਾ ਸਭ ਤੋਂ ਵੱਡਾ ਪੈਰਾਡੋਕਸ ਪਤਾ ਕੀ ਆ ਕਿ ਐਲਕੋਹਲ ਆਪਣੇ ਆਪ 'ਚ ਇਸ ਤਰ੍ਹਾਂ ਦੀ ਹੈ ਕਿ ਬੰਦਾ ਪੀਂਦਾ ਤਾਂ ਕਹਿੰਦਾ ਲੈ ਮੇਰੇ ਤੋਂ ਉੱਪਰ ਕੋਈ ਨਹੀਂ, 80-90% ਲੋਕਾਂ ਦੇ ਅੰਦਰ ਜਿਹੜਾ ਕੋਨਫੀਡੈਂਸ ਉਹੀ ਹੈ ਨਾ, ਉਹ ਢਿੱਡ ਦੇ ਅੰਦਰ ਪਤਾ ਨਹੀਂ ਬੇਚਾਰਾ ਕਿੱਥੇ ਮਰਿਆ ਹੁੰਦਾ, ਉਹ ਸਿੱਧੇ ਹਲਕ ਤੱਕ ਆ ਜਾਂਦਾ ਐਲਕੋਹਲ ਪੀ ਕੇ ਕਿ ਲੈ ਬਈ ਮੈਂ ਹੀ ਹਾਂ ਜੋ ਹਾਂ, ਹੈ ਨਾ। ਉਸ ਕੋਨਫੀਡੈਂਸ ਦੇ ਅੰਦਰ ਐਕਟੀਵਿਟੀ ਹਮੇਸ਼ਾ ਆਮ ਤੌਰ 'ਤੇ ਹਰ ਬੰਦੇ ਦੇ ਸਾਹਮਣੇ ਹੁੰਦੀ ਹੈ ਡਰਾਈਵਿੰਗ, ਕਿਉਂਕਿ ਕਿਸੇ ਨਾ ਕਿਸੇ ਦੇ ਵੱਲ ਗਏ ਹੋਏ ਹੋ ਜਾਂ ਫਿਰ ਕਿਤੇ ਬਾਹਰ ਬੈਠੇ ਹੋ, ਅਤੇ ਬਈ $40-50 ਦੀ ਉਬਰ ਕਰ ਲਓ, ਉਹ ਮੱਚ ਬੈਟਰ ਆ, ਕਿਉਂਕਿ ਸਬਰਬ ਹੋਵੇ। ਮੈਂ ਤਾਂ ਇੱਕ ਵਾਰੀ ਇੱਥੇ ਬੈਲਰੈਟ ਆਹ ਫ੍ਰੀਵੇ 'ਤੇ ਹੀ ਦੇਖੇ ਸੀਗੇ, ਕਿਉਂਕਿ ਹਾਂ ਨਹੀਂ ਹਾਂ ਮਤਲਬ ਮੈਂ ਤੇ ਬਚ ਗਿਆ,
0: ਕੋਈ ਘੇਰੇ ਗਿਆ,
1: ਹਾਂ ਹਾਂ ਉਹ ਤਾਂ ਅਗਲੇ ਤਾਂ ਪੂਰੀ ਬੱਸ ਬੁਸ ਇੰਡੀਆ ਵਾਲਾ ਹਿਸਾਬ ਥੋੜ੍ਹੀ ਹੈ ਕਿ ਜਿੰਨੀ ਕੁ ਪੀਤੀ ਉਸ ਹਿਸਾਬ ਦੇ ਤੂੰ ਪੈਸੇ ਦੇ ਕੇ ਚਲਾ ਜਾ, ਇੰਡੀਆ ਵਾਲਾ ਸਿਸਟਮ ਥੋੜ੍ਹੀ ਹੈ ਨਾ ਅਗਲਿਆਂ ਨੇ। ਤੂਰ ਭਾਈ ਨੇ ਸਗੋਂ ਦੱਸੀ ਸੀਗੀ ਇੱਕ ਵਾਰੀ, ਮੈਂ ਉਹਨਾਂ ਜਦੋਂ ਸ਼ੋਅ ਕਰਦਾ ਪਿਆ ਸੀਗਾ ਕਿ ਕਹਿੰਦੇ ਕਿ ਮੈਂ ਇੱਕ ਪਾਇੰਟ ਪੀਤਾ ਸੀਗਾ 6-7 ਘੰਟੇ ਪਹਿਲਾਂ, ਅਤੇ ਮੈਨੂੰ ਰੋਕ ਲਿਆ ਅਤੇ ਬੱਸ 'ਚ ਲੈ ਜਾਂਦੇ, ਕਹਿੰਦਾ ਅੰਦਰੋਂ ਮੈਨੂੰ ਚਾਹ ਬੜਾ ਕਿ ਯਾਰ ਪਤਾ ਲੱਗੇਗਾ ਕੀ ਹੁੰਦਾ ਕੀ
0: ਆਉਂਦੀ ਆ ਕਿ ਨਹੀਂ ਆਉਂਦੀ।
1: ਚਲੋ ਉਹਨਾਂ ਨੇ ਉਹ ਫੂਕ ਮਾਰੀ, ਉਹ ਆ ਗਿਆ ਜੀ ਉਹਦੇ ਅੰਦਰ ਰੀਡਿੰਗ ਆ ਗਈ। ਫਿਰ ਕਹਿੰਦੇ ਕਿ ਹੁਣ ਮੈਨੂੰ ਇਹਦਾ ਚਾਹ ਚੜਿਆ ਕਿ ਮੈਨੂੰ ਬੱਸ 'ਚ ਲੈ ਕੇ ਜਾਂਦੇ ਪਏ, ਬੱਸ 'ਚ ਹੁੰਦਾ ਕੀ ਹਮੇਸ਼ਾ ਸੋਚਦਾ ਸੀ ਕੀ ਹੁੰਦਾ। ਮੈਂ ਕਿਹਾ ਵਾਹ ਬਈ ਵਾਹ ਮੁਗਲੀ, ਉਹ ਗਏ ਅੰਦਰ ਬੈਠੇ ਆ, ਕਹਿੰਦੇ ਅੰਦਰ ਬਹੁਤ ਵਧੀਆ ਸਿਸਟਮ ਸੀ, ਬੜਾ ਨਾਈਸ ਜਿਹਾ ਬੰਦਾ ਸੀਗਾ, ਉਹਨੇ ਪੁੱਛਿਆ ਹਾਊ ਆਰ ਯੂ ਮਾਈਟ, ਆਰ ਯੂ ਓਕੇ, ਮੈਂ ਕਿਹਾ ਮੈਂ ਥੋੜੀ ਦੇਰ ਜਦੋਂ 4-5 ਬੰਦੇ ਇਕੱਠੇ ਕਰ ਲਏ ਨਾ, ਫਿਰ ਸਾਨੂੰ ਸਿੱਧੇ ਖੜੇ ਮਤਲਬ ਸਿੱਧੇ ਤੁਰ ਕੇ ਦਿਖਾ, ਹੈ ਨਾ, ਇਹ ਬੋਲ ਕੇ ਦਿਖਾ, ਮਤਲਬ ਗੇਮਾਂ ਜਿਹੀਆਂ ਖੜਾਈਆਂ ਆਪਣੇ ਵੱਲੋਂ। ਤੇ ਉਹਨੇ ਕਿਹਾ ਕਿ ਤੇਰੇ ਆ ਰਿਹਾ ਪਰ ਤੂੰ ਓਦਾਂ ਹੋਸ਼ ਚ, ਕਹਿੰਦਾ ਕਿ ਯਾਰ ਪਤਾ ਨੀ ਬਹੁਤ ਪਹਿਲੇ ਪੀਤੀ ਸੀਗੀ, ਮੇ ਬੀ ਮਤਲਬ ਓਰਲ ਹਾਈਜੀਨ ਇਸ਼ੂਸ ਕਹਿ ਕੇ ਨਾ, ਉਹ ਕਹਿੰਦੇ ਮੈਨੂੰ ਤੋਰਤਾ, ਪਰ ਇਹ ਚਲੋ ਆਪਾਂ ਹਾਸੇ ਮਜ਼ਾਕ 'ਚ ਗੱਲ ਤੋਰਤੀ ਹੈ, ਪਰ ਸਮਝੋ ਜੇ ਬੰਦਾ ਫੜਿਆ ਜਾਵੇ ਤੇ ਘੱਟ ਤੋਂ ਘੱਟ 2 ਸਾਲ ਲਈ ਤਾਂ ਯੂ ਕੈਨ ਨਾਟ ਸੇ ਹਾਈ ਟੂ ਡਰਾਈਵਿੰਗ।
0: ਨਹੀਂ ਤੁਸੀਂ ਲੰਮਾ ਸਫ਼ਰ ਕਰਦੇ ਹੋ, 2 ਸਾਲਾਂ 'ਚ ਛੁਟਕਾਰਾ ਨਹੀਂ ਹੁੰਦਾ। ਆਪਾਂ ਅੱਗੇ ਚੱਲ ਕੇ ਕੁਛ ਕੇਸ ਇੱਦਾਂ ਦੇ ਆਪਾਂ ਡਿਸਕਸ ਕਰਾਂਗੇ, 2 ਸਾਲਾਂ 'ਚ ਵੀ ਛੁਟਕਾਰਾ ਨਹੀਂ ਤੁਹਾਡਾ ਹੁੰਦਾ। ਕੁਛ ਇੱਕ ਚੀਜ਼ਾਂ ਨਾ ਸਾਨੂੰ ਜ਼ਰੂਰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਆਪਣੀ ਕਮਿਊਨਿਟੀ 'ਚ ਬੜੇ ਇਹ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਆਮ ਪ੍ਰਚਾਰੀਆਂ ਜਾਂਦੀਆਂ, ਕਹੀਆਂ ਜਾਂਦੀਆਂ, ਡਿਸਕਸ ਕੀਤੀਆਂ ਜਾਂਦੀਆਂ, ਤੁਸੀਂ ਇੱਦਾਂ ਕਰਕੇ ਫੂਕ ਮਾਰ ਦਿਓ ਤਾਂ ਨਹੀਂ ਆਉਂਦਾ, ਤੁਸੀਂ ਇੰਨੀਆਂ ਚਿੰਗਮ ਖਾ ਲਓ ਤਾਂ ਉਹਦੇ ਵਿੱਚ ਨਹੀਂ ਆਉਂਦਾ, ਅਤੇ ਇੱਦਾਂ ਦਾ ਕੁਛ ਨਹੀਂ ਜੇ।
1: ਹਾਂ ਇੱਦਾਂ ਦਾ ਕੁਛ ਨਹੀਂ,
0: ਜੋ ਤੁਹਾਡੇ ਅੰਦਰ ਆ, ਜੋ ਤੁਹਾਡੇ ਚਲੇ ਗਿਆ ਅੰਦਰ, ਉਹ ਅੰਦਰੋਂ ਨਿਕਲਣਾ ਹੀ ਨਿਕਲਣਾ ਵਾ, ਜੋ ਤੁਸੀਂ ਮਰਜ਼ੀ ਖਾ ਲਓ, ਜੋ ਤੁਸੀਂ ਮਰਜ਼ੀ ਕਰ ਲਓ।
1: ਉਹ ਬਹੁਤ ਮਸ਼ਹੂਰ ਹੈ ਨਾ ਕਿ ਪਾਣੀ ਪੀ ਲਓ,
0: ਪਾਣੀ ਰੱਜ ਕੇ
1: ਬੰਦਾ 2 ਡਰਿੰਕ ਲਗਾਉਂਦਾ, ਬਾਅਦ 'ਚੋਂ 4 ਜੱਗ ਪਾਣੀ ਦੇ ਪੀ ਲੈਂਦਾ, ਬਈ ਤੁਹਾਡੀ ਸਿਰਫ ਕਿਡਨੀ ਓਵਰਵਰਕ ਕਰਦੀ ਉਹਦੇ ਅੰਦਰ, ਕਿਉਂਕਿ ਉਹ ਬਲੱਡ ਦਾ ਬੇਸਿਕਲੀ ਬਲੱਡ ਦੇ ਅੰਦਰ ਕਿੰਨਾ ਐਲਕੋਹਲ ਲੈਵਲ ਆ ਉਹ ਪਿਕ ਕਰਦਾ,
0: ਤੁਹਾਡਾ ਜੋ ਅੰਦਰ ਆ ਗਿਆ ਉਹਦੇ 'ਚ ਜਿੰਨਾ ਮਰਜ਼ੀ ਤੁਸੀਂ ਮੈਂਥੋਲ ਚੱਬ ਲਓ, ਜੋ ਮਰਜ਼ੀ ਲਾਚੀਆਂ ਚੱਬ ਲਓ, ਉਹਦੇ ਨਾਲ ਇਹ ਹੋ ਸਕਦਾ ਵਾ ਵੀ ਉਹਨੂੰ ਤੁਹਾਡੇ ਮੂੰਹ 'ਚੋਂ ਹਮਕ ਨਹੀਂ ਆਊਗੀ ਕਿਸੇ ਹੱਦ ਤੱਕ, ਪਰ ਇਹ ਨਹੀਂ ਹੋ ਸਕਦਾ ਵੀ ਉਹ ਤੁਹਾਡੇ ਖੂਨ 'ਚੋਂ ਉਹ ਚੀਜ਼ ਕੱਢ ਦੂ, ਉਹ ਰਹਿਣਾ ਹੀ ਰਹਿਣਾ ਵਾ। ਸੋ ਇੱਦਾਂ ਦੇ ਤੁਸੀਂ ਉਹ ਕੀ ਕਹਿੰਦੇ ਹੁੰਦੇ ਪੰਜਾਬੀ 'ਚ, ਪੱਦਾਂ ਦੇ ਥੰਮਲਿਆਂ 'ਤੇ ਘਰ ਨਹੀਂ ਬਣਾ ਸਕਦੇ ਤੁਸੀਂ, ਕਿਉਂਕਿ ਇਹ ਬੜੇ ਬੜਿਆਂ ਜਾਣਿਆਂ ਨੂੰ ਇਹ ਚੀਜ਼ ਦਾ ਵਹਿਮ ਹੁੰਦਾ, ਅਤੇ ਮੈਂ ਤਾਂ ਕਹਿ ਰਿਹਾ ਵੀ ਸਾਡੇ 1-2 ਬੰਦੇ ਇਸੇ ਚੀਜ਼ 'ਚ ਹੀ ਫਸੇ ਆ ਵੀ ਉਹ ਯੋ ਭਰ ਕੇ ਚਿੰਗਮ ਖਾਧੀ ਅਤੇ ਫੂਕ ਮਾਰੀ ਅਤੇ ਆਇਆ ਨਹੀਂ, ਹੈ ਨਾ। ਇਹ ਉੱਦਾਂ ਦੀਆਂ ਗੱਲਾਂ ਨੇ ਵੀ ਮੈਂ ਤੁਰਿਆ ਜਾਂਦਾ ਸੀ ਅੱਗੋਂ, ਭੂਤ ਦਿਖਿਆ ਅਤੇ ਉਰੇ ਆ ਉਹ ਭੱਜ ਗਿਆ, ਹੈ ਨਾ,
1: ਇਹ ਉੱਦਾਂ ਹੀ ਹੈ। ਅੱਛਾ ਅੱਛਾ, ਇਹ ਇੱਦਾਂ ਦੀ ਸਲਾਹ ਹੈ ਨਾ, ਜ਼ਿਆਦਾਤਰ ਜਿਹੜਾ ਬੰਦਾ ਦਿੰਦਾ ਅਤੇ ਜਿਹੜਾ ਲੈ ਕੇ ਜਾਂਦਾ ਇਹ ਵਾਲੀ ਸਲਾਹ, ਉਹ ਜਦੋਂ ਸ਼ੀਸ਼ਾ ਖੋਲਦਾ ਨਾ ਉਹਨੇ ਭਾਵੇਂ ਲੈਚੀਆਂ ਮੇਰੇ ਖਿਆਲ ਨਾਲ ਕਿਲੋ ਚੱਬ ਲੀਆਂ ਹੋਣ, ਜਦੋਂ ਕਹਿੰਦਾ ਹਾਊ ਆਰ ਯੂ ਡੂਇੰਗ ਸਰ ਟੁਡੇ, ਉਹ ਕਹਿੰਦਾ ਆਈ ਐਮ ਗੁੱਡ ਹਾਊ ਆਰ ਯੂ ਡੂਇੰਗ, ਫੂਕ ਮਾਰਨ ਦੀ ਵੀ ਲੋੜ ਨਹੀਂ, ਮੈਂ ਕਿਹਾ ਤੂੰ ਮਾਮਾ ਓਦਾਂ ਹੀ ਬਾਹਰ ਆ,
0: ਪਹਿਲੀ ਗੱਲ ਤੇ ਪਤਾ
1: ਖਰਾਬ ਕਰਨਾ,
0: ਪਹਿਲੀ ਗੱਲ ਤੇ ਸਿੱਧਾ ਪਤਾ ਜਿਹੜਾ ਉਹ ਲੱਗ ਜਾਂਦਾ। ਦੂਸਰੀ ਗੱਲ ਇਹ ਆ ਵੀ ਇੱਦਾਂ ਦੀਆਂ ਗੱਲਾਂ ਦਾ ਨਾ ਮਾਂ ਪਿਓ ਇਸ ਕਰਕੇ ਵੀ ਨਹੀਂ ਹੁੰਦਾ, ਜਿਹੜਾ ਵੀ ਬੰਦਾ ਸਾਨੂੰ ਇੱਦਾਂ ਦੀ ਗੱਲ ਦੱਸ ਰਿਹਾ ਹੁੰਦਾ ਨਾ ਉਹਨੂੰ ਅੱਗੇ ਫਰਦਰ ਪੁੱਛੋ ਨਾ
1: ਕਿ ਆਪ ਕਦੀ ਫਸੇ ਹੋ,
0: ਇਹ ਤੇਰੇ ਨਾਲ, ਇਹ ਤੇਰੇ ਨਾਲ ਹੋਈ ਸੀ, ਕਿਸੇ ਜਾਣਕਾਰ ਨਾਲ ਹੋਈ, ਉਹ ਗਾਂ ਦੀ ਗਾਂ ਕਿਸੇ ਨਾਲ ਹੋਈ ਹੁੰਦੀ ਆ, ਤੇ ਉਹ ਗਾਂ ਦੀ ਗਾਂ ਵਾਲਾ ਕੋਈ ਤੁਹਾਨੂੰ ਕਦੀ ਐਂਡ ਨਹੀਂ ਲੱਭਦਾ, ਤੁਸੀਂ ਕਦੀ ਐਕਸਪੈਰੀਮੈਂਟ ਕਰਕੇ ਵੇਖ ਲਓ। ਉਹ ਗਾਂ ਫੋਨ ਕਰੂਗਾ, ਉਹ ਕਹੂਗਾ ਉਹ ਯਾਰ ਸੁਣੀ ਸੀ, ਹਾਂ ਉਹ ਸਾਡਾ ਇੱਕ ਯਾਰ ਸੀ ਉਹਦੇ ਨਾਲ ਹੋਈ ਸੀ, ਹਨਾ, ਉਹ ਯਾਰ ਹਰ ਵਾਰੀ ਵੱਖਰਾ ਹੁੰਦਾ ਵਾ, ਹਰ ਇੱਕ ਦਾ ਵੱਖਰਾ ਹੁੰਦਾ, ਸੋ ਇਹ ਚੀਜ਼ ਕਦੀ ਨਹੀਂ ਮੁੱਕਦੀ।
1: ਇਹ ਗੱਲ ਸਹੀ ਹੈ, ਇਹ ਜਿੰਨੀਆਂ ਵੀ ਦੁਨੀਆਂ ਦਾ ਨਾਇਆਬ ਚੀਜ਼ਾਂ ਜਿੰਨੇ ਵੀ ਆਪਾਂ ਪੁੱਠੇ ਕੰਮਾਂ ਤੋਂ ਬਚਦੇ ਨਾ, ਉਹ ਇੱਕ ਆਦਮੀ ਹੈ ਕੋਈ, ਪਰ ਉਹ ਸਾਡੇ ਸਰਕਲ ਦਾ ਨਹੀਂ ਹੈ, ਉਹ ਅਗਲੇ ਦੇ ਅਗਲੇ ਸਰਕਲ ਦਾ, ਉਹ ਸਾਰੇ ਸਰਕਲਾਂ ਤਾਂ ਰਲਾ ਕੇ ਨਾ ਕਿਸੇ ਨੂੰ ਇੱਕੋ ਹੀ ਆਦਮੀ ਨਿਕਲਣਾ ਜੋ ਇੱਧਰ ਹੀ ਲਾਈਫ ਜੀ ਰਿਹਾ, ਜਿਹੜਾ ਸ਼ਰਾਬ ਪੀ ਕੇ ਵੀ ਬਚ ਰਿਹਾ, ਜਿਹੜਾ ਟੈਕਸ ਅਵੇਡ ਕਰਕੇ ਵੀ ਬਚ ਰਿਹਾ, ਜਿਹਨੇ 400,000 ਦਾ ਘਰ 2 ਮਿਲੀਅਨ ਦਾ ਵੇਚਤਾ ਉਸ ਏਰੀਆ ਦੇ ਅੰਦਰ, ਜਿਹਨੇ ਏ ਬੀ ਸੀ ਸਭ ਜਿਹੜੀਆਂ ਅਫਵਾਹਾਂ ਆਪਾਂ ਬਣਾਉਣੀਆਂ ਹੁੰਦੀਆਂ ਆਪਣੇ ਮਨ ਤੋਂ ਕਿ ਯਾਰ ਆ ਜਿਹੜਾ ਯਾਰ ਮਿੱਤਰ ਬੈਠਾ ਪਿਆ ਇਹ ਇੱਕ ਹੋਰ ਲਾ ਲਵੇ ਮੇਰੇ ਨਾਲ ਪੈ ਗਿਆ, ਕੋਈ ਚੱਕਰ ਵਾਲੇਗਾ,
0: ਐਵੇਂ ਉੱਡੀ ਉੱਡੀ ਹੁੰਦੀ ਆ ਕਿ ਉਹ ਨਹੀਂ, ਪਤਾ ਨਹੀਂ ਕਿਉਂ, ਚਲੋ ਇਹ ਕਿਉਂ ਹੁੰਦਾ ਵਾ ਇੱਦਾਂ, ਇਹ ਵੀ ਆਪਾਂ ਅੱਜ ਕਰਾਂਗੇ ਗੱਲਬਾਤ ਜੀ, ਪਰ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਲੈਂਦੇ ਕਿਉਂਕਿ ਇਹਦਾ ਇਤਿਹਾਸ ਕੋਈ ਜਿਹੜਾ ਉਹ ਨਵਾਂ ਨਹੀਂ ਆ, ਅੱਜ ਤੇ ਚਲੋ ਜਿਹੜਾ ਗੱਡੀ ਦੇ ਉੱਤੇ ਪਹਿਲਾਂ ਹੋਇਆ ਤੇ ਉਦਾਂ ਮੈਂ ਵੇਖ ਰਿਹਾ ਸੀ, ਕਹਿੰਦੇ ਕਿ ਇਹ ਜਿਹੜਾ ਸ਼ੁਰੂ ਹੋਇਆ ਸੀ ਇਹ ਰੋਮ ਤੋਂ, ਰੋਮ ਦੇ ਵਿੱਚ ਈਵਨ ਘੋੜੇ ਦੜਾਉਂਦੇ ਸੀ ਜਦੋਂ, ਜਾਂ ਘੋੜਿਆਂ 'ਤੇ ਜਾਣ ਆਉਣ ਸੀ, ਜਾਂ ਆਪਣੇ ਜਿੱਦਾਂ ਆਪਾਂ ਉਹਦੀ ਤਾਂਗਿਆਂ ਦੀ ਗੱਲ ਕੀਤੀ ਆ, ਰੱਥਾਂ ਦੀ ਗੱਲ ਕੀਤੀ ਆ, ਸੋ ਉਹਨਾਂ ਦੇ ਉੱਤੇ ਵੀ ਮੁੜ ਕੇ ਉਹਨੂੰ ਨਹੀਂ ਚਲਾਉਣ ਦਿੱਤਾ ਜਾਂਦਾ, ਉਹਨੂੰ ਵੀ ਫਾਈਨ ਲਾਇਆ ਜਾਂਦਾ ਸੀ, ਸੋ ਹੋਊਗਾ ਕੁਛ ਇੱਦਾਂ ਦਾ
1: ਸਿਸਟਮ ਟਰਾਂਸਪੋਰਟ ਹੀ ਆ,
0: ਹਾਂ ਵੀ ਤੁਸੀਂ ਨਹੀਂ ਚਲਾ ਸਕਦੇ, ਜਾਂ ਤੁਸੀਂ ਆਪ ਆਪਣੇ ਆਪ ਨੂੰ ਸੱਟ ਲਾ ਲਓਗੇ, ਜਾਂ ਕਿਸੇ ਦੇ ਮਾਰਿਆ ਹੋਊਗਾ ਨਾ, ਹੋ ਸਕਦਾ ਰੱਥ ਦਾ ਸਟੇਅਰਿੰਗ ਸਟੂਰਿੰਗ ਇੱਧਰ ਕਰ ਦਿੰਦੇ ਹੋਣਗੇ ਜਾਂ ਕੁਛ ਨਾ ਸਮਥਿੰਗ, ਸੋ ਉੱਥੋਂ ਮੁੜ ਕੇ ਹੁੰਦਾ ਹੁੰਦਾ, ਅਤੇ ਫਿਰ ਹੁਣ ਗੱਡੀ 'ਚ ਜ਼ਿਆਦਾ ਖਤਰਨਾਕ ਆ, ਕਿਉਂਕਿ ਤੁਸੀਂ ਸੋਚ ਕੇ ਵੇਖੋ ਵੀ ਗੱਡੀ ਇੱਕ ਤਰ੍ਹਾਂ ਦੇ ਨਾਲ ਤੁਸੀਂ, ਮਤਲਬ ਆਪਾਂ ਬਹੁਤ ਹੀ ਬਰੀਕੀ 'ਚ ਕਦੀ ਸੋਚਦੇ ਨਹੀਂ ਆ, ਪਰ ਇਹਨੂੰ ਇੱਦਾਂ ਤੁਹਾਨੂੰ ਸੋਚਣ ਦੇ ਲਈ ਕਿਹਾ ਜਾਂਦਾ ਵਾ ਵੀ ਮੰਨ ਲਓ ਤੁਸੀਂ ਇੱਕ ਗੱਡੀ ਲੈ ਕੇ ਜਾ ਰਹੇ ਹੋ ਜਿਹ 'ਚ ਤੁਹਾਡੀ ਆਪਣੀ ਜ਼ਿੰਦਗੀ ਆ, ਹੋ ਸਕਦਾ ਤੁਹਾਡਾ ਪਰਿਵਾਰ ਪਿੱਛੇ ਬੈਠਾ ਹੋਵੇ, ਹੋ ਸਕਦਾ ਤੁਸੀਂ ਜਿਹਦੇ ਵਿੱਚ ਕਿਤੇ ਜਾ ਕੇ ਮਾਰ ਦਿਓ, ਕਿਸੇ ਘਰ 'ਚ ਮਾਰ ਦਿਓ, ਕਿਤੇ ਪਤਾ ਨਹੀਂ ਉੱਥੇ ਕੌਣ ਹੋਊਗਾ, ਕੋਈ ਬੱਚਾ ਹੋਊਗਾ, ਕੋਈ ਬਜ਼ੁਰਗ ਹੋਊਗਾ, ਕੋਈ ਪਰਿਵਾਰ ਹੋਊਗਾ, ਕੋਈ ਮਰੀਜ਼ ਹੋਊਗਾ, ਸੋ ਇੱਕ ਤਰ੍ਹਾਂ ਦੇ ਨਾਲ ਤੁਸੀਂ ਉਸ ਸਮੇਂ ਉਸ ਬੰਦੇ ਵਰਗੇ ਹੋ ਜਿਹੜਾ ਬੰਬ ਲੈ ਕੇ ਘੁੰਮ ਰਿਹਾ ਪਿੰਨ ਕੱਢ ਕੇ,
1: ਸਹੀ ਗੱਲ ਆ, ਵੈਰੀ ਵੈਲ ਪੁੱਟ,
0: ਪਤਾ ਨਹੀਂ ਕਿੱਥੇ ਫੜ ਜਾਣਾ, ਸੋ ਹਥਿਆਰ ਹੀ ਆ ਨਾ, ਆਪਾਂ ਇੱਕ ਦਿਨ ਕੋਈ ਵੀਰ ਗੱਲ ਕਰ ਰਿਹਾ ਸੀ ਵੀ ਜਿੱਦਾਂ ਮਤਲਬ ਆਪਾਂ ਸਿਰਫ ਬੰਦੂਕ ਨੂੰ ਜਾਂ ਬੰਬ ਨੂੰ ਹਥਿਆਰ ਮੰਨਦੇ ਹਾਂ, ਚਾਕੂ ਨੂੰ ਹਥਿਆਰ ਮੰਨਦੇ ਹਾਂ, ਪਰ ਹਰ ਇੱਕ ਚੀਜ਼ ਹਥਿਆਰ ਆ ਜੇ ਤੁਸੀਂ ਹਥਿਆਰ ਵਾਂਗੂ ਵਰਤਣ 'ਤੇ ਆ ਜਾਓ, ਤੇ ਇਨਸਾਨ ਇਹੋ ਜਿਹਾ,
1: ਬਿਲਕੁਲ ਠੀਕ,
0: ਕੁੱਤਾ ਬੰਦਾ ਵਾ, ਮਤਲਬ ਇਨਸਾਨ ਤਾਂ ਇਹੋ ਬੰਦੇ ਹੀ ਹਨ, ਵੀ ਕੁੱਤੀ ਸ਼ੈ ਆ, ਜੀਵ ਆ, ਪ੍ਰਾਣੀ ਆ, ਵੀ ਤੁਹਾਡੇ ਭਾਵੇਂ ਪਾਣੀ ਵਾਲੀ ਬੋਤਲ ਤੁਸੀਂ ਹੱਥ 'ਚ ਫੜੀ ਆ, ਉਹਨੂੰ ਵੀ ਹਥਿਆਰ ਵਾਂਗੂ ਵਰਤ ਲਓਗੇ ਤੁਸੀਂ,
1: ਬਿਲਕੁਲ ਠੀਕ ਗੱਲ ਆ,
0: ਤੁਸੀਂ ਗੱਡੀ ਚਲਾ ਰਹੇ ਹੋ, ਉਹ ਹੁਣ ਕਿੰਨੇ ਇੰਸੀਡੈਂਟ ਹੋਏ ਆ ਵੀ ਉਹ ਗੱਡੀ ਕਿਸੇ ਨੇ ਟਰੱਕ ਲੋਕਾਂ 'ਤੇ ਚੜਾਤਾ, ਗੱਡੀ ਚੜਾਤੀ, ਉਹਨੇ ਗੱਡੀ ਹਥਿਆਰਾਂ ਵਾਂਗੂ ਵਰਤ ਲਈ,
1: ਬਿਲਕੁਲ ਠੀਕ, ਬਿਲਕੁਲ ਠੀਕ,
0: ਤੁਸੀਂ ਕੋਈ ਵੀ ਕਿੱਤਾ ਤੁਸੀਂ ਕਰਦੇ ਹੋ, ਹੁਣ ਮੰਨ ਲਓ ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ ਤੁਸੀਂ ਇਨਵੋਲਵ ਹੋ, ਤੁਸੀਂ ਮੰਨ ਲਓ ਤੁਸੀਂ ਬ੍ਰਿਕ ਲੇਅਰਿੰਗ ਦਾ ਕੰਮ ਕਰਦੇ ਹੋ, ਹੈ ਨਾ, ਤੁਸੀਂ ਬ੍ਰਿਕੀ ਹੋ, ਅਤੇ ਤੁਹਾਡੇ ਕੋਲ ਕਿੰਨੇ ਹਥਿਆਰ ਨੇ,
1: ਬਿਲਕੁਲ,
0: ਤੁਹਾਡੇ ਕੋਲ ਕਾਂਡੀ ਆ, ਤੁਹਾਡੇ ਕੋਲ ਸ਼ਵਲ ਆ, ਤੁਸੀਂ ਕੰਕਰੀਟ ਪਾਉਂਦੇ ਹੋ, ਤੁਹਾਡੇ ਕੋਲ ਕਿੰਨੇ ਹਥਿਆਰ ਨੇ, ਹੈ ਨਾ, ਤੁਸੀਂ ਕੁਛ ਵੀ ਕਰਦੇ, ਹੁਣ ਅਸੀਂ ਵੀ ਆਪਣਾ ਕੰਮ ਕਰ ਰਹੇ, ਸਾਡੇ ਕੋਲ ਜ਼ਬਾਨ, ਇਹ ਵੀ ਹਥਿਆਰ ਆ,
1: ਇਸ ਤੋਂ ਵੱਡਾ ਕੋਈ ਹੈ ਹੀ ਨਹੀਂ ਹਥਿਆਰ,
0: ਠੀਕ ਆ, ਸੋ ਹਰ ਇੱਕ ਚੀਜ਼ ਦੁਨੀਆਂ ਦੀ ਹਥਿਆਰ ਸਾਬਤ ਹੋ ਜਾਂਦੀ ਆ ਜਦੋਂ ਉਹਨੂੰ ਗਲਤ ਇਸਤੇਮਾਲ ਕਰਨ ਲੱਗ ਪਓ,
1: ਐਬਸੋਲੂਟਲੀ ਰਾਈਟ,
0: ਗੱਡੀ ਗੱਡੀ ਆ, ਪਰ ਜੇ ਤੁਸੀਂ ਪੀ ਕੇ ਚਲਾ ਰਹੇ ਹੋ ਤਾਂ ਉਹ ਹਥਿਆਰ ਆ, ਸੋ ਤੁਸੀਂ ਆਪਣੇ ਆਪ ਨੂੰ
1: ਵੱਡੀ ਗੱਲ
0: ਹਥਿਆਰਾ ਹੀ ਮੰਨ ਕੇ ਚੱਲੋ, ਤੁਸੀਂ ਉਹ ਵੱਖਰੀ ਗੱਲ ਆ ਵੀ ਤੁਹਾਨੂੰ ਕੋਈ ਸਾਹਮਣੇ ਨਹੀਂ ਕੋਈ ਟੱਕਰਿਆ ਤਾਂ ਤੁਸੀਂ ਗੋਲੀ ਨਹੀਂ ਮਾਰ ਦਿੱਤੀ, ਪਰ ਤੁਸੀਂ ਆਪਣੇ ਆਪ ਨੂੰ ਉਹੋ ਹੀ ਇੱਕ ਅਪਰਾਧੀ ਮੰਨ ਕੇ ਚੱਲੋ ਜਿਹੜਾ ਘਰੋਂ ਪਿਸਤੌਲ ਭਰ ਕੇ ਕੌਕ ਕਰਕੇ ਨਿਕਲਿਆ ਵੀ ਅੱਜ ਜੇ ਫਲਾਣਾ ਟੱਕਰ ਗਿਆ ਤਾਂ ਮੈਂ ਮਾਰ ਦੇਣਾ, ਹੁਣ ਫਲਾਣਾ ਕੌਣ ਆ, ਕਿਸੇ ਨਾਲ ਵੀ ਤੁਸੀਂ ਵੱਧ ਘੱਟ ਕਰ ਸਕਦੇ, ਸੋ ਇਸ ਕਰਕੇ ਬਹੁਤ ਹੀ ਲਾਈਟਲੀ ਲੈਣ ਵਾਲੀਆਂ ਨੇ ਆ, ਆਪਾਂ ਪਹਿਲਾਂ ਗੱਲ ਕੀਤੀ ਵੀ ਉਹ ਆਪਣੇ ਆਪ ਦਾ ਤੁਸੀਂ ਨੁਕਸਾਨ ਕਰ ਸਕਦੇ ਹੋ, ਆਪਣੇ ਕੰਮ ਕਾਰ ਦਾ, ਆਪਣੇ ਪਰਿਵਾਰ ਦਾ, ਕਿਸੇ ਦਾ, ਸਮਾਜ ਦਾ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਨੁਕਸਾਨਦੇਹ ਨੇ, ਸਿਰਫ ਇਸ ਕਰਕੇ ਕਿਉਂਕਿ ਤੁਸੀਂ ਹੋਸ਼ੋ ਹਵਾਸ ਦੇ ਵਿੱਚ ਨਹੀਂ ਚਲਾ ਰਹੇ, ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਫਿਰ ਇਸੇ ਵਿਸ਼ੇ ਨੂੰ ਆਪਾਂ ਅੱਗੇ ਕੰਟੀਨਿਊ ਰੱਖਾਂਗੇ। ਰੇਡੀਓ ਹਾਂਜੀ 1674 AM।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-2166 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ? ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ। ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ 1 ਅਨਬੀਟੇਬਲ ਪੈਕੇਜ ਪ੍ਰਾਈਸ, ਇਨਕਲੂਡਿੰਗ 3 ਮੀਟਰ ਗਰਾਊਂਡ ਫਲੋਰ ਸੀਲਿੰਗਸ, 2.7 ਮੀਟਰ ਟੌਪ ਫਲੋਰ ਸੀਲਿੰਗਸ, ਲਾਰਜ ਪੋਰਸਲਿਨ ਟਾਈਲਸ, ਪ੍ਰੀਮੀਅਮ ਟਿੰਬਰ ਲੁੱਕ ਫਲੋਰਿੰਗ, ਗ੍ਰਾਂਡ ਫੀਚਰ ਡੋਰਸ, ਸਟਾਈਲਿਸ਼ ਬਲੈਕ ਫਿਨਿਸ਼ਸ ਐਂਡ ਸਮਾਰਟ ਕੀਲੈਸ ਐਂਟਰੀ, ਪਲੱਸ ਅ ਲਾਈਫ ਟਾਈਮ ਸਟਰਕਚਰਲ ਗਾਰੰਟੀ। ਲਿਮਿਟਡ ਟਾਈਮ ਓਨਲੀ, ਵਿਜ਼ਿਟ ਕੈਪਲਨ ਹੋਮਸ ਆਨਲਾਈਨ ਔਰ 1 ਆਫ ਆਰ ਡਿਸਪਲੇ ਹੋਮਸ ਇਨ ਸਿਡਨੀ। TNC ਸਪਲਾਈ, ਲਾਇਸੈਂਸ 1848812।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: क्या पता ने
1: सो ये तो बारले मुल्क के उत्ते गाने भी बन गए जी बलजीत मालवा की आवाज के गाना सुन रहे थे जिहड़ा कि अक्सर तुम व्याहों के उत्ते सुनते हो
2: जी
1: अज तुम इस टॉपिक दे विच सुन रहे हो क्योंकि गल्लां बातां साडियां जिहड़ियां ड्रिंक ड्राइविंग दे उत्ते अज चल रही ने ते उही गल्लां बातां आपां अगे वधावांगे ते इहो ही बेनती करांगे कि भाई ड्रिंक करके ड्राइव बिल्कुल नहीं करना ते
2: बिल्कुल
1: रब ने बथेरा कुछ दिता ते आपां ना ये भी अज डीकोड करन दी कोशिश करांगे कि इदां क्यों आ कि एक पंजाबी बंदा जदों शराब पी लेंदा उदों कहिंदा भी गड्डी हुण मैं चलाउणी आ
2: गाड़ी जरा भाई चलाएगा
1: सोफी होऊगा ते फिर वह कहूगा नहीं मैनू सुस्ती पई है ना तू चला हाँ। तू चला ला ते जो मैं पी ली फिर ओनू ये लगता वा भी मैं ही चलानी हाँ मेरे वो इतने आके वो सोच हूँ जे आप ये कही भी पंजाबियों की आदत आ जाबी इदा ही करते इन्हों के खून च बड़ा कुछ सुनने मिल जाता पर इतने किदा वो पंजाबी बदल जाते आके
2: इतने
1: किदा मालवा साहब कहें भी हाँ जी आ लो फड़ लो गड्डी
2: वैसे
1: भी आपां नूं ना इह लगदा कि गड्डी जिहड़ी आ उह आपां पी के चलावांगे ते पता नहीं कि शायद एक ते मैनूं लगदा पर उहनूं लगदा भी टौर जी आ शायद है ना भी एक फुकरपंती भी आ ਵੀ ਮੈਂ ਮਤਲਬ ਇਹ ਚੀਜ਼ ਐਕਸੈਪਟ ਨਹੀਂ ਕਰਨੀ ਵੀ ਮੈਂ ਹੁਣ ਹਾਈ ਹਾਂ
2: ਇੱਕ ਇੱਕ ਉਮਰ ਤੱਕ ਭਾਅ ਜੀ ਮੇਰੇ ਖਿਆਲ ਨਾਲ ਇਹ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹਲਕੀ ਜੀ ਇਲੀਗਲ ਆ 10, 5, 6, 7, 8, 9, 10 ਜਿੰਨੇ ਵੀ ਮੁੰਡੇ ਆ ਉਸ ਗਰੁੱਪ ਦੇ ਅੰਦਰ ਥੋੜ੍ਹੀ ਇਸ ਤਰ੍ਹਾਂ ਟੌਰ ਵਾਲੀ ਗੱਲ ਹੋ ਜਾਂਦੀ ਨਾ ਕਿ ਮੈਂ ਤਾਂ ਪੀ ਕੇ ਚਲਾ ਲਈ
1: ਨਹੀਂ ਉਮਰ ਦਾ ਨਹੀਂ ਕੋਈ ਇਹਦੇ 'ਚ ਮੈਂ ਤਾਂ ਹਾਂ ਮੈਂ ਤਾਂ ਬਜ਼ੁਰਗ ਵੀ ਵੇਖਿਆ ਕਿ ਮੈਂ ਤਾਂ ਅੱਗੇ
2: ਚੰਗਾ ਫਿਰ ਉਹ ਵੱਡੇ ਨਹੀਂ
1: ਪੈਲਸ 'ਚੋਂ ਨਿਕਲੇ ਮਤਲਬ ਬਜ਼ੁਰਗ ਨੇ ਕਹਿ ਲਓ ਚਲੋ ਤੁਸੀਂ ਲਾ ਲਓ 50 ਦੇ ਗੇਟ 'ਚ 55 ਦੇ ਗੇਟ 'ਚ ਇੰਨੇ ਕਹਿੰਦੇ ਕਿ ਉਹ ਨੇਹਾ ਵਿਆਹ ਤੋਂ ਨਿਕਲੇ ਪੈਲਸ 'ਚੋਂ ਅਤੇ ਉਹ ਕਹਿਣ ਵੀ ਮੈਂ ਚਲਾਉਣੀ ਉਹ ਕਵੇ ਵੀ ਸਾਰੇ ਜਣੇ ਤਰਲੇ ਮਾਰਨ ਹੈ ਨਾ ਸਾਰੇ ਜਣੇ ਚਾਰ ਚਫੇਰੇ ਜੀਪ ਹੀ ਹੈ ਨਾ ਸਾਰੇ ਜਣੇ ਚਾਰ ਚਫੇਰੇ ਸਭ ਰਿਸ਼ਤੇਦਾਰ ਉਹ ਵਿਆਹ ਦੇ ਵਿੱਚ ਸਾਰੇ ਫਿਰ ਆ ਜਾਂਦੇ ਇਕੱਠੇ ਹੈ ਨਾ ਨਾਲ ਉਹਨਾਂ ਨੇ ਤੀਲਾ ਜਿਹਾ ਮਰੀ ਜਾਣਾ ਦੰਦ 'ਚ ਨਹੀਂ ਫੁੱਫੜ ਜੀ ਨਹੀਂ ਚਲਾ ਲੈਂਦਾ ਭੂਆ ਨੂੰ ਭੂਆ ਤੇ ਚਲੋ ਉੱਥੇ ਕੀ ਚਲਾਉਂਦੀ
2: ਮਤਲਬ
1: ਮੈਂ ਚਲਾਉਣਾ ਹਨਾ ਤੇ ਉਹ ਵੱਖਰਾ ਜਿਹੜਾ ਘਰ ਦਾ ਨਿਆਣਾ ਹੁੰਦਾ ਉਹਨੇ ਵੱਖਰਾ ਕੋਟ ਲਾ ਕੇ ਪਿੱਛੇ ਟੰਗਿਆ ਹੁੰਦਾ ਵੀ ਮੈਂ ਚਲਾਉਣੀ ਉਹਨੂੰ ਵੀ ਚਾਹ ਹੁੰਦਾ ਉਹਨੂੰ ਕਦੇ ਮਿਲੀ ਨਹੀਂ ਹੁੰਦੀ ਗੱਡੀ
2: ਸਹੀ ਗੱਲ
1: ਉਹ ਕਹੇ ਮੈਂ ਚਲਾਉਣੀ ਆ ਬੜਾ ਚਿਰ ਉੱਥੇ ਬਹਿਸ ਬਸਈਆ ਹੁੰਦਾ ਰਿਹਾ ਈਵਨ ਭਕਾਨੇ ਵੀ ਚਲ ਗਏ ਫਿਰ ਚਲੋ ਡਿਸਾਈਡ ਹੋਇਆ ਵੀ ਹੁਣ ਇਹਦੀ ਚਲੋ ਲੱਥ ਕੀ ਹੋਣੀ ਆ ਉਹਨੂੰ ਪਾਣੀ ਪੂਣੀ ਲਿਆ ਕੇ ਪਿਆਈ ਜਾਣ ਹਨਾ ਲਿਮਕਾ ਪਿਆਓ ਇਹਦੀ ਲੱਥ ਜੇ ਚਲੋ ਫਿਰ ਹੀ ਲੈ ਜੂਗਾ ਤੇ ਉਹ ਉਹਨੇ ਕਰ ਕਰਾ ਕੇ ਤੇ ਉਹ ਕਹੇ ਵੀ ਨਹੀਂ ਇੱਥੇ ਰਵਾਂਗੇ ਤੇ ਜਾਂ ਫਿਰ ਜਾਵਾਂਗੇ ਉਹਨਾਂ ਵਾਹ ਵਾਹ ਪਾਣੀ ਪੂਣੀ ਪਿਆ ਕੇ ਲਿਮਕਾ ਲੁਮਕਾ ਪਿਆ ਕੇ ਤੇ ਉਹ ਕਹਿੰਦੇ ਵੀ ਚਲੋ ਠੀਕ ਹੈ ਡੈਡੀ ਹੁਣ ਚਲੋ ਫਿਰ ਚਲਾ ਲਓ ਫਿਰ ਹੋਰ ਕੀ ਲੇਟ ਹੋਣ ਡੇ ਮੱਝਾਂ ਚੋਣੀਆਂ ਜਾ ਕੇ ਚਾਚਾ ਮਾਮਾ ਤਾਇਆ ਜਾਂ ਇਧਰੋਂ ਉਧਰੋਂ ਰਿਸ਼ਤੇਦਾਰ ਉਹਨੂੰ ਇਹ ਚੀਜ਼ ਲੱਗ ਰਹੀ ਹੁੰਦੀ ਆ ਵੀ ਇਹ ਗੱਡੀ ਤੇਰੀ ਟੁੱਟਣੀ ਮੈਨੂੰ ਕੀ ਚਲੋ ਜਾਣ ਦੋ ਉਹਦੀ ਉਹਦੀ ਇਦਾਂ ਦੀ ਸੋਚ ਹੁੰਦੀ ਉਹਨੂੰ ਇਹ ਨੀ ਪਤਾ ਹੁੰਦਾ ਵੀ ਐਕਸੀਡੈਂਟ ਹੋਇਆ ਤੇ ਮੇਰੇ ਵਿੱਚ ਵਜੇ ਮੇਰੀ ਵੀ ਲੱਤ ਟੁੱਟਣੀ ਆ ਇਹ ਤੇ ਥੋਟ ਹੀ ਨਹੀਂ ਹੁੰਦਾ ਉਹਦੇ ਦਿਮਾਗ 'ਚ ਉਹਨੂੰ ਇਹ ਹੁੰਦਾ ਵੀ ਇਹ ਚਲਾਉਣ ਡਿਆ ਤਾਂ ਨੁਕਸਾਨ ਹੋਣਾ ਜਾਂ ਇਹਨਾਂ ਦੀ ਗੱਡੀ ਦਾ ਹੋਣਾ ਸਾਡਾ ਤੇ ਕੁਛ ਜਾਣਾ ਨੀ
2: ਮਤਲਬ ਉਹ ਲਿਮਕਾ ਪੀ ਲਈ ਇਹਨੇ ਠੀਕ ਹੈ
1: ਉਹਨੇ ਚੱਲ ਕੱਢੀ ਉੱਥੋਂ ਹਾਲੇ ਮੈਨੂੰ ਲੱਗਦਾ ਹਾੜ ਲਈ ਕੋਈ ਕਿਲੋ ਡੇਢ ਕਿਲੋਮੀਟਰ ਹੀ ਆਇਆ ਹੋਊਗਾ ਚੱਕਤਾ ਰਿਕਸ਼ੇ ਵਾਲਾ ਉਥੋਂ ਹੀ ਪੈਲਸ ਚੋਂ ਹੀ ਉਹ ਵਿਚਾਰਾ ਤੰਦੂਰ ਉਹ ਜਿਹੜੇ ਭੱਠੀਆਂ ਪੁੱਠੀਆਂ ਜਿਹੀਆਂ ਲੈ ਕੇ ਉੱਥੋਂ ਹੀ ਤੁਰਿਆ
2: ਤੁਰਿਆ ਸੀ ਤੂੰ ਨਾਲ ਅੱਜ ਤੂੰ ਸਾਡੇ ਨਾਲ ਹੀ ਆਏਗਾ
1: ਭੱਠੀ 'ਚ ਬਾਂਹ ਫਸੀ ਬੁਰੇ ਹਾਲ ਕੱਢੀ ਤੇ ਬਾਂਹ ਟੁੱਟੀ ਸੋ ਮਤਲਬ ਫੇਰ ਉਹ ਲੱਥ ਗਈ ਸਾਰੀ ਉਸ ਵੇਲੇ
2: ਹਾਂ ਇਹ ਗੱਲ ਹੈ ਉਸੇ ਟਾਈਮ ਉੱਤਰ ਜਾਂਦੀ ਜੋ ਲਿਮਕਾ ਨਹੀਂ ਕਰ ਪਾਇਆ ਉਹ
1: ਹੈ ਨਾ ਫਿਰ ਉਹ ਬੰਦੇ ਫਿਰ ਉਹ ਹੌਲੀ ਜਿਹੀ ਪਾਸੇ ਜਿਹੇ ਹੋ ਕੇ ਕਹਿਣ ਦਿੰਦੇ ਉਹ ਕਰਿਓ ਫੋਨ ਅਜਮੇਰ ਨੂੰ ਪੰਗਾ ਜਿਹਾ ਪੈ ਗਿਆ ਅਜਮੇਰ ਕੋਈ ਹੁੰਦਾ ਵਾ ਕੋਈ ਮਤਲਬ ਉਹਨਾਂ ਦਾ ਮੁੰਸ਼ੀ ਲੱਗਾ ਕੋਈ ਫਿਰ ਉਹ ਬੰਦੇ ਕਹਿ ਰਹੇ ਹੁੰਦੇ ਉਹ ਹਲੇ ਨਿਕਲਿਆ ਹੀ ਹੋਣਾ ਵਿਆਹ ਤੋਂ ਫਿਰ ਉਹਨਾਂ ਨੂੰ ਸਾਰੀ ਹੋਸ਼ ਆ ਜਾਂਦੀ ਹੈ
2: ਸਹੀ ਹੈ
1: ਪਰ ਕਿਉਂ ਮੈਨੂੰ ਲੱਗਦਾ ਸਿਰਫ ਫੁਕਰਪੰਥੀ ਆਪਾਂ ਨਾ ਐਕਸੈਪਟ ਨਹੀਂ ਕਰਨਾ ਚਾਹੁੰਦੇ ਵੀ ਮੈਂ ਹੁਣ ਸ਼ਰਾਬੀ ਹੋ ਗਿਆ ਇਸੇ ਕਰਕੇ ਸ਼ਾਇਦ ਵੱਧ ਤੋਂ ਵੱਧ ਪੀ ਵੀ ਜਾਂਦੇ ਆ ਵੀ ਮੈਂ ਹੋਰ ਪੀਊਂਗਾ ਤੇ ਮੈਨੂੰ ਕੁਛ ਨਹੀਂ ਹੋਣਾ ਲੈ ਚੱਕ ਲੈ ਡਿੱਗ ਪਿਆ ਹੋ ਗਿਆ ਕੁਛ ਹੈ ਨਾ ਹੋਰ ਪੀ ਜਾਂਦੇ ਸ਼ਾਇਦ ਉਹ ਵੀ ਇਹੋ ਹੀ ਸਾਈਕੀ ਆ ਵੀ ਮੈਂ ਵੱਧ ਪੀ ਲੈਂਦਾ
2: ਹਾਂ ਇਹ ਬੈਂਚਮਾਰਕ ਹੈ ਨਾ, ਇੱਕ ਆਪਾਂ ਮਿਆਰ ਇੱਕ ਬੈਂਚਮਾਰਕ ਬਣਾਇਆ ਹੋਇਆ ਆਪਣੇ ਮਾਈਂਡ ਚ ਹੀ, ਐਂਡ ਆਪਸ ਚ ਮਰਦਾਂ ਚ ਗੱਲ ਨਹੀਂ ਹੋਈ, ਪਰ ਇਹ ਹਰ ਮਰਦ ਨੂੰ ਪਤਾ ਬੈਂਚਮਾਰਕ ਹੈ ਉਹੀ ਵਾਲੀ ਗੱਲ ਕਿ ਲੈ ਮੇਰਾ ਤਾਂ ਹੋਸ਼ ਜਾਂਦਾ ਨੀ, ਮੈਂ ਤਾਂ ਕਿੰਨੀ ਪੀ ਲਾਂ, ਮੇਰੇ ਕਪੈਸਿਟੀ
1: ਮੈਨੂੰ ਨੀ ਕੁਛ ਹੁੰਦਾ, ਮਤਲਬ ਆਮ ਤੋਂ ਹੀ ਵੇਖਿਆ ਹੋਗਾ ਨਾ ਵੀ ਬੋਤਲ ਕੁਛ ਨੀ ਹੁੰਦਾ ਬੋਤਲ, ਠੀਕ ਹੈ
2: ਮਹਿਫਿਲ ਚ ਜਿਹੜਾ ਵੀ ਬੰਦਾ ਸਿਆਣੀ ਗੱਲ ਕਰ ਰਿਹਾ ਹੁੰਦਾ ਨਾ ਓਨਾ ਹੀ ਉਹ ਟੁੱਟ ਜਾਂਦਾ ਉਸ ਗਰੁੱਪ ਤੋਂ, ਓਨਾ ਹੀ ਭਰਿਆ ਯਾਰ ਆਹ ਕਿੱਦਾਂ ਦੀ ਗੱਲਾਂ ਕਰੀ ਜਾਂਦਾ, ਚਾਰ ਬੰਦਾ ਬੰਦਾ ਕਵੇ ਨਾ ਕਿ ਯਾਰ ਤੂੰ ਇੱਦਾਂ ਕਰਦਾ ਆਪਾਂ ਉਬਰ ਕਰਕੇ ਚੱਲ ਜਾਂਦੇ ਹਾਂ, ਯਾਰ ਇਹਨੂੰ ਅੱਗੇ ਤੋਂ ਨੀ ਬੁਲਾਇਆ ਕਰਨਾ ਯਾਰ ਇਹ ਬੜਾ ਬੋਰ ਕਰਦਾ
1: ਆਪਾਂ। ਹਾਂ ਐਗਜੈਕਟਲੀ, ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਮੈਂ ਹੁਣ ਗੱਡੀ ਕਾਲ ਕਰਨ ਲੱਗਾ ਉਦੋਂ ਉਹਦਾ ਮਜ਼ਾਕ ਉਡਾਇਆ ਜਾਂਦਾ,
2: ਬਿਲਕੁਲ ਠੀਕ ਬਿਲਕੁਲ ਠੀਕ,
1: ਮੈਂ ਛੱਡਾ
2: ਫਿਰ ਹੁੰਦਾ ਮੈਂ ਛੱਡ ਗਿਆ ਨਹੀਂ ਯਾਰ ਛੱਡ ਯਾਰ,
1: ਜਦੋਂ ਇੱਕ ਦੇਰ ਕਿ ਇਹਨੂੰ ਹੱਥ ਲੱਗੇ ਹੁਣ ਉਹ ਚੁੱਪ ਕੀਤਾ ਰਹਿੰਦਾ, ਈਵਨ ਜਦੋਂ ਚਾਬੀ ਵੀ ਵੋਟੀ ਨੂੰ ਫੜਾਉਂਦੇ ਆ ਨਾ ਵੀ ਆ ਲੈ ਹੁਣ ਤੁਸੀਂ ਚਾਹੋ ਤਾਂ ਉਹਨੂੰ ਵੀ ਟਿਚਰਾਂ ਕਰਨੇ ਹੁੰਦੇ,
2: ਅਸੀਂ
1: ਛੱਡਾਈਏ ਸੋ
2: ਸਹੀ ਗੱਲ ਆ,
1: ਕਹਿ ਆਪਾਂ ਦਿੰਦੇ ਹਾਂ ਇਹ ਚਲੋ ਚੀਜ਼ ਸ਼ਰਾਬੀਆਂ ਦੀ ਆ, ਇਹ ਚਲੋ ਮਰਦਾਂ ਦੀ ਆ, ਪਰ ਇਹ ਹਰ ਇੱਕ ਚੀਜ਼ ਹੈ, ਜਨਾਨੀਆਂ ਚ ਵੀ ਹੈਗੀ ਆ, ਉਹ ਕਿਸੇ ਹੋਰ ਹਿਸਾਬ ਦੇ ਨਾਲ ਆ, ਪਰ ਹਰ ਇੱਕ ਹਿਊਮਨ ਬੀਇੰਗ ਚ ਇਹ ਗੱਲ ਹੈਗੀ ਆ ਵੀ ਆਹ ਗੱਲ ਕਰਕੇ ਆਹ ਗਲਤ ਕਰਕੇ ਜਾਂ ਸਹੀ ਕਰਕੇ ਮੇਰੇ ਨਾਲੋਂ ਵੱਧ ਨੀ ਆ ਕਰ ਸਕਦਾ ਕੋਈ,
2: ਬੇਸਿਕਲੀ ਆਪਣੀ ਈਗੋ ਨੂੰ ਆਪਾਂ ਸਹਿਲਾਨੇ ਰਹਿੰਦੇ ਨਾ ਕਿ ਲੈ ਤੇਰੇ ਤੋਂ ਉੱਪਰ ਕੋਈ ਨੀ, ਤੂੰ ਤਾਂ ਬੜਾ ਪਿਆਰਾ ਬੱਚਾ, ਮਾੜਾ ਜਿਹਾ ਕੋਈ ਈਗੋ ਨੂੰ ਕੁਐਸਚਨ ਕਰੇ ਤਾਂ ਆਪਾਂ ਕਹਿੰਦੇ ਲੈ ਤੂੰ ਹੁਣ ਨਾ,
1: ਅਸੀਂ ਆਪਣੇ ਆਪ ਉਹ ਆ ਨਾ ਰਾਜੇ ਆ ਨਾ ਆਪਣੇ ਆਪ ਦੇ, ਤੇ ਚੋ ਖੈਰ ਆਪਾਂ ਨਾਲ ਕਾਲਰ ਵੀ ਲਈ ਜਾਈਏ, ਗੱਲਾਂ ਬਾਤਾਂ ਅੱਜ ਸਾਡੀਆਂ ਡਰਿੰਕ ਡਾਈਵ ਦੀਆਂ ਚੱਲੀਆਂ, ਸਭ ਤੋਂ ਪਹਿਲਾਂ ਸਾਡੇ ਨਾਲ ਅੰਮ੍ਰਿਤ ਭੈਣ ਜੀ ਆਏ, ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ, ਤੁਸੀਂ ਆਉਂਦੇ ਰਹੋ, ਕੁਛ ਡਾਊਨ ਜੇ ਲੱਗ ਰਹੇ
3: ਹੋ,
1: ਛੁੱਟੀ ਕਰਨੀ ਪੈਂਦੀ ਜੋ ਹੋਇਆ ਹੋਵੇ ਨਾ ਫਲੂ, ਸੂਈ ਚ ਧਾਗਾ ਪਾਉਣਾ ਹੋਵੇ ਤੇ ਨੱਕ ਚੋ ਜਾਂਦਾ,
3: ਨੱਕ
1: ਤੇ ਦਵਾਈ ਖਾ ਲਈਏ ਤਾਂ ਉਹ ਤੇ ਜਾਮ ਹੋ ਜਾਂਦਾ, ਪਰ ਅੱਜ ਕੱਲ
3: ਨੱਕ ਦਾ ਪਤਾ ਕੀ ਹੈ, ਨੱਕ ਦੀ ਨਲੀ ਉਦਾਂ ਦੀ ਹੋਈ ਹੋਈ ਹੈ ਜੇ ਜਬਰਦਸਤੀ ਕੱਢੋ ਤਾਂ ਨਿਕਲਦੀ, ਅਦਰ ਦਵਾਈ ਨਿਕਲਦੀ ਨੀ ਪਈ,
1: ਨਹੀਂ ਅੱਜ ਕੱਲ ਨਾ ਇਹ ਵਾਕਈ ਜਿਹੜੇ ਆ ਨੇ ਜਿੰਨੇ ਵੀ ਤਰ੍ਹਾਂ ਦੇ ਹੁਣ ਵਾਇਰਸ ਜੇ ਨੇ ਇਹ ਇੰਨੇ ਭੈੜੇ ਆ ਵੀ ਇੱਕ ਤੇ ਕੋਮਨ ਜੀ ਚੀਜ਼ ਆ ਵੀ ਜੇ ਕਿਸੇ ਨੂੰ ਹੋ ਰਹੀ ਆ ਤੇ ਤੁਸੀਂ ਉਹ ਨੀ ਕਰਿਓ ਵੀ ਇਹ ਸਾਰਿਆਂ ਲਈ ਹੋ ਰਹੀ ਆ ਵੀ ਲੱਤਾਂ ਤੁਹਾਡੀਆਂ ਖੁਸ਼ੀ ਟੁੱਟੀ ਜਾਂਦੀਆਂ, ਲੱਗਦਾ ਲੱਕ ਲੱਕ ਪੀੜ ਹੋਈ ਜਾਂਦਾ, ਫਿਰ ਤੁਹਾਡਾ ਜਿੱਦਾਂ ਗਲਾ ਤੁਸੀਂ ਐਂ ਲੱਗਦਾ ਜਿੱਦਾਂ ਛਿੱਲਿਆ ਹੁੰਦਾ ਅੰਦਰੋਂ,
3: ਚਲੋ
1: ਕੋਈ ਗੱਲ ਨਹੀਂ ਦੋ ਖੁਰਾਕਾਂ ਖਾ ਕੇ ਫਿਰ ਦੱਸਿਓ ਕੋਈ ਹਾਲ ਚਾਲ ਪੁੱਛ ਰਿਹਾ ਨਾ, ਇਸ ਤਰੀਕੇ ਨਾਲ ਦੱਸਦੇ ਜਿੱਦਾਂ ਜੀ ਪੀ ਘੋ ਆਏ ਹੁੰਦੇ
2: ਸਾਰਿਆਂ ਨੇ ਡਿਗਰੀਆਂ ਕੀਤੀਆਂ,
3: ਵੀਰ ਜੀ ਆਪਣਾ ਨਾ ਦਿਲ ਓਦਾਂ ਹੁੰਦਾ ਕਿ ਆਏ ਕੋਈ ਸੁਣ ਲੇ, ਅਸੀਂ ਆਪਣੀ ਦਿਲ ਦੀ ਗੱਲ ਸੁਣਾਉਂਦੇ ਕਿ ਬੜੇ ਤਕਲੀਫ ਚ ਹੈ,
1: ਕੋਈ ਦੱਸ ਦਵੇ ਵੀ ਸ਼ਾਇਦ ਦੇ ਵਿੱਚ ਤੂੰ ਕਿਤੇ ਅਦਰਕ ਨਚੋੜ ਚਾਰ ਤੁਬਕੇ ਫਿਰ ਤੈਨੂੰ ਆਰਾਮ ਮਿਲ ਜੂ ਤੂੰ ਠੀਕ ਹੋ ਜਾਏ, ਤੇ ਭਾਵੇਂ ਤੁਹਾਨੂੰ ਸਾਰਾ ਕੁਝ ਪਤਾ
3: ਦੱਸਣ ਦੇ ਆਈ ਨੁਸਖੇ ਚੱਲਦੇ ਪਏ ਮੇਰੇ ਕੁਝ ਨਾ ਬੁੱਝੋ,
1: ਨਹੀਂ ਇਹਨਾਂ ਸਭ ਦੇ ਨਾਲ ਨਾ ਭੈਣ ਜੀ ਮੈਂ ਇੱਕ ਚੀਜ਼ ਕਹਾਂ, ਪਾਣੀ ਵੱਧ ਤੋਂ ਵੱਧ ਪੀਓ, ਜਿੰਨਾ ਪਾਣੀ ਵੱਧ ਪੀਓਗੇ ਦੋ ਚੀਜ਼ਾਂ, ਜਿੰਨਾ ਪਾਣੀ ਵੱਧ ਤੋਂ ਵੱਧ ਪੀਓਗੇ, ਪਾਣੀ ਕਿਸੇ ਵੀ ਫਾਰਮ ਚ ਤੁਸੀਂ ਫਿੱਕਾ ਪੀਣ ਚ ਤੁਹਾਨੂੰ ਪ੍ਰੋਬਲਮ ਹੀ ਆ ਰਹੀ, ਤੁਹਾਨੂੰ ਨਹੀਂ ਲੱਗ ਰਿਹਾ ਮਾੜਾ ਜਿਹਾ ਭਾਵੇਂ ਨਿੰਬੂ ਚਾਰ ਤੁਬਕੇ ਵਿੱਚ ਨਿਚੋੜ ਲਓ, ਭਾਵੇਂ ਥੋੜਾ ਜਿਹਾ ਲੂਣ ਪਾ ਲਓ, ਜਿੱਦਾਂ ਵੀ ਮਤਲਬ ਕਿਹੜੇ ਵੀ ਟੇਸਟ ਦੇ ਵਿੱਚ ਤੁਸੀਂ ਪਾਣੀ ਵੱਧ ਤੋਂ ਵੱਧ ਪੀਓ, ਤੇ ਦੂਸਰਾ ਰੈਸਟ ਕਰੋ ਵੱਧ ਤੋਂ ਵੱਧ, ਇਹ ਇਹੋ ਦੋ ਹੀ ਤਰੀਕੇ ਨੇ, ਦਵਾਈ ਸਿਰਫ ਤੁਹਾਡਾ ਬੁਖਾਰ ਬਖੂਰ ਮੱਠਾ ਕਰੂਗੀ ਹਨਾ, ਤੁਹਾਨੂੰ ਅਹਿਸਾਸ ਕਰਾਊਗੀ ਕਿ ਤੁਸੀਂ ਹੁਣ ਓਕੇ ਹੋ, ਹੁੰਦਾ ਕੀ ਆ ਵੀ ਅਸੀਂ ਦਵਾਈ ਖਾਂਦੇ ਹਾਂ ਸਾਨੂੰ ਲੱਗਦਾ ਸੀ ਠੀਕ ਹੈ, ਅਸੀਂ ਫਿਰ ਵਾਹਵਾ ਹੀ ਸਾਰਾ ਕੰਮ ਕਰਕੇ ਫਿਰ ਬਿਮਾਰ ਹੋ ਜਾਂਦੇ ਹਾਂ,
2: ਹਾਂ ਹੁੰਦਾ ਹੀ ਆ ਫਲੂ, ਫਲੂ ਦੀ ਆ ਬੜਾ ਇਸ਼ੂ ਹੁੰਦਾ,
1: ਫਲੂ ਦੇ ਵਿੱਚ ਇਹੋ ਹੀ ਆ, ਤੁਸੀਂ ਫਲੂਡ ਪੀਓ ਵੱਧ ਤੋਂ ਵੱਧ,
3: ਹੋਇਆ ਨਹੀਂ ਇਦਾਂ ਦਾ ਕਿ ਅਜੀਬ ਜਿਹੀ ਪਤਾ ਨਹੀਂ ਕਿੱਧਰੋਂ ਆਇਆ ਕਿੱਧਰੋਂ ਨਹੀਂ ਹੋਈ ਨਹੀਂ ਪਤਾ ਨਹੀਂ ਕਾਤੇ ਹੁੰਦਾ ਪਿਆ, ਮਤਲਬ ਹੁਣ ਮੈਂ ਉਹੀ ਹੈ ਕਿ ਮੈਂ ਰੈਸਟੀ ਕਰਦੀ ਵੀ ਆਈ ਸੀ ਕਰਕੇ ਮੈਂ ਜੋਬ ਤੇ ਨਹੀਂ ਜਾਂਦੀ ਕਿ ਮੈਂ ਕਿਸੇ ਨੂੰ ਹੋਰ ਨੂੰ ਨਾ ਦੇਵਾਂ ਇਹ ਤੋਹਫਾ ਨਾ ਜੋ ਮੇਰੇ ਨਾਲ
1: ਵੀ ਇਹੋ ਹੀ ਬੈਸਟ ਹੈ, ਇਹੋ ਹੀ ਬੈਸਟ ਹੈ, ਹਾਂਜੀ ਹਾਂਜੀ, ਮੰਨ ਲਓ ਤੁਸੀਂ ਹੈ ਨਾ ਕਿ ਧਾਗੇ ਧੂਗੇ ਤੇ ਲੱਗ ਕੇ ਕੋਈ ਕਿਸੇ ਦੇ ਲੋਗੋ ਲਾਗੋ ਤੇ ਲੱਗ ਕੇ ਗਾਂ ਚੱਲ ਜੇ
3: ਨਹੀਂ ਵੀਰ ਜੀ, ਜਿੱਥੇ ਕੰਮ ਕਰਦੇ ਨਾ ਉੱਥੇ ਗੋਰੇ ਜ਼ਿਆਦਾ ਨੇ, ਉਹ ਤਾਂ ਏਦਾਂ ਇਸ ਨਗਾਹ ਤੇ ਦੇਖਦੇ ਨੇ, ਤੁਹਾਨੂੰ ਆਪਣੇ ਆਪ ਤੋਂ ਇੰਬੈਰਸ ਫੀਲ ਹੁੰਦਾ ਕਿ ਤੁਸੀਂ ਕੰਮ ਤੇ ਕਿਉਂ ਆਏ ਹੋਏ ਹੋ. ਉਹ ਗੱਲਾਂ ਗੱਲਾਂ ਚ ਹੀ ਤੁਹਾਨੂੰ ਸੁਣਾਈ ਜਾਂਦੇ ਕਿ ਤੁਹਾਨੂੰ ਫਲੂ ਹੋਇਆ, ਸਟੇ ਅਵੇ ਫਰੋਮ ਅਸ, ਸਟੇ ਅਵੇ. ਏਦਾਂ ਆਪਣੇ ਆਪ ਤੋਂ ਇੰਬੈਰਸ ਜਿਹਾ ਫੀਲ ਹੁੰਦਾ ਇੱਥੇ.
1: ਹਾਂਜੀ, ਸਿੱਧਾ ਹੀ ਕਹਿ ਦਿੰਦੇ ਹਾਂ, ਘਰੇ
3: ਰੋ ਕੇ ਬੈਠਣਾ. ਹਾਂਜੀ,
2: ਇਹ ਗੱਲ ਸਹੀ ਹੈ, ਅਗਲੇ ਕੋਰੇ ਜੇ
3: ਤਾਂ ਹੀ ਕਰਕੇ. ਹਾਂਜੀ ਹਾਂਜੀ, ਤੇ ਮੈਂ ਤਾਂ ਟੌਪਿਕ ਤੇ ਆਉਂਦੀ ਵੀਰ ਜੀ. ਜਿਹੜਾ ਤੁਸੀਂ ਦਾਰੂ ਦਾ ਗੱਲ ਕੀਤੀ ਹੈ ਨਾ, ਲਾਇਸੈਂਸ ਦਾ
2: ਜੀ,
3: ਤੇ 28 December 2008 ਦੀ ਗੱਲ ਆ, ਅਗਲੇ ਦਿਨ ਸਾਨੂੰ ਕੋਈ ਕੰਮ ਆ ਗਿਆ ਸੀ, 12-1 ਵਜੇ ਦਾ ਟਾਈਮ ਹੋਣਾ ਸੀ ਕਿਤੇ ਗਏ, ਤੇ ਹਸਬੈਂਡ ਕਹਿੰਦੇ ਮੈਂ ਡਰਾਈਵ ਕਰ ਲੂੰਗਾ, ਮੈਨੂੰ ਠੀਕ ਲੱਗਦਾ ਪਿਆ. ਮੈਂ ਕਿਹਾ ਕਿ ਮੈਂ ਡਰਾਈਵ, ਤੁਸੀਂ ਡਰਿੰਕ ਕੀਤੀ ਸੀ ਰਾਤੀ, ਤੁਹਾਨੂੰ ਤੁਸੀਂ ਜਾਓ. ਕਹਿੰਦੇ ਨਹੀਂ, ਮੈਨੂੰ ਹੁਣ ਨੋਰਮਲ ਲੱਗਦਾ ਪਿਆ, ਮੈਂ ਡਰਾਈਵ ਕਰ ਸਕਦਾ. ਤੇ ਸਾਡੇ ਨਾਲ ਇੱਕ ਹੋਰ ਮੁੰਡੇ ਰਹਿੰਦੇ ਸੀ, ਤੇ ਮੁੰਡਾ ਕਹਿੰਦਾ ਵੀਰ ਜੀ ਮੈਨੂੰ ਵੀ ਡ੍ਰੌਪ ਕਰ ਦਿਓ ਤੇ ਮੈਂ ਵੀ ਤੁਹਾਡੇ ਨਾਲ ਚੱਲਦਾ. ਤੇ ਕਿਸੇ ਹੋਰ ਦੀ ਗੱਡੀ ਸੀ, ਅਸੀਂ ਲੈ ਗਏ ਨਾ, ਮੁੰਡੇ ਨਾਲ ਰਹਿੰਦੇ ਸੀ ਉਹਨਾਂ ਦੀ ਗੱਡੀ ਸੀ. ਉਹ ਕੀ ਹੋਇਆ ਕਿ ਜਦ ਅਸੀਂ ਡੈਨੀਨੋਂਗ ਰੋਡ ਤੇ ਜਾਂਦੇ ਪਏ ਸੀ, ਗੱਡੀ ਦੇ ਪਿੱਛੇ ਨਾ ਕੋਈ ਫਲੈਪ ਜਿਹਾ ਲਟਕਦਾ ਸੀ, ਤੇ ਉੱਥੇ ਡੈਨੀਨੋਂਗ ਪੁਲਿਸ ਨੇ ਦੇਖ ਲਿਆ ਗੱਡੀ ਚ ਕੁਛ ਪ੍ਰੋਬਲਮ ਹੈ, ਤੇ ਉਹਨਾਂ ਨੇ ਸਾਨੂੰ ਫੋਲੋ ਕਰ ਲਿਆ. ਤੇ ਅਸੀਂ ਮਤਲਬ ਹਸਬੈਂਡ ਕਹਿੰਦੇ ਕਿ ਸ਼ਾਇਦ ਕੁਛ ਪ੍ਰੋਬਲਮ ਹੈ, ਪੁਲਿਸ ਸਾਨੂੰ ਫੋਲੋ ਕਰਦੀ ਪਈ ਹੈ. ਤੇ ਮੁੰਡਾ ਡਰੇ, ਕਹਿੰਦਾ ਭਾਜੀ ਤੁਸੀਂ ਪੀਤੀ ਹੋਈ ਹੈ ਕਿ ਤੁਹਾਡਾ ਕੋਈ ਜੋ ਨਾ ਹੈ. ਕਹਿੰਦੇ ਨਹੀਂ ਯਾਰ, ਮੇਰੀ ਉਤਰ ਗਈ ਹੈ, ਹੁਣ ਤਾਂ ਮੈਂ ਡਰਾਈਵ ਈਜ਼ੀ ਕਰਕੇ ਆਇਆ, ਕੋਈ ਡਰਾਈਵਿੰਗ ਚ ਗਲਤੀ ਨਹੀਂ ਕੀਤੀ. ਤਾਂ ਪਰ ਫੇਰ ਵੀ ਅਸੀਂ ਨਾ ਕਿਸੇ ਗਲੀ ਚ ਵਾੜ ਲਈ, ਪੁਲਿਸ ਸਾਡੇ ਪਿੱਛੇ ਪਿੱਛੇ ਆ ਗਈ. ਤੇ ਜਦ ਪੁਲਿਸ ਆਈ, ਤੇ ਪਹਿਲੀ ਮਿਸਟੇਕ ਕੀ ਹੋਈ ਕਿ ਮੈਂ ਬੇਟੇ ਨੂੰ ਲੈ ਕੇ ਗੋਦੀ ਚ ਬੈਠੀ ਸੀ, ਉਹ ਮੈਨੂੰ ਥੱਲੇ ਤਾਰਿਆ, ਉਹ ਫਾਈਨ ਮਿਲਿਆ. ਫੇਰ ਹਸਬੈਂਡ ਨੂੰ ਥੱਲੇ ਤਾਰਿਆ, ਉਹਨਾਂ ਨੇ ਚੈੱਕ ਕੀਤਾ, ਬ੍ਰੈਥ ਚੈੱਕ ਕੀਤਾ, ਇਹਨਾਂ ਦੀ ਡਿਟੈਕਟ ਹੋ ਗਈ ਅਲਕੋਹਲ. ਤੇ ਇਹਨਾਂ ਦਾ ਨਾਲ ਦੀ ਨਾਲ ਉਹਨਾਂ ਨੇ ਫਾਈਨ, ਪਹਿਲਾਂ ਫਾਈਨ ਦਿੱਤਾ ਤੇ 6 ਮਹੀਨੇ ਵਾਸਤੇ ਲਾਇਸੈਂਸ ਕੈਂਸਲ ਕਰਤਾ. ਤੇ ਉਹ ਐਕਸਪੀਰੀਅੰਸ ਇੰਨਾ ਗੰਦਾ ਰਿਹਾ ਕਿ ਫੇਰ ਜਿੱਦਾਂ ਹੁਣ ਕਿਤੇ ਵੀ ਜਾਣਾ ਆਪਾਂ ਗੱਡੀ ਨਹੀਂ ਲਿਜਾ ਸਕਦੇ, ਅਸੀਂ ਨਾਲ ਮੁੰਡੇ ਰਹਿੰਦੇ ਉਹਨਾਂ ਦੀ ਵੇਟ ਕਰਦੇ ਸੀ ਕਿਤੇ ਜਾਣਾ, ਉਹਨਾਂ ਦੇ ਉੱਪਰ ਡਿਪੈਂਡ ਰਹਿਣਾ. ਮਤਲਬ ਉਹ 6 ਮਹੀਨੇ ਸਾਨੂੰ ਇੰਨਾ ਸਫ਼ਰ ਕੀਤਾ ਨਾ, ਅਸੀਂ ਸਾਨੂੰ ਇਹ ਰਿਅਲਾਈਜ਼ ਹੋਇਆ ਕਿ ਅਸੀਂ ਬਹੁਤ ਬੜੀ ਗਲਤੀ ਕੀਤੀ, ਕਿ ਆਪਾਂ ਉਹ ਇਹ ਚੀਜ਼ ਨੂੰ ਅਵਾਰਡ ਕਰ ਦਿੰਦੇ ਜ਼ਿਆਦਾ ਵਧੀਆ ਸੀ. ਆਪਾਂ ਬਸ 2 ਮਿੰਟ ਦੇ ਡਰਾਈਵਿੰਗ ਦੇ ਚੱਕਰ 'ਚ ਅਸੀਂ ਬਹੁਤ ਬੜੀ ਗਲਤੀ ਕਰੀ.
1: ਇੱਦਾਂ ਹੀ ਨਿੱਕੀਆਂ ਨਿੱਕੀਆਂ ਆਪਾਂ ਬਹੁਤ ਕਰਦੇ ਹਾਂ, ਫਿਰ ਆਪਾਂ ਨੂੰ ਇਹ ਹੁੰਦਾ ਵਾ ਵੀ ਲੈ ਇੱਦਾਂ ਹੀ ਹੋਣਾ ਸੀ ਸ਼ਾਇਦ, ਲਿਖਿਆ ਸੀ ਸ਼ਾਇਦ ਕਰਮਾਂ ਚ.
2: ਹਾਂ, ਆਪਾਂ ਕਿਸਮਤ ਦਾ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਨਾ, ਲਾਈਫ 'ਚ ਕੁਛ ਵੀ ਖਰਾਬੀ ਹੁੰਦੀ ਹੈ ਆਪਾਂ ਕਿਸਮਤ ਨੂੰ ਕਹਿ ਦਿੰਦੇ ਹਾਂ,
1: ਜਾਂ ਭਾਈ ਵੀ ਕਹਿ ਦਿੰਦੇ
2: ਅਕਾਉਂਟੇਬਿਲਟੀ ਖਤਮ ਹੋ
1: ਜਾਂਦੀ, ਲੋ ਰੱਬ ਦਾ ਨਾਂ ਤੋਰੋ, ਕੁਛ ਨਹੀਂ ਹੁੰਦਾ. ਕਈ ਇੱਦਾਂ ਕਰਨਗੇ, ਕਈ ਪੀ ਕੇ ਉਹਨਾਂ ਨੂੰ, ਹਾਂ ਕਈ ਵਾਰੀ ਆਪਾਂ ਗਲਤੀ ਕਰ ਰਹੇ ਹੁੰਦੇ ਹਾਂ, ਸਾਨੂੰ ਇਹ ਲੱਗਦਾ ਕੋਈ ਨੀ ਲਾਓ ਤੇ ਸ਼ਬਦ ਕੀਰਤਨ ਲਾਓ ਜਾਂਦੇ ਹਾਂ. ਹੁਣ ਇੱਦਾਂ ਤੁਹਾਡੀ ਤੁਸੀਂ ਗਲਤੀ, ਤੁਹਾਡੀ ਗਲਤੀ ਰਹਿਣੀ ਆ, ਤੁਸੀਂ ਜੋ ਮਰਜ਼ੀ ਕਰ ਲਓ.
3: ਛੋਟੀ ਛੋਟੀ ਮਿਸਟੇਕ ਨਾਲ ਹੀ ਤੁਸੀਂ, ਤੁਹਾਨੂੰ ਨੀ ਪਤਾ ਕਿ ਤੁਸੀਂ ਕਿੰਨੀ ਬੜੀ ਗਲਤੀ ਕਰ ਗਏ ਹੋ. 2 ਮਿੰਟ ਦੀ ਡਰਾਈਵ ਦੇ ਚੱਕਰ ਚ ਉਹ ਪੂਰਾ ਕਹਿਣਾ 6 ਮਹੀਨੇ ਸਫ਼ਰ ਕੀਤਾ, ਜਿਹੜਾ ਲਾਇਸੈਂਸ ਦਾ ਹੋਇਆ, ਉੱਪਰ ਫਾਈਨ ਅਲੱਗ ਦੇ ਭਰਿਆ. ਉਸ ਟਾਈਮ ਸਟੂਡੈਂਟ ਲਾਈਫ ਸੀ, ਤੁਹਾਨੂੰ ਪਤਾ ਕਿੰਨੇ ਹਾਰਡ ਪੈਸੇ ਕਮਾਉਣੇ, ਤੇ ਸਾਨੂੰ ਪਤਾ ਅਸੀਂ ਕਿੱਦਾਂ ਉਹ ਪੇ ਕੀਤੇ ਨੇ.
1: ਪਾਣੀ ਵੱਧ ਤੋਂ ਵੱਧ ਭੈਣ ਜੀ ਪਿਓ, ਤੇ ਰੈਸਟ ਕਰਿਓ, ਭਾਵੇਂ ਇੱਕ ਦਿਨ ਹੀ ਕੰਪਲੀਟ ਰੈਸਟ ਕਰ ਲਓ ਨਾ, ਦਵਾਈ ਖਾ ਕੇ ਰੈਸਟ, ਆਰਾਮ ਨਾਲ ਸੁੱਤੇ ਰਹੋ ਸਵੇਰੇ ਦੁਪਹਿਰੇ ਤੇ ਰਾਤ ਨੂੰ ਵੀ, ਤੇ ਤੁਸੀਂ ਅਗਲੇ ਦਿਨ ਠੀਕ ਹੋ ਜਾਓਗੇ. ਆਪਣੇ ਵੀ ਸਾਂਝੇ ਕਰ ਰਹੇ ਹੋ, ਤੂਰ ਸਾਹਿਬ ਦੇ ਐਕਸਪੀਰੀਅੰਸ ਲੈ ਲੈਣੇ ਤੁਸੀਂ, ਤੂਰ ਸਾਹਿਬ ਦਾ ਨਾਂ ਲਿਆ ਸੀ. ਹਾਂਜੀ, ਤੂਰ ਕੀ ਤੇ ਦੂਰ ਕੀ. ਹਾਂਜੀ ਤੂਰ ਸਾਹਿਬ, ਕੀ ਹਾਲ ਚਾਲ
4: ਭਾਈ? ਸਤਿ ਸ੍ਰੀ ਅਕਾਲ.
1: ਸਤਿ ਸ੍ਰੀ ਅਕਾਲ ਜੀ,
2: ਰਾਮ ਰਾਮ ਸਾਰੇ ਭਾਈਆਂ ਨੇ,
1: ਉਹਨਾਂ ਦੀ ਲਗਾਈਆਂ ਨੇ.
4: ਮੈਂ ਲਾਇਆ ਹਿਸਾਬ ਗਲੀ ਵਾਲੀ ਆਂਟੀ ਨੀ ਹੁੰਦੀਆਂ ਤੁਹਾਡਾ ਆਲੋ ਬੜਾ ਵੀ ਅਮਰਤ ਭੈਣ ਜੀ ਆਏ ਆਪਣਾ ਟੋਪਿਕ ਸੁਣਾ 5 ਮਿੰਟ ਤੁਸੀਂ ਉਹਦੇ ਸਿਹਤ ਤੇ ਲਾ ਦੇ ਹੋਰ ਸੁਣਾ ਭੈਣ
1: ਓਦਾਂ ਬੰਦੇ ਨੂੰ ਫੀਲ ਹੀ ਨੀ ਹੁੰਦਾ ਵੀ ਮੇਰੇ ਨਾਲ ਚੰਗਾ ਆਪਣੇ ਬੰਦੇ ਨੂੰ ਚੰਗਾ ਉਸੇ ਵੇਲੇ ਤੋਰ ਦੋ ਨਾ ਉਹਨੂੰ ਲੱਗਦਾ ਮੇਰੀ ਆਓ ਭਗਤ ਨੀ ਹੋਈ
2: ਇਹ ਗੱਲ ਸਹੀ ਹੈ
4: ਚਲੋ
1: ਕਹਿਣਾ ਤੇ ਇਦਾਂ ਹੁੰਦਾ
4: ਸਾਨੂੰ ਪਤਾ ਕਿੱਡਾ ਕੋਕੇ ਹੈ ਨਾ ਇੱਦਾਂ ਹੀ ਸੋਚ ਸਾਨੂੰ ਪਤਾ ਕਿੱਡਾ ਕੋਕੇ ਨਾ
1: ਗੱਡੀ ਹੁਣ ਗਾਣਾ ਛੇਤੀ ਹੁਣ ਆਪਣਾ ਕਿਹੜਾ ਸੀ ਉਹ ਮਨਜੀਤ ਕਿਹੜਾ ਵਾ ਜਿਹਨੇ ਲਿਖਿਆ ਸੀ ਗਾਣਾ ਜੈਲੀ ਮਨਜੀਤਪੁਰੀ ਨੂੰ ਇਹ ਛੇਤੀ ਲਿਖਣਾ ਪੈਣਾ ਵਾ ਤੂੰ ਫੜ ਲੈ ਗੱਡੀ ਦੀ ਚਾਬੀ
4: ਉਬਰ ਦੀ ਰਾਈਡ ਬੁੱਕ ਕੀਤੀ ਤੇ ਉਬਰ ਵਾਲਾ ਵੀ ਉਸੇ ਪਾਰਟੀ ਚ ਆਇਆ ਸੀ ਉਹ ਵੀ ਪੈਗ ਲਾਉਣ
1: ਆਪਣੀ ਬੋਤਲ ਕੱਢ ਲਿਆ ਵਿੱਚੋਂ ਪਾਣੀ ਵਾਲੀ ਪਾਣੀ ਰੋੜ ਕੇ ਕਹਿੰਦਾ ਇੱਛਾ ਭਾਈ ਮੈਂ ਘਰ ਜਾ ਕੇ ਪੀ ਲੂ
2: ਪਾਰਟੀ ਆ ਪਾਰਟੀ ਆ ਬਈ ਥੋੜੀ ਲੇਟ ਕਰ ਲਾਂਗੇ
1: ਚਿੱਡ ਲੈ ਲਈ ਯਾਰ ਨਾਲ ਜਾਂਦਾ ਜਾਂਦਾ ਕੱਟ ਕਣ ਬੰਦ ਬੰਦ ਬੰਦ ਕਰਦਾ ਕਰਦਾ ਕਹੀ ਜਾਵੇ
4: ਕਿਸੇ ਰਾਜੇ ਨੇ ਪੁੱਛਿਆ ਸੀ ਵੀ ਕਿਸੇ ਮੰਤਰੀ ਨੂੰ ਵੀ ਸਭ ਤੋਂ ਵੱਡਾ ਹਥਿਆਰ ਦੁਨੀਆਂ ਦਾ ਕਿਹੜਾ ਕਹਿੰਦਾ ਉਹ ਕਹਿੰਦਾ ਮਹਾਰਾਜ ਵੀ ਤੁਹਾਨੂੰ ਮੈਂ ਦਿਖਾ ਸਕਦਾ ਏਦਾਂ ਨੀ ਦੱਸ ਸਕਦਾ ਉਹ ਕਿਸੇ ਪਾਸੇ ਰੋਲਾ ਪੈ ਗਿਆ ਵੀ ਰਾਜ ਚ ਉਹਨਾਂ ਦੇ ਪਾਗਲ ਹਾਥੀ ਆ ਗਿਆ ਉਹ ਕਹਿੰਦਾ ਮਹਾਰਾਜ ਆਵੇ ਤੁਹਾਨੂੰ ਦਿਖਾਈਏ ਸਭ ਤੋਂ ਹਥਿਆਰ ਪੱਡਾ ਕਿੱਥੇ ਆ ਉਹ ਜਦੋਂ ਗਏ ਉੱਧਰ ਤੇ ਉਧਰੋਂ ਹਾਥੀ ਤੁਰਿਆ ਆਵੇ ਇਹਨੇ ਰੋੜਾ ਚੁੱਕ ਲਿਆ ਮੰਤਰੀ ਇਹਨੇ ਰੋੜਾ ਮਾਰਿਆ ਉਹ ਕਹਿੰਦੇ ਹਾਥੀ ਜਰਾ ਮਸਤ ਸੀ ਉਹਦੀ ਮੂੰਹ ਪਰਾਣੂ ਹੋ ਗਿਆ ਤੇ ਪਰਾਣੂ ਭੱਜ ਗਿਆ ਕਹਿੰਦਾ ਦੇਖਿਆ ਮਹਾਰਾਜ ਕਿਹੜਾ ਤਗੜਾ ਹਥਿਆਰ ਸੀ ਮੈਂ ਹਾਥੀ ਦਾ ਮੂੰਹ ਮੋੜਤਾ ਕਹਿੰਦੇ ਇਹ ਹਥਿਆਰ ਥੋੜੀ ਤੁਹਾਡਾ ਪੱਥਰ ਸੀ ਕਹਿੰਦਾ ਮੇਰਾ ਕਹਿਣ ਦਾ ਭਾਵ ਹੈ ਵੀ ਜਿਹੜਾ ਮੌਕੇ ਦੇ ਕੰਮ ਆ ਗਿਆ ਨਾ ਉਹੀ ਸਭ ਤੁਹਾਡਾ ਹਥਿਆਰ ਕੋਈ ਚਪੇਟ ਨਾ ਹੀ ਮਰ ਜਾਂਦਾ ਤੇ ਕੋਈ ਕੁੱਟ ਕੁੱਟ ਕੇ ਕਹਿੰਦੇ ਮੇਰਾ ਕਰਕੇ ਉਹ ਤਾਂ ਨੀ ਮਰਦਾ
2: ਸਹੀ ਗੱਲ
1: ਹਥਿਆਰ ਉਹ ਮੌਕੇ
4: ਕ੍ਰਿਸ਼ਨਾ ਜਿਹੜੀ ਗੱਲ ਸੁਣਾਈ ਨਾ ਮੇਰੇ ਵਾਲੀ ਉਹ ਭਾਜੀ ਗੱਲ ਹੈਗੀ 2009 ਦੀ 2010 ਦੀ ਹੋਣੀ ਹੈ ਉਦੋਂ 0.0 ਅਲਕੋਹਲ ਆਪਣੀ ਲਿਮਿਟ ਹੁੰਦੀ ਸੀਗੀ ਹੁਣ ਤਾਂ ਬਿਲਕੁਲ 0.0 ਕਰਤੀ ਨਾ 0.5 ਤੱਕ ਹੁੰਦੀ ਸੀ ਉਦੋਂ ਤੇ ਉਦੋਂ ਮੈਲਟਨ ਚ ਐਂਟਰ ਕਰਦੇ ਹੀ ਨਾ ਉਦੋਂ ਉੱਥੇ ਸਭ ਨੂੰ ਪਤਾ ਉਸ ਪਾਸੇ ਲੱਗਦਾ ਹੁੰਦਾ ਐਂਟਰ ਓਲਡ ਜਿਹੜਾ ਰੋਡ ਆ ਇਧਰੋਂ ਉਹਦਾ ਵਟਗੜ ਬਸ ਤੇ ਬੀਅਰ ਹਜੇ ਮੈਂ ਫਿਨਿਸ਼ ਕੀਤੀ ਨੂੰ ਸਿਰਫ 5-7 ਮਿੰਟ ਹੀ ਹੋਏ ਸੀ ਮੇਰੇ ਅੱਗੇ ਮੈਨੂੰ ਵੇਖੀ ਸੀ ਬੋਲਣ ਦੀ ਵੈਨ ਬਸ ਖੜੀ ਆ ਤੇ ਨਾਲ ਮੇਰਾ ਕਜ਼ਨ ਵੀ ਸੀਗਾ ਤੇ ਮੈਨੂੰ ਕਹਿੰਦਾ ਵੀ ਗੱਡੀ ਪਿੱਛੇ ਲਾ ਦੇ ਆਪਾਂ ਅੰਦਰੋਂ ਸੀਟ ਚੇਂਜ ਕਰ ਲੈਣਾ ਉਹ ਥੋੜੀ ਸ਼ਾਮ ਪੈਂਦੀ ਪੀਂਦੀ ਅਜੇ ਮੈਂ ਕਿਹਾ ਯਾਰ ਕੋਈ ਨੀ ਵੇਖਦੇ ਹਾਂ ਜੀ ਇੱਕ ਹੀ ਲਾਈ ਇੱਕ ਨਾ ਕਿਹੜਾ ਕੋਈ ਇੱਥੇ ਪਾਰਟ ਟੁੱਟ ਚੱਲਿਆ ਵੇਖਣਾ ਹੁੰਦਾ ਕੀ ਜਾ ਕੇ ਨਾ ਬਸ ਉਹ ਬੁਲਾ ਕੇ ਮੈਂ ਗੱਡੀ ਦੀ ਸੀਟ ਥੱਲੇ ਰੱਖ ਦਿੱਤੀ ਬੀਅਰ ਦੀ ਉਹਦੀ ਤੇ ਮੈਨੂੰ ਬੱਸ ਬੱਸ ਤਾਂ ਬੜਾ ਕਰੇਜ ਹੁੰਦਾ ਸੀ ਨਾ ਵੀ ਬੱਸ ਬੜੀ ਲਗਜ਼ਰੀ ਹੁੰਦੀ ਉਹਦਾ ਬੜਾ ਹੁੰਦਾ ਸੀ ਵੀ ਬੱਸ ਚ ਹੈਗਾ ਕੀ ਆ ਵੀ ਇੰਨਾ ਵਧੀਆ ਉਹਨਾਂ ਨੇ ਬਣਾਈ ਵੀ ਐਡੀ ਬੱਸ ਭਰ ਕੇ ਲਿਆ
1: ਤੁਹਾਨੂੰ ਕੀ ਲੱਗਿਆ ਵੈਨਿਟੀ ਬੱਸ
4: ਜਦੋਂ ਮੈਂ ਫੇਰ ਮੈਂ ਰੋਕਿਆ ਨਾ ਉੱਥੇ ਮੈਨੂੰ ਅੱਛਾ ਉੱਥੇ ਕੀ ਹੁੰਦਾ ਉਹਨਾਂ ਨੇ 5-6 ਪੁਲਿਸ ਲੱਗੇ ਖਲੋਤੇ ਹੁੰਦੇ ਨੇ 5 ਗੱਡੀਆਂ ਦੀ ਜਗ੍ਹਾ ਬਣਾਈ 5 ਆ ਗਏ ਤੇ ਬਾਕੀ 6ਵੇਂ ਨੂੰ ਕਹਿੰਦੇ ਤੂੰ ਸਿੱਧਾ ਨਿਕਲ ਜਾ ਉਹਦਾ 6ਵੇਂ ਨਹੀਂ ਬੀਤੀ ਹੋਵੇ
1: ਜੀ
4: ਆਪਣੀ ਰੂਲ ਬੁੱਕ ਕੱਢੀ ਆਪਣੀ ਜੇਬ ਚ ਉਹ ਰੂਲ ਬੁੱਕ ਪੜ੍ਹ ਕੇ ਤੇ ਮੈਨੂੰ ਕਹਿੰਦਾ ਵੀ ਮਾਈਟ ਵੀ ਉਹਨੇ ਚਾਬੀ ਨਾਲ ਦੀ ਨਾਲ ਕੱਢ ਲਈ ਗੱਡੀ ਦੀ ਕਹਿੰਦਾ ਵੀ ਅੰਦਰ ਬੱਸ ਲੈ ਗਿਆ ਮੈਨੂੰ ਮੇਰੇ ਮਗਰ ਮਗਰ ਤੁਰਿਆ ਵੇ ਉਹ ਮੇਰੀ ਚਾਲ ਵੇਖਦਾ ਸੀ ਵੀ ਬੰਦਾ ਸਿਰਫ ਮੈਂ ਬੜੇ ਆਉਣਾ ਚਾਹ ਕੇ ਮੈਂ ਬੱਸ ਚ ਬੈਠਾ ਅੱਗੋ ਇੱਕ ਜਿਹੜਾ ਅੰਦਰ ਬੈਠਾ ਸੀ ਉਹਨੇ ਫਿਰ ਮੈਨੂੰ ਇੱਕ ਪੈਨਸਿਲ ਪੇਪਰ ਦਿੱਤਾ ਡਰਾ ਕਰਨ ਵਾਸਤੇ ਜਾਂ ਲੈਣਾ ਜੀ ਮਾਰਨ ਵਾਸਤੇ ਨਾ ਵੀ ਕਿੱਦਾਂ ਗੱਲ ਗੱਲਬਾਤ ਕੀਤੀ ਕਦੋਂ ਕੀਤੀ ਮੈਂ ਕਿਹਾ ਮੈਂ ਉਹ ਕਹਿਤਾ ਮੈਂ ਅੱਧਾ ਘੰਟਾ ਪਹਿਲਾਂ ਪੀਤੀ ਮੈਂ ਬੀਅਰ ਇੱਕ ਹੀ ਪੀ ਗਿਆ ਮੈਂ ਉਹਨੇ ਉੱਥੇ ਵੀ ਟੈਸਟ ਕੀਤਾ 0.7 ਤੱਕ ਆਵੇ ਨਾ ਤੇ ਕਹਿੰਦਾ ਫਿਰ ਉਹਨੇ ਮੈਨੂੰ ਬਾਅਦ ਚ ਦੱਸਿਆ ਹੈ ਤਜਰਬੇ ਕਰ ਵਿਚਾਰਾ ਬੈਠਾ ਜੀ ਮੈਨੂੰ ਕਹਿੰਦਾ ਵੀ ਮਿਸਟਰ ਸਿੰਘ ਵੀ ਤੇਰਾ ਤੇਰੀ ਸੈਂਸਿਸ ਬੜੀ ਤੇਰੀ ਸੈਂਸ ਓਕੇ ਆ ਆਈ ਥਿੰਕ ਸਟਿਲ ਯੂ ਹੈਵ ਏ ਫਲੇਵਰ ਇਨ ਯੂਰ ਮਾਊਥ ਤੇ ਕਹਿੰਦਾ ਵੀ ਮੈਂ ਤੈਨੂੰ ਮਾਰ ਨਹੀਂ ਦੇ ਕੇ ਛੱਡਦਾ ਪਿਆ ਵੀ ਯੂ ਕੈਨ ਗੋ ਔਰ ਭਾਜੀ ਜਦੋਂ ਮੈਂ ਬੱਸ ਚ ਉਤਰਿਆ ਕਸਮ ਮੇਰੀ ਫੀਲਿੰਗ ਬਹੁਤ ਤਕੜੀ ਫੀਲਿੰਗ ਸੀ ਵੀ ਜਿਵੇਂ ਮੈਂ ਮੈਦਾਨ ਜਿੱਤ ਕੇ ਆਇਆ ਹੁੰਦਾ ਉਦੋਂ ਮੇਰੇ ਵਾਸਤੇ ਹੁਣ ਸੋਚਦਾ ਵੀ ਨਹੀਂ ਯਾਰ ਬੜੀ ਵੱਡੀ ਗਲਤੀ ਸੀਗੀ ਵੀ ਮੈਂ ਐਵੇਂ ਚੋਟ ਚੋਟ ਚ ਕੀ ਪਤਾ ਮੰਨ ਲਓ ਫਾਈਨ ਦੇ ਹੀ ਦਿੰਦਾ ਵੀ ਡਸਨਟ ਮੈਟਰ ਇੱਕ ਵੀ ਜਦੋਂ ਪੀਤੀ ਤੇਰੀ ਮੈਂ ਤਾਂ ਰੀਡਿੰਗ ਦੇ ਹਿਸਾਬ ਨਾਲ ਜਾਣਾ ਵੀ ਰੀਡਿੰਗ ਜ਼ਿਆਦਾ ਆਈ ਤੇ ਮੈਂ ਤੈਨੂੰ ਫਾਈਨ ਦੇਣਾ ਦੇਣਾ ਪਰ ਉਹਨੇ ਛੱਡ ਦਿੱਤਾ ਮੈਂ ਜਦ ਨੂੰ ਆਇਆ ਜਦ ਤੋਂ ਉਹ ਚਾਬੀ ਉਹਨਾਂ ਨੇ ਸੀਲ ਕਰ ਦਿੱਤੀ ਸੀ ਲੋਹਾਫੇ ਚ ਪਾ ਕੇ ਤੇ ਮੈਂ ਗੱਡੀ ਚ ਬੈਠਾ ਮੈਂ ਚਾਬੀ ਹੈ ਨੀ ਕਦੋਂ ਮੈਨੂੰ ਗਾਲਾਂ ਕੱਢੇ ਵੀ ਫਿਰ ਮੈਂ ਉਹਨੂੰ ਕਿਹਾ ਪੁਲਿਸ ਵਾਲੇ ਨੂੰ ਚੱਲ ਮੈਂ ਖਾ ਕੀ ਮਾਂ ਉਹ ਵਿਚਾਰਾ ਲੈ ਕੇ ਆਇਆ ਉਹਨੇ ਸੀਲ ਜੀ ਤੋੜ ਕੇ ਮੈਨੂੰ ਕਾਰ ਕੀ ਫੜਿਆ ਕਹਿੰਦਾ ਯੂ ਕਹਿੰਦਾ ਉਹਨੂੰ ਪਤਾ ਲੱਗਾ ਬੱਸ ਜਿਹੜਾ ਉਤਰ ਆਏ ਠੀਕ ਹੀ ਹੋਣਾ ਜਿਹੜਾ ਛੱਡਿਆ ਬੱਸ ਨੇ ਤੇ ਮੇਰਾ ਕਦਨ ਕਹਿੰਦਾ ਕਹਿ ਕੇ ਕੀ ਆਇਆ ਉਹਨਾਂ ਮੈਂ ਕਿਹਾ ਪੁੱਛਦਾ ਭਰਾਵਾ ਇਹ ਚੋਂ ਨਿਕਲ ਜਾਣ
1: ਉਹਨਾਂ ਫਿਰ ਗਾਂਹ ਕਿਸੇ ਮਹਿਫਲਾਂ ਚ ਦੱਸਣਾ ਹੁੰਦਾ ਨਾ ਵੀ ਇਦਾਂ ਬਚੀਦਾ ਰੀਜ਼ਨ ਬੀਂਗ ਕਿਉਂਕਿ ਇਹ ਮੰਨਿਆ ਜਾਂਦਾ ਕਿ ਡਿਪੈਂਡ ਕਰਦਾ ਵਾ ਤੁਸੀਂ ਪਹਿਲਾਂ ਕੀ ਖਾਧਾ ਪੀਤਾ ਵਾ ਤੇ ਅਲੱਗ ਅਲੱਗ ਸਰੀਰਾਂ ਦੇ ਉੱਤੇ ਅਲੱਗ ਅਲੱਗ ਅਸਰ ਕਰਦੀ ਆ
2: ਬੋਡੀ ਕੰਪੋਜੀਸ਼ਨ ਦਾ ਵੀ ਤਾਂ ਫਰਕ ਹੈ ਨਾ ਮੇਜਰ
1: ਹਾਂ ਜੇ ਤੁਸੀਂ ਸਵੇਰ ਤੋਂ ਨਹੀਂ ਕੁਛ ਖਾਧਾ ਤੇ ਮੰਨ ਲਓ ਤੁਸੀਂ ਬੀਅਰ ਪੀ ਲਈ ਉਹ ਤੁਹਾਡੇ ਤੇ ਅਲੱਗ ਅਸਰ ਕਰੂਗੀ ਜੇ ਤੁਸੀਂ
4: ਸੋਰੀ ਤੇਰੀ ਗੱਲ ਕੱਟ ਗਿਆ ਮੈਂ ਮਹਿਫਲ ਚ ਇਹੋ ਜਿਹੇ ਬੰਦੇ ਵੇਖੇ ਜਿਹਨਾਂ ਨੂੰ ਇਹ ਲੱਗਦਾ ਵਾ ਵੀ ਜਿਹੜੀ ਫੂਕ ਮਾਰਨੀ ਆਪਣੇ ਜਿਹੜਾ ਫਲੇਵਰ ਰਹਿੰਦਾ ਉਹ ਦੰਦਾਂ ਚ ਜਿਭ ਤੇ ਫਸ ਜਾਂਦਾ ਉਹ ਸਟਰਾਲ ਪੀਂਦੇ ਵੇਖੇ ਵੀ ਸਿੱਧੀ ਸੰਘ ਚ ਡਿੱਗੇ ਜਾ
1: ਚਲੋ ਆਪਾਂ ਦੇ ਕਹਾਂਗੇ ਵੇਖੋ ਰੱਬ ਨੇ ਸੋਹਣੀਆਂ ਕਮਾਈਆਂ ਦਿੱਤੀਆਂ ਸਾਰਿਆਂ ਨੂੰ ਤੇ ਜੇ ਇੰਨੀਆਂ ਵੀ ਨਹੀਂ ਦਿੱਤੀਆਂ ਵੀ ਤੁਸੀਂ ਆਪਣਾ ਫੰਕਸ਼ਨ ਕਰਕੇ ਪਾਰਟੀ ਤੋਂ ਗੱਡੀ ਕਰਕੇ ਘਰ ਆ ਸਕੋ ਤੇ ਫਿਰ ਤੇ ਯਾਰ ਵੈਸੇ ਵੀ ਔਖਾ ਆ ਇੰਨਾ ਕਿਤੇ ਸਾਨੂੰ ਚਾਹੀਦਾ ਵੀ ਆਪਾਂ ਇੰਨਾ ਕੁ ਇੰਤਜ਼ਾਮ ਕਰੀਏ ਜਾਂ ਸਾਡੀ ਇੰਨੀ ਕੁ ਬਣੀ ਬਣਾਈ ਹੋਵੇ ਵੀ ਨਾਲ ਕੋਈ ਇਹੋ ਜਿਹਾ ਲੈ ਜਾਓ ਜਿਹੜਾ ਨਾ ਪੀਂਦਾ ਖਾਂਦਾ ਹੋਵੇ ਨਾ ਜਾਂ ਕਿਸੇ ਦੇ ਨਾਲ ਬਹਿ ਕੇ ਚੱਲ ਜਾਓ ਆ ਜਾਓ ਉਹਦੇ ਨਾਲ ਕੋਈ ਸੈਟਿੰਗ ਤੁਸੀਂ ਕਰ ਲਓ ਇਹ ਕੁਛ ਇੱਕ ਮਿੱਥ ਨੇ ਜਿਹੜੀਆਂ ਉਹ ਵੀ ਸਾਨੂੰ ਪਾਸੇ ਰੱਖਣੀਆਂ ਚਾਹੀਦੀਆਂ ਜਿੱਦਾਂ ਕਈਆਂ ਨੂੰ ਇਹ ਲੱਗਦਾ ਵੀ ਨਾ ਲਓ ਤੇ ਲੱਥ ਜਾਂਦੀ ਆ ਵਾਰ ਵਾਰ ਪਾਣੀ ਪਿਆ ਵਾ
2: ਉਹ ਬੇਸਿਕਲੀ ਤੁਹਾਡੀ ਸੁਰਤ ਠੀਕ ਹੋ ਸਕਦੀ ਹੈ ਮੇਰੇ ਖਿਆਲ ਨਾਲ ਹਨਾ ਐਂਡ ਪਲੇਸੀਬੋ ਇਫੈਕਟ ਵਾਲੀ ਗੱਲ ਹੈ ਕਿ ਯਾਰ ਚਲੋ ਮੈਂ ਚਾਰ ਕੁ ਖਾ ਲਈਆਂ ਚੁਇੰਗਮ ਮੈਂ ਲੈਚੀ ਲੁਚੀ ਖਾ ਲਈ ਸ਼ਾਇਦ ਬੰਦਾ ਆਪਣੇ ਆਪ ਚ ਥੋੜਾ ਠੀਕ ਹੋ ਜਾਂਦਾ ਹੋ ਸਕਦਾ
1: ਲਿਵਰ ਚ ਜਿਹੜੀ ਚੀਜ਼ ਗਈ ਆ
2: ਪਰ ਉਹ ਅੰਦਰ
1: ਗਈ ਹੋਣਾ ਕਿਦਾਂ ਠੀਕ ਹੋ ਜਾਊਗੀ
2: ਉਹਨੇ ਨਹੀਂ ਠੀਕ ਹੋਣਾ ਉਹ ਜਦੋਂ ਫੂਕ ਵੱਜੀ ਆ ਤਾਂ ਯੂ ਆਰ ਗੋਨ ਐਂਡ ਉਸ ਤੋਂ ਇਲਾਵਾ ਵੀ ਤੁਹਾਨੂੰ ਐਲਕੋਹਲ ਦੀ ਪ੍ਰੋਬਲਮ ਹੈ ਨਾ ਨਸ਼ੇ ਕੋਈ ਵੀ ਨਸ਼ਾ ਹੋਵੇ ਉਹਦੀ ਇਸ਼ੂ ਤਾਂ ਇਹੀ ਹੈ ਕਿ ਤੁਹਾਨੂੰ ਤਾਂ ਹਮੇਸ਼ਾ ਕਿਸੇ ਵੀ ਤੁਸੀਂ ਬੇਸ ਤੇ ਹੋਵੋ ਤੁਹਾਨੂੰ ਹਮੇਸ਼ਾ ਇਹੀ ਲੱਗੀ ਜਾਣਾ ਕਿ ਯਾਰ ਮੈਂ ਤਾਂ ਠੀਕ ਹਾਂ
1: ਬਲੈਕ ਕਾਫੀ ਪੀ ਲੋ ਨਾ ਇੱਕ ਸ਼ਾਟ ਤੇ ਉਹਦੇ ਨਾਲ ਲੱਥ ਜਾਂਦੀ ਆ ਉਹਦੇ ਨਾਲ ਵੀ ਨੀ ਲੱਥਣੀ ਕਿਉਂਕਿ ਤੁਸੀਂ ਕਫੀਨ ਤੁਸੀਂ ਪੀ ਲਈ ਉਹਦੇ ਨਾਲ ਹੋ ਸਕਦਾ ਤੁਹਾਨੂੰ ਲੱਗ ਰਿਹਾ ਵਾ ਤੁਸੀਂ ਐਕਟਿਵ ਹੋ ਗਏ ਮੰਨ ਲਓ ਪਰ ਜੋ ਤੁਹਾਡੇ ਅੰਦਰ ਗਿਆ ਵਾ ਉਹ ਤੇ ਅੰਦਰ ਹੀ ਆ ਨਾ ਅੰਦਰ ਦੇ ਉੱਤੇ ਤੁਸੀਂ ਹੋਰ ਉਹ ਨਿਕਲੂ ਟਾਈਮ ਦੇ ਨਾਲ ਹੀ ਉਹ ਨਿਕਲਣੀ ਆ ਜਦੋਂ ਦਾ ਟਾਈਮ ਪੂਰਾ ਹੋਇਆ ਜਿੰਨੀ ਵੀ ਤੁਸੀਂ ਪੀਤੀ ਉਸ ਹਿਸਾਬ ਦੇ ਨਾਲ ਕੋਈ 24 ਘੰਟੇ ਕੋਈ 20 ਘੰਟੇ 18 ਘੰਟੇ ਜੋ ਵੀ ਉਹਦੀ ਉਹ ਆ ਉਸ ਹਿਸਾਬ ਦੇ ਨਾਲ ਹੌਲੀ ਹੌਲੀ ਉਹ ਤੁਹਾਡੀ ਬਾਹਰ ਆਉਣੀ ਜੋ ਅੰਦਰ ਗਿਆ ਵਾ ਉਹ ਤੁਹਾਡਾ ਉੱਥੇ ਦਾ ਉੱਥੇ ਹੀ ਬੈਠਾ ਵਾ ਉਹ ਕਿਤੇ ਨਹੀਂ ਗਿਆ ਉਹ ਸੋ ਬਹੁਤ ਵਾਰੀ ਇਹ ਵੀ ਹੁੰਦਾ ਵਾ ਸਾਨੂੰ ਕਈਆਂ ਨੂੰ ਇਹ ਵੀ ਕਹਿੰਦੇ ਆਪਾਂ ਸੁਣੀਦਾ ਵਾ ਵੀ ਆਹ ਆਹ ਗਲੀ 'ਚ 5 ਮਿੰਟ ਦੀ ਦੂਰੀ ਵਾ ਆਹ 5 ਮਿੰਟਾਂ 'ਤੇ ਜਾਣਾ ਅਤੇ ਉਹ ਵੀ ਕਈ ਵਾਰੀ ਤੁਹਾਡੇ ਲਈ ਮਹਿੰਗਾ ਪੈ ਜਾਂਦਾ ਵਾ ਕਿਉਂਕਿ ਕਦੀ ਵੀ ਕਿਤੇ ਵੀ ਤੁਹਾਡੇ ਨਾਲ ਕੁਛ ਵੀ ਵਾਪਰ ਸਕਦਾ ਕਿਉਂਕਿ ਬੜੇ ਬੜੇ ਇੱਦਾਂ ਦੇ ਕੇਸ ਆਪਾਂ ਵੇਖਿਆ ਘਰ ਦੀ ਆਪਣੀ ਗਲੀ 'ਚ ਹੀ ਫੜੇ ਗਏ
2: ਹਾਂ ਭਾਈ ਵੈਸੇ ਜ਼ਿਆਦਾਤਰ ਇੱਦਾਂ ਦਾ ਹੀ ਫਸਦਾ ਬੰਦਾ ਜੋ ਮੈਂ ਫੀਲ ਕੀਤਾ। ਇੱਕ ਹੋਰ ਕਈ ਵਾਰੀ ਚੀਜ਼ ਮਾਇੰਡ 'ਚ ਆਉਂਦੀ ਹੈ ਅਚਾਨਕ ਮਿਸ ਨਾ ਹੋ ਜਾਵੇ ਕਿ ਆਪਾਂ ਬਹੁਤ ਸਾਰੇ ਮੈਪਸ ਆ ਗਏ ਹੋਏ ਹੁਣ ਹੈ ਨਾ, ਗੂਗਲ ਮੈਪ ਉਹ ਦੱਸ ਦਿੰਦਾ ਪੁਲਿਸ ਹੈ ਤੁਹਾਡੇ ਅੱਗੇ ਨਹੀਂ ਹੈ, ਹੈ ਨਾ, ਐਪਲ ਦੱਸ ਦਿੰਦਾ। ਫਿਰ ਇੱਕ ਹੋਰ ਕੰਪਨੀ ਹੈ ਉਹ ਤਾਂ ਮਸ਼ਹੂਰ ਹੀ ਇਸ ਕਰਕੇ ਹੋਈ ਕਿਉਂਕਿ ਉਹ ਤੁਹਾਨੂੰ ਲਾਈਵ ਲੋਕੇਸ਼ਨ ਦੱਸ ਦਿੰਦਾ ਪੁਲਿਸ ਦੀ। ਤੁਸੀਂ ਆਪਾਂ ਵਿਕਟੋਰੀਆ ਦੀ ਹੀ ਜੇ ਗੱਲ ਕਰੀਏ ਤਾਂ ਵਿਕਟੋਰੀਆ ਪੁਲਿਸ ਦਾ ਜਿਹੜਾ ਟਿਕਟੋਕ ਅਕਾਊਂਟ ਹੈ, ਉਹਨਾਂ ਦਾ ਜਿਹੜਾ ਟਵਿੱਟਰ ਵਗੈਰਾ ਅਕਾਊਂਟ ਹੈ, ਉਹਦੇ 'ਤੇ ਉਹਨਾਂ ਨੇ ਸਪੈਸ਼ਲੀ ਨਾ ਰੀਲਾਂ ਬਣਾ ਬਣਾ ਕੇ ਪਾਈਆਂ ਫਨ ਵੇ 'ਚ ਕਿ ਸਾਨੂੰ ਵੀ ਪਤਾ ਸਾਡੇ ਕੋਲ ਗੂਗਲ ਮੈਪ ਹੈ ਅਤੇ ਉਹਦੇ 'ਤੇ ਰਿਪੋਰਟ ਖੁਦ ਕਰਦੇ ਕਿ ਨੋਟ ਦੇਅਰ, ਕਿ ਹੈਗੇ ਨਹੀਂ ਹੈ। ਤਾਂ ਹੁਣ ਮੈਂ ਦੇਖਿਆ ਵੀ ਕਿੰਨੀ ਵਾਰੀ, ਮੈਂ ਪਿਛਲੇ ਇੱਕ ਡੇਢ ਮਹੀਨੇ 'ਚ ਐਟਲੀਸਟ ਨਹੀਂ ਤਾਂ 5-6 ਵਾਰੀ ਆ ਹੈ ਬਲੋਨ, ਅਤੇ ਮੇਰਾ ਹਮੇਸ਼ਾ GPS ਔਨ ਰਹਿੰਦਾ, ਭਾਵੇਂ ਮੈਨੂੰ ਪਤਾ ਮੈਂ ਕਿੱਥੇ ਜਾ ਰਿਹਾ, ਮੈਂ ਹਮੇਸ਼ਾ ਹੀ ਔਨ ਰੱਖਦਾ, ਅਤੇ ਨਹੀਂ ਆਇਆ ਸਾਹਮਣੇ ਕਿ ਪੁਲਿਸ ਹੈ, ਕਿਉਂਕਿ ਹੁਣ ਪੁਲਿਸ ਵਾਲਿਆਂ ਨੂੰ ਵੀ ਅਕਲ ਆ ਗਈ ਉਸ ਹਿਸਾਬ ਦੀ ਕਿ ਰਿਪੋਰਟ ਹੋ ਜਾਂਦੀ ਹੈ।
1: ਮਿਥ ਨੇ ਹੁਣ ਸਾਡਾ ਇੱਕ ਬੰਦਾ ਸੀ, ਉਹ ਮਤਲਬ ਉਹਨੂੰ ਵੀ ਬਹੁਤ ਕੌਨਫੀਡੈਂਸ ਸੀ ਕਿ ਮੇਰੇ ਕੋਲ ਤਾਂ ਇਹੋ ਜਿਹੀਆਂ ਐਪ ਨੇ, ਮੇਰੇ ਕੋਲ ਇਹੋ ਜਿਹੇ ਸੋਰਸ ਨੇ, ਬਹੁਤ ਉਹੀ ਮੈਂ ਲੈ ਕੇ ਜਾਂਦਾ ਤੁਹਾਨੂੰ, ਹੈ ਨਾ। ਪਰ ਆਲਵੇਜ਼ ਨਹੀਂ, ਅਸਲ 'ਚ ਹੁੰਦਾ ਕੀ ਆ, ਚਲੋ ਮੰਨ ਲਓ ਹੋਊਗਾ ਵੀ, ਪਰ ਰੈਂਡਮ ਵੀ ਤਾਂ ਚੈੱਕਅਪ ਹੁੰਦਾ ਨਾ,
2: ਹੈ ਨਾ।
1: ਤੁਸੀਂ ਕਿਉਂਕਿ ਜਦੋਂ ਤੁਸੀਂ ਦਾਰੂ ਪੀ ਕੇ ਤੁਸੀਂ ਗੱਡੀ ਚਲਾਉਂਦੇ ਹੋ, ਤੁਸੀਂ ਹੌਸਲਾ ਤੁਹਾਡੇ ਵਧੇ ਹੁੰਦੇ ਆ ਨਾ, ਤੁਸੀਂ ਉਸ ਹਿਸਾਬ ਦੇ ਨਾਲ ਤੁਸੀਂ ਮਿਊਜ਼ਿਕ ਮੈਜ਼ਿਕ ਵਿੱਚ ਹੀ ਤੁਸੀਂ ਲਾਓਗੇ, ਕੋਈ ਨਾ ਕੋਈ ਗਲਤੀ ਕਰੋਗੇ, ਜਾਂ ਫਿਰ ਬਹੁਤ ਜ਼ਿਆਦਾ ਕੇਅਰਫੁਲ ਚੱਲਣ ਦੀ ਕੋਸ਼ਿਸ਼ ਕਰੋਗੇ, ਉਹ ਵੀ ਇੱਕ ਗਲਤੀ ਆ।
2: ਹਾਂ, ਉਹ ਵੀ ਹੈ।
1: ਹੁਣ ਇੱਕ ਫੈਕਟ ਆ, ਸਟੈਟਸ ਇਹ ਕਹਿੰਦੇ ਆ ਵੀ ਸਭ ਤੋਂ ਵੱਡੇ ਹਾਦਸੇ ਜਿਹੜੇ ਨੇ ਅਲਕੋਹਲ ਤੋਂ ਲੈ ਕੇ ਅਤੇ ਬਾਕੀ ਵੀ, ਉਹ ਤੁਹਾਡੇ ਘਰ ਦੇ 10 ਕਿਲੋਮੀਟਰ ਦੇ ਰੇਡੀਅਸ 'ਚ ਵਾਪਰਦੇ ਆ। ਉਹ ਕਿਉਂ? ਕਿਉਂਕਿ ਇਹ ਉਹ ਵਾਲਾ ਦਾਇਰਾ ਆ ਜਾਂਦਾ ਵਾ ਜਿੱਥੇ ਤੁਸੀਂ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਹੋ, ਜਿੱਥੇ ਤੁਹਾਨੂੰ ਲੱਗਦਾ ਕੋਈ ਚੱਕਰ ਹੀ ਨਹੀਂ, ਇੱਥੋਂ ਤਾਂ ਮੈਂ ਰੋਜ਼ ਲੰਘਦਾ, ਉੱਥੇ ਤੁਸੀਂ ਓਬੀਅਸਲੀ ਹੋ ਕੇ ਗੱਡੀ ਚਲਾਉਂਦੇ ਹੋ, ਪੀ ਕੇ ਹੋਰ ਜ਼ਿਆਦਾ, ਨਾ ਪੀਤੀ ਹੋਵੇ ਤਾਂ ਵੀ। ਸੋ ਜ਼ਿਆਦਾਤਰ ਹਾਦਸੇ ਤੁਹਾਡੇ ਉਦੋਂ ਵਾਪਰਦੇ ਜਦੋਂ ਤੁਸੀਂ ਉੱਪਰਲੇ ਕਿਸੇ ਉੱਪਰੇ ਤੁਸੀਂ ਰਾਹ ਦੇ ਵਿੱਚ ਹੋ, ਤੁਸੀਂ ਬਹੁਤ ਸਤਰਕ ਹੋ, ਤੁਹਾਡੇ ਦੋਵੇਂ ਹੱਥ ਸਟੇਅਰਿੰਗ ਦੇ ਉੱਤੇ ਨੇ। ਤੁਸੀਂ ਵੇਖੋ ਜਿੱਦਾਂ ਜਿੱਦਾਂ ਘਰ ਦੇ ਲਾਗੇ ਆਓਗੇ, ਤੁਸੀਂ ਐਵੇਂ ਹੀ ਫੋਨ ਕਰਨ ਲੱਗ ਪਓਗੇ ਘਰ, ਹੈ ਨਾ, ਵੀ ਹੋਰ ਨਹੀਂ ਕੁਛ, ਤਾਂ ਐਵੇਂ ਨਜਾਇਜ਼ ਹੀ ਚਾਹ ਬਣਾ ਦਿਉ ਆ ਗਿਆ ਜੀ, ਹੈ ਨਾ, ਵੀ ਤੁਸੀਂ ਰੋਟੀ ਗਰਮ ਕਰ ਦਿਉ ਆ ਗਿਆ ਜੀ, ਤੁਸੀਂ ਉੱਦਾਂ ਦੇ ਕੰਮ ਕਰੋਗੇ, ਇੱਕ ਹੱਥ ਛੱਡ ਦਿਉਗੇ ਸਟੇਅਰਿੰਗ ਤੋਂ, ਹੈ ਨਾ, ਇੱਧਰ ਉੱਧਰ ਹੱਥ ਪਾਰ ਮਾਰਨ ਲੱਗ ਪਓਗੇ, ਕੋਈ ਵੀਡੀਓ ਔਨ ਕਰ ਲਓਗੇ। ਸੋ ਇੱਦਾਂ ਦੀਆਂ ਗਲਤੀਆਂ ਤੁਸੀਂ ਲਾਗੇ ਆ ਕੇ ਕਰ ਦਿਓ। 656 ਤੁਸੀਂ ਆਉਣੇ ਰਹੋ।
2: ਬਾਕੀਆਂ
1: ਨੂੰ ਉੱਲੀ ਲੱਗਣ ਪਈ ਆ,
2: ਮੇਰੇ ਵੱਲ ਦੇਖ ਕੇ ਬੋਲੇ ਤੁਸੀਂ, ਹੈ ਮਾੜੀ ਗੱਲ ਆ, ਪੂਰਾ ਟਾਈਮ ਇੱਧਰ ਉੱਧਰ ਵੇਖ ਰਹੇ ਸੀ, ਉਰਲੀ ਵਾਲੀ ਗੱਲ ਸਪੈਸ਼ਲੀ ਅੱਖਾਂ 'ਚ ਅੱਖਾਂ ਪਾ ਕੇ ਬੋਲੇ।
1: ਨਹੀਂ ਉਦਾਂ ਗੱਲ ਕੀਤੀ, ਬਾਕੀਆਂ ਸਾਰੇ ਗੱਲ ਕੀਤੀ ਵਿਚਾਰੇ,
3: ਜੀ ਤੁਸੀਂ ਅੱਜ ਆ ਕੇ ਧੁੱਪੇ ਪਿਓ ਬਾਹਰ,
2: ਮੈਂ ਹੁਣੇ ਬਾਹਰ ਸੁੱਕਣੇ ਪੈ ਜਾਂਦੇ ਆ ਯਾਰ,
1: ਉਹ ਕੱਚੇ ਪਿੱਲੇ ਜੇ ਹੋਈ ਜਾਂਦੇ, ਬੱਗੇ ਭੂਰੇ ਜੇ, ਉਹਨਾਂ ਨੂੰ ਇਹ ਲੱਗਦਾ ਸੀ ਸਗੋਂ ਗੋਰੇ ਹੋਣੇ, ਗੋਰੇ ਨਹੀਂ ਹੁੰਦੇ, ਘੱਟ ਗਈ ਜਾਂਦੀ
2: ਵੀ ਗੱਲ ਸਹੀ ਆ, ਵਿਟਾਮਿਨ ਡੀ ਦਾ ਇੱਕ ਬੜਾ ਪੰਗਾ ਹੈ।
3: ਹਾਂਜੀ, ਮੈਂ

0: ਗੱਡੀ ਵਿੱਚ ਉਹਦੇ ਉਹ ਮਸ਼ੀਨ ਜੀ ਲਾ ਤੀ ਫੂਕ ਮਾਰ ਕੇ ਚਲਾਉਣੀ ਹੁੰਦੀ ਨਾ, ਤੇ ਉਹ ਵੀ ਭਾਜੀ ਏਦਾਂ ਨੀ ਸੀ ਵੀ ਤੂੰ ਇੱਕ ਵਾਰੀ ਫੂਕ ਮਾਰਤੀ ਤੇ ਜਿੱਥੇ ਤੇ ਜਾਣਾ ਉੱਥੇ ਬੰਦ ਹੋਣੀ ਨੀ, ਉਹ ਵਿੱਚ ਵਿੱਚ ਰੁਕਣਾ ਪੈਂਦਾ ਸੀ ਉਹਨੂੰ, ਗੱਡੀ ਰੁਕ ਜਾਂਦੀ ਸੀਗੀ। ਤੇ ਇਹਦੇ ਚੱਕਰ ਚ ਉਹ ਸਵੇਰੇ ਕੰਮ ਤੇ ਉਹਨੂੰ ਜਾਣਾ ਔਖਾ ਲੱਗਣ ਲੱਗ ਗਿਆ ਹਨਾ, ਤੇ ਉਹ ਦੋਵਾਂ ਜੀਆਂ ਚ ਵਾਹਵਾ ਕਲੇਸ਼ ਜਾਂ ਵੀ ਲੜਾਈ, ਬਹੁਤ ਫਰਸਟ੍ਰੇਸ਼ਨ ਵੱਧ ਗਈ ਕਿਉਂਕਿ ਉੱਥੇ ਕੰਮ ਕਰਦੀ ਸੀ ਦੇਖਦੀ ਸੀ। ਹੌਲੀ ਹੌਲੀ ਉਹਦਾ ਕੰਮ ਭਾਜੀ ਬੰਦ ਹੋ ਗਿਆ ਹਨਾ, ਜਿੱਥੋਂ ਜਾਂਦਾ ਸੀ ਕਰਦਾ ਸੀ। ਤੇ ਫਿਰ ਦੋਵਾਂ ਜੀਆਂ ਚ ਇੰਨਾ ਕਿ ਲੜਾਈ ਝਗੜਾ ਵੱਧ ਗਿਆ ਵੀ ਉਹ ਉਹਨੂੰ ਛੱਡ ਕੇ ਚਲੇ ਗਈ ਤੇ ਨਿਆਣੇ ਵੀ ਉਹ ਨਾਲ ਲੈ ਗਈ। ਤੇ ਜਿਹੜਾ ਉਹ ਘਰ, ਹਾਂਜੀ ਉਹ ਛੱਡ ਗਈ ਉਹਨੂੰ ਵੀ, ਬਹੁਤ ਜ਼ਿਆਦਾ ਕਲੇਸ਼ ਰਹਿਣ ਲੱਗ ਗਿਆ ਸੀ ਜਸ ਗੱਡੀ ਤੋਂ ਵੀ ਮੈਨੂੰ ਫੂਕ ਮਾਰਨੀ, ਮੈਨੂੰ ਛੱਡ ਕੇ ਆ। ਉਹਨੇ ਕਹਿਣਾ ਮੈਂ ਤੈਨੂੰ ਛੱਡ ਕੇ ਨੀ ਆਉਣਾ ਸਵੇਰੇ ਨਾ, ਇਸ ਚੱਕਰ ਚ ਕਾਫੀ ਕਲੇਸ਼ ਵੱਧ ਗਿਆ। ਘਰ ਵੀ ਜਿਹੜਾ ਸੀਗਾ ਉਹ ਵੀ ਚਲਾ ਗਿਆ। ਉਹ ਮੈਂ ਉਹਨੂੰ ਦੇਖਿਆ ਮੁੜ ਕੇ ਉਹ ਰੈਸਟੋਰੈਂਟ ਚ ਸੌਂਦਾ ਰਿਹਾ, ਬਹੁਤ ਟਾਈਮ ਸੁੱਤਾ, ਸਾਲ ਡੇਢ ਸਾਲ ਸੌਂਦਾ ਰਿਹਾ। ਪਰ ਉਹ ਹੁਣ ਜਿਵੇਂ ਬਿਲਕੁਲ ਕੱਲਾ ਜਿਹਾ ਹੋ ਗਿਆ ਸੀ, ਤੇ ਕੱਲੀ ਦਾਰੂ ਹੀ ਨੀ, ਹੋਰ ਚੀਜ਼ਾਂ ਵੀ ਉਹਨੇ ਬਹੁਤ ਲੈਣੀਆਂ ਸ਼ੁਰੂ ਕਰਤੀਆਂ। ਹੌਲੀ ਹੌਲੀ ਜਿਹੜਾ ਦੂਜਾ ਰੈਸਟੋਰੈਂਟ ਸੀ ਉਹ ਵੀ ਨਿਕਲ ਗਿਆ ਉਹਦੇ ਹੱਥੋਂ ਹਨਾ, ਤੇ ਬਿਲਕੁਲ ਉਹ ਕੱਲਾ ਹੋ ਗਿਆ। ਤੇ ਐਟ ਦੀ ਐਂਡ ਉਹ ਸਭ ਕੁਛ ਜੋ ਵੀ ਹੈ ਨਿਕਲ ਗਿਆ ਸੀ ਉਹਦੇ ਹੱਥੋਂ, ਤੇ ਉਹ ਵਾਪਸ ਚਲਾ ਗਿਆ ਇੰਡੀਆ।
1: ਰੋਜ਼
0: ਕਰਦਾ ਸੀ ਤੇ ਉਹ ਇੰਨਾ ਕੁ ਜਿਵੇਂ ਕਹਿ ਲੋ ਓਵਰ ਕੋਨਫੀਡੈਂਟ ਹੋ ਗਿਆ ਕਿ ਨਹੀਂ ਮੈਂ ਤਾਂ ਰੋਜ਼ ਦੇਖਾਂ, ਕਿਉਂਕਿ ਰੂਟ ਸੇਮ ਸੀਗਾ ਤੇ ਉਹਨੂੰ ਕੋਈ ਲੱਗਦਾ ਕੋਈ ਚੱਕਰ ਹੀ ਨੀ ਹੈਗਾ। ਬਟ ਕਿਤੇ ਨਾ ਕਿਤੇ ਬਹੁਤ ਲਾਈਕ ਮੈਂ ਦੇਖਿਆ ਉਹਨੂੰ ਕਿਵੇਂ ਉਹ ਗਿਆ, ਉਹਨੇ ਉਹਦੀ ਮਤਲਬ ਪਛਾਣੇ ਨੀ ਸੀ ਆਉਂਦਾ, ਇੰਨੇ ਹਾਲਾਤ ਖਰਾਬ ਹੋ ਗਏ ਸੀ ਉਹਦੇ।
1: That is sad.
2: ਨਹੀਂ ਔਖਾ ਇਹਦੇ, ਬੜੀ ਤਰ੍ਹਾਂ ਦੇ ਸਾਨੂੰ ਵਹਿਮ ਭਰਮ ਨੇ, ਛੇਤੀ ਦੂਰ ਕਰ ਲੈਣੇ ਚਾਹੀਦੇ ਆ। ਥੈਂਕ ਯੂ ਭੈਣ ਜੀ, ਥੈਂਕ ਯੂ ਤੁਸੀਂ ਅੱਜ ਜਦੋਂ ਕੋਈ ਗੱਲ ਇਦਾਂ ਦੀ ਕੋਈ ਦੱਸ ਦਿਓ ਤੇ ਦੂਸਰਿਆਂ ਨੂੰ, ਬਾਕੀਆਂ ਨੂੰ ਵੀ ਪਤਾ ਲੱਗਦਾ, ਬਾਕੀਆਂ ਨੂੰ ਵੀ ਕੰਨ ਹੁੰਦੇ ਨੇ। ਕੋਈ ਨਿੱਕੀ ਚੀਜ਼ ਨਹੀਂ ਆ ਜੇ ਹਾਲੇ ਤੱਕ ਤੁਸੀਂ ਬਚਦੇ ਆ ਰਹੇ ਹੋ, ਤੇ ਬਹੁਤ ਵਧੀਆ ਗੱਲ ਆ। ਪਰ ਇਹ ਨਹੀਂ ਆ ਕਿ ਹਮੇਸ਼ਾ,
1: ਐਕਚੁਅਲੀ ਗੱਲ ਇਹ ਹੈ ਨਾ ਕਿ ਇਹ ਚੀਜ਼ਾਂ ਦੇ ਅੰਦਰ ਇਹ ਹੈ ਕਿ ਇਹ ਸਾਰੇ ਬੜੇ ਰੇਅਰ ਸਿਨੈਰੀਓ ਹੁੰਦੇ ਹਰ ਕਿਸੇ ਦੀ ਲਾਈਫ ਦੇ ਅੰਦਰ, ਪਰ ਅਸੀਂ ਇਹਨਾਂ ਚੀਜ਼ਾਂ ਐਂਡ ਇਹ ਆਲਮੋਸਟ ਹਰ ਚੀਜ਼ ਤਾਂ ਢੁੱਕਦੀ ਜਿਹੜੀ ਰੇਅਰ ਹੁੰਦੀ ਆ, ਪਰ ਇਹ ਭੁੱਲਣਾ ਨਹੀਂ ਚਾਹੀਦਾ ਕਿ ਤੁਸੀਂ ਉਸ ਚੀਜ਼ ਲਈ ਕੁਆਲੀਫਾਈ ਹੋ ਚੁੱਕੇ ਹੋ ਕਿ ਨਹੀਂ, ਐਟਲੀਸਟ ਇਹ ਤਾਂ ਪਤਾ ਹੋਵੇ ਹੈ ਨਾ। ਜੇ ਮੈਂ ਕੁਆਲੀਫਾਈਡ ਹੈ ਤਾਂ ਉਹ ਰੇਅਰਿਟੀ ਕਦੀ ਨਾ ਕਦੀ ਮੈਨੂੰ ਆ ਕੇ ਮਿਲੇਗੀ ਜ਼ਰੂਰ, ਭਾਵੇਂ ਉਹ ਪੋਜ਼ਿਟਿਵ ਹੋਵੇ ਭਾਵੇਂ ਨੈਗੇਟਿਵ ਹੋਵੇ। ਅਤੇ ਆਪਾਂ ਨੈਗੇਟਿਵ ਚੀਜ਼ਾਂ ਨੂੰ ਓਬਵੀਅਸ ਹੈ ਮੈਗਨੇਟ ਹੈ, ਇੱਕ ਛੇਤੀ ਕਰਦੇ ਹਾਂ।
2: ਗਲਤੀ ਨਾ ਇੱਦਾਂ ਦੀ ਚੀਜ਼ ਆ ਕ੍ਰਿਸ਼ਨਾ ਜੀ, ਜਿਹੜੀ ਜਿੱਦਾਂ ਜਿੱਦਾਂ ਪੁਰਾਣੀ ਹੁੰਦੀ ਜਾਂਦੀ ਆ
1: ਹਾਂ,
2: ਉੱਦਾਂ ਉਹਦਾ ਦਿਲ ਵਧੀ ਜਾਂਦਾ। ਆਪਾਂ ਉੱਦਾਂ ਉੱਦਾਂ ਹੋਰ ਉਹਦੇ ਉੱਤੇ ਯਕੀਨ ਕਰਨ ਲੱਗ ਪੈਂਦੇ ਵੀ ਨਹੀਂ ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ। ਪਰ ਇਹਨੂੰ ਇੱਦਾਂ ਮੰਨ ਕੇ ਚੱਲੋ ਵੀ ਗਲਤੀ ਪਲੱਸ ਗਲਤੀ ਪਲੱਸ ਗਲਤੀ ਪਲੱਸ ਫਿਰ ਉਹ ਗਲਤਾਨ ਹੋ ਚੁੱਕਾ ਹੁੰਦਾ, ਉਨੀਆਂ ਤੈਅ ਉਹਦੀਆਂ ਵੱਧਦੀਆਂ ਜਾਂਦੀਆਂ। ਇਹਦਾ ਮਤਲਬ ਵੀ ਉਨੀ ਵੱਡੀ ਆਪਾਂ ਕਿਤੇ ਨਾ ਕਿਤੇ ਨੁਕਸਾਨ ਖਾਵਾਂਗੇ ਆਪਾਂ ਉਹਦਾ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਤਾਂ ਆਪਾਂ ਇੰਟਰਲੋਕ ਜਿਹੜਾ ਉਹ ਲਾਉਂਦੇ ਆ ਸਿਸਟਮ, ਉਹਦੇ ਉੱਤੇ ਵੀ ਗੱਲ ਕਰਾਂਗੇ। ਉਹ ਵੀ ਕੋਈ ਏਡਾ ਸਿੱਧ ਪੱਧਰਾ ਨਹੀਂ ਗਾ ਕੰਮ, ਜੇ ਤੁਸੀਂ ਕਹੋ ਵੀ ਹਾਂ ਚਲੋ ਕੋਈ ਗੱਲ ਨਹੀਂ ਕੱਲ ਨੂੰ ਫੂਕ ਮਾਰ ਕੇ ਚੱਲ ਪਿਆ ਕਰਾਂਗੇ। ਜਿਨ੍ਹਾਂ ਦੇ ਲੱਗੇ ਨੇ ਉਹ ਬੁਰੀ ਤਰ੍ਹਾਂ ਪਛਤਾਉਂਦੇ ਆ, ਕਿਉਂ ਪਛਤਾਉਂਦੇ ਆ ਆਪਾਂ ਆ ਕੇ ਉਹਦੇ ਬਾਰੇ ਵੀ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿੰਦੇ ਹਾਂ ਜਿਹਦੀ ਉਹਨੇ ਗੱਲ ਕੀਤੀ ਹੈ ਭੈਣ ਜੀ ਨੇ, ਅਤੇ ਨਹੀਂ ਸ਼ਾਇਦ ਇਹਨਾਂ ਨੇ ਨਹੀਂ ਕੀਤੀ ਪਹਿਲਾਂ,
1: ਆਪਾਂ ਕਰਾਂਗੇ ਪਹਿਲਾਂ,
2: ਆਪਾਂ ਕਰਦੇ ਹਾਂ ਆ ਕੇ। ਅਤੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
7: ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਕਿਉਂਕਿ ਗੱਲਾਂ ਬਾਤਾਂ ਆਪਾਂ ਸ਼ਰਾਬ ਦੀਆਂ ਕਰ ਰਹੇ ਹਾਂ ਡਰਿੰਕ ਡਰਾਈਵਿੰਗ ਦੀਆਂ ਕਰ ਰਹੇ ਹਾਂ ਤੇ ਇਸੇ ਕਰਕੇ ਤੁਹਾਨੂੰ ਗਾਣਾ ਸੁਨਾਰੇ ਆਪਾਂ ਆਲੇ ਫੜ ਲਾ ਗੱਡੀ ਦੀ ਚਾਬੀ
1: ਜੱਟ ਹੋ ਗਿਆ ਸ਼ਰਾਬੀ
0: ਜੱਟ ਹੋ ਗਿਆ ਸ਼ਰਾਬੀ
1: ਜੀ ਜੀ ਬਿਲਕੁਲ
0: ਇਹ ਹੁੰਦਾ ਜੱਟ ਹੀ ਜਦੋਂ ਵੀ
1: ਸਹੀ ਗੱਲ ਜੱਟਾਂ ਨੂੰ ਬਦਨਾਮ ਕੀਤਾ ਪਿਆ
0: ਤੇ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ ਅੱਛਾ ਬ੍ਰੇਕ 'ਚ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਉਹ ਲੱਗਦਾ ਵਾ ਯੰਤਰ ਜਿਹਾ ਲੱਗਦਾ ਇੱਕ
1: ਇੰਟਰਲੋਕ ਸਿਸਟਮ
0: ਹਾਂ ਮੰਨ ਲਓ ਤੁਸੀਂ ਸ਼ਰਾਬ ਪੀ ਲਈ ਤੁਸੀਂ ਇੱਕ ਮਾਤਰਾ ਤੋਂ ਉੱਤੇ ਫੜੇ ਗਏ ਤੁਸੀਂ ਅੱਛਾ ਉਹ ਮਾਤਰਾ ਦੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜਾਂ ਤੂਰ ਸਾਹਿਬ ਵੀ ਸ਼ਾਇਦ ਕਰਕੇ ਗਏ ਸੀ ਉਹ ਤੁਸੀਂ ਕੋਈ ਵੀ ਮਤਲਬ ਉਬਰ ਚਲਾਉਂਦੇ ਹੋ ਡੀ ਡੀ ਚਲਾਉਂਦੇ ਹੋ ਜਾਂ ਤੁਸੀਂ ਕੋਈ ਵੀ ਕਮਰਸ਼ੀਅਲ ਕੋਈ ਵੀ ਐਕਟੀਵਿਟੀ ਅਤੇ ਉਹਦੇ 'ਚ ਤੁਹਾਨੂੰ ਜ਼ੀਰੋ ਮਾਤਰਾ ਹੀ ਆ ਤੁਸੀਂ ਇਹ ਵੀ ਭਰਮ ਭੁਲੇਖੇ ਹੁਣ ਜਿਹੜੇ ਆ ਉਹ ਤੁਸੀਂ
1: ਬਿਲਕੁਲ ਸਹੀ
0: ਕੱਢ ਕੇ ਤੁਸੀਂ ਚਲੋ ਇਹ ਵੀ ਵੱਡੀ ਇੱਕ ਗਲਤ ਫਹਿਮੀ ਆ ਕਿ ਇਸ ਤਰੀਕੇ ਦੇ ਨਾਲ ਇੰਨੀ ਕੁ ਹੋਵੇ ਤਾਂ ਕੋਈ ਗੱਲ ਨਹੀਂ ਉਹ ਹੁਣ ਚੀਜ਼ਾਂ ਸਾਰੀਆਂ ਗਈਆਂ ਬਾਕੀ ਇਹ ਤੁਹਾਡੇ ਸਟੇਟ ਟੂ ਸਟੇਟ ਆਪਾਂ ਬਹੁਤੀ ਬਰੀਕ 'ਚ ਤਾਂ ਨਹੀਂ ਜਾ ਰਹੇ ਕਿਉਂਕਿ ਸਟੇਟ ਟੂ ਸਟੇਟ ਇਹ ਚੀਜ਼ਾਂ ਬਰੀਕ ਕਰਦੀਆਂ ਨੇ ਠੀਕ ਹੈ ਸੋ ਇਸ ਕਰਕੇ ਤੁਸੀਂ ਜੇ ਲਰਨਰ ਹੋ ਤਾਂ ਤਾਂ ਵੀ ਤੁਹਾਨੂੰ ਉਹ ਲੋੜ ਨਹੀਂ ਆ ਬਿਲਕੁਲ ਵੀ ਇੱਕ ਤੁਬਕਾ ਵੀ ਜੇ ਤੁਹਾਡੇ ਕੋਲ ਪੀ ਪਲੇਟ ਆ ਪੀ ਵਨ ਆ ਜਾਂ ਫਿਰ ਪੀ ਟੂ ਆ ਤਾਂ ਵੀ ਤੁਹਾਡੇ ਮਤਲਬ ਇੱਕ ਵੀ ਤੁਬਕਾ ਤੁਸੀਂ ਨਹੀਂ ਤੁਸੀਂ ਡਰਾਈਵਰ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਚਾਹੇ ਤੁਸੀਂ ਉਹ ਬੱਸ ਚਲਾਉਂਦੇ ਹੋ ਟਰੱਕ ਚਲਾਉਂਦੇ ਹੋ ਟੈਕਸੀ ਚਲਾਉਂਦੇ ਹੋ ਉਬਰ ਡੀ ਡੀ ਜੋ ਵੀ ਜਿੰਨੀਆਂ ਵੀ ਇਹ ਸੇਵਾਵਾਂ ਨੇ ਸੋ ਉਹਦੇ ਵਿੱਚ ਅਲਕੋਹਲ ਦੀ ਮਾਤਰਾ ਤੁਹਾਡੀ ਜ਼ੀਰੋ ਹੋਣੀ ਚਾਹੀਦੀ ਆ ਹੁਣ ਮੰਨ ਲਓ ਜੇ ਜ਼ੀਰੋ ਨਹੀਂ ਆ ਤੁਹਾਡੀ ਜੇ ਟੱਪ ਗਈ ਹੈ ਨਾ 0.05 ਤੋਂ ਟੱਪ ਗਈ ਹੈ ਜੇ ਤੁਹਾਡੀ ਅਤੇ ਡਿਪੈਂਡ ਕਰਦਾ ਵਾ ਵੀ ਕੀ ਕਿਹੜੀ ਸਟੇਟ ਦੇ ਵਿੱਚ ਹੋ ਤੁਸੀਂ ਆਪਾਂ ਓਵਰਆਲ ਇੱਕ ਸਨੈਰੀਓ ਲੈ ਲੈਂਦੇ ਹਾਂ ਕਿ ਤੁਸੀਂ ਹੋ ਸਕਦਾ ਸਾਰੀਆਂ ਸਟੇਟਾਂ 'ਚ ਇੱਕ ਵੀ ਹੋਵੇ ਆਪਾਂ ਉੱਧਰ ਵੀ ਨਹੀਂ ਜਾਂਦੇ ਜਦੋਂ ਤੁਸੀਂ ਮਾਤਰਾ ਤੋਂ ਟੱਪਦੇ ਹੋ ਅਤੇ ਉਹਦੇ ਵਿੱਚ ਤੁਹਾਡਾ ਲਾਇਸੈਂਸ ਮੰਨ ਲਓ ਰੱਦ ਹੋ ਜਾਂਦਾ ਜਾਂ ਤੁਹਾਡੀ ਗੱਡੀ ਜਿਹੜੀ ਆ ਉਹ ਜ਼ਬਤ ਹੋ ਜਾਂਦੀ ਆ ਇਹ ਅਲੱਗ ਅਲੱਗ ਤਰ੍ਹਾਂ ਦੇ ਜੁਰਮਾਨੇ ਅਲੱਗ ਅਲੱਗ ਤਰ੍ਹਾਂ ਦੇ ਖਮਿਆਜੇ ਤੁਹਾਨੂੰ ਭੁਗਤਣੇ ਪੈ ਸਕਦੇ ਤੁਹਾਨੂੰ ਫਾਈਨ ਲੱਗ ਸਕਦਾ ਅਦਾਲਤ ਤੱਕ ਤੁਹਾਨੂੰ ਪਹੁੰਚਣਾ ਪੈ ਸਕਦਾ ਅੱਛਾ ਉਹਦੇ ਦਰਮਿਆਨ ਅੱਜ ਕੱਲ੍ਹ ਰੂਲ ਆ ਕਿ ਤੁਹਾਡੀ ਗੱਡੀ ਦੇ ਵਿੱਚ ਫੂਕ ਵਾਲਾ ਸਿਸਟਮ ਲੱਗੂਗਾ ਜਿਹਨੂੰ ਅਲਕੋਹਲ ਇੰਟਰਲੋਕ ਆਰਡਰ ਕਹਿ ਦਿੰਦੇ ਆ ਸੋ ਉਹ ਜੇਕਰ ਤੁਹਾਨੂੰ ਹੋ ਜਾਂਦਾ ਤੇ ਉਹਦੇ ਕੀ ਖਮਿਆਜ਼ੇ ਨੇ ਉਹ ਆਪਾਂ ਇਸ ਸੈਕਸ਼ਨ 'ਚ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ
1: ਜੀ ਜੀ ਜੀ ਇੱਕ ਰੀਅਲ ਕੇਸ ਸਿਨੈਰੀਓ ਹੈ ਆਪਾਂ ਓਬਵੀਅਸਲੀ ਕਿਸੇ ਦਾ ਵੀ ਨਾਮ ਨਾ ਲੈਂਦੇ ਹੋਏ ਉਹੀ ਡਿਸਕਸ ਕਰ ਲੈਂਦੇ ਹਨਾ ਕਿ 0.05 ਤੋਂ ਉੱਪਰ ਜਦੋਂ ਤੁਹਾਡਾ ਆ ਜਾਂਦਾ ਅਲਕੋਹਲ ਦੀ ਰੀਡਿੰਗ ਆ ਜਾਂਦੀ ਹੈ ਅਤੇ ਤੂਰ ਸਾਹਿਬ ਨੇ ਤੁਹਾਨੂੰ ਹਲਕਾ ਦੱਸ ਦਿੱਤਾ ਉਹੀ ਬੱਸ 'ਚ ਲੈ ਕੇ ਜਾਂਦੇ ਆ ਤੁਹਾਡੀ ਜਿਹੜੀ ਕਾਰ ਦੀ ਚਾਬੀ ਉਹ ਸੀਲ ਹੋ ਜਾਂਦੀ ਹੈ ਸੋ ਤੁਹਾਡਾ ਜਿਹੜਾ ਲਾਇਸੈਂਸ ਹੈ ਉਹ ਕੈਂਸਲ ਹੁੰਦਾ ਸਿੱਧੇ ਠੀਕ ਹੈ ਐਂਡ ਉਹ ਮਿਨੀਮਮ ਟੂ ਮਿਨੀਮਮ 6 ਮਹੀਨੇ ਤੋਂ 2 ਸਾਲ ਪਰ ਯੂਜੁਅਲ ਤੁਸੀਂ ਯੂਜੁਅਲ ਸਿਨੈਰੀਓ ਲਓ ਕਿ 2 ਸਾਲ ਲਈ ਜਾਂਦਾ ਹੀ ਜਾਂਦਾ ਹੁਣ ਜਦੋਂ 2 ਸਾਲ ਲਈ ਚਲਾ ਗਿਆ ਨਾ ਤੁਹਾਡਾ ਲਾਇਸੈਂਸ ਤਾਂ ਇੱਕ ਗੱਲ ਇਹ ਵੀ ਯਾਦ ਰੱਖਣਾ ਕਿ ਜਿਹੜਾ ਹੈਫਟੀ ਫਾਈਨ ਉਹ ਵੀ 800 ਤੋਂ 1000 ਦੇ ਗੇਟ 'ਚ ਆ ਫਿਰ ਉਸ ਤੋਂ ਬਾਅਦ ਜਦੋਂ ਤੁਹਾਡੇ 2 ਸਾਲ ਪੂਰੇ ਹੋਏ ਤਾਂ ਵੀ ਬੰਦਾ ਇਹ ਨਹੀਂ ਕਿ ਜੀ ਸਿੱਧੇ ਗਏ ਉੱਥੇ ਆਫਿਸ ਤੋਂ ਆਪਣਾ ਲੈ ਆਉਂਦਾ ਉਹ ਨਹੀਂ ਹੋਏਗਾ ਤੁਸੀਂ ਕੋਰਟ 'ਚ ਅਪੀਅਰ ਕਰੋਗੇ ਜੱਜ ਆਰਡਰ ਦੇਗਾ ਤੁਹਾਨੂੰ ਬਿਹੇਵੀਅਰਲ ਕਲਾਸਿਸ ਤੁਹਾਨੂੰ ਕੁਛ ਘੰਟੇ ਦੀਆਂ ਬਿਹੇਵੀਅਰਲ ਕਲਾਸਿਸ ਲਾਣੀਆਂ ਪੈਣਗੀਆਂ
0: ਇੱਕ ਕੋਰਸ ਯਾਨੀ ਕਿ ਅਲੱਗ ਤੋਂ ਕਰਨਾ ਪਊਗਾ ਉਹ ਵੀ ਤੁਸੀਂ ਪੇ ਕਰਨਾ
1: ਹਾਂ ਆਈ ਥਿੰਕ
0: 1100
1: ਉਹਦੀ ਵੀ ਫੀਸ ਆ ਜੀ ਫਿਰ ਤੁਹਾਨੂੰ ਵਲੰਟਰੀ ਸਪੋਰਟ ਗਰੁੱਪ ਜਿਹੜੇ ਹੁੰਦੇ ਆ ਜਿਹੜੇ ਲੋਕਾਂ ਨੂੰ ਅਲਕੋਹਲ ਤੋਂ ਰਿਲੇਟਡ ਹੁੰਦੇ ਕਿ ਅਲਕੋਹਲ ਨੇ ਕੀ ਕੀ ਖਰਾਬ ਕੀਤਾ ਇੱਕ ਸਪੋਰਟ ਗਰੁੱਪਸ ਹੁੰਦੇ ਆ ਉੱਥੇ ਵੀ ਜਾਣਾ ਪੈਂਦਾ ਤੁਹਾਨੂੰ ਉੱਥੇ ਆਪਣੀ ਕਹਾਣੀ
0: ਅਟੈਂਡ ਕਰਨੀ ਪੈਂਦੀ
1: ਆ ਉੱਥੇ ਵੀ ਤੁਹਾਨੂੰ ਕੁਛ ਮੇਰੇ ਖਿਆਲ ਨਾਲ ਨਹੀਂ ਤਾਂ 20 ਤੋਂ 40 ਘੰਟੇ ਉੱਥੇ ਵੀ ਦੇਣੇ ਪੈਂਦੇ ਆ ਉਹਦੀ ਵੀ ਐਂਟਰੀ ਦੀ ਫੀਸ ਆ ਵਿਚ ਇਜ਼ ਅਰਾਊਂਡ $500 to $600 ਫਿਰ ਉਸ ਤੋਂ ਬਾਅਦ ਤੁਸੀਂ ਕਾਰ ਜਦੋਂ ਤੁਹਾਡੀ ਤੁਹਾਨੂੰ ਮਿਲੇਗੀ ਉਹ ਭੋਪੂ ਜਿਹਾ ਲੱਗੇਗਾ ਜਿਹਨੂੰ ਇੰਟਰਲੋਕ ਸਿਸਟਮ ਕਹਿੰਦੇ ਨੇ ਜੀ ਉਹਦੀ ਵੀ ਇੰਸਟਾਲੇਸ਼ਨ ਚਾਰਜਸ ਆ ਉਹ ਵੀ 1000+ ਨੇ ਮੇਰੇ ਖਿਆਲ ਨਾਲ 1200-1300 ਤੋਂ ਉੱਪਰ ਚਲਾ ਜਾਂਦਾ ਅਗੇਨ ਸਟੇਟ ਟੂ ਸਟੇਟ ਵੱਖਰਾ ਹੋ ਸਕਦਾ
0: ਉਹ ਡਿਪੈਂਡ ਕਰਦਾ ਤੁਹਾਨੂੰ ਕਿੰਨੇ ਕੁੱਲ ਮਿਲਾ ਕੇ ਆਈ ਥਿੰਕ ਉਹ ਜਿਹੜਾ 2-3 ਹਜ਼ਾਰ ਦਾ ਖਰਚਾ ਮਾਮੂਲੀ ਜੀ ਗੱਲ ਹੈ
1: ਹਾਂ ਮਤਲਬ ਉਹਦਾ ਹਾਂ ਉਹਦੇ ਅੰਦਰ ਉਹ ਵੀ ਉਹਦਾ ਔਨ ਸਿਸਟਮ ਆਫ ਸਿਸਟਮ ਸਾਰਾ
0: ਉਹਨੂੰ ਫਿੱਟ ਕਰਨ ਦਾ ਖਰਚਾ
1: ਫਿਰ ਬਾਅਦ ਚੋਂ ਉਤਾਰਨਾ ਉਹਦਾ ਵੀ ਖਰਚਾ
0: ਉਤਾਰਨ ਦਾ ਵੱਖਰਾ ਖਰਚਾ ਫਿਰ ਉਹ ਗੱਡੀ ਜਿਹੜੀ ਤੁਸੀਂ ਜਿਹਦੇ ਉੱਤੇ ਲਵਾਇਆ ਵਾ ਉਸ ਗੱਡੀ ਦੇ ਵਿੱਚ ਵੀ ਉਹ ਮੰਨ ਲਓ ਪੈ ਗਏ ਸ਼ੇਕ ਸ਼ੂਕ 'ਚ ਹਾਂ ਉਹ ਤੁਸੀਂ ਨਵੀਂ ਗੱਡੀ ਹੈ ਤੁਹਾਡੀ ਇਹ ਨਹੀਂ ਤੁਸੀਂ ਕਹੋਗੇ ਵੀ ਹੁਣ ਨਵੀਂ ਗੱਡੀ ਦੇ ਵਿੱਚ ਤੁਸੀਂ ਉਹ ਫਿੱਟ ਕਰਾ ਲਓਗੇ
1: ਬਿਲਕੁਲ ਬਿਲਕੁਲ
0: ਐਂਡ ਉਹ ਗੱਡੀ ਫਿਰ ਕਿਸੇ ਨੇ ਵੀ ਚਲਾਉਣੀ ਹੋ ਸਕਦੀ ਹੈ
1: ਬਿਲਕੁਲ
0: ਮੰਨ ਲਓ ਤੁਹਾਡੇ ਪਾਰਟਨਰ ਨੇ ਵੀ ਲੈ ਕੇ ਜਾਣੀ ਹੋ ਸਕਦੀ ਹੈ ਉਹਦੇ ਲਈ ਫਿਰ ਸਮੱਸਿਆ
1: ਤੇ ਉਹਦੇ ਅੰਦਰ ਇੱਕ ਹੋਰ ਬਹੁਤ ਵੱਡਾ ਇਸ਼ੂ ਆ ਕਿ ਪਹਿਲੇ ਹੀ ਕਹਿੰਦੇ ਸੀਗੇ ਕਿ ਜਦੋਂ ਸਟਾਰਟ ਕਰਨੀ ਹੈ ਕਾਰ ਤਾਂ ਸਟਾਰਟ ਹੀ ਇਸ ਤਰ੍ਹਾਂ ਹੋਣੀ ਕਿ ਫੂਕ ਮਾਰੀ ਉਹਨੇ ਪੜ੍ਹ ਲਿੱਤਾ ਰੀਡਿੰਗ ਸਹੀ ਹੈ ਤਾਂ ਫਿਰ ਹੈ ਨਾ ਯੂ ਆਰ ਗੁੱਡ ਟੂ ਗੋ। ਪਰ ਹੁਣ ਕਿਉਂਕਿ ਅਗਲਿਆਂ ਨੂੰ ਵੀ ਪਤਾ ਲੱਗ ਗਿਆ ਕਿ ਲੋਕ ਕਿਸ ਤਰੀਕੇ ਨਾਲ ਸਿਸਟਮ ਨੂੰ ਖਰਾਬ ਕਰਦੇ, ਹੋ ਸਕਦਾ ਵੀ ਕੋਈ ਬੰਦਾ ਐਲਕੋਹਲਿਕ ਹੋਵੇ ਆਪਣੇ ਕਿਸੇ ਨੋਨ ਸਾਥੀ ਨੂੰ ਕਹਿ ਦੇ ਕਿ ਤੂੰ ਫੂਕ ਮਾਰ ਦੇ ਮੇਰੀ ਕਾਰ ਸਟਾਰਟ ਹੋ ਜਾਏਗੀ, ਅੱਗੇ ਦੀ ਅੱਗੇ ਦੇਖ ਲਵਾਂਗਾ। ਹੁਣ ਗੱਡੀਆਂ ਰੈਂਡਮਲੀ ਵੀ ਸਮਝੋ ਸਟੋਪ ਤੇ ਖੜੀ ਹੈ ਤਾਂ ਉਹ ਬੰਦ ਕਰ ਦਿੰਦੇ ਆ ਕਾਰ ਨੂੰ। ਹਾਂ ਹਾਂ ਹਾਂ ਕਿ ਬਾਈ ਤੂੰ ਹੁਣ ਫੂਕ ਮਾਰ, ਤੂੰ ਸੈਂਟਰ ਚ ਖੜਾ ਕਿਤੇ, ਤੂੰ ਹੁਣ ਫੂਕ ਮਾਰ ਤੇ ਸਟਾਰਟ ਕਰ।
0: ਤੁਸੀਂ ਮੰਨ ਲਓ ਜਾ ਰਹੇ ਹੋ, ਤੁਹਾਡੀ ਫ੍ਰੀਵੇ ਤੇ ਗੱਡੀ ਬੰਦ ਹੋ ਗਈ, ਉਹ ਹੁਣ ਤੁਸੀਂ ਫੂਕ ਤੁਸੀਂ ਘਰੋਂ ਤੇ ਮਰਵਾ ਕੇ ਤੁਰ ਪਏ। ਕਈ ਏਦਾਂ ਦੀਆਂ ਵੀ ਸਲਾਹਾਂ ਦੇ ਦਿੰਦੇ ਆ, ਲੋ ਘਰੋਂ ਘਰ ਵਾਲੀ ਕੋਈ ਫੂਕ ਮਰਾ ਕੇ ਮੈਂ ਆ ਗਿਆ ਹਾਂ, ਹੁਣ ਨਹੀਂ ਏਦਾਂ ਹੁੰਦਾ,
1: ਹੁਣ ਏਦਾਂ ਨਹੀਂ ਹੁੰਦਾ
0: ਹੈ ਨਾ। ਪਲੱਸ ਆਈ ਥਿੰਕ ਉਹਦਾ ਜਿਹੜਾ ਡਾਊਨਲੋਡ ਦਾ ਖਰਚਾ ਮਹੀਨੇ ਦਾ ਜਾਂ ਉਹਦੀ ਜਿਹੜੀ ਸਰਵਿਸ ਸੁਰਵਿਸ ਆ,
1: ਹਾਂ ਕੁਝ 250 ਤੋਂ 300 ਦਾ ਉਹਦਾ ਵੀ ਖਰਚਾ ਆਉਂਦਾ।
0: 150 ਤੋਂ ਮੈਂ ਆ ਵੇਖ ਰਿਹਾ ਹਾਂ ਵੀ 150 ਤੋਂ ਸ਼ੁਰੂ ਹੋ ਕੇ 250 ਤੱਕ ਜਾਂਦਾ, ਉਹ ਹਰ ਮਹੀਨੇ ਤੁਹਾਡਾ ਲੱਗਣਾ।
1: ਐਂਡ ਐਟ ਲੀਸਟ ਫੋਰ 6 ਮੰਥ ਹੈ ਜੀ, ਐਂਡ ਉਹ 6 ਮਹੀਨੇ ਉਹ ਜਿਹੜੀ ਮਹਿਫਲਾਂ 'ਚ ਜਾਂਦੇ ਹੋ, ਜਿਹੜੇ ਕੰਮ 'ਤੇ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਇੱਕ ਅੰਬੈਰਸਮੈਂਟ ਹੈ ਨਾ ਕਿ ਕੋਈ ਨਾਲ ਬੈਠਾ ਕੁਛ ਹੈ, ਜਾਂ ਫਿਰ ਆਪਣੇ ਆਪ ਨੂੰ ਬੰਦੇ ਨੂੰ ਕਿੰਨੀ ਨਮੋਸ਼ੀ ਹੁੰਦੀ ਹੈ ਇੱਧਰ ਇਹ ਚੀਜ਼ ਵੇਖ ਵੇਖ ਕੇ ਨਾ ਕਿ ਯਾਰ ਕਾਸ਼ ਮੈਂ ਉਸ ਰਾਤ ਨਾ ਪੀਤੀ ਹੁੰਦੀ ਹੈ ਨਾ, ਇੰਨਾ ਲੰਮਾ ਕੰਮ ਨਾ ਪਿਆ ਹੁੰਦਾ। ਸੋ ਇਹ ਇੰਨਾ ਵੱਡਾ ਪ੍ਰੋਸੈਸ ਹੈ ਜੀ 2 ਸਾਲ ਬਾਅਦ ਦਾ, ਜੋ ਮੈਂ ਤੁਹਾਨੂੰ ਦੱਸਦਾ ਪਿਆ ਕਿ ਐਟਲੀਸਟ 2 ਮਹੀਨੇ ਤੁਹਾਡੇ ਬਰਬਾਦ ਹੋਣਗੇ ਆ ਕਲਾਸਾਂ ਵਗੈਰਾ ਲਗਾਉਣ 'ਚ, ਹੈ ਨਾ। ਤੁਸੀਂ ਅਲਕੋਹਲਿਕਸ ਵਿੱਚ ਬੈਠੋਗੇ, ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੋਗੇ ਕਿ ਉਹ ਕਿਉਂ ਅਲਕੋਹਲਿਕ ਬਣੇ, ਤੁਹਾਨੂੰ ਵੀ ਉੱਥੇ ਤੁਹਾਨੂੰ ਵੀ ਪਾਰਟੀਸਪੇਟ ਕਰਨਾ ਪੈਣਾ ਕਿ ਮੈਂ ਕਿਉਂ ਪੀਤੀ, ਮੈਂ ਕੀ ਗਲਤੀ ਕੀਤੀ। ਐਂਡ ਦਿਸ ਵਿਲ ਗੋ ਔਨ ਫੋਰ 2 or 3 weeks, ਹੈ ਨਾ, 3-3, 4-4 ਘੰਟੇ ਦੀ ਕਲਾਸ ਕਰਕੇ, ਫਿਰ ਬਾਅਦ 'ਚੋਂ ਵੱਖਰੀ ਬਿਹੇਵੀਅਰਲ ਕਲਾਸ ਲਗਾਉਂਗੇ, ਉਹਦੇ ਵੀ ਪੈਸੇ ਦਊਂਗੇ, ਫਿਰ ਜਾ ਕੇ ਆਹ ਭੋਪੂ ਵਾਲਾ ਸਿਸਟਮ ਆਉਂਦਾ। ਐਂਡ ਦੈਨ ਇਹ ਆਪਣੇ ਆਪ 'ਚ ਕਿੰਨਾ ਟਾਇਰਿੰਗ ਹੈ ਕਿ ਕਾਰ ਕਿਤੇ ਵੀ ਰੁਕ ਰਹੀ ਹੈ, ਤੁਹਾਡੀ ਕਾਰ ਵੀ ਖਰਾਬ ਹੋ ਰਹੀ ਹੈ ਬਿਨਾਂ ਗੱਲੋਂ ਕਿ ਛੇਕ ਛੂਕ ਹੋ ਗਏ, ਕਦੇ ਠੀਕ ਨਹੀਂ ਹੋਣਾ।
0: ਉਹ ਵਾਧੂ ਦਾ ਤੁਹਾਡਾ ਖਰਚਾ ਹੋ ਗਿਆ ਇੱਕ ਤਰ੍ਹਾਂ ਦਾ। ਮੰਨ ਲਓ ਤੁਸੀਂ ਡੇਲੀ ਦਾ ਸ਼ਰਾਬ ਦਾ ਤੁਹਾਡਾ ਮੰਨ ਲਓ $50 ਦਾ ਤੁਸੀਂ ਖਰਚਾ ਆਪਣੇ ਗੱਲ ਪਾਇਆ, ਪੰਜੀਆਂ ਦਾ ਪਾਇਆ, ਵੀਹਾਂ ਦਾ ਪਾਇਆ, ਜਿੰਨੇ ਵੀ ਤੁਸੀਂ ਪੀਂਦੇ ਹੋ, ਅਤੇ ਇਹ ਤਾਂ ਪਲੱਸ ਹੁਣ ਪੱਕਾ ਹੀ ਤੁਹਾਡੇ ਪੈ ਗਿਆ, ਹੈ ਨਾ, ਉਹ ਤੁਹਾਡੀ ਆਮਦਨ ਨੂੰ ਵੀ ਖੋਰਾ ਵਾ
1: ਬਿਲਕੁਲ।
0: ਪਲੱਸ ਤੁਸੀਂ ਹੋਰ ਵੀ ਕੋਈ ਗੱਡੀ ਨਹੀਂ ਚਲਾ ਸਕਦੇ।
1: ਐਬਸੋਲੂਟਲੀ ਰਾਈਟ।
0: ਹਾਂ, ਕੰਡੀਸ਼ਨ ਇਹ ਆ ਕਿ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਜਦੋਂ ਤੁਹਾਨੂੰ ਹੁਣ ਵਾਪਸ ਮਿਲੂਗਾ, ਉਦੋਂ ਉਹਦੇ ਉੱਤੇ ਨਿਸ਼ਾਨ ਲਾ ਦਿੱਤਾ ਜਾਂਦਾ, ਆਈ ਦਾ ਨਿਸ਼ਾਨ ਹੁੰਦਾ ਵਾ, ਉਹ ਨਿਸ਼ਾਨ ਜਿਹੜਾ ਉਹ ਜੇ ਤੁਸੀਂ ਕਿਤੇ ਮੰਨ ਲਓ ਫੜੇ ਕੇ ਚੈੱਕ ਹੋਇਆ, ਅਤੇ ਜੇ ਤੁਸੀਂ ਹੋਰ ਕੋਈ ਗੱਡੀ ਚਲਾ ਰਹੇ ਹੋਏ ਜਿਹਦੇ ਵਿੱਚ ਇੰਟਰਲੋਕ ਸਿਸਟਮ ਨਹੀਂ ਆ, ਅਤੇ ਤਾਂ ਵੀ ਤੁਹਾਨੂੰ ਫਿਰ ਦੁਬਾਰਾ ਤੋਂ ਉਸ ਸਿਸਟਮ ਦੇ ਵਿੱਚ ਤੁਹਾਨੂੰ ਪੈਣ। ਇਹ ਨਹੀਂ ਆ ਵੀ ਤੁਸੀਂ ਕਿਸੇ ਯਾਰ ਦੋਸਤ ਦੀ ਗੱਡੀ ਚਲਾ ਰਹੇ ਹੋ ਅਤੇ ਤੁਸੀਂ ਕੰਮ ਚਲਾਈ ਜਾਓਗੇ ਅਤੇ ਤੁਹਾਡਾ ਸਰਦਾ ਜਾਊਗਾ। ਹੁਣ ਲਾਸਟ ਜਦੋਂ ਕਹਿੰਦੇ ਵੀ ਇਹ ਉਤਾਰਨਾ ਹੁੰਦਾ ਵਾ ਇੰਟਰਲੋਕ, 5-6 ਮਹੀਨੇ ਦਾ ਪਿਛਲਾ ਸਾਰਾ ਡਾਟਾ ਚੈੱਕ ਕੀਤਾ ਜਾਂਦਾ, ਅਤੇ ਜੇ ਉਹਦੇ ਦਰਮਿਆਨ ਕੋਈ ਇੱਦਾਂ ਦੀ ਕੋਤਾਹੀ ਤੁਸੀਂ ਇੱਦਾਂ ਦੀ ਕੀਤੀ ਆ, ਜਾਂ ਕੁਛ ਵੀ ਤੁਹਾਡਾ ਇੱਦਾਂ ਦਾ ਫੇਰ ਨਿਕਲਦਾ, ਕੋਈ ਛੇੜਛਾੜ ਵੀ ਤੁਸੀਂ ਕੀਤੀ ਆ ਜੇ ਸਿਸਟਮ ਦੇ ਨਾਲ, ਅਤੇ ਫਿਰ ਦੁਬਾਰਾ ਤੋਂ ਉਹਦੀ ਮਿਆਦ ਹੋਰ ਵਧਾ ਦਿੱਤੀ ਜਾਊ।
1: ਹਾਂ, ਉਹ ਫਿਰ ਸਿੱਧੇ 18 ਮਹੀਨੇ ਪਹੁੰਚ ਜਾਂਦਾ।
0: ਸੋ 6 ਤੋਂ ਸਿੱਧਾ 18। ਅਤੇ ਅੱਛਾ, ਜਿਹੜੀ ਆਪਾਂ 6 ਮਹੀਨੇ ਤੋਂ 2 ਸਾਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਮੈਂ ਵੇਖ ਰਿਹਾ, ਉਹ ਕਹਿੰਦੇ ਵੀ ਇਹ ਵੀ ਤੈਅ ਨਹੀਂ ਆ, ਵੱਧ ਵੀ ਹੋ ਸਕਦਾ।
1: ਹਾਂ, ਵੱਧ ਵੀ
0: ਡਿਪੈਂਡ ਕਰਦਾ ਨੁਕਸਾਨ ਕੀ ਹੋਇਆ, ਪੀਤੀ ਤੁਸੀਂ ਕਿੰਨੀ ਆ, ਅਪਰਾਧ ਕਿੱਡਾ ਕੁ ਵੱਡਾ। ਸੋ ਇੱਥੋਂ ਇਹ ਹਿਸਾਬ ਲਾ ਲਓ ਤੁਸੀਂ ਵੀ ਇਹ ਕੋਈ ਨਿੱਕੀ ਮੋਟੀ ਚੀਜ਼ ਨਹੀਂ ਆ, ਕਿੰਨਾ ਵੱਡਾ ਕਿੰਨਾ ਤਗੜਾ ਖਮਿਆਜ਼ਾ ਭੁਗਤਣਾ ਪੈਂਦਾ।
1: ਬਿਲਕੁਲ ਠੀਕ, ਬਿਲਕੁਲ ਠੀਕ। ਇਹ ਤਾਂ ਚਲੋ ਆਪਾਂ ਨਾ ਮਤਲਬ ਉਹ ਵਾਲੀ ਇੱਕ ਨੈਗੇਟਿਵ ਮੋਟੀਵੇਸ਼ਨ ਕਹਿੰਦੇ ਨਾ ਕਿ ਕਿਸੇ ਨੂੰ ਇਹ ਦੱਸ ਦਿਓ ਬਈ ਕੀ ਗਲਤ ਕੀ ਹੋ ਸਕਦਾ, ਹੈ ਨਾ, ਸਰਕਾਰੀ ਤੌਰ 'ਤੇ। ਪਰ ਆਪਾਂ ਜਨਰਲ ਜੇ ਦੇਖੀਏ ਅਤੇ ਜਿਸ ਤਰ੍ਹਾਂ ਹੁਣੇ ਹੈ ਨਾ ਸਾਡੀ ਪ੍ਰੀਵੀਅਸ ਕਾਲ 'ਤੇ ਗੱਲਬਾਤ ਹੋਈ ਹੈ, ਭੈਣ ਜੀ ਹੋਰਾਂ ਨੇ ਦੱਸਿਆ, ਮੈਂ ਇੱਧਰ ਰੀਅਲ ਕੇਸ ਸਿਨੈਰੀਓ ਜਾਣਦਾ ਕਿ ਮੁੰਡੇ ਨੂੰ ਬਸ ਇਸ ਤਰ੍ਹਾਂ ਸੀਗਾ ਕਿ ਆਹ ਚੱਲ ਰਿਹਾ ਸ਼ਰਾਬ ਸ਼ਰੂਬ ਚੱਲਦੀ ਪਈ ਹੈ, ਹੈ ਨਾ, ਕਿ ਯਾਰ ਨਾਲ ਹੀ ਹੈ ਮੈਕਡੋਨਲਡ,
0: ਚਿਪਸ ਹੀ ਫੜ ਕੇ ਲਿਆਉਣਾ,
1: ਉਹ ਗਿਆ ਉੱਥੇ ਹੀ ਫੜਿਆ ਗਿਆ। ਐਂਡ ਕਿਤੇ ਤੋਂ ਸੀਗਾ, ਟਰੱਕ ਡਰਾਈਵਰ, ਠੀਕ ਹੈ, ਐਂਡ ਕਹਿ ਲਓ ਜਿਸ ਕੁੜੀ ਨਾਲ ਰਹਿੰਦਾ ਸੀਗਾ, ਛੇਤੀ ਵਿਆਹ ਹੋਣ ਵਾਲਾ ਹੀ ਸਿਨੈਰੀਓ ਸੀਗਾ, ਪਰ ਕਲੇਸ਼ ਕਲਾ ਕਲੇਸ਼ ਪੈਣਾ ਸ਼ੁਰੂ ਹੋ ਗਿਆ, ਕਮਾਈ ਨਹੀਂ ਹੋਈ, ਕੁਛ ਨਹੀਂ ਹੋ ਰਿਹਾ, ਉਹ ਵੀ ਛੱਡ ਗਈ, 2 ਮਹੀਨੇ ਬਾਅਦ ਇਵਿਕਟ ਕਰਤਾ, ਰੈਂਟ ਨਹੀਂ ਪੇ ਹੋ ਰਿਹਾ, ਉਹ ਬੰਦੇ ਨੇ ਵੀ ਇਵਿਕਟ ਕਰਤਾ ਜਿਹੜਾ ਆਪਣਾ ਲੈਂਡਲੋਰਡ ਸੀਗਾ, ਪਹਿਲੇ ਕੋਈ ਕੰਮ ਕਰਦਾ ਰਿਹਾ ਹੋਣਾ ਜਿਸ ਤਰ੍ਹਾਂ ਕਹਿ ਲਓ ਪੀਜ਼ਾ ਵਗੈਰਾ ਦਾ ਜਾਂ ਕੁਛ ਹੋਰ, ਹੈ ਨਾ, ਉਸ ਕੰਮ ਲਈ ਪਹੁੰਚਿਆ, ਉਹ ਵਾਲਾ ਕੰਮ ਕਰਨਾ ਸ਼ੁਰੂ ਕੀਤਾ, ਪਰ ਇੰਨਾ ਜ਼ਿਆਦਾ ਆਪਣੇ ਅੰਦਰ ਬੰਦਾ ਗਮ ਖਾ ਚੁੱਕਾ ਕਿ ਉਹ ਸ਼ਰਾਬ ਹੁਣ ਛੁੱਟਦੀ ਨਹੀਂ, ਕਿਉਂਕਿ ਇੰਨਾ ਟਾਈਮ 2-3 ਮਹੀਨੇ ਵਿਹਲੇ ਰਹਿ ਗਏ, ਪੀ ਜਾਂਦੇ ਉੱਥੋਂ ਵੀ ਨਿਕਲ ਗਏ। ਉਹ 8-10 ਮਹੀਨੇ ਦਾ ਜਿਹੜਾ ਬੈਨ ਸੀਗਾ ਉਹ ਤਾਂ ਬਿਲਕੁਲ ਸਾਈਡ ਲਾਈਨ ਹੋ ਗਿਆ ਨਾ, ਕਿਉਂਕਿ ਆਪਾਂ ਉਸ ਤੋਂ ਪਹਿਲਾਂ ਹੀ ਲਾਈਫ ਇੰਨੀ ਖਰਾਬ ਕਰ ਲਈ, ਇੰਨੀ ਨਮੋਸ਼ੀ 'ਚ ਚੱਲ ਗਏ, ਇੰਨੇ ਸਟ੍ਰੈਸ ਹੋ ਗਏ ਆਪਾਂ, ਹੈ ਨਾ, ਕਿਉਂਕਿ ਇੱਕ ਇਹ ਵੀ ਮੇਰੇ ਖਿਆਲ ਨਾਲ ਸਾਡਾ ਹਿਊਮਨ ਮਾਇੰਡ ਇਸ ਤਰ੍ਹਾਂ ਦਾ, ਸਾਨੂੰ ਤਾਂ ਇੱਕ ਬਹਾਨਾ ਚਾਹੀਦਾ ਆਪਣੇ ਉੱਪਰ ਹੋਰ ਬੁਰਾ ਫੀਲ ਕਰਨ ਦਾ, ਕਿੰਨੀ ਵਧੀਆ ਲਾਈਫ ਚੱਲ ਰਹੀ ਹੋਵੇ ਪਰ ਸਿੰਪਥੀ ਆਪਣੇ ਆਪ ਨੂੰ ਦੇਣ ਲਈ ਜਾਂ ਕਿਸੇ ਹੋਰ ਤੋਂ ਸਿੰਪਥੀ ਲੈਣ ਲਈ, ਉਹ ਮਤਲਬ ਉਹ ਉਹਦੇ ਨਾਲ ਦਾ ਨਸ਼ਾ ਕੋਈ ਹੋਰ ਹੈ ਨਹੀਂ।
0: ਅੱਛਾ ਇੱਥੇ ਸਮੱਸਿਆ ਇੱਕ ਹੋਰ ਵੀ ਹੁੰਦੀ ਆ, ਜਦੋਂ ਇੱਦਾਂ ਦੇ ਹਾਲਾਤ ਬਣਦੇ ਨੇ ਕਹਿੰਦੇ ਬੰਦਾ ਘਰ ਬਹਿ ਕੇ ਹੋਰ ਵੱਧ ਪੀਣ ਲੱਗ ਪੈਂਦਾ, ਕਿਉਂਕਿ ਲੱਤ ਤੇ ਪਹਿਲਾਂ ਹੁੰਦੀ ਆ ਉਹ ਚੀਜ਼, ਉਹ ਜਿਹੜਾ ਪ੍ਰੈਸ਼ਰ ਆ, ਉਹ ਜਿਹੜਾ ਦਿਮਾਗ ਦੇ ਉੱਤੇ ਬੋਝ ਆ, ਉਹ ਤੁਹਾਨੂੰ ਹੋਰ ਨਸ਼ੇ ਵੱਲ ਧੱਕ ਦਿੰਦਾ। ਅੱਛਾ ਮਤਲਬ ਹਾਸੋ ਨਹੀਂ, ਗੱਲ ਇਹ ਆ ਕਿ ਜਿਹੜੀ ਆਪਾਂ ਉਹ ਸਿਸਟਮ ਦੀ ਗੱਲ ਕਰ ਰਹੇ ਹਾਂ ਜਿਹੜਾ ਉਹ ਲੱਗਦਾ ਵਾ ਫੂਕ ਮਾਰਨ ਵਾਲਾ, ਉਹ ਜੇ ਤੁਸੀਂ ਸ਼ਰਾਬ ਪੀ ਰਹੇ ਹੋ ਤਾਂ ਉਹਦੇ 'ਤੇ ਤੁਹਾਡੀਆਂ ਇਹ ਵਾਲੀਆਂ ਕੰਡੀਸ਼ਨਾਂ ਨੇ ਉਹਦੇ ਉੱਤੇ ਉਹ ਉਹ ਲੱਗਦਾ ਭੂਪੂ ਜਿਹਾ। ਅੱਛਾ ਜੇ ਕੋਈ ਦੂਸਰੇ ਕਿਸੇ ਨਸ਼ੇ 'ਚ ਫੜਿਆ ਜਾਂਦਾ ਤਾਂ ਉਹਦਾ ਭੂਪੂ ਹੀ ਨਹੀਂ ਹੈਗਾ ਹਲੇ,
1: ਇਹ ਵੀ ਹੈ
0: ਉਹ
1: ਬੰਦਾ ਕਹਿੰਦਾ ਯਾਰ ਇਹ ਤਾਂ ਗਲਤ ਪਾਸੇ ਹੀ ਪੈ ਗਏ। ਹਾਂ ਸਹੀ ਗੱਲ ਆ, ਉਹਨਾਂ ਦੀ ਕਲਾਸਿਸ ਬਸ ਕਹਿ ਲਓ 2-4 ਘੰਟੇ ਐਕਸਟਰਾ, ਮਤਲਬ ਕਹਿ ਲਓ ਸਮਝੋ ਆਮ ਬੰਦੇ ਨੇ 6 ਦਿਨ ਜਾਣਾ, ਉਹ 8 ਦਿਨ ਜਾਏਗਾ, ਪਰ ਫਿਰ
0: ਉਹਨਾਂ ਦੇ ਰੈਂਡਮ ਟੈਸਟ ਵੀ ਘੱਟ ਨੇ।
1: ਹਾਂ ਟੈਸਟ ਵੀ ਘੱਟ,
0: ਇਹ ਵੀ ਇੱਕ ਚੀਜ਼ ਜਿਹੜੀ ਆ ਮੰਨ ਲਓ
1: ਇਹ ਵੀ ਗੱਲ ਸਹੀ ਹੈ, ਬਸ
0: ਪ੍ਰੋਤਸਾਹਿਤ ਕਰਦੀ ਕੀ।
1: ਹਾਂ ਹਾਂ ਪ੍ਰੋਤਸਾਹਿਤ ਕਰਦੀ,
0: ਯੈਸ ਯੈਸ ਯੈਸ, ਥੈਂਕ ਯੂ
1: ਐਂਡ ਵੈਲ ਡਨ ਵੈਲ ਡਨ। ਕਿਆ ਕਿਆ ਕਿਆ ਬਾਤ ਹੈ, ਕਿਆ ਮਤਲਬ ਪ੍ਰਾਊਡ ਫੀਲ ਕੀਤਾ ਆਦਮੀ ਨੇ ਮੇਰੇ ਸਾਹਮਣੇ, ਵੈਰੀ ਨਾਈਸ। ਪਰ ਇੱਕ ਦੇਖੋ ਇਹਦੇ ਅੰਦਰ ਸ਼ਾਇਦ ਭਾਈ ਇੱਦਾਂ ਦੀ ਚੀਜ਼ਾਂ ਹੀ ਆ, ਪਰ ਇਹਦਾ ਵੀ ਨਾ ਭਾਈ ਐਂਡ ਨਿਕਲ ਆਉਣਾ, ਕਿਉਂਕਿ ਯਾਦ ਹੋਣਾ ਆਪਾਂ ਕੀਤਾ ਇਹਦੇ ਉੱਪਰ ਵੀ ਪਹਿਲੇ ਵੀ ਡਿਸਕਸ,
0: ਉਹ ਫਿਰ ਇਹਦੇ ਨਾਲ ਆਪਾਂ ਕਰਾਂਗੇ, ਕਿਉਂਕਿ ਉਹ ਵੀ ਸਿਨੈਰੀਓ ਬਹੁਤਾ ਵਧੀਆ ਨਹੀਂ ਹੈ, ਜਸਟ ਵੈਸੇ ਦੱਸ ਰਹੇ ਹਾਂ ਕਿ ਉਧਰ।
1: ਹਾਂ ਹਾਂ ਇਹ ਨਾ ਕਰਿਓ ਕਿ ਸਾਈਡ ਤੇ ਡੀਲਰ ਨੀਅਰ ਮੀ ਸਰਚ ਕਰਨਾ ਸ਼ੁਰੂ ਕਰਦਾ ਸਾਡੀ ਗੱਲ ਸੁਣ ਕੇ, ਨਹੀਂ ਉਹ ਕੰਮ ਨਹੀਂ ਕਰੇ,
0: ਪਰ ਜਿਹਨੂੰ ਜਿਹੜੀ ਲਾਤੇ ਉਹਨੂੰ ਉਹ ਹੀ ਆ। 175 ਤੁਸੀਂ ਓਨਰ ਹੋ ਜੀ, 175।
2: ਹਾਂਜੀ ਭਾਈ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ।
2: ਮੈਂ ਕਹਿਣਾ ਕਿ ਪਹਿਲੇ ਤਾਂ ਮੈਂ ਕਹਿਵਾਂ ਕਿ
0: ਮੇਰਾ ਨਾਂ ਕੀ ਆ, ਪਹਿਲੇ ਤਾਂ ਮੈਂ ਕਹਿਣਾ ਵੀ ਮੇਰਾ ਨਾਂ ਆਇਆ,
2: ਨਾਂ ਨੂੰ ਦੇ ਕੀ ਲੋੜ ਆ।
0: ਹਾਂਜੀ
2: ਮੈਂ ਕਹਿਣਾ ਕਿ ਡਰਿੰਕ ਕਰਕੇ ਡਰਾਈਵ ਕਰਨਾ ਬਹੁਤ ਮਾੜਾ ਵਾ, ਮੈਂ ਬਹੁਤ ਔਖਾ ਨਿਕਲਿਆ ਇਹਦੇ ਚੋਂ, ਇਹ ਮੇਰੀ ਪਰਸਨਲ ਕੀ ਕਹਿੰਦੇ ਐਕਸਪੀਰੀਅੰਸ ਆ। ਆਪਾਂ ਜਦੋਂ 2014-15 ਦੇ ਵਿੱਚ ਨਾ ਆਪਾਂ 3-4 ਦੋਸਤ ਸੀਗੇ, ਆਪਾਂ ਪੂਰੇ ਮੀਨਸ ਕਿ ਦੋ ਬੋਤਲਾਂ ਡੱਕ ਕੇ ਤੇ ਗੱਡੀ ਚ ਬਹਿ ਜਾਂਦੇ, ਸਾਨੂੰ ਆਦਤ ਸੀਗੀ,
0: ਪੂਰੇ ਸ਼ਰਾਬ ਮਿਸਤਰੀ ਗਏ। ਅੱਛਾ ਜੀ,
2: ਤੇ ਆਪਾਂ ਨੂੰ ਪਤਾ ਨੀ ਕੀ ਆਦਤ ਸੀ, ਆਪਾਂ ਬਹਿ ਕੇ ਤੇ ਘੁੰਮਣਾ ਵਾ ਗੱਡੀ ਚ, ਆਪਾਂ ਨੂੰ 2014-15 ਦੀ ਗੱਲ ਆ।
0: ਅੱਛਾ, ਪੀ ਕੇ ਤੇ ਬਸ ਘੁੰਮਣਾ ਆ।
2: ਹਾਂਜੀ, ਬਾ ਗਾਣੇ ਲਾ ਕੇ ਵਿੱਚ ਪੂਰਾ ਆਇਆ,
0: ਗੱਡੀ ਦੀ ਕਢਾਉਣੀ ਝੀ,
2: ਕਦੀ ਨੀ ਫੜੇ ਗਏ, ਕਦੀ ਵੀ ਨੀ, ਪੂਰੇ ਧੱਕੇ ਹੁੰਦੇ ਸੀ ਚਾਰੋਂ ਦੇ ਚਾਰੋਂ ਹੀ। ਤੇ ਹੁਣ ਮੈਂ ਦੱਸਦਾ ਫੜੇ ਕਦੋਂ ਗਏ, ਜਦੋਂ ਮੇਰੀ ਆਪਾਂ ਛੱਡ ਛੁੱਟ ਦਿੱਤੀ, ਤੇ ਇੱਕ ਵਾਰੀ ਨਾ ਆਪਾਂ ਕਰਾਊਨ ਕਸੀਨੋ ਗਏ, ਮੈਨੂੰ ਮੇਰੀ ਪੀ ਆਰ ਦੇ ਵਿੱਚ ਵੀ ਉਸ ਕਰਕੇ ਪ੍ਰੋਬਲਮ ਆਈ, ਚਲੋ ਨਿਕਲ ਗਈ ਉਹ। ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਪੀ ਕੇ ਬਿਲਕੁਲ ਨੀ ਚਲਾਉਣੀ ਚਾਹੀਦੀ, ਘੜੀ ਦਾ ਖੁੰਜਿਆ ਕੋਹਾਂ ਤੱਕ ਜਾ ਪੈਂਦਾ ਬਾਅਦ ਚ,
0: ਬਿਲਕੁਲ।
2: ਤੇ ਤੁਸੀਂ ਸੋਚੋ ਕਿ ਵੈਸੇ ਤੇ ਕਦੀ ਫੜੇ ਹੀ ਨੀ ਗਏ, ਜਦੋਂ ਡੱਕ ਕੇ ਚਲਾਉਂਦੇ ਸੀ, ਤੇ ਆਪਾਂ ਕਰਾਉਣ ਗਏ ਉੱਥੇ ਪੀਣ ਪੂਣ ਦੇ, ਖੇਡਣ ਖੂਡਣ ਦੇ, ਹਾਰ ਹੂਰ ਗਏ, ਤੇ ਸਟ੍ਰੈਸ ਜਿਹਾ ਆ ਜਾਂਦਾ ਨਾ ਦਿਮਾਗ ਚ, ਤੇ ਉੱਥੇ ਇਹੀ ਗੱਲ ਸਕੂਲ ਕਿ 400-500 ਖਰਚ ਕਰੋ ਤੇ ਤੁਹਾਨੂੰ ਫ੍ਰੀ ਪਾਰਕਿੰਗ ਮਿਲੂਗੀ, ਪਾਰਕਿੰਗ ਦੇ ਪੈਸੇ ਨੀ ਦੇਣੇ ਪਊਗੇ। ਆਪਾਂ ਥੱਲੇ 2-2.5 ਹਜ਼ਾਰ ਹਾਰ ਗਏ ਆ, ਆਪਾਂ ਉੱਪਰ ਆਏ ਸ਼ਾਮ ਜੇ ਨੂੰ, ਉਹ ਸਾਨੂੰ ਕਹਿੰਦੇ ਕਿ ਤੁਸੀਂ ਲੌਗ ਇਨ ਨੀ ਕੀਤਾ ਤੇ ਇਸ ਕਰਕੇ ਤੁਹਾਨੂੰ ਨੀ ਮਿਲਣੀ, ਆਪਾਂ ਉੱਥੋਂ ਹੀ ਲੜ ਪਏ।
0: ਵਿਆਹ ਵੀ ਤਾਂ ਬੰਦਾ ਆਪੇ ਕਰਾਉਂਦਾ,
2: ਇਹ ਵੀ ਗੱਲ ਤੁਹਾਡਾ।
0: ਸ਼ੁਕਰਿਆ, ਮੇਰਾ ਕਿਹੜਾ ਕੁਛ ਵਿਗੜਿਆ।
2: ਉਹ ਫਿਰ ਉਹਨਾਂ ਨਾਲ ਲੜੇ ਸੀ ਆਪਾਂ ਸਿਕਿਉਰਿਟੀ ਗਾਰਡਾਂ ਨਾਲ, ਤੇ ਉਹਨਾਂ ਨੇ ਕੀ ਕੀਤਾ ਜੀ, ਕਹਿੰਦੇ ਨਹੀਂ ਆਹ ਨੀ ਬੰਦਾ ਸੀ, ਆਹ ਬੰਦਾ ਸੀਗਾ ਡਰਾਈਵਿੰਗ ਸੀਟ ਤੇ ਜਦੋਂ ਇਹ ਐਂਟਰ ਕੀਤੇ ਆ।
1: ਓਕੇ,
0: ਅੱਛਾ ਤੁਸੀਂ ਹੋ?
2: ਹਾਂਜੀ ਮੈਂ ਹੀਗਾ, ਤੇ ਮੇਰਾ ਸਸਪੈਂਡ ਕੀਤਾ।
0: ਓਕੇ
2: ਉਹ ਭਾਜੀ ਉਹ ਗੱਲ ਕਿਤੇ ਕਿਤੇ ਕਿਤੇ ਕਿਤੇ ਬੜੀ ਦੂਰ ਲੈ ਕੇ ਗੱਲ ਮੈਂ ਫਿਰ ਪੀ ਆਰ ਚ ਮਹਾਂ ਕਿਤੇ ਜਸਟੀਫਿਕੇਸ਼ਨਾਂ ਦੇ ਕੇ
1: ਮਾਈ ਗੋਡ
2: ਬਹੁਤ ਔਖਾ ਮੈਂ ਇਹੀ ਕਹੂੰਗਾ ਕਿ ਕਦੀ ਇਹ ਪੰਗੇ ਚ ਪਹੁੰਚ ਹੀ ਨਾ ਜੇ ਪੀ ਲਈ ਆ ਬਸ ਸਮਝ ਲਓ ਕਿ ਖਤਮ ਹੋ ਗਈ ਦੁਨੀਆ ਹੁਣ ਗੱਡੀ ਹੈ ਹੀ ਨੀ ਆਪਣੇ ਕੋਲ
0: ਤੁਹਾਨੂੰ
2: ਪਤਾ ਛੋਟੀ ਜੀ ਗੱਲ ਹੀ ਚੱਕ ਲੈਂਦੇ ਬੜੀ ਜਿਆਦਾ ਲੜਾਈ ਦਾ ਕੇਸ ਵੀ ਪਾ ਤਾ ਉੱਤੇ ਉਹ ਵੀ ਪਾ ਤਾ ਕੀਤਾ ਕੁਛ ਵੀ ਨੀ ਆਪਾਂ ਤੇ ਜਿੰਨੇ ਮਾਂ ਹੀ ਪੁਲਿਸ ਬੁਲਾਈ ਉਹ ਡਿਪੋਰਟ ਹੋ ਗਿਆ ਮੈਂ ਕਿਹਾ ਤੇਰਾ ਸਿਆਪਾ ਮੈਂ ਹਜੇ ਤੱਕ ਭੁਗਤਿਆ ਪਰ ਚਲੋ ਮਾਤਾ ਰਾਣੀ ਦੀ ਮਿਹਰ ਸੀਗੀ ਕਿ ਨਿਕਲ ਗਿਆ ਪੀ ਆਰ ਮਿਲ ਗਈ ਹੁਣ ਤੇ ਚਲੋ ਸਿਟੀਜ਼ਨ ਵੀ ਹੋ ਗਏ
0: ਜੀ
2: ਮਿਸਕੀ ਔਖਾ ਬਹੁਤ ਆ ਜੇ ਜੇ ਬੱਚੇ ਮਿਸਕੀ ਆਪਾਂ ਉਦੋਂ ਨਵੇਂ ਨਵੇਂ ਆਏ ਸ਼ਲਾਰੂ ਤੁਹਾਨੂੰ ਪਤਾ ਵਾ ਕੁਛ ਨੀ ਪਤਾ ਹੁੰਦਾ ਦੁਨੀਆਂ ਦੇਖੀ ਨੀ ਇਸ ਕਰਕੇ ਮੈਂ ਕਹਿੰਦਾ ਕਿ ਦਾਰੂ ਪੀ ਕੇ ਤੇ ਕਦੀ ਗੱਡੀ ਨਾ ਚਲਾਵੇ ਇੱਕ ਤੇ ਜਾਣ ਦਾ ਵੀ ਖਤਰਾ ਹੁੰਦਾ ਵਾ ਤੇ ਦੂਸਰਾ ਪੰਗੇ ਤੇ ਬਾਹਲੇ ਹੀ ਆ
1: ਥੈਂਕ ਯੂ ਬਾਈ ਤੁਸੀਂ ਬੜੀ ਬੇਬਾਕੀ ਨਾਲ ਆਪਣਾ ਸਾਂਝਾ ਕੀਤਾ
0: ਕਿਉਂਕਿ ਇਹ ਤੁਹਾਡੀ ਸੁਣ ਕੇ ਤੇ ਹੋਰ ਵੀ ਕਿਸੇ ਨੂੰ ਪਤਾ ਲੱਗੂਗਾ
2: ਭਾਜੀ ਤੁਸੀਂ ਲਾਤਾਂ ਥਾਣੀ ਫੜਾਉਂਦੇ ਕੰਨ ਬਸ ਤੂੰ ਕੀਤਾ ਤੇ ਕੀਤਾ ਕਿਉਂ
0: ਜੀ ਨਹੀਂ ਹਰ ਦਿਨ ਤੁਹਾਨੂੰ ਸਫੋਕੇਟ ਹੋਣਾ ਪੈਂਦਾ ਮੈਂ ਤੇ ਵੇਖਿਆ ਵਾ ਕਈ ਬੰਦੇ ਜਿਹੜੇ ਮਤਲਬ ਰਿਜ ਦੇ ਅੰਦਰੋਂ ਅੰਦਰ ਹੀ ਵੀ ਇਹ ਹੋ ਕੇ ਗਿਆ ਵਾ
2: ਜਦੋਂ ਪੀ ਆਰ ਚੋਣਾਂ ਨੇ ਭੇਜਿਆ ਕਿ ਆਹ ਤੁਹਾਡੇ ਆਇਆ ਵਾ ਤੇ ਇਹਦੀ ਜਸਟੀਫਿਕੇਸ਼ਨ ਦੋ ਜੇ ਤੁਸੀਂ ਨਹੀਂ ਕਰ ਸਕੋਗੇ ਤੇ ਤੁਸੀਂ ਡੈਡ ਸੈਟ ਬੜਾ ਔਖਾ ਬਹੁਤ
0: ਨਹੀਂ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਤੇ ਦੱਸਣ ਦੇ ਲਈ ਹੋ ਸਕਦਾ ਕਿਸੇ ਨਾ ਕਿਸੇ ਦੇ ਖਾਣੇ ਪਵੇ
1: ਬਿਲਕੁਲ ਠੀਕ ਥੈਂਕ ਯੂ ਜੀ ਥੈਂਕ ਯੂ ਫੋਰ ਕਾਲਿੰਗ
0: ਥੈਂਕ ਯੂ ਵੀਰ ਮਿਹਰਬਾਨੀ ਵੀਰ ਜੀ ਹਾਂਜੀ ਜਗਰੂਪ ਜੀ ਤੁਸੀਂ ਆਉਂਦੇ ਰਹੋ ਹੈਲੋ ਹਾਂਜੀ ਜਗਰੂਪ ਜੀ ਤੁਸੀਂ ਆਉਂਦੇ ਰਹੋ 248 ਸਤਿ
3: ਸ਼੍ਰੀ ਅਕਾਲ ਨਿਰੋਲ ਭਾਜੀ ਸਤਿ ਸ਼੍ਰੀ
0: ਅਕਾਲ ਕ੍ਰਿਸ਼ਨ ਜੀ
1: ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਭਾਜੀ ਮੈਂ ਸੁਣਾਉਣੀ ਸੀ ਗੱਲ ਦੋ ਕੁ ਬੰਦਿਆਂ ਦੀ
0: ਜੀ
3: ਇਹੀ ਦਾਰੂ ਵਾਲਾ ਚੱਕਰ ਆ ਉਹ ਨਾ ਸਾਡੇ ਇੱਕ ਮੁੰਡਾ ਯਾਰ ਦੋਸਤੀ ਮੈਂ ਰਹਿੰਦਾ ਹੁੰਦਾ ਮੇਰੇ ਨਾਲ ਉਹਦੇ ਨਾਲ ਹੀ ਇਕੱਠੇ ਰਹਿੰਦੇ ਨੇ ਅਸੀਂ ਦੋਵੇਂ ਜਾਣੇ ਤੇ ਏਦਾਂ ਨਾ ਉਹ ਜਿਹਨਾਂ ਨਾਲ ਮੈਂ ਕੰਮ ਕਰਦਾ ਉਹਨਾਂ ਨਾਲ ਹੀ ਕਰਦਾ ਸੀ ਤੇ ਉਹਨਾਂ ਨਾ ਜਿੱਦਾਂ ਪੰਪ ਪੁੰਪ ਦਵਾਏ ਉਹਨੂੰ ਰੀਜਨ ਚ ਮਤਲਬ ਚੰਗਾ ਭਲਾ ਬੰਦੇ ਦਾ ਕੰਮ ਮਤਲਬ ਤੁਸੀਂ 40-50 ਯਾਰ ਨੈਟ ਇਨਕਮ ਬੰਦੇ ਦੀ ਪ੍ਰੋਫਿਟ ਜੇਬ ਚ ਆਉਂਦਾ ਹੁੰਦਾ ਸੀ ਉਹਦੇ ਦਾਰੂ ਜ਼ਿਆਦਾ ਪੀਣ ਲੱਗ ਪਿਆ ਪੈਸੇ ਜ਼ਿਆਦਾ ਆ ਗਏ ਦਾਰੂ ਨਸ਼ੇ ਹੋਰ ਸਾਰਾ ਕੁਛ ਕਸੀਨੋ ਕਸੂਨੋ ਹਨਾ ਏਦਾਂ ਕਰਨ ਲੱਗ ਪਿਆ ਸਾਰਾ ਕੁਛ ਤੇ ਬਹੁਤ ਜ਼ਿਆਦਾ ਆਦਤ ਪੈ ਗਈ ਫਿਰ ਉਹਨੂੰ ਕੀ ਹੁੰਦਾ ਸੀ ਚੁੱਲ ਹੁੰਦੀ ਸੀ ਰਾਤ ਨੂੰ ਕਿ ਦਾਰੂ ਪੀਤੀ ਆ ਤੇ ਮੈਂ ਹੁਣ ਪੋਕੀ ਖੇਡਣ ਜਾਵਾਂ
0: ਓਕੇ
3: ਉਹ ਕੀ ਕਰਦਾ ਸੀ ਉਹ ਘਰੇ ਬੈਠੇ ਸੀ ਇੱਦਾਂ ਹੀ ਕਿਸੇ ਦਿਨ ਤੇ ਉਹ ਸਾਰੇ ਜਾਣੇ ਵਾਹਵਾ ਜਾਣੇ ਆਏ ਤੇ ਉਹਨੇ ਪੀਤੀ ਪੂਤੀ ਤੇ ਮਤਲਬ ਬਾਕੀ ਸਾਰੇ ਜਾਣੇ ਸੌਂ ਗਏ 2-3 ਵਜੇ ਨੂੰ ਸਾਰੇ ਜਾਣੇ ਸੌਂ ਗਏ
0: ਜੀ
3: ਉਹਦੇ ਪਤਾ ਨੀ ਕੀ ਦਿਮਾਗ ਚ ਆਇਆ ਉਹ ਰਾਤ ਨੂੰ ਨਿਕਲ ਗਿਆ ਉੱਥੋਂ ਪੋਕੀ ਖੇਡਣ
0: ਓਕੇ
3: ਉਹ ਨਿਕਲ ਗਿਆ ਪੋਕੀ ਖੇਡਣ ਤੇ ਪੋਕੀ ਖੇਡ ਕੇ ਉਸ ਤੋਂ ਬਾਅਦ ਚ ਘਰੇ ਆਉਣ ਦੀ ਬਜਾਏ ਉਹ ਅਪੋਜ਼ਿਟ ਡਾਇਰੈਕਸ਼ਨ ਚ ਸਾਡੇ ਉੱਥੇ ਪੰਪ ਸੀ ਉਧਰ ਨੂੰ ਚੱਲ ਪਿਆ
0: ਓਕੇ
3: ਉਹ ਜਾਣਦਿਆ ਪੰਪ ਤੇ ਤੇ ਪੰਪ ਖੁੱਲਣਾ ਸੀ 5 ਵਜੇ ਹਨਾ ਤੇ ਉਹ ਜਾਣਦਿਆ ਤੇ ਮਤਲਬ ਪੰਪ ਦੇ ਤੁਸੀਂ ਮੰਨਣਾ ਨੀ ਕਿ ਬਿਲਕੁਲ ਹੀ ਸਾਹਮਣੇ ਨਾ ਰਾਊਂਡ ਅਬਾਊਟ ਹੈ ਕੋ ਪੰਪ ਇਦਾਂ ਢਲਾਨ ਜੀ ਉੱਤਰ ਕੇ ਥੱਲੇ ਜਾ ਕੇ ਆ ਬਿਲਕੁਲ ਉਹ ਰਾਊਂਡ ਅਬਾਊਟ ਆ ਉੱਥੇ ਸਾਰੇ ਰਸਤੇ ਘੁੰਮ ਆਇਆ ਸਾਰੀ ਮਤਲਬ ਆਪਣੇ ਜਿੱਦਾਂ ਸਿਟੀ ਦੇ ਵਿੱਚ ਘੁੰਮ ਲਿਆ ਤੇ ਬੰਦੇ ਨੇ ਆ ਕੇ ਉਹ ਰਾਊਂਡ ਅਬਾਊਟ ਦੇ ਵਿਚਕਾਰ ਲਿਆ ਕੇ ਗੱਡੀ ਦੀ ਬ੍ਰੇਕ ਮਾਰ ਲਈ ਤੇ ਉੱਥੇ ਸੌਂ ਗਿਆ ਉਹਨੂੰ ਪਤਾ ਹੀ ਨੀ ਕੁਛ
0: ਓ ਸੜਕ ਤੇ
3: ਸੜਕ ਤੇ ਰਾਊਂਡ ਅਬਾਊਟ ਦੇ ਵਿਚਕਾਰ ਗੱਡੀ
0: ਓਕੇ
3: ਉੱਥੇ ਸੌਂ ਗਿਆ ਤੇ 4:15 ਦਾ ਟਾਈਮ ਸੀ ਤੇ ਉਹ ਕਹਿੰਦੇ ਲੋਕੀ ਤੁਹਾਨੂੰ ਪਤਾ ਵਾਕ ਕਰਨ ਨਿਕਲ ਜਾਂਦੇ ਉਸ ਟਾਈਮ ਹਨਾ ਇੱਕ ਜਨਾਨੀ ਨਿਕਲੀ ਤੇ ਜਨਾਨੀ ਨੇ ਵੇਖਿਆ ਕਿ ਗੱਡੀ ਸਟਾਰਟ ਉੱਤੋਂ
0: ਓਕੇ
3: ਕੈਮਰੀ ਸੀ ਉਹਦੇ ਕੋਲ ਗੱਡੀ ਸਟਾਰਟ ਬਸ ਇਹੀ ਸੀ ਕਿ ਉਹਦਾ ਬ੍ਰੇਕ ਤੇ ਪੈਰ ਸੀ ਤੇ ਬ੍ਰੇਕ ਨੱਪੀ ਹੋਈ ਸੀ ਕਿ ਜੇ ਬ੍ਰੇਕ ਤੋਂ ਚੁੱਕ ਲੈਂਦਾ ਤੇ ਉਹਨੇ ਹੋਰ ਥੱਲੇ ਜਾਣਾ ਸੀ ਤੇ ਉਹਨੇ ਜਾਂ ਕਿਸੇ ਦੇ ਘਰ ਚ ਵੱਜਦਾ ਜਾਂ ਕਿਤੇ ਵੀ ਕੁਛ ਹੁੰਦਾ
0: ਓਕੇ
3: ਹਨਾ ਉਹ ਉੱਥੇ ਸੁੱਤਾ ਤੇ ਉਹਨੂੰ ਮਤਲਬ ਅਸੀਂ ਕੈਮਰੇ ਵੇਖੇ ਬਾਅਦ ਚ 35-40 ਮਿੰਟ ਸੁੱਤਾ ਰਿਹਾ ਉਦਾਂ ਹੀ ਜਨਾਨੀ ਇਹ ਜਨਾਨੀ ਨੇ ਵੇਖਿਆ ਤੇ ਉਹਨੂੰ ਸ਼ੀਸ਼ੇ ਥਾਣੀ ਵੇਖਿਆ ਤੇ ਉਹ ਸੁੱਤਾ ਹਨਾ ਜਨਾਨੀ ਹੁਣ ਆਵਾਜ਼ ਕੀ ਆਉਣੀ ਜਨਾਨੀ ਨੂੰ ਏਦਾਂ ਲੱਗਾ ਕਿ ਉਹ ਮਰ ਗਿਆ ਕਿਉਂਕਿ ਹਿੱਲਣ ਤੇ ਦਿਆ ਨੀ ਸੀ ਉਹ ਸੀਟ ਤੇ ਬੈਠਾ ਸੀ ਜਨਾਨੀ ਨੇ ਪੁਲਿਸ ਕਾਲ ਕਰ ਲਈ ਤੇ ਜਦੋਂ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਉਹਨੂੰ ਆਇਆ ਜਦੋਂ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਉਹਨੂੰ ਸ਼ੀਸ਼ੇ ਸ਼ੂਸ਼ੇ ਖੜਕਾਏ ਹਨਾ ਤੇ ਉਹ ਕਿਤੇ ਖੋਲੇ ਉਹਨੂੰ ਪਤਾ ਨਾ ਲੱਗੇ ਉਹਨਾਂ ਨੇ ਮੁੜ ਕੇ ਚੰਗੀ ਜਿੱਦਾਂ ਤੁਹਾਨੂੰ ਪਤਾ ਬਾਰੀ ਬੁਰੀ ਖਿੱਚਦੇ ਹੁੰਦੇ ਆ ਉਹਨਾਂ ਬਾਰੀ ਬੁਰੀਆਂ ਖਿੱਚੀਆਂ ਖੁੱਚੀਆਂ ਉਹਨਾਂ ਨੇ ਚੰਗਾ ਖੜਕਾਇਆ ਫਿਰ ਉੱਠਿਆ ਤੇ ਉੱਠ ਕੇ ਤੇ ਉਹਨੇ ਸ਼ੀਸ਼ਾ ਖੋਲਿਆ ਤੇ ਪੁਲਿਸ ਵਾਲੇ ਉਹਨੂੰ ਕਹਿੰਦੇ ਕਮ ਆਊਟਸਾਈਡ ਤੇ ਉਹਨੇ ਵੇਖਿਆ ਨੀ ਉਹ ਰੱਜਿਆ ਇੰਨਾ ਜ਼ਿਆਦਾ ਸੀ ਉਹਨਾਂ ਨੂੰ ਕਰੀ ਜਾਵੇ ਹੂ ਆਰ ਯੂ ਕਾਲ ਪੁਲਿਸ ਉਹਨੂੰ ਕਰੀ ਜਾਵੇ ਕਹਿੰਦਾ ਹੂ ਆਰ ਯੂ ਕਹਿੰਦਾ ਕਾਲ ਪੁਲਿਸ ਉਹਨੂੰ ਕਰੀ ਜਾਵੇ ਹਨਾ ਉਹਨਾਂ ਨੇ ਬਾਅਦ ਚ ਉਹਨੇ ਜਦੋਂ ਸ਼ੀਸ਼ਾ ਖੋਲਿਆ ਉਹਨਾਂ ਖੋਲ ਕੇ ਬਾਰੀ ਪੂਰੀ ਤੇ ਉਹਨਾਂ ਬਾਹਰ ਕੱਢਿਆ ਤੇ ਉਹੀ ਉਹਨਾਂ ਬ੍ਰੈਥ ਟੈਸਟ ਕੀਤਾ ਤੇ ਉਹ ਚੰਗੀ ਹਾਈ ਆਈ ਉਹਦੀ ਰੇਂਜ ਹਨਾ 0.0 ਆਈ ਥਿੰਕ 1.20 ਸਮਥਿੰਗ ਏਦਾਂ ਕੁਛ ਆਈ ਤੇ ਉਹ ਕਹਿੰਦੇ ਕਿ ਚੱਲ ਕਹਿੰਦੇ ਨਾਲ ਸਾਡੇ ਤੋਂ ਫਿਰ ਬਲੱਡ ਟੈਸਟ ਕਰਦੇ ਹੁੰਦੇ ਹਨਾ ਤੇ ਉਹ ਲਾਗੇ ਹੋਸਪਿਟਲ ਸੀ ਉਹਨੂੰ ਲੈ ਗਏ ਬਲੱਡ ਟੈਸਟ ਉਹਨੂੰ ਕਰਾਉਣ ਖੜਿਆ ਉਹਨਾਂ ਨੇ ਉੱਥੇ ਜਾਂਦਾ ਜਾਂਦਾ ਨੂੰ ਥੋੜੀ ਜਿਹੀ ਲੱਥੀ ਤੇ ਆਈ ਫੇਰ ਵੀ ਉਹਦੀ ਆਈ ਤੇ ਫਿਰ ਉਹੀ 6 ਮਹੀਨੇ ਹੱਥ ਲਾਇਸੈਂਸ ਕੈਂਸਲ ਤੇ ਬਾਅਦ ਚ ਨਾਲੇ ਡਿਵਾਈਸ ਲਾਤੀ 1 ਸਾਲ ਵਾਸਤੇ ਤੇ ਉਹ ਬੰਦਾ ਉਸ ਟਾਈਮ ਤੇ ਏਦਾਂ ਹੋ ਗਿਆ ਸੀ ਕਿ ਉਹ ਨਸ਼ੇ ਕਰਕੇ ਉਹਨੇ ਸਾਰੇ ਪੰਪ ਹੀ ਉਹਦੇ 3 ਪੰਪ ਸੀ 3 ਹੀ ਵੜ ਗਏ ਭਾਜੀ ਨਸ਼ੇ ਸੀ ਉਹ ਇੰਨਾ ਕਰਜਾਈ ਹੋ ਗਿਆ $6 ਲੱਖ ਦੇਣਾ ਸੀ ਉਹਨੇ ਕੰਪਨੀ ਦਾ
0: ਓਕੇ
3: ਸਾਰੇ ਏਦਾਂ ਹੀ ਵਾੜਤੇ ਪੈਸੇ ਉਸ ਤੋਂ ਬਾਅਦ ਉਹ ਉਬਰ ਕਰਦਾ ਹੁੰਦਾ ਸੀ ਉਹਦੇ ਵਿੱਚ ਉਹ ਕੈਮਰੀ ਦੇ ਵਿੱਚ ਤੇ ਉਸ ਦਿਨ ਜਦੋਂ ਲਾਇਸੈਂਸ ਕੈਂਸਲ ਹੋਇਆ ਉਬਰ ਵੀ ਖਤਮ ਨਾਲ ਹੀ ਤੇ ਉਹ ਬੰਦਾ 6 ਮਹੀਨੇ ਸੈਂਟਰ ਲਿੰਕ ਦੇ ਪੈਸਿਆਂ ਤੇ ਰਿਹਾ ਤੇ ਰੋਟੀ ਵੀ ਕਦੀ ਕਿਤਿਓਂ ਖਾਂਦਾ ਸੀ ਤੇ ਕਦੀ ਕਿਤਿਓਂ ਖਾਂਦਾ ਹੁੰਦਾ ਸੀ ਤੇ ਪਰ ਉਹ ਬੰਦੇ ਨੇ ਦਾਰੂ ਦੇ ਪੋਕੀ ਨੀ ਛੱਡੀ
0: ਉਹ ਚੱਲਦਾ ਹੀ ਰਿਹਾ
3: ਉਹ ਚੱਲਦਾ ਹੀ ਰਿਹਾ ਹਜੇ ਤੱਕ ਚੱਲਦਾ ਮਤਲਬ ਹੁਣ ਉਹਦਾ ਹੁਣ ਦਾ ਵਿਆਹ ਹੋ ਗਿਆ ਹੁਣ ਇੰਨਾ ਕਿ ਹੁਣ ਉਹ ਘੱਟ ਗਿਆ ਉਹਦੀ ਕਰਦੀ ਆ ਕੇ ਜਿੱਦਾਂ ਹਨਾ ਹੁਣ ਉਹ ਘੱਟ ਗਿਆ ਹੁਣ ਆਹ ਕੰਮ ਇੰਨੇ ਜ਼ਿਆਦਾ ਕਰਦਾ ਨੀ ਬਟ ਉਹ ਬੰਦੇ ਨੇ ਹਜੇ ਤੱਕ ਨੀ ਛੱਡੀ ਇਹੀ ਕੰਮ ਹੀ ਉਹਦਾ ਚੱਲਦਾ ਹੁੰਦਾ ਤੇ ਇੱਕ ਸਾਡਾ ਹੋਰ ਬੰਦਾ ਸੀ ਉਹਦਾ ਵੀ ਗਰਾਰੀ ਸਾਹਿਬ ਦੀ ਕਿ ਦਾਰੂ ਪੀ ਕੇ ਤੇ ਅਸੀਂ ਖੁਦ ਜਾਣਾ ਗੱਡੀ ਚਲਾ ਕੇ ਜੀ
0: ਆਪ ਵੀ ਚਲਾਉਣੀ
3: ਉਹਨੇ ਵੀ ਇੱਦਾਂ ਹੀ ਕੀਤੀ ਉਹਨੇ ਰੱਜਿਆ ਬਹੁਤ ਜ਼ਿਆਦਾ ਤੇ ਉਹ ਮਤਲਬ ਉਹੀ ਗੱਡੀ ਚਲਾ ਕੇ ਜਾਣ ਦਿਆ ਤੇ ਉਹੀ ਫੜਿਆ ਗਿਆ ਟੈਸਟ ਤੇ ਉਹਦਾ ਲਾਇਸੈਂਸ ਕੈਂਸਲ ਹੋ ਗਿਆ ਤੇ ਉਦੋਂ ਜੇ ਪੀ ਆਰ ਨਹੀਂ ਸੀ ਉਹ
0: ਓਕੇ
3: ਤੇ ਉਸ ਤੋਂ ਬਾਅਦ ਜਦੋਂ ਹੁਣ ਪੀ ਆਰ ਦੀ ਫਾਈਲ ਲਾਈ ਉਹਨਾਂ ਨੇ ਉਹੀ ਸਾਰਾ ਕੁਛ ਮੰਗਿਆ ਵੀ ਹਾਂ ਇੱਦਾਂ ਤੂੰ ਫੜਿਆ ਗਿਆ ਵੀ ਸਾਰਾ ਕੁਛ ਦੱਸ ਫਿਰ ਪਤਾ ਨੀ ਕਿਹੜੇ ਕਿਹੜੇ ਗੁਰਦੁਆਰਿਆਂ 'ਚ ਉਹਨੇ ਲੈਟਰਾਂ ਲਿਖਾਈਆਂ ਬਾਬਿਆਂ ਤੋਂ ਲੈਟਰਾਂ ਲਿਖਾ ਕੇ ਦੱਸਿਆ ਕਿ ਮੈਂ ਪੀਂਦਾ ਨੀ ਹੁਣ ਮੈਂ ਧਾਰਮਿਕ ਹੋ ਗਿਆ ਆਹ ਸਾਰਾ ਕੁਛ ਹੋ ਗਿਆ ਤੇ ਆਹ ਆਪਣਾ 6 ਮਹੀਨੇ ਪਹਿਲਾਂ ਦੀ ਗੱਲ ਫੇਰ ਆ ਫੇਰ ਫੜਿਆ ਗਿਆ
0: ਅੱਛਾ
3: ਫੇਰ ਕੈਂਸਲ ਕਰਤਾ ਤੇ ਹੁਣ ਉਹਦੇ ਨਵਾਂ ਨਵਾਂ ਬੱਚਾ ਹੋਇਆ ਜੇ ਹੁਣ ਜਵਾਕ ਦੀਆਂ ਲੈਟਰਾਂ ਲਾਈਆਂ ਤੇ ਉੱਤੋਂ ਹੋਰ ਸ਼ਰਮ ਵਾਲੀ ਗੱਲ ਸੀ ਜਿਹੜੀ ਉਹਨੂੰ ਬੇਇੱਜ਼ਤੀ ਮਹਿਸੂਸ ਹੋਈ ਉਹਦੇ ਸਹੁਰੇ ਆਏ ਸੀ ਇੱਥੇ ਪਹਿਲੀ ਵਾਰੀ ਬੱਚਾ ਆਉਣ ਤੋਂ ਬਾਅਦ
0: ਓਕੇ
3: ਤੇ ਹੁਣ ਸਹੁਰੇ ਆਏ ਉਧਰੋਂ ਗੱਡੀ ਨੀ ਚਲਾ ਸਕਦਾ ਉਧਰੋਂ ਬੱਚਾ ਆਇਆ ਉਧਰੋਂ ਭਾਬੀ ਨੂੰ ਪਤਾ ਜਿਹੜੀ ਛੇਤੀ ਚਲਾ ਸਕਣਗੇ ਹਨਾ ਇੰਨੀ ਗੱਡੀ ਉਧਰੋਂ ਉਹ ਹੋਏ ਵਿਚਾਰੇ 3 ਮਹੀਨੇ ਵਾਸਤੇ ਮਤਲਬ ਇੰਨੀ ਕੰਸਲਟ ਹੋਈ ਤੇ ਉਹ ਬੰਦੇ ਨੂੰ ਅਜੇ ਵੀ ਕੋਈ ਲੈਣ ਦੇਣ ਅਜੇ ਵੀ ਫੁੱਲ ਦਾਰੂ ਪੀਂਦਾ ਮਤਲਬ ਜਿਹਨੂੰ ਉਹ ਗੱਲ ਆ ਕਿ ਆਦਤ ਪੈ ਜਾਂਦੀ ਨਾ ਭਾਜੀ ਜਿਹਦੇ ਹੱਡਾਂ ਚ ਪੈ ਗਈ ਨਾ ਉਹ ਜਿਹਨੇ ਨਹੀਂ ਸੁਧਰਨਾ ਉਹ ਨਹੀਂ ਸੁਧਰ ਸਕਦਾ ਮਤਲਬ ਇਹੋ ਜਿਹੇ ਕੇਸ ਹੈਗੇ ਉਹ ਦੋਵੇਂ ਜਾਣੇ ਤੇ ਇਹੋ ਜਿਹੇ ਬੰਦੇ ਹੁਣ ਮੈਂ ਵੇਖਦਾ ਜਿਹੜੇ ਦਾਰੂ ਪੀਂਦੇ ਸੀ ਹੁਣ ਨਸ਼ੇ ਕਰਦੇ ਸਾਰਾ ਕੁਛ ਕਰਦੇ ਆ ਤੇ ਪਰ ਉਹਨਾਂ ਨੇ ਗੱਡੀ ਚਲਾਉਣੀ ਹੀ ਚਲਾਉਣੀ ਆ ਰਾਤ ਨੂੰ 1-1 ਵਜੇ 2-2 ਵਜੇ ਉਹਨਾਂ ਨੇ ਸਿਟੀ ਤੋਂ ਆਉਣਾ ਗੱਡੀ ਚਲਾ ਕੇ ਇੰਨੀ ਨਸ਼ੇ ਦੇ ਹਾਲਾਤ ਚ ਠੀਕ ਆ ਕਈ ਆਪਦੇ ਜਵਾਕ ਬਿਠਾ ਕੇ ਨਾਲ ਚਲਾਉਂਦੇ ਰਹਿੰਦੇ ਆ ਕਈ ਆਹ ਕਹਿੰਦੇ ਜਿਹੜੀ ਗੱਲ ਤੁਸੀਂ ਜਿੱਥੋਂ ਤੁਸੀਂ ਸਟਾਰਟ ਕੀਤੀ ਸੀ ਦਾਰੂ ਪੀ ਕੇ ਕਹਿੰਦੇ ਆ ਕਿ ਅਸੀਂ ਹੁਣ ਸੈੱਟ ਆ ਅਸੀਂ ਹੁਣ ਗੱਡੀ ਚਲਾ ਸਕਦੇ ਦਾਰੂ ਤੋਂ ਬਿਨਾਂ ਨੀ ਚਲਾ ਸਕਦੇ ਅਸੀਂ ਪੀਂਦੇ ਨੀ ਹੁਣ ਅਸੀਂ ਜਿੱਦਾਂ ਵਾ ਕਿ ਵੱਧ ਤੋਂ ਵੱਧ 1 ਡਰਿੰਕ ਕਰ ਲਈ ਹਨਾ ਤੇ ਜੇ ਉਹਨਾਂ ਸਾਹਮਣੇ 1 ਡਰਿੰਕ ਕਰਨ ਤੋਂ ਬਾਅਦ ਵੀ ਗੱਡੀ ਉਹਨਾਂ ਨੇ ਕਿਹਾ ਤੁਸੀਂ ਚਲਾਓ ਜਾਂ ਨਹੀਂ ਚਲਾਉਣੀ ਉਹਨਾਂ ਕਹਿਣਾ ਲੈ ਆਪ ਬੰਦੇ ਨੂੰ ਮੂੰਹ ਹੀ ਨੀ ਲਾਉਣਾ ਜਿੱਦਾਂ ਕ੍ਰਿਸ਼ਨਾ ਜੀ ਕਹਿੰਦੇ ਕਿ ਆਪ ਬੰਦਾ ਹੀ ਮਾੜਾ ਇਹਨੂੰ ਤਾਂ ਮੂੰਹ ਹੀ ਨੀ ਲਾਉਣਾ ਗੱਡੀ ਨੀ ਚਲਾਉਂਦਾ ਜੀ ਏਦਾਂ ਨੀ ਕਰਦਾ ਜੀ ਓਦਾਂ ਨੀ ਕਰਦਾ ਨਹੀਂ ਉਹ ਟੌਰ ਸਮਝਦੇ ਆਪਣੇ ਵਾਲੇ
0: ਅਸਲ ਦੇ ਵਿੱਚ ਨਾ ਥੈਂਕ ਯੂ ਤੁਹਾਡਾ
3: ਹਾਂਜੀ ਥੈਂਕ ਯੂ
0: ਥੈਂਕ ਯੂ ਅਸਲ ਵਿੱਚ ਕਹਿੰਦੇ ਨੇ ਕਿ ਸ਼ਰਾਬ ਜਦੋਂ ਤੁਸੀਂ ਪੀਂਦੇ ਹੋ ਨਾ ਤਾਂ ਸ਼ਰਾਬ ਜਿਹੜੀ ਆ ਤੁਹਾਡੇ ਦਿਮਾਗ ਦੇ ਉਹ ਵਾਲੇ ਸੈੱਲਾਂ ਤੇ ਉੱਤੇ ਅਸਰ ਕਰਦੀ ਆ ਜਾਂ ਜਿਹੜਾ ਵੀ ਪਾਰਟ ਆ ਉਹ ਵਾਲੇ ਪਾਰਟ ਤੇ ਅਸਰ ਕਰਦੀ ਆ ਜਿਹੜਾ ਸਰੀਰ ਨੂੰ ਇਹ ਅਲਾਰਮ ਦਿੰਦਾ ਵੀ ਖਤਰਾ ਹੀ
1: ਐਬਸੋਲੂਟਲੀ ਰਾਈਟ
0: ਤੇ ਇਸ ਕਰਕੇ ਕਿਉਂਕਿ ਸਰੀਰ ਨੂੰ ਅਲਾਰਮ ਨਹੀਂ ਮਿਲਦਾ ਜਦੋਂ ਤੁਸੀਂ ਪੀਤੀ ਹੁੰਦੀ ਆ ਜ਼ਿਆਦਾਤਰ ਇਹ ਵੀ ਸੋਚ ਲਿਆ ਜਾਂਦਾ ਕਿ ਜਿਹੜੀ ਆਪਾਂ ਥੋੜ੍ਹੀ ਜਿਹੀ ਪੀਤੀ ਆ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਥੋੜ੍ਹੀ ਜਿਹੀ ਪੀਤੀ ਉਹ ਹੋਰ ਵੱਧ ਨੁਕਸਾਨ ਕਰਦੀ ਹੈ ਕਿਉਂਕਿ ਤੁਸੀਂ ਮੰਨ ਕੇ ਬੈਠੇ ਹੋ ਦਿਮਾਗ 'ਚ ਵੀ
1: ਮੈਂ ਥੋੜ੍ਹੀ ਪੀਤੀ
0: ਮੈਂ ਥੋੜ੍ਹੀ ਜਿਹੀ ਥੋੜ੍ਹੀ ਵਾਲੇ ਦਾ ਵੱਧ ਨੁਕਸਾਨ ਕਈ ਵਾਰੀ ਹੋ ਜਾਂਦਾ ਜੇ ਆਪਾਂ ਹੈਰਾਨੀ ਦੀ ਗੱਲ ਇਹ ਆ ਵੀ ਆਪਾਂ ਕਿਉਂਕਿ ਕੁੱਲ ਮਿਲਾ ਕੇ ਜਦੋਂ ਇੱਥੇ ਕੁਛ ਕਰਾਂਗੇ ਤਾਂ ਇਹੋ ਹੀ ਗੱਲ ਆਉਣੀ ਆ ਵੀ ਤੁਹਾਡੇ ਉੱਥੇ ਚੱਲ ਜਾਂਦਾ ਹੋਊਗਾ ਭਾਰਤ ਦੇ ਵਿੱਚ ਚੱਲ ਜਾਂਦਾ ਇੱਥੇ ਨਹੀਂ ਚੱਲਣਾ ਇੰਡੀਆ 'ਚ ਚੱਲਦਾ ਹੋਊਗਾ ਉੱਥੋਂ ਦੇ ਗਿੱਜੇ ਇੱਥੇ ਵੀ ਆਪਾਂ ਗਲਤੀਆਂ ਕਰਦੇ ਹਾਂ ਹੈਰਾਨੀ ਦੀ ਗੱਲ ਇਹ ਆ ਕਿ ਇੰਡੀਆ ਜਿੱਥੇ ਆਪਣੇ ਇੱਥੇ 0.05 BAC ਆ ਯਾਨੀ ਕਿ ਇਹਦਾ ਮਤਲਬ ਕੀ ਆ ਕਿ 100 ਮਿਲੀਲੀਟਰ ਖੂਨ ਜੇਕਰ ਬੰਦੇ ਦਾ ਕੱਢ ਕੇ ਮਾਪਿਆ ਜਾਵੇ ਤਾਂ ਉਹਦੇ ਵਿੱਚ 30 ਮਿਲੀਗ੍ਰਾਮ ਅਲਕੋਹਲ ਸੋਰੀ 50 ਮਿਲੀਗ੍ਰਾਮ ਅਲਕੋਹਲ ਹੈਰਾਨੀ ਦੀ ਗੱਲ ਇਹ ਕਿ ਭਾਰਤ ਦੇ ਵਿੱਚ ਇਹ 0.03 ਆ
1: ਅੱਛਾ
0: ਮਤਲਬ ਇੱਥੇ 0.05 ਆ ਉੱਥੇ 3 ਆ जुर्माना वा 6 महीने की कैद है जो फिर तुम फटे जाते दूसरी बार जुर्माना 15,000 का कर दिया जाता सजा जी 2 साल की कर दी जाती है सजावं जड़िया ने दुनिया के मैं लगता हर एक देश के इस तरह ने नाल ही ने पर डिपेंड करता भी उन्होंने रोक दे कि तुम विक्टोरिया की हिस्टरी के उत्ते झाती मारीे तो 1960 से 70 के दरम्यान का यह दहाका ही ये सड़क हादसों से कहते बहुत मौत हुई सिखरों के उत्ते पहुँच गई उस तो बाद फिर सरकार नू, पुलिस नू, ये अधिकार दे दिए गए कि तुम बिना किसी वारंट के बिना किसी कारण के रैंडम चैकिंग कर सकते हो ये 1976 मिलिया तो विक्टोरिया दे विच ये पहला सीगा विक्टोरिया जिन्हें इस तरीके दे नाल इन्हें सख्त कानून जिहड़े ओ चुक जिहड़े लागू किते इस तो पहला तक कहिंदे विक्टोरिया दे विच की हुंदा सी कि पुलिस दे चैक करन दे तरीके जिहड़े ओ बूज टैस्ट नहीं हुंदा पुलिस की करदी इहनूं कहिंदे सी फील्ड सोबरिटी टैस्ट उहदे विच की करदे सी भी एक सीधी सड़क दे साइड दे उत्ते जिहड़ी लाइन हुंदी सी
1: उहते तुर के
0: उह सीधी लाइन दे उत्ते तुर के विखाओ ते जां फिर तुहीं अपने नक नूं उंगल ला के विखाओ
1: अच्छा।
0: चैक करन दे लई इह तरीके वरते जांदे सी बहुत पहलां तक कहिंदे ने कि इत्थों तक वी हुंदा कि डॉक्टर इह डॉक्टरां ने जिहड़ा 20वीं सदी दे विच इह चीज़ जिहड़ी एक्सैप्ट कीती जां फिर इह सामने आई इस लिहाज दे नाल कि खून दे विच्चों चैक कीता जा सकदा फूक दे नाल चैक कीता जा सकदा इस तों पहलां तक की करदे सी बहुतियां थावां दे उत्ते दुनिया भर दे विच अखां दा रंग वेख के चैक करदे सी पहल हुई दुनिया भर सब तो मोरी सूबा विक्टोरिया बनिया जिन्होंने के रैंडम ब्रेथ टेस्टिंग शुरू की हुण लागू होने तो बाद विक्टोरिया दे विच 30% कहिंदे मौतां दे विच गिरावट आई अगले साल इन्ना वड्डा फर्क पिया जदों आपां इह कहिंदे ने कि इहदे नाल की फर्क है उस तो अलावा 1999 दे विच जिहड़ा विक्टोरिया दा जिहड़ा ट्रांसपोर्ट एक्सीडेंट कमिशन है यानी कि TAC दुनिया दे विच सारियां जिहड़ियां रोड सेफ्टी मुहिमां सी उहनां दे विचों असरदार कहिंदे ने कि साबित होए ने इस तरीके दे सारे कानून रेगुलेशन किए आस्ट्रेलिया दे विच कहिंदे ने कि ऐड चली 1990 दे दहाके दे सालां दे विच इफ यू ड्रिंक दैन ड्राइव यू आर ए ब्लडी ईडियट ये कहिंदे इन्नी क ज़्यादा रेडियोज़ दे उत्ते टीवी दे उत्ते चलाई गई भी हर एक नूं शर्म महसूस होण लग पई इहदे नाल भी कहिंदे कि बहुत ज़्यादा फर्क पिया
1: वैसे तरीका ही है
0: लांतां पाउण वाला
1: लांतां वाला हुण थोड़ा सॉफ्ट हो गया ना काम आपके बच्चे इंतजार कर रहे हैं आपके ये है वो है आओ ना तू लांती है तू तू ईडियट है जो तू करे
0: एक ना पिछे जे बड़ी जबरदस्त ऐड बनी सी मैनूं हुण एग्जैक्टली याद नहीं हले भी होगी उह सॉर्ट ऑफ इदां ही कि उन्होंने ना आई थिंक TAC दी ऐड ही उन्होंने कहा भी जिदा एक बंदा वा उन्होंने पूछा भी इदा साल दे विच इदा इन्ने बंदे जिहड़े आ उह एक्सीडेंट दे विच मारे जांदे आ वट यू थिंक भी जे मान लो फॉर एग्जाम्पल मैंने हुण एग्जैक्ट याद नहीं आता वह कहते भी जे जे भी है ना भी जे भी मारे जाते हैं तो तुहानूं की लगता की मतलब की आइडिया कि नंबर आ कित्थों तक लैके आना चाहिए तो उन्हें मान लो फॉर एग्जाम्पल उन्हें कहा भी 1-2 उन्हें कहा नैक्सट सवाल ही उहदा भी जे मान लो इन्हां वीहां दे विच तुहाडा कोई धी पोतिया फिर किन्ने बोलो बड़ी जबरदस्त ऐड ही सीधी दिमाग च फटाक वजदी ही जदों तुहाडा अपना तुसीं किसे नूं सोचोगे ते तुसीं फिर उह सीगा भी 0 आपां विक्टोरिया दीआं सड़कां दे उत्ते 0 मौतां चाहुंदे आ सो इस तरीके दे नाल ऐडां दे नाल भी कई वारी लांतां पा पा के रोकिया जांदा पर डिपेंड करदा भी किन्ना किहदे उत्ते असर आ पर आपां इहो ही कहांगे कि तुहाडे आप मतलब चार्श फिर ही आप तुम हर एक चीज़ जी दसन की कोशिश कर रहे हैं भी कितों कितों कि नुकसान है 897 तुम आने रहो जी 897
4: कृष्णा जी के नवजोत वीर जी सत दोनों
0: जी सत्या
4: सॉरी मैं थोड़ा कंट्री साइड फिर आवाज अप डाउन सॉरी बट जो विशा ना बहुत ही जरूरी विशा खास करके अपनी कम्यूनिटी वास्ते वीर जी एक मैं थोड़ा ऐड कर दे बाकी बहुत एक्सप्लेन करता इंटरलॉक एवरीथिंग ਵੀ ਕਹਿੰਦਾ ਭਾਵੀ ਕਿਤੇ ਦੋ ਤਿੰਨ ਵਜੇ ਐਕਸੀਡੈਂਟ ਹੋਇਆ ਕੋਵਿਡ ਦੇ ਵਿਚ ਕੋਵਿਡ ਦੇ ਵਿਚ ਐਕਸੀਡੈਂਟ ਹੋ ਗਿਆ ਉਹ ਬੰਦੇ ਨੇ ਮਤਲਬ ਪੁਲਿਸ ਨੂੰ ਦੱਸਦਾ ਮੈਂ ਜੋ ਵੀ ਹੋਇਆ ਠੀਕ ਹੈ ਜੀ ਢਾਈ ਤੋਂ ਪੌਣੇ ਤਿੰਨਾਂ ਘੰਟਿਆਂ ਬਾਅਦ ਉਹਦੇ ਘਰੇ ਪੁਲਿਸ ਗਈ ਮਤਲਬ ਜਿਵੇਂ ਐਕਸੀਡੈਂਟ ਹੋਇਆ ਅਰਾਊਂਡ 3 o'clock ਐਂਡ ਪੁਲਿਸ ਗਈ ਕੋਵਿਡ ਦੇ 5:30 ਉਹਨੇ ਉਸ ਉਸ ਸਮੇਂ ਤੱਕ ਬੰਦੇ ਨੇ ਦੋ ਤਿੰਨ ਡਰਿੰਕਾਂ ਪੀ ਲੀਆਂ ਸੀਗੀਆਂ ਜੇ ਤਾਂ ਉਹਨੂੰ ਪਤਾ ਹੁੰਦਾ ਵੀ ਮੇਰੇ ਐਕਸੀਡੈਂਟ ਤੋਂ ਬਾਅਦ ਤੁਸੀਂ 3 ਘੰਟੇ ਡਰਿੰਕ ਨਹੀਂ ਕਰ ਸਕਦੇ ਇਹ ਆਪਣੀ ਸਾਰਿਆਂ ਵਾਸਤੇ ਇਨਫੋਰਮੇਸ਼ਨ ਆ ਮੈਨੂੰ ਵੀ ਨੀ ਪਤਾ ਸੀਗਾ ਜਦੋਂ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਤੁਸੀਂ 3 ਘੰਟੇ ਡਰਿੰਕ ਨਹੀਂ ਕਰ ਸਕਦੇ ਡਜ਼ਨ ਮੈਟਰ ਸਮਾਲ ਬਿਗ ਡਜ਼ਨ ਮੈਟਰ ਉਹ ਬੰਦੇ ਨੂੰ ਵੀਰ ਜੀ 2.5 ਘੰਟੇ ਬਾਅਦ ਪੁਲਿਸ ਆਈ ਉਹ ਸ਼ੇਰ ਬਣਿਆ ਬੰਦਾ ਮੈਂ ਕਹਿ ਲਾ ਜਾਂ ਮੇਰਾ ਦੋਸਤ ਕਹਿ ਲਾ ਉਹ ਬੰਦੇ ਨੂੰ ਉਹਨਾਂ ਨੇ ਉਹ ਕਹਿੰਦਾ ਵੀ ਮੈਂ ਤਾਂ ਇਸ ਟਾਈਮ ਐਕਸੀਡੈਂਟ ਆ ਤੁਸੀਂ ਚੈੱਕ ਕਰ ਲਓ ਆਹ ਸਾਰੇ ਕੈਮਰੇ ਆ ਕਹਿੰਦੇ ਹਾਂ ਸਾਨੂੰ ਪਤਾ ਵਾ ਪਰ ਤੂੰ ਫੂਕ ਮਾਰ ਫੂਕ ਮਾਰੀ ਜੀ ਉਹਦਾ ਆ ਗਿਆ ਜਿਵੇਂ ਤੁਸੀਂ ਦੱਸਦੇ ਆ 1.5-2 ਮਤਲਬ ਉਹ ਬੰਦੇ ਦਾ ਵੀਰ ਜੀ ਐਕਚੁਅਲੀ ਕੁਦਰਤੀ ਉਹਨਾਂ ਦਾ ਪੇਂਟ ਦਾ ਕੰਮ ਸੀਗਾ ਬੰਦੇ ਦਾ ਉਹਦਾ ਪੇਂਟ ਦਾ ਕੰਮ ਸੀ ਤੁਸੀਂ ਸੋਚਣਾ ਤੁਸੀਂ ਮੰਨਣਾ ਨੀ ਉਹਦਾ 2 ਸਾਲ ਵਾਸਤੇ ਲਾਇਸੈਂਸ ਕੈਂਸਲ ਕੀਤਾ ਘਰੇ ਬੈਠੇ ਬੰਦੇ ਦਾ ਮਤਲਬ ਆਪਾਂ ਕਹਿ ਦਿੰਦੇ ਯਾਰ ਮੇਰੇ ਤਾਂ ਐਕਸੀਡੈਂਟ ਹੋਇਆ ਸੀ 9 ਵਜੇ ਤੇ ਮੈਂ ਪੁਲਿਸ 9 ਵਜੇ ਆਈ ਜੱਜ ਕਹਿੰਦੇ ਵੀ ਤੈਨੂੰ ਇੱਥੇ ਰਹਿੰਦੇ ਨੂੰ 18-20 ਸਾਲ ਹੋ ਗਏ ਤੈਨੂੰ ਇਹ ਨੀ ਪਤਾ ਵੀ ਇੱਥੇ ਦਾ ਲਾਅ ਕੀ ਆ ਮੈਂ ਇਹ ਵਿਸ਼ੇ ਤੇ ਵੀਰ ਜੀ ਬਹੁਤ ਬੰਦਿਆਂ ਨਾਲ ਕਿਉਂਕਿ ਮੇਰਾ ਖਾਸ ਮਿੱਤਰ ਆ ਸਾਡੇ ਮਤਲਬ ਪਿੰਡੋਂ ਹੀ ਆ ਇਕੱਠੇ ਗਰੋਹ ਆ ਉਹ ਬੰਦਾ ਕਹਿੰਦਾ ਮੈਨੂੰ ਵੀਰ ਜੀ ਇਹ ਚੀਜ਼ ਦਾ ਪਤਾ ਹੀ ਨੀ ਕਹਿੰਦਾ ਮੈਂ 10 ਬੰਦਿਆਂ ਨੂੰ ਪੁੱਛਦਾ ਉਹ ਚੋਂ ਇੱਕ ਨੂੰ ਪਤਾ ਹੁੰਦਾ 9 ਨੂੰ ਨਹੀਂ ਪਤਾ ਹੁੰਦਾ ਇਹ ਆਹ ਵੀ ਆ ਉਹ ਬੰਦੇ ਦੀ ਜ਼ਿੰਦਗੀ ਦਾ ਚਲੋ ਪੇਂਟ ਦਾ ਕੰਮ ਸੀ ਬਚ ਗਿਆ ਕੋਈ ਹੋਰ ਹੋਵੇ ਕੋਈ ਜਿਹਦਾ ਕੰਮ ਹੀ ਡਰਾਈਵਰੀ ਦੇ ਆ ਉਹ ਕੀ ਕਰੂ ਵੀਰ ਜੀ ਆ ਜਿਹੜੀਆਂ ਤੁਸੀਂ ਸਾਰੀਆਂ ਦੱਸੀਆਂ ਨਾ ਕਲਾਸਾਂ $800 ਫਾਈਨ ਤੁਹਾਨੂੰ ਡਰਿੰਕ ਉਹ ਜਿਹੜੇ ਡਰੱਗੀ ਉਹਨਾਂ ਦੇ ਵਿੱਚ ਬਹਿ ਕੇ ਕਲਾਸਾਂ ਲਾਉਣੀਆਂ ਪੈਂਦੀਆਂ ਉਹਨੇ ਵੀ ਪਤਾ ਲਾਈਆਂ ਵਾ ਸਾਰਾ ਕੁਛ ਕੀਤਾ ਤੇ ਮਿੰਟ ਜਿਹੜਾ ਆ ਇੰਟਰਲੋਕ ਲੱਗਦਾ ਨਾ ਇਹਦੀ ਹਰ ਮਹੀਨੇ ਸਰਵਿਸ ਹੁੰਦੀ ਹੈ ਵੀਰ ਜੀ $160-170 ਜੇ ਤੁਹਾਡੀ ਇੰਟਰਲੋਕ ਜਿਵੇਂ ਤੁਸੀਂ ਸ਼ਰਾਬ ਪੀਤੀ ਆ ਅਬਲ ਤਾਂ ਮਾਰਦਾ ਨੀ ਬੰਦਾ ਪਰ ਜੇ ਆ ਗਈ ਉਹ ਤੁਹਾਡੀ ਫੇਰ ਵਧਾ ਦਿੰਦੇ ਆ 3-3 ਮਹੀਨੇ ਵਾਸਤੇ ਇਹ ਬੜਾ ਅਨੋਇੰਗ ਆ ਇਹ ਤਾਂ ਬੇਨਤੀ ਆ ਜਿਹੜਾ ਇਹ ਚੱਕਰ ਚ ਨਹੀਂ ਪਿਆ ਨਾ ਉਹਨੂੰ ਲੱਗਦਾ ਵੀ ਕੋਈ ਨੀ ਪਰ ਜਿਹੜਾ ਪਿਆ ਨਾ ਇਟ ਵੈਰੀ ਹਾਰਡ ਡਰਿੰਕ ਡਰਾਈਵਿੰਗ ਕਦੇ ਨਾ ਮੇਲ ਕਰੋ ਖਾਸ ਕਰਕੇ ਕਿਤੇ ਵੀ ਨੀ ਕਰਨੀ ਚਾਹੀਦੀ ਡਜ਼ਨ ਮੈਟਰ ਇੰਡੀਆ ਚ ਵੀ ਇਹ ਤਾਂ ਬਹੁਤ ਡੇਂਜਰ ਹੈ ਵੀਰ ਜੀ ਇਹ ਤਾਂ ਤੁਹਾਡਾ ਬਹੁਤ ਵਧੀਆ ਵਾ ਮੈਂ ਤੁਹਾਨੂੰ ਸ਼ੇਅਰ ਕਰਨਾ ਵੀ ਆ ਐਕਸੀਡੈਂਟ ਤੋਂ ਬਾਅਦ ਵੀ ਤੁਸੀਂ 3 ਘੰਟੇ ਡਰਿੰਕ ਨਹੀਂ ਕਰ ਸਕਦੇ ਜੇ ਕੀਤੀ ਸੇਮ ਥਿੰਗ 2 ਸਾਲ ਦਾ ਸੇਮ ਫਾਈਨ ਪੈਂਦਾ ਵੀਰ ਜੀ ਜਿਵੇਂ ਤੁਸੀਂ ਰੋਡ ਤੇ ਫੜੇ ਗਏ ਨਾ ਜਰਾ ਪੀਤੀ ਚ ਸੇਮ ਕਹਾਣੀ ਆ ਜੱਜ ਸਖ਼ਤ ਉਹ ਮੁਸਲਮਾਨ ਨੀ ਸੀ ਬੰਨੇ ਸਾਰ ਵਾਲੀ ਬੀਬੀ ਉਹਨੇ ਇੰਨਾ ਸਖ਼ਤ ਨੀ ਸੀਗਾ ਈਵਨ ਉਹ ਹੋਣਾ ਚਾਹੀਦਾ 6 ਮਹੀਨੇ ਸਾਲ ਵੀ ਉਹਨੂੰ ਵਾਰਨਿੰਗ ਦੇ ਕੇ ਹੀ ਛੱਡਤਾ 6 ਮਹੀਨੇ ਪਰ ਉਹ ਕਹਿੰਦੀ ਨਾ ਮੈਂ ਨਹੀਂ ਛੱਡਣਾ ਮਤਲਬ ਤੂੰ ਪੀਤੀ ਆ ਸੋ ਇਹ ਤੁਹਾਡਾ ਵਿਸ਼ਾ ਬਹੁਤ ਵਧੀਆ ਵੀਰ ਜੀ ਮੈਂ ਤੁਹਾਨੂੰ ਤਾਹੀਓ ਮੈਨੂੰ ਬੜੀ ਕੱਲ ਹੀ ਆਇਆ ਮੈਂ ਤੁਹਾਨੂੰ ਦੱਸ ਦਿਆਂ
5: ਮੈਂ ਬਹੁਤ ਦੇਰ ਬਾਅਦ ਫੋਨ ਕੀਤਾ ਸ਼ੇਅਰ ਕਰਨੀਆਂ ਸੀਗੀਆਂ ਤੁਹਾਡੇ ਨਾਲ ਡਰਿੰਕ ਡਰਾਈਵਿੰਗ ਦਾ ਤੇ ਜਿਹੜਾ ਹੈਗਾ ਉਹਦੇ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਇੱਕ ਡਰਿੰਕ ਡਰਾਈਵਿੰਗ ਤੋਂ ਬਿਨਾਂ ਹੀ ਇੱਕ ਡਰਿੰਕ ਦਾ ਹੀ ਜਿਹੜਾ ਹੈਗਾ ਬਹੁਤ ਗੰਦਾ ਕੇਸ ਪਿਆ ਸੀਗਾ ਉਹ ਪਿਆ ਸੀਗਾ ਕ੍ਰਾਈਸਟ ਦੇ ਵਿੱਚ ਆਪਣਾ ਹੀ ਭਾਈਚਾਰੇ ਦਾ ਬੰਦਾ ਆ ਤੇ ਉਹਨੇ ਰਾਤੀ ਨਿਊ ਈਅਰ ਵਾਲੇ ਦਿਨ ਰਾਤੀ ਪੀ ਕੇ ਤੇ ਜਿਹੜੀ ਉਹਨਾਂ ਦੀ ਕੈਥੇਡ੍ਰਲ ਹੈਗੀ ਆ ਨਾ ਜਿਹੜੀ ਮੇਨ ਜਿਹੜੀ ਬੱਸ ਹੈਗੀ ਸੀਗੀ ਆਪਣਾ ਅਰਥਕੁਇਕ ਦੇ ਵਿੱਚ ਉਹ ਮੇਨ ਜਿਹੜਾ ਉਹਨਾਂ ਦਾ ਲੈਂਡਮਾਰਕ ਹੈਗਾ ਉੱਥੇ ਉਹਦੇ ਉੱਪਰ ਉਹਨੇ ਆਪਣੇ ਬੰਦੇ ਦੀ ਆਦਤ ਹੈਗੀ ਆ ਕਿ ਕੁਛ ਵੀ ਕਰ ਲੈਣ ਕਿ ਮੇਰੇ ਘਰ ਦੀ ਜ਼ਮੀਨ ਆ ਤੇ ਉਹਨੇ ਕਰ ਦਿੱਤਾ ਤੇ ਉਹ ਪੁਲਿਸ ਵਾਲੇ ਬਿਲਕੁਲ ਲਾਗੇ ਖੜੇ ਸੀ ਉਹਨਾਂ ਨੂੰ ਚੱਕ ਕੇ ਬੁੱਕ ਕਰ ਲਿਆ ਉਹਨਾਂ ਸੇਮ ਟਾਈਮ ਬਿਠਾਇਆ ਉਹਨੂੰ ਤੇ ਉਹਨੂੰ ਲੈ ਗਏ ਬਾਅਦ ਵਿੱਚ ਉਹਦੇ ਉੱਪਰ ਇੰਨੇ ਜ਼ਿਆਦਾ ਕੇਸ ਪਏ ਸਟੂਡੈਂਟ ਸੀਗਾ ਤੇ ਉਹਦੇ ਉੱਪਰ ਕੇਸ ਪਏ ਉਹ ਕਹਿੰਦੇ ਕਿ ਤੂੰ ਸਾਡੇ ਲੈਂਡਮਾਰਕ ਦੇ ਉੱਪਰ ਤੂੰ ਕੀਤਾ ਆ ਤੇ ਇਹਨੂੰ ਅਬਿਊਜ਼ ਕੀਤਾ ਤੇ ਇੱਦਾਂ ਕੀਤਾ ਬਾਅਦ ਚ ਬਹੁਤ ਮਾਫੀਆਂ ਮੁਫੀਆਂ ਮੰਗੀਆਂ ਉਹਨੇ ਬਟ ਉਹਦਾ ਕੇਸ ਨਹੀਂ ਚੱਲਿਆ ਉਹਦੇ ਉੱਪਰ ਕੇਸ ਚੱਲਿਆ ਤੇ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਉਸ ਟਾਈਮ ਤੇ ਨਾਲੇ ਓਹਨੂੰ ਫਾਈਨ ਜਿਹੜਾ ਸੀਗਾ ਉਹ ਅਲੱਗ ਤੋਂ ਓਹਨੂੰ ਲੱਗਿਆ
1: ਤੇ
5: ਓਹਦੀ ਪੂਰੀ ਲਾਈਫ ਜਿਹੜੀ ਚੇਂਜ ਹੋ ਗਈ ਕਿਉਂਕਿ ਉਹ ਬਹੁਤ ਜਾਣਕਾਰ ਸੀਗਾ ਤੇ ਓਹਨੇ ਲਾਈਕ ਪੀ ਆਰ ਵੀ ਓਹਦੀ ਜਿਹੜੀ ਸੀਗੀ ਨਾ ਲਾਈਨ ਅਪ ਸੀਗੀ ਓਹਨੇ ਬਿਲਕੁਲ ਲਾਈਕ ਨੀਅਰਲੀ ਸੀਗੀ ਓਹਦੀ ਪੀ ਆਰ ਤੇ ਉਹ ਪੀ ਆਰ ਤੋਂ ਵੀ ਗਿਆ ਸਾਰੀਆਂ ਚੀਜ਼ਾਂ ਤੋਂ ਗਿਆ ਤੇ ਬਸ ਓਹੀ ਸੀ ਖੁਸ਼ ਹੋ ਕੇ ਓਹਨੇ ਕੁਛ ਓਹਨੇ ਦੇਖਿਆ ਨੀ ਕੀ ਕਰ ਰਿਹਾ ਬਸ ਦਾਰੂ ਪੀਤੀ ਹੈ ਤੇ ਸ਼ਦਾਈ ਬਣ ਕੇ ਤੇ ਓਹਨੇ ਇਹ ਕੰਮ ਕਰ ਦਿੱਤਾ ਹੁਣ ਵੀ ਜਦੋਂ ਪੁੱਛਦੇ ਬਾਅਦ ਵਿੱਚ ਵੀ ਤੇ ਉਹ ਕਹਿੰਦਾ ਕਿ ਦੈਟ ਵਾਜ ਲਾਈਕ ਮਾਈ ਬਿਗੇਸਟ ਐਵਰ ਮਿਸਟੇਕ ਜਿਹੜੀ ਕਿ ਮੈਂ ਕੀਤੀ ਕਹਿੰਦਾ ਹੁਣ ਮੈਂ ਦਾਰੂ ਵੀ ਨੀ ਪੀਂਦਾ ਤੇ ਏਦਾਂ ਦੇ ਵੀ ਕਈ ਵਾਰ ਗਲਤਾਂ ਕਰ ਦਿੰਦਾ ਵਾ ਬੰਦਾ ਜਿਹੜਾ ਕਿ ਸਿਲੀ ਮਿਸਟੇਕਸ ਹੁੰਦੀਆਂ ਵਾ ਬਟ ਇੱਥੇ ਕੋਈ ਵੀ ਨੀ ਛੱਡਦਾ ਕਿਉਂਕਿ ਇੱਥੇ ਰੂਲ ਰੈਗੂਲੇਸ਼ਨ ਦੇ ਅੱਗੇ ਆ ਇੱਥੇ ਕਿਹੜਾ ਕਿਸੇ ਨੂੰ $50 ਦੇ ਕੇ ਜਾਂ ਤੁਸੀਂ ਕਹੋਗੇ ਵੀ ਮੈਂ ਵੱਜ ਜੂੰਗਾ
1: ਬਿਲਕੁਲ ਸਹੀ
5: ਤੇ ਇੱਕ ਸੈਕਿੰਡ ਮੇਰਾ ਰੂਮਮੇਟ ਹੁੰਦਾ ਸੀਗਾ ਤੇ ਓਹਨੇ ਵੀ ਏਦਾਂ ਹੀ ਕਰਨਾ ਕਿ ਦਾਰੂ ਪੀ ਲੈਣੀ ਰਾਤ ਨੂੰ ਵਾਈਨ ਵੂਨ ਪੀ ਕੇ ਤੇ ਓਹਨੇ ਕਹਿਣਾ ਮੈਨੂੰ ਕੋਈ ਚੱਕਰ ਨੀ ਮੈਨੂੰ ਤੇ ਕੋਈ ਫਰਕ ਹੀ ਨੀ ਪੈਂਦਾ ਤੇ ਸਵੇਰੇ 3 ਵਜੇ ਉਹ ਡਿਲੀਵਰੀ ਕਰਨ ਜਾਂਦਾ ਹੁੰਦਾ ਸੀਗਾ ਬ੍ਰੈਡ ਦੀ ਤੇ ਬ੍ਰੈਡ ਤੇ ਵਿਨਰ ਹਿੱਲ ਵੱਲ ਤੁਹਾਨੂੰ ਪਤਾ ਉਧਰ ਕਿੱਦਾਂ ਦਾ ਏਰੀਆ ਹੈਗਾ ਪਹਾੜੀ ਏਰੀਆ ਤੇ ਓਹਨੇ ਰਾਤ ਨੂੰ ਪੀ ਕੇ ਤੇ ਨੀਂਦ ਪੂਰੀ ਨੀ ਹੋਣੀ ਤੇ ਬਾਅਦ ਵਿੱਚ ਉੱਥੇ ਡਿਲੀਵਰੀ ਕਰਨ ਜਾਣਾ ਇੱਕ ਦੋ ਵਾਰੀ ਓਹਨੂੰ ਲਾਈਕ ਝੋਕੇ ਝੱਕੇ ਆਏ ਓਹਨੇ ਆ ਕੇ ਦੱਸਣਾ ਕਿ ਮੈਨੂੰ ਤਾਂ ਅੱਜ ਝੋਕੇ ਆਉਂਦੇ ਰਹੇ ਏਦਾਂ ਤੇ ਓਹਨੂੰ ਬੜੀ ਵਾਰ ਸਮਝਾਇਆ ਕਿ ਤੂੰ ਨਾ ਕਰ ਤੂੰ ਵੀ ਸਟੂਡੈਂਟ ਆ ਤੇ ਤੂੰ ਨਾ ਕਰ ਏਦਾਂ ਦੇ ਕੰਮ ਤੇ ਓਹਨੇ ਕਹਿਣਾ ਕੁਛ ਨੀ ਹੁੰਦਾ ਮੈਂ ਅੱਜ ਨੀਂਦ ਨੀ ਪੂਰੀ ਕੀਤੀ ਰਾਤੀ ਮੈਂ ਫਿਲਮ ਦੇਖਦਾ ਰਿਹਾ ਜਾਂ ਐਕਸਕਿਊਜ਼ ਬਣਾ ਕੇ ਓਹਨੇ ਕਹਿ ਦੇਣਾ ਬਟ ਲੇਟਰ ਆਨ ਕੀ ਹੋਇਆ ਕਿ ਇੱਕ ਦਿਨ ਉਹ ਥੋੜੀ ਜਿਹੀ ਪੀਤੀ ਸੀਗੀ ਐਂਡ ਉਹ ਗਿਆ ਆਪਣਾ 3 ਵਜੇ ਡਿਲੀਵਰੀ ਕਰਨ ਗਿਆ ਵਾ ਤੇ 4:30 ਵਜੇ ਵਿੱਚ ਫੋਨ ਆਉਂਦਾ ਆ ਕਿ ਓਹਨੇ ਗੱਡੀ ਪਲਟਾ ਦਿੱਤੀ ਓਹਦੀ ਵੈਨ ਬਿਲਕੁਲ ਲਾਈਕ ਉਹ ਕਹਿੰਦੇ ਕਿ ਆਪਣਾ ਜਿੰਨੇ ਕ ਲਾਈਕ 100-200 meters ਲਾਈਕ ਉਸ ਰਗੜਦੀ ਗਈ ਇੱਕ ਸਾਈਡ ਤੋਂ ਲਾਈਕ ਉਹ ਬਚ ਗਿਆ ਤੇ ਓਹਦੀ ਗੱਡੀ ਥੱਲੇ ਖੱਡ ਤਾਂ ਨਹੀਂ ਸੀਗੀ ਬਟ ਉਹ ਥੋੜਾ ਜਿਹਾ ਸਲਾਈਡ ਹੀ ਸੀਗੀ ਬਟ ਉਹ ਕਹਿੰਦੇ ਕਿ ਜੇ ਗੱਡੀ ਰਿੜ ਜਾਂਦੀ ਤੇ ਕੁੱਡ ਵੀ ਫੈਟਲ ਤੇ ਉੱਥੋਂ ਗਿਆ ਤੇ ਓਹਨੇ ਫਾਈਨ ਕੀਤਾ ਓਹਨੂੰ ਓਹਦਾ ਲਾਇਸੈਂਸ ਸਸਪੈਂਡ ਹੋਇਆ ਓਹਨੂੰ ਫਾਈਨ ਵੱਖਰਾ ਮਿਲਿਆ ਤੇ ਹੀ ਗੋਟ ਇਨ ਟੂ ਡਿਪਰੈਸ਼ਨ ਆਫਟਰ ਦੈਟ ਕਿਉਂਕਿ ਓਹਦਾ ਜੋਬ ਨੀ ਸੀ ਹੈਗੀ ਘਰ ਦੇ ਵਿੱਚ ਵੀ ਉਹ ਬੈਠਾ ਰਹਿੰਦਾ ਸੀਗਾ ਤੇ ਐਂਡ ਦੇ ਲੇਟਰ ਓਨ ਲਾਈਕ ਉਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਈ ਐਮ ਅ ਫੇਲੀਅਰ ਮੈਂ ਫੇਲ ਹੋ ਗਿਆ ਇੱਥੇ ਆਈ ਐਮ ਨੋਟ ਲਾਈਕ ਆਸਟ੍ਰੇਲੀਆ ਦੇ ਵਿੱਚ ਮੇਰਾ ਰਹਿਣ ਦਾ ਨੀ ਹੈਗਾ ਅਲਟੀਮੇਟਲੀ ਉਹ ਛੱਡ ਕੇ ਚਲ ਗਿਆ ਆਸਟ੍ਰੇਲੀਆ ਸਾਰੇ ਜਾਣਦੇ ਆ ਬਟ ਓਹਨੇ ਜੋ ਓਹਦੇ ਨਾਲ ਹੋਇਆ ਬਿਹਾਇੰਡ ਦ ਸਟੋਰੀ ਬਹੁਤ ਘੱਟ ਲੋਕਾਂ ਨੂੰ ਪਤਾ ਕੀ ਹੋਇਆ ਕਿਉਂਕਿ ਮੇਰੇ ਨਾਲ ਰਹਿੰਦਾ ਸੀ ਉਹ ਅਸੀਂ ਇਕੱਠੇ ਰਹੇ ਆਪਣਾ 6-6 ਸਾਲ ਇਕੱਠੇ ਰਹੇ ਸੀ ਮੈਨੂੰ ਪਤਾ ਓਹਦਾ ਸਾਰੀਆਂ ਆਦਤਾਂ ਕੀ ਕਰਦਾ ਸੀਗਾ ਬਟ ਸਮਝਦਾ ਨੀ ਸੀਗਾ
0: ਔਖਾ
5: ਏਦਾਂ ਦੇ ਵੀ ਕੰਮ ਹੋ ਜਾਂਦੇ ਨੇ ਕਦੀ ਬਟ ਇਟਸ ਨੋਟ ਕਿ ਫਾਈਨ ਲੱਗ ਕੇ ਬੰਦੇ ਦੀ ਵਾਪਸ ਹੋ ਜਾਂਦੀ ਆ ਬਟ ਉਹਦੇ ਵਿੱਚ ਤਾਂ ਫਿਰ ਵੀ ਬੰਦਾ ਵਾਪਸ ਆ ਜਾਊਗਾ ਚਲੋ ਠੀਕ ਹੈ ਕੋਈ ਨੀ ਹਨਾ ਬਟ ਉਹ ਵੀ ਇੱਕ ਲੈਸਨ ਹੈਗਾ ਵਾ ਕਿ ਏਦਾਂ ਵੀ ਹੋ ਸਕਦਾ ਵਾ ਡਿਪਰੈਸ਼ਨ ਫੜ ਲਾ 2 ਈਅਰ ਭਾਜੀ
0: ਥੈਂਕ ਯੂ ਤੁਹਾਡਾ ਇਹ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹੋ ਹੋਪ ਕਿਸੇ ਦੇ ਕੰਮ ਆਉਣ ਕਿਸੇ ਦੇ ਦਿਮਾਗ ਵਿੱਚ ਰਜਿਸਟਰ ਹੋਣ
1: ਫਾਈਨ ਮਿਲਣਾ ਹੀ ਅਲਟੀਮੇਟਲੀ ਇਹ ਤਾਂ ਮੈਂ ਕਹੂੰਗਾ ਫੇਰ ਵੀ ਬੰਦਾ ਬਚ ਗਿਆ ਇਹ ਡਿਪਰੈਸ਼ਨ ਸਟ੍ਰੈਸ ਐਂਗਜ਼ਾਇਟੀ ਆਪਣੇ ਆਪ ਨੂੰ
0: ਅਖਬਾਰਾਂ ਦੇ ਵਿੱਚ ਵੀ ਇੱਕ ਖਬਰ ਜਿਹੜੀ ਉਹ ਛਪੀ ਸੀ ਉਦੋਂ ਸ਼ਾਇਦ ਇੰਨਾ ਔਖਾ ਤੇ ਨਹੀਂ ਸੀ ਪਰ ਇੱਕ ਆਪਣਾ ਹੀ ਮੁੰਡਾ ਸੀ 23 ਸਾਲਾਂ ਦੀ ਉਮਰ ਸੀ ਉਹਦੀ ਤੇ ਡਿਗਰੀ ਜਦੋਂ ਉਹਨੇ ਆਪਣੀ ਲਾਸਟ ਮਾਸਟਰਸ ਮੇਰੇ ਖਿਆਲ ਕਰ ਰਿਹਾ ਸੀ ਉਹ ਗ੍ਰੈਜੂਏਸ਼ਨ ਤੇ ਜਿੱਦਣ ਉਹਨੇ ਲਾਸਟ ਆਪਣੀ ਅਸਾਈਨਮੈਂਟ ਜਮ੍ਹਾਂ ਕਰਾਈ ਪ੍ਰੋਜੈਕਟ ਸਬਮਿਟ ਕਰਾਇਆ ਉਦਣ ਪਾਰਟੀ ਕਰਨ ਚਲੇ ਗਏ ਮੁੰਡਿਆਂ ਦੇ ਨਾਲ ਉਦਣ ਪਾਰਟੀ ਕਰਕੇ ਤੇ ਮੈਲਬਨ ਦੀ ਗੱਲ ਆ ਉੱਥੇ ਉਹਨੇ ਯਾਰਾਂ ਦੋਸਤਾਂ ਨੇ ਖਾਣਾ ਖੁਣਾ ਖਾਧਾ ਸ਼ਰਾਬ ਸ਼ਰੂਬ ਪੀਤੀ ਤੇ ਮੁੜ ਕੇ ਗੱਡੀਓ ਮੈਂ ਚਲਾਊਂਗਾ ਉਹੀ ਕੰਮ ਤੇ ਉੱਥੋਂ ਜਦੋਂ ਵਾਪਸ ਆਉਂਦੇ ਸੀ ਤੇ ਪੁਲਿਸ ਨੇ ਘੇਰ ਕੇ ਤੇ ਜਦੋਂ ਵੇਖਿਆ ਤੇ 0.091 ਉਹਦੀ ਜਿਹੜੀ ਉਹ ਆਉਂਦੀ ਆ ਰੇਟਿੰਗ। ਅਤੇ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਵਾ ਕਾਫੀ ਵਧਿਆ, ਬਾਕੀ ਤਾਂ ਆਪਾਂ ਸਾਰੀਆਂ ਕਰ ਹੀ ਚੁੱਕੇ ਹਾਂ ਡਿਸਕਸ, ਵੀ ਉਹਦਾ ਜੁਰਮਾਨਾ ਵੀ ਹੋਇਆ ਉਹਨੂੰ, ਮਤਲਬ ਉਹ ਵੀ ਲੱਗ ਗਿਆ, ਪੂਪੂ ਵੀ ਲੱਗ ਗਿਆ ਅਤੇ ਸਾਰਾ ਕੁਛ ਬਿਹੇਵੀਅਰ ਚੈਲੇਂਜ ਸਾਰਾ ਕੁਛ ਹੋ ਗਿਆ। ਪਰ ਵੱਡਾ ਜਿਹੜਾ ਸੀਗਾ ਉਹ ਪੀ ਆਰ ਦੇ ਵਿੱਚ ਮੁੜ ਕੇ, ਹੁਣ ਇਹ ਚੀਜ਼ ਜਿਹੜੀ ਹੈ ਇਹ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਜੇਕਰ ਤੁਸੀਂ ਸਟੂਡੈਂਟ ਹੋ ਜਾਂ ਤੁਸੀਂ ਆਰਜ਼ੀ ਵੀਜ਼ੇ ਦੇ ਉੱਤੇ ਹੋ ਅਤੇ ਇਹ ਸਿਰਫ ਇੱਕ ਅਪਰਾਧ ਨਹੀਂ ਆ, ਇਹਦੇ ਕਰਕੇ ਤੁਹਾਡਾ ਵੀਜ਼ਾ ਵੀ ਕੈਂਸਲ ਹੋ ਗਿਆ, ਤੁਹਾਨੂੰ ਤੁਸੀਂ ਡਿਪੋਰਟ ਕੀਤੇ ਜਾ ਸਕਦੇ ਹੋ, ਵਾਪਸ ਭੇਜੇ ਜਾ ਸਕਦੇ ਹੋ। ਸੋ ਉਹ ਤੋਂ ਬਾਅਦ 'ਚ ਬਹੁਤ ਕੁਛ ਹੋਇਆ ਜਿਹਦੇ ਵਿੱਚ ਕਿ ਉਹਨੂੰ ਈਵਨ ਹੋਮ ਫੇਅਰ ਡਿਪਾਰਟਮੈਂਟ ਦੇ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ
1: ਤੁਹਾਡਾ,
0: ਹਾਂ ਵੀ ਤੇਰਾ ਵੀਜ਼ਾ ਕੈਂਸਲ ਕਰ ਰਹੇ ਹਾਂ, ਤੂੰ ਸਾਨੂੰ ਰੀਜ਼ਨ ਬਣਾ ਕੇ ਦੇ ਕਿ ਕਿਉਂ ਤੇਰਾ ਵੀਜ਼ਾ ਕੈਂਸਲ ਨਾ ਕੀਤਾ ਜਾਵੇ। ਫਿਰ ਜਦੋਂ ਪੀ ਆਰ ਲੈਣੀ ਸੀ ਉਦੋਂ ਫਿਰ, ਕਿਉਂਕਿ ਕ੍ਰਿਮੀਨਲ ਰਿਕਾਰਡ ਦੇ ਉੱਤੇ ਚੜ੍ਹ ਗਿਆ ਸਾਰਾ ਕੁਛ, ਹੈ ਨਾ, ਉਹ ਤੁਸੀਂ ਜਦੋਂ ਵੀ ਤੁਸੀਂ ਪੁਲਿਸ ਰਿਕਾਰਡ ਕਢਾਓਗੇ ਤਾਂ ਉਹਦੇ ਵਿੱਚ ਉਹ ਇੱਦਾਂ ਹੀ ਆਉਣਾ। ਕੁੱਲ ਮਿਲਾ ਕੇ ਵਿਆਹ ਦੇ ਵਿੱਚ ਵੀ ਮੁੜ ਕੇ ਰੁਕਾਵਟਾਂ ਆਈਆਂ, ਕਿਉਂਕਿ ਪਿੱਛੇ ਵੀ ਉਹ ਸਾਰਾ ਕੁਛ ਚਾਹੁੰਦੇ ਆ ਕੰਮ, ਜਿੱਦਾਂ ਆਪਾਂ ਡਰਾਈਵਰੀ ਦੇ ਨਾਲ ਰਿਲੇਟਿਡ ਕੰਮ ਹੀ ਅਤੇ ਕੰਮ ਵੀ ਪ੍ਰਭਾਵਿਤ ਹੋਇਆ। ਸੋ ਸਾਰਾ ਕੁਛ ਛੱਡ ਛਡਾ ਕੇ ਇੱਕ ਮਤਲਬ ਬੰਦਾ ਇਹ ਸੋਚਦਾ ਵੀ ਮੇਰਾ ਹੁਣ ਸਾਰਾ ਕੁਛ ਨਿਬੜ ਗਿਆ ਅਤੇ ਮੈਂ ਹੁਣ ਨੇਪਰੇ ਚੜ੍ਹਨ ਵਾਲੀਆਂ ਮੇਰੀਆਂ ਜਿਹੜੀ ਗੱਡੀ ਪਾਰ ਲੱਗਣ ਵਾਲੀ ਆ, ਪਰ ਉੱਥੋਂ ਫਿਰ ਤੁਸੀਂ ਧੜਾਮ ਥੱਲੇ ਮੂਧੜੇ ਮੂੰਹ ਤੁਸੀਂ ਡਿੱਗੇ। ਸੋ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਕੇਸ ਨੇ ਜਿਹੜੇ ਤੁਹਾਡੇ ਤੱਕ ਨਹੀਂ ਪਹੁੰਚਦੇ, ਇੱਦਾਂ ਦੀਆਂ ਕਿੰਨੀਆਂ ਕੁ ਸਟੱਡੀਜ਼ ਨੇ ਜਿਹੜੀਆਂ ਤੁਹਾਡੇ ਤੱਕ ਸ਼ੇਅਰ ਨਹੀਂ ਕੀਤੀਆਂ ਜਾਂਦੀਆਂ। ਇੱਕ ਹੋਰ ਸਿਡਨੀ ਦਾ ਇੱਕ ਕੇਸ ਸੀ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਉਹਨੇ ਗੱਡੀ ਪੀ ਕੇ ਚਲਾਈ, ਮੈਨੂੰ ਸਬਰਬ ਦਾ ਨਾਂ ਯਾਦ ਭੁੱਲ ਗਿਆ, ਚਾਰ ਬੱਚੇ ਤਿੰਨ ਅਤੇ ਭੈਣ ਭਰਾ ਸੀ, ਇੱਕ ਉਹਨਾਂ ਦੇ ਚਾਚੇ ਤਾਏ ਦਾ ਮੁੰਡਾ ਸੀ ਬਾਹਰੋਂ ਫੁੱਟਪਾਥ ਦੇ ਉੱਤੇ ਜਾਂ ਖੇਡ ਰਹੇ ਜਾਂ ਉਹਨੇ ਗੱਡੀ ਜਿਹੜੀ ਆ ਉਹ ਉੱਧਰ ਨੂੰ ਚਾੜ ਦਿੱਤੀ, ਚਾਰੇ ਦੇ ਚਾਰੇ ਪੂਰੇ ਹੋ ਗਏ। ਸੋ ਇੰਨੀ ਕੁ ਡਿਪਰੈਸਿੰਗ ਸੀ, ਮਤਲਬ ਇਹ ਤੁਹਾਨੂੰ ਮਤਲਬ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੱਗਦਾ ਹੋਊਗਾ ਹਰ ਇੱਕ ਨੂੰ ਕਿ ਨਹੀਂ ਮੈਂ ਕੰਟਰੋਲ ਰੱਖ ਸਕਦਾ ਵਾਂ, ਮੈਂ ਰੱਖ ਸਕਦੀ ਹਾਂ, ਮੇਰੇ ਮੈਂ ਨਹੀਂ ਇੱਦਾਂ ਕਰੂੰਗਾ, ਹੈ ਨਾ, ਪਰ ਹੋ ਜਾਂਦਾ ਤੁਹਾਡੇ ਦਿਮਾਗ ਦੇ ਨੂੰ ਲੱਗਦਾ ਆ ਵੀ ਤੁਸੀਂ ਠੀਕ ਹੋ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਤੁਹਾਡੇ ਉਹ ਵਾਲੇ ਜਿਹੜੇ ਸੈੱਲ ਨੇ ਉਹ ਤੁਹਾਨੂੰ ਸਾਈਨ ਦੇਣਾ ਹੀ ਬੋਡੀ ਨੂੰ ਬੰਦ ਕਰ ਗਏ,
1: ਅਲਰਟਨੈਸ ਖਤਮ,
0: ਹਾਂ ਤੁਹਾਡੀ ਦਿਲਬਦਵੀ ਤੁਹਾਡੀ ਹੋ ਗਈ।
1: ਮੇਰੇ ਖਿਆਲ ਨਾਲ ਨਾ ਇਹ ਸੋਚਣਾ ਜਦੋਂ ਫੜੇ ਜਾਓ ਅਤੇ ਕਹਿਣਾ ਕਿ ਯਾਰ ਮਾੜੀ ਕਿਸਮਤ ਸੀ, ਜਿਸ ਦਿਨ ਨਹੀਂ ਫੜੇ ਜਾਂਦੇ, ਜਿਸ ਦਿਨ ਤੁਹਾਡੇ ਨਾਲ ਕੁਛ ਇੱਦਾਂ ਦਾ ਨਹੀਂ ਹੁੰਦਾ ਕਿ ਕਿਸੇ ਹੋਰ ਦੀ ਡਰਾਈਵਰਿੰਗ ਕਰਨ ਆ, ਉਹ ਚੰਗੀ ਕਿਸਮਤ ਗਿਣਿਆ ਕਰੋ। ਜਦੋਂ ਆਪਾਂ ਪੀ ਕੇ ਹੀ ਨਿਕਲ ਪਏ ਉਹ ਤੁਹਾਡੇ ਪਹਿਲੇ ਲਈ ਗੱਲ ਹੈ ਕਿ ਆਪਾਂ ਤਾਂ ਆਪ ਹਥਿਆਰ ਬਣ ਕੇ ਨਿਕਲੇ ਹੋਏ ਹਾਂ,
0: ਆਪ ਅਸੀਂ ਬੰਬ ਬਣ ਕੇ ਮਿਜ਼ਾਈਲ ਬਣ ਕੇ ਆਪਾਂ ਨਿਕਲੇ ਹਾਂ,
1: ਉਹ ਫਿਰ ਕਿਤੇ ਇੱਦਾਂ ਫਟੇਗਾ।
0: ਹੁਣ ਇਹ ਆਸਟ੍ਰੇਲੀਆ ਵਾ, ਇੱਥੇ ਆਪਾਂ ਵੇਖਦੇ ਹਾਂ ਵੀ ਕਈ ਮੰਤਰੀ ਸੰਤਰੀ ਵੀ ਜਿਹੜੇ ਆ ਉਹ ਵੀ ਸਾਵਾਂ ਭੁਗਤੇ ਨੇ, ਠੀਕ ਆ, ਉਹਨਾਂ ਦੇ ਕੈਰੀਅਰ ਤਬਾਹ ਹੋ ਗਏ, ਇਹ ਨਹੀਂ ਕਿ ਉਹਨਾਂ ਨੂੰ ਬਖਸ਼ਿਆ ਗਿਆ। ਈਵਨ ਪਿਛਲੇ ਦਿਨ ਡੇਵਿਡ ਵਾਰਨਰ ਦੇ ਨਾਲ ਕੀ ਹੋਇਆ,
1: ਡੇਵਿਡ ਵਾਰਨਰ
0: ਰੀਸੈਂਟ ਐਗਜ਼ਾਮਪਲ ਹੈ,
1: ਬਿਲਕੁਲ ਸਹੀ ਗੱਲ।
0: ਤੇ ਹੋਰ ਪਤਾ ਨਹੀਂ ਕਿੰਨੇ ਆਈਐਫਐਲ ਵਾਲੇ ਕਿੰਨੇ ਪਲੇਅਰ ਆ ਜਿਹੜੇ ਭੁਗਤ ਰਹੇ ਆ, ਇਹ ਖਮਿਆਜ਼ਾ ਭੁਗਤ ਰਹੇ ਆ। ਸੋ ਜਿਨ੍ਹਾਂ ਨੂੰ ਵੀ ਉਸ ਚੀਜ਼ ਦਾ ਥੋੜਾ ਥੋੜਾ ਵੀ ਅਹਿਸਾਸ ਆ ਤੇ ਇੱਦਾਂ ਦੀ ਗਲਤੀ ਕਰ ਰਹੇ ਨੇ, ਸਾਡੇ ਵੱਲੋਂ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਇੱਦਾਂ ਨਾ ਕਰੋ। ਕੋਈ ਤੁਹਾਡਾ ਪਰਿਵਾਰ ਦਾ ਜੀਅ ਵੀ ਹੋ ਸਕਦਾ, ਤੁਸੀਂ ਆਪ ਵੀ ਹੋ ਸਕਦੇ ਹੋ, ਨੁਕਸਾਨ ਜ਼ਰੂਰੀ ਥੋੜ੍ਹੀ ਆ ਕਿ ਕਿਸੇ ਦਾ ਤੁਸੀਂ ਕਰਨਾ, ਤੁਹਾਡਾ ਆਪਣਾ ਵੀ ਨੁਕਸਾਨ ਹੋ ਸਕਦਾ, ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ। ਸੋ ਆਪਾਂ ਤੁਹਾਨੂੰ ਫਾਈਨੈਂਸ਼ੀਅਲੀ ਵੀ ਨੁਕਸਾਨ ਦੱਸਤੇ, ਤੁਹਾਡੀ ਜੋਬ ਦੇ ਨੁਕਸਾਨ ਦੱਸਤੇ, ਤੁਹਾਡੇ ਮਾਪਿਆਂ ਦੇ ਉੱਤੇ ਕੀ ਬੀਤਦੀ ਆ ਜਦੋਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਅਤੇ ਜਦੋਂ ਤੁਹਾਡੇ ਪੈਸੇ ਭੇਜਣੇ ਪਿੱਛੋਂ ਬੰਦ ਹੋ ਜਾਂਦੇ ਆ, ਤੁਹਾਡਾ ਇੱਥੇ ਰਿਲੇਸ਼ਨ ਦੇ ਉੱਤੇ ਕੀ ਅਸਰ ਪੈਂਦਾ ਵਾ ਜਦੋਂ ਤੁਸੀਂ ਵੋਟੀ ਨੂੰ ਇਸ ਚੀਜ਼ ਦੇ ਲਈ ਮੁੜ ਕੇ ਸਫੋਕੇਟ ਕਰ ਦਿੰਦੇ ਹੋ, ਤੰਗ ਪਰੇਸ਼ਾਨ ਕਰਦੇ ਹੋ, ਜਾਂ ਘਰ ਵਾਲੇ ਨੂੰ ਆਪਾਂ ਉਧਰੋਂ ਵੀ ਇੱਧਰ ਨੂੰ ਕਹਿ ਸਕਦੇ ਹਾਂ।
1: ਬਿਲਕੁਲ ਬਿਲਕੁਲ,
0: ਇੱਕੋ ਜੀ ਦੇ ਉੱਤੇ ਸਾਰੇ ਦਾ ਸਾਰਾ ਭਾਰ ਆ ਕੇ ਪੈ ਗਿਆ, ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਇੱਕੋ ਜਣੇ ਦੇ ਉੱਤੇ ਆ ਗਏ। ਤੁਸੀਂ ਸੋਚੋ ਵੀ ਦੋਵਾਂ ਜਾਣਿਆਂ ਕੋਈ ਨਹੀਂ ਸਰਨ ਡਿਆ,
1: ਬਿਲਕੁਲ ਠੀਕ ਗੱਲ ਆ,
0: ਇੱਕ ਜਣਾ ਸਾਰੀ ਦਿਹਾੜੀ ਘਰ ਬੈਠਾ ਰਹੂਗਾ ਜਾਂ ਉੱਦਾਂ ਦੀ ਕੋਈ ਜੋਬ ਕਰੂਗਾ ਜਿਹੜੀ ਉਹਨੂੰ ਫਿਰ ਮਜਬੂਰੀ 'ਚ ਕਰਨੀ ਪਊਗੀ, ਘਰਾਂ ਦੇ ਗੁਜ਼ਾਰੇ ਕਿੱਦਾਂ ਚੱਲਣਗੇ, ਹੋ ਸਕਦਾ ਤੁਹਾਡੇ ਘਰ ਦੀ ਕਿਸ਼ਤ ਨਾ ਦਿੱਤੀ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਅਤੇ ਤੁਹਾਡੇ ਆਸ ਪਾਸ ਹੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ।
1: ਬਿਲਕੁਲ ਠੀਕ, ਬਿਲਕੁਲ ਠੀਕ। ਐਂਡ ਇੱਦਾਂ ਦੀ ਜਿਸ ਸਿਚੁਏਸ਼ਨ 'ਚ ਜਿੱਦਾਂ ਦੀ ਇਕੋਨਮੀ 'ਚ ਆਪਾਂ ਰਹਿੰਦੇ ਹਾਂ, ਜਿੱਦਾਂ ਦੇ ਸਟਰਕਚਰ 'ਚ ਆਪਾਂ ਰਹਿੰਦੇ ਹਾਂ, ਇੱਕ ਛੋਟੀ ਜੀ ਇਹ ਚੀਜ਼ ਕਰਕੇ ਆਪਾਂ ਉਹ ਅਗੇਨ ਮੈਂ ਉਹਦੇ 'ਤੇ ਜਾਂਦਾ ਹੀ ਨਹੀਂ, ਮੈਂ ਅਜ਼ਿਊਮ ਕਰਦਾ ਪਕੜੇ ਗਏ ਅਤੇ ਕਹਿਤਾ ਯਾਰ ਮੈਂ ਅੱਗੇ ਤੋਂ ਪੀਆ ਵੀ ਨਹੀਂ ਕਰਨੀ, ਕੋਈ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ, ਕੁਛ ਨਹੀਂ ਹੋਇਆ, ਉਸ ਤੋਂ ਬਾਅਦ ਵੀ ਤੁਹਾਡੀ ਲਾਈਫ ਡੀਰੇਲ ਹੀ ਹੈ। ਆਪਾਂ ਸਾਰੇ ਦਾ ਚਲੋ ਮਾਈਨਸ ਦੱਸਦੇ, ਜੇ ਪੋਜ਼ਿਟਿਵ ਟੂ ਪੋਜ਼ਿਟਿਵ ਆਦਮੀ ਦੀ ਵੀ ਮੈਂ ਗੱਲ ਲਵਾਂ ਕਿ ਯਾਰ ਓਕੇਸ਼ਨਲ ਡਰਿੰਕਰ ਸੀਗਾ ਫੜਿਆ ਗਿਆ, ਚਲੋ ਉਸ ਤੋਂ ਬਾਅਦ ਵੀ ਉਹ ਕੋਈ ਡਿਪਰੈਸ਼ਨ 'ਚ ਕੁਛ ਨਹੀਂ ਗਿਆ, ਫਿਰ ਵੀ ਲਾਈਫ ਥੋੜ੍ਹੀ ਡੀਰੇਲ ਹੋਣੀ ਹੈ, ਕਿਉਂਕਿ ਸਟਰਕਚਰ ਇਸ ਤਰ੍ਹਾਂ ਦਾ ਕਿ ਤੁਸੀਂ ਬਿਨਾਂ ਗੱਡੀ ਦੇ ਇੱਥੇ ਨਹੀਂ ਰਹਿ ਸਕਦੇ,
0: ਇੱਥੇ ਨਹੀਂ ਸਰਵਾਈਵ ਕਰ ਸਕਦੇ,
1: ਹੈਂਡੀਕੈਪਡ
0: ਹੋ ਕੇ ਦੂਰ ਨੇੜੇ ਤੁਸੀਂ ਜਾਣਾ, ਮੰਨ ਲਓ ਨੇੜੇ ਨੇੜੇ ਤੁਸੀਂ ਕਰੀ ਜਾਓਗੇ ਹੈ ਨਾ, ਚਲਾ ਤੁਸੀਂ ਟੈਕਸੀ ਕਰ ਲਓਗੇ, ਉਬਰ ਕਰ ਲਓਗੇ, ਮੰਨ ਲਓ ਜੇ ਤੁਸੀਂ ਦੂਰ ਜਾਣਾ ਤੁਹਾਨੂੰ ਵਾਰਾ ਹੀ ਨਹੀਂ ਖਾਣੀ,
1: ਬਿਲਕੁਲ ਨਹੀਂ ਖਾਣੀ,
0: ਕਿੱਦਾਂ ਕਰੋਗੇ, ਕਿਸੇ ਦਾ ਤਰਲਾ ਮਾਰੋਗੇ, ਇੱਥੇ ਹਰ ਕੋਈ ਬਿਜ਼ੀ ਆ, ਕਿੱਦਾਂ ਤੁਸੀਂ ਉਹ ਚੀਜ਼ਾਂ,
1: ਸੋਸ਼ਲ ਐਂਬੈਰਸਮੈਂਟ ਇੱਦਾਂ ਦੀ ਬੰਦਾ ਆਪ ਨਹੀਂ ਬਾਹਰ ਨਿਕਲਦਾ ਕਿ ਲੋਕੀ ਕਹਿਣਗੇ ਅੱਛਾ ਉਹ
0: ਐਗਜੈਕਟਲੀ। ਹੁਣ ਮੈਂ ਬੜੇ, ਮੈਂ ਇੱਕ ਦੋ ਜਾਣੇ ਉਹਨਾਂ ਨੂੰ ਵੀ ਜਾਣਦਾ ਜਿਹੜੇ ਸ਼ਰਮ ਦੇ ਮਾਰੇ ਉਹ ਨਹੀਂ ਲਵਾਉਣ ਡੇ ਵੀ ਲੋਕੀ ਕੀ ਕਹਿਣਗੇ,
1: ਐਬਸੋਲੂਟਲੀ ਬਿਲਕੁਲ,
0: ਸਾਡੀ ਗੱਡੀ ਚੋਂ ਲੱਗਾ ਹੋਊਗਾ ਲੋਕੀ ਕੀ ਕਹਿਣਗੇ, ਪਰ ਹੈਰਾਨੀ ਦੀ ਗੱਲ ਇਹ ਆ ਵੀ ਉਹਦੀ ਕੋਈ ਮਿਆਦ ਨਹੀਂ ਆ, ਭਾਵੇਂ ਉਹ 10 ਸਾਲ ਬਾਅਦ ਵੀ, ਜੇ ਮੈਂ ਗਲਤ ਨਹੀਂ ਆ ਤੇ ਉਹ 10 ਸਾਲ ਬਾਅਦ ਵੀ ਜੇ ਡਿਸਾਈਡ ਕਰਨਗੇ ਕਿ ਹੁਣ ਆਪਾਂ,
1: ਹਾਂ ਹਾਂ,
0: ਤੇ ਉਦੋਂ ਵੀ ਉਹਨਾਂ ਨੂੰ ਲਵਾਉਣਾ ਹੀ ਪੈਣਾ,
1: ਉਹ ਤਾਂ ਰੂਲ ਬੁੱਕ ਹੈ ਬਈ, ਇਹ ਰੂਲ ਦੇ ਹਿਸਾਬ ਨਾਲ ਚੱਲਣਾ ਪੈਣਾ, ਇਦਾਂ ਹੀ ਚੱਲਣਾ,
0: ਇਹ ਨਹੀਂ ਹੈ ਕਿ ਇੰਨਾ ਚਿਰ ਤੁਸੀਂ ਛੱਡ ਛੱਡਿਆ ਤੇ ਹੁਣ ਤੁਹਾਡਾ ਠੀਕ ਆ, ਉਹ ਬਿਹੇਵੀਅਰ ਤੁਹਾਨੂੰ ਦੱਸਣਾ ਪੈਣਾ। ਖੈਰ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ, ਬਹੁਤ ਸਾਰੇ ਤੁਹਾਡੇ ਮੈਸੇਜ ਨੇ, ਹੋ ਸਕਦਾ ਮੈਂ ਸਾਰੇ ਨਾ ਪੜ੍ਹ ਪਾਵਾਂ, ਕਹਿੰਦੇ ਕਿ ਰਿਪੀਟ ਕਦੋਂ ਆਊਗਾ, ਇਹ ਵੀਰ ਜੀ ਰਿਪੀਟ ਆਊਗਾ 1 ਵਜੇ ਤੇ ਸਿਡਨੀ ਸਟੇਸ਼ਨ ਤੋਂ ਤੁਸੀਂ ਸੁਣ ਸਕਦੇ ਹੋ, ਤੇ ਉਸ ਤੋਂ ਬਾਅਦ ਸ਼ਾਮੀ 8 ਵਜੇ ਤੁਸੀਂ ਮੈਲਬਰਨ ਸਟੇਸ਼ਨ ਤੋਂ ਸੁਣ ਸਕਦੇ ਹੋ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨੂੰ ਆਪਾਂ ਪੌਡਕਾਸਟ ਦੇ ਉੱਤੇ ਪਾ ਕੇ, ਆਪਣੀ ਐਪਲੀਕੇਸ਼ਨ ਰੇਡੀਓ ਹਾਂਜੀ ਦੀ ਤੁਸੀਂ ਡਾਊਨਲੋਡ ਕਰੋਗੇ ਤੇ ਉਹਦੀ ਪੌਡਕਾਸਟ ਦੇ ਵਿੱਚ ਆਪਾਂ ਇਹਦੀ ਆਡੀਓ ਪਾ ਦਿਆਂਗੇ। ਬਾਕੀ ਤੁਸੀਂ ਰੇਡੀਓ ਹਾਂਜੀ ਦਾ ਜਿਹੜਾ ਚੈਨਲ ਆ ਉਹਦੇ ਉੱਤੇ ਜਾ ਕੇ ਜੇ ਤੁਸੀਂ ਐਪਲ ਪੌਡਕਾਸਟ ਸੁਣਦੇ ਹੋ ਜਾਂ ਤੁਸੀਂ ਕਿਹੜੀ ਹੁੰਦੀ ਆ
1: ਸਪੋਟੀਫਾਈ
0: ਵਗੈਰਾ ਸੁਣਦੇ ਹੋ, ਜਿਹੜੀ ਵੀ ਸੁਣਦੇ ਹੋ ਉਹਦੇ ਉੱਤੇ ਤੁਹਾਨੂੰ ਮਿਲ ਜੂਗਾ, ਪਰ ਉਹ ਜਿਹੜਾ ਉਹ 2-3 ਦਿਨ ਠਹਿਰ ਕੇ ਆਊਗਾ। ਕੋਸ਼ਿਸ਼ ਕਰਾਂਗੇ ਆਪਾਂ ਕਿ ਜਲਦ ਤੋਂ ਜਲਦ ਪਵਾ ਦਈਏ, ਪਰ ਅੱਜ ਦੀ ਅੱਜ ਤੁਸੀਂ ਦੁਬਾਰਾ ਇਹ 2 ਟਾਈਮ ਸੁਣ ਸਕਦੇ ਹੋ। ਥੈਂਕ ਯੂ, ਕਹਿੰਦੇ ਕਿ ਇਸ ਗੱਲ ਤੋਂ ਮੈਂ ਹੈਰਾਨ ਹਾਂ ਕਿ ਆਪਣੇ ਲੋਕ ਵੀ ਇਹਨੇ ਦਾਰੂ ਪੀਂਦੇ ਆ। ਅੱਛਾ ਮਤਲਬ ਸੱਚੀ ਗੱਲ ਕਰ
1: ਰਹੇ ਹੋ, ਕਹਿ ਦਈਏ ਆਪਣੇ।
0: ਥੈਂਕ ਯੂ, ਨਾਈਸ ਟੋਪਿਕ, ਬਿਗੇਸਟ ਮਿਸਟੇਕ ਆਲਸੋ, ਕਹਿੰਦੇ ਹਿੱਟ ਐਂਡ ਰਨ ਮਾਈ ਰਨ, ਹਾਂ ਉਹ ਇੱਕ ਅਲੱਗ ਮਸਲਾ, ਉਹਦੇ ਉੱਤੇ ਆਪਾਂ ਫੇਰ ਕਿਸੇ ਦਿਨ ਕਰਾਂਗੇ, ਉਹ ਤੇ ਹੈ ਹੀ ਬਲੰਡਰ ਹੈ ਨਾ,
1: ਬਹੁਤ ਵੱਡਾ ਬਲੰਡਰ,
0: ਉਹ ਤੇ ਇੱਕ ਅਲੱਗ ਹੋ ਗਿਆ, ਫੇਰ ਵੱਡਾ ਚੈਪਟਰ ਹੈ ਇੱਕ। ਸੇਠੀ ਸਾਹਿਬ ਧੰਨਵਾਦ ਜੀ ਤੁਹਾਡਾ, ਬਹੁਤ ਮਿਹਰਬਾਨੀ, ਤੇ ਧੰਨਵਾਦ ਭਾਅ ਜੀ, ਕਹਿੰਦੇ ਕਿ ਦੂਸਰੇ ਨਸ਼ਿਆਂ ਵਾਸਤੇ ਹੋਈ ਭੋਪੂ ਪਰ ਬਹੁਤ ਬਹੁਤ ਘੱਟ ਹੈ। ਹਾਂ ਨਹੀਂ, ਉਹ ਅਸੀਂ ਇਹ ਨਹੀਂ ਕਿਹਾ ਵੀ ਭੋਪੂ ਨਹੀਂ ਹੈਗੇ, ਅਸੀਂ ਇਹ ਕਿਹਾ ਵੀ ਜਿਹੜੀ ਗੱਡੀ 'ਚ ਇੰਟਰਲੋਕ
1: ਸਿਸਟਮ
0: ਉਹਦੀ ਗੱਲ ਕਰ ਰਹੇ ਹਾਂ ਆਪਾਂ ਵੀਰ ਜੀ, ਉਹਦੇ ਉੱਤੇ ਵੀ ਫੇਰ ਕਿਸੇ ਦਿਨ ਕਰ ਲਵਾਂਗੇ। ਕੋਈ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਵੀ ਉਹਦੇ 'ਚ ਬੰਦਾ ਬਚ ਜਾਂਦਾ, ਉਹਦੇ ਹੋਰ ਉਹਦੇ 'ਚ ਹੋਰ ਓਬਲੀਗੇਸ਼ਨ ਬਹੁਤ ਤਕੜੀਆਂ।
1: ਖੈਰ ਵੈਸੇ ਕੰਮ ਹੀ,
0: ਹਾਂ ਸੋ ਇੱਕ ਜਸਟ ਇੱਕ ਫੈਕਟ ਆਪਾਂ ਤੁਹਾਡੇ ਨਾਲ ਸਾਂਝਾ ਕਰਕੇ ਕੀਤਾ ਵਾ ਵੀ ਉਹ ਇਹਦਾ ਇਹ ਆ ਅਤੇ ਉਹਦਾ ਉਹ ਆ, ਸੋ ਇਹਨੂੰ ਵੀ ਤੁਸੀਂ ਇਸ ਤਰੀਕੇ ਆਪਣੀ ਨਾ ਇੱਕ ਪ੍ਰੋਬਲਮ ਆਪਾਂ ਕਨਵਰਸੇਸ਼ਨ 'ਚੋਂ, ਮੈਂ ਤੁਹਾਡੇ 'ਤੇ ਨਹੀਂ ਮੈਂ ਕਹਿ ਰਿਹਾ, ਮੈਂ ਉੱਦਾਂ ਓਵਰਆਲ ਕਹਿ ਰਿਹਾ ਵੀਰ ਜੀ, ਤੁਸੀਂ ਨਹੀਂ ਇਸ ਚੀਜ਼ ਦਾ ਬੁਰਾ ਬਣਾਉਣਾ, ਆਪਣੇ ਨਾ ਓਵਰਆਲ ਹੀ ਆ ਇੱਕ ਚੀਜ਼ ਕਿ ਆਪਾਂ ਜਿਹੜੀ ਚੀਜ਼ ਉਹਦੇ 'ਚ ਕਿਤੇ ਉਹ ਆ ਨਾ ਗੁੰਜਾਇਸ਼ ਆ, ਉਹ ਛੇਤੀ ਪਿੱਕ ਹੋ ਜਾਂਦੀ ਆ, ਪਰ ਉਹਦੇ ਖਮਿਆਜ਼ੇ ਨਹੀਂ ਪਿੱਕ ਹੁੰਦੇ।
1: ਹਾਂ ਉਹ ਤਾਂ
0: ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਮੈਨੂੰ ਲੱਗਦਾ ਸਾਰੇ ਮੈਸੇਜ ਜਿਹੜੇ ਨੇ ਉਹ ਆਪਾਂ ਤੁਹਾਡੇ ਨਹੀਂ ਪੜ੍ਹ ਪਾਵਾਂਗੇ, ਕਿਉਂਕਿ ਮੈਂ ਹੁਣੇ ਵੇਖਿਆ ਵੀ ਮੇਰੇ ਸੱਜਣ ਵੇਖ ਰਹੇ ਨੇ ਫੋਨ 'ਤੇ, ਇਹਦਾ ਮਤਲਬ ਕਿ ਸਮਾਂ ਹੋ ਗਿਆ ਕਾਫੀ, ਅਤੇ ਮੈਂ ਬ੍ਰੇਕ ਦੇ ਦਰਮਿਆਨ ਪੜ੍ਹ ਲੈਣਾ ਮੈਸੇਜ, ਜਿੱਦਾਂ ਕੋਈ ਹੋਊਗਾ ਇੰਪੋਰਟੈਂਟ ਉਹ ਆਪਾਂ ਅਗਲੇ ਕੇਸਾਂ ਦੇ ਵਿੱਚ ਜ਼ਰੂਰ ਆਪਾਂ ਸਾਂਝਾ ਕਰਾਂਗੇ। ਆਪਾਂ ਮਾਫ਼ੀ ਚਾਹੁੰਦੇ ਤੁਹਾਡੇ ਮੈਸੇਜ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਸਮਾਂ ਹੋ ਗਿਆ ਜ਼ਿਆਦਾ, ਅਤੇ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ
1: ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME advisor.
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM.

ਕਰਦਾ ਤਾਂ ਸ਼ਾਇਦ ਖੁਦਾ ਹੁੰਦਾ। ਪਿਆਰ 'ਚ ਹਰ ਕੋਈ ਲੜਦਾ, ਜੇ ਨਾ ਲੜਦਾ ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ, ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ।

0: is now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 10 ਸਪਤੰਬਰ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਬੇਸ਼ੱਕ ਪੌਲਿਨ ਹੈਂਸਨ ਜਾਂ ਦੂਸਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਸਿਗਰਟ ਸਸਤੀ ਕਰਨ ਦੀ ਗੱਲ ਕਹਿ ਰਹੀਆਂ ਹੋਣ, ਪਰ ਸਿਗਰਟ ਕਿਸੇ ਪਾਸਿਓਂ ਵੀ ਕੋਈ ਚੰਗੀ ਗੱਲ ਤਾਂ ਨਹੀਂ ਹੋ ਸਕਦੀ। ਸਿਗਰਟ ਪੀਣ ਵਾਲਾ ਵਿਅਕਤੀ ਇਕੱਲਾ ਆਪ ਹੀ ਇਸ ਜ਼ਹਿਰੀਲੇ ਧੂੰਏ ਦਾ ਸ਼ਿਕਾਰ ਨਹੀਂ ਹੁੰਦਾ, ਸਗੋਂ ਉਸਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਵੀ ਇਸ ਦੀ ਕੀਮਤ ਚੁਕਾਉਂਦੇ ਨੇ। ਪੈਸਿਵ ਸਮੋਕਿੰਗ ਇਸਨੂੰ ਅੰਗਰੇਜ਼ੀ ਦੇ ਵਿੱਚ ਕਹਿ ਲਿਆ ਜਾਂਦਾ। ਖਾਸ ਤੌਰ ਦੇ ਉੱਤੇ ਬੱਚਿਆਂ 'ਤੇ ਪੈਸਿਵ ਸਮੋਕਿੰਗ ਦੇ ਕੀ ਅਸਰ ਪੈ ਰਹੇ ਨੇ? ਅਮਰੀਕਾ ਦੀ ਕੌਮੀ ਸਿਹਤ ਸੰਸਥਾ ਦੇ ਦੁਆਰਾ ਮਾਹਰਾਂ ਦੇ ਅਧਿਐਨ ਦੇ ਮੁਤਾਬਕ ਸਾਲ 2023 ਦੇ ਵਿੱਚ ਦੁਨੀਆ ਭਰ ਦੇ ਅੰਦਰ ਕਰੀਬ 2.7 ਅਰਬ ਲੋਕ ਪੈਸਿਵ ਸਮੋਕਿੰਗ ਦੇ ਸੰਪਰਕ ਦੇ ਵਿੱਚ ਆਏ। ਇਸ ਦੇ ਚੱਲਦਿਆਂ ਕਰੀਬ 17 ਲੱਖ ਲੋਕ ਸਮੇਂ ਤੋਂ ਪਹਿਲਾਂ ਹੀ ਦਮ ਤੋੜਦੇ ਗਏ। ਮੈਡੀਕਲ ਜਰਨਲ ਦੀ ਲਿਸੈਂਟ ਦੀ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ 1900 ਤੋਂ ਲੈ ਕੇ 2023 ਤੱਕ 204 ਦੇਸ਼ਾਂ ਅਤੇ ਅਲੱਗ ਅਲੱਗ ਟੈਰੀਟਰੀਜ਼ ਦੇ ਵਿੱਚ ਪੈਸਿਵ ਸਮੋਕਿੰਗ ਦਾ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦਰਮਿਆਨ ਸਾਲ 2023 ਦੇ ਵਿੱਚ ਸਿਗਰਟ ਨੋਸ਼ੀ ਦੇ ਕਾਰਨ ਇਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ 76 ਕਰੋੜ ਬੱਚੇ ਹੀ ਸ਼ਾਮਲ ਸੀ। ਇਹਨਾਂ ਦੇ ਵਿੱਚ 0 ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਬੱਚੇ ਸੀ। ਅਧਿਐਨ ਦੇ ਮੁਤਾਬਕ ਇਨੀ ਇਸੇ ਉਮਰ ਵਰਗ ਦੇ ਬੱਚਿਆਂ ਦੇ ਵਿੱਚ ਸਿਗਰਟ ਨੋਸ਼ੀ ਦੇ ਧੂੰਏ ਦੇ ਸੰਪਰਕ ਦੇ ਵਿੱਚ ਆਉਣ ਦੇ ਚੱਲਦਿਆਂ ਸਾਹ ਦੀਆਂ ਜੁੜੀਆਂ ਬਿਮਾਰੀਆਂ 52 ਲੱਖ ਬੱਚਿਆਂ ਦੇ ਵਿੱਚ ਪਸਰੀਆਂ। ਅਧਿਐਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 2023 ਦੇ ਵਿੱਚ ਪੈਸਿਵ ਸਮੋਕਿੰਗ ਦੇ ਕਾਰਨ 16 ਲੱਖ ਲੋਕ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਗਏ, ਉਹ ਜਿਹੜੇ ਕਿ ਸਿਗਰਟ ਪੀ ਵੀ ਨਹੀਂ ਸੀ ਰਹੇ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕ ਲੰਮੇ ਸਮੇਂ ਤੱਕ ਬਿਮਾਰੀਆਂ ਅਤੇ ਸਿਹਤ ਸੰਬੰਧੀ ਪਰੇਸ਼ਾਨੀਆਂ ਦੇ ਨਾਲ ਜੂਝਦੇ ਰਹਿੰਦੇ ਨੇ। ਅਜਿਹੇ ਦੇ ਵਿੱਚ ਸਿਗਰਟ ਨੂੰ ਸਸਤਾ ਕਰ ਦਿੱਤਾ ਜਾਣਾ ਕਿੱਧਰ ਦਾ ਵਿਕਲਪ ਹੋਇਆ? ਖੈਰ, ਇਹ ਆਸਟ੍ਰੇਲੀਆ ਦੀ ਖਬਰ ਨਹੀਂ ਹੈ, ਦੁਨੀਆ ਭਰ ਦੇ ਨਾਲ ਜੁੜਦੀ ਇਹ ਖਬਰ ਹੈ। ਦੂਜੀਆਂ ਹੋਰ ਖਬਰਾਂ ਦੇ ਵੱਲ ਚੱਲੀਏ। ਫਿਲੀਪੀਨਸ ਤੋਂ, ਜਿੱਥੇ ਇੱਕ ਕਿਸ਼ਤੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ ਵੱਡਾ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ, 80 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਨੇ। ਰੋਇਟਰਸ ਦੀ ਖਬਰ ਦੇ ਮੁਤਾਬਕ ਫਿਲੀਪੀਨਸ ਕੋਸਟ ਗਾਰਡ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਬੁੱਧਵਾਰ ਰਾਤ ਪੱਛਮੀ ਫਿਲੀਪੀਨਸ ਦੇ ਪਲਾਵਨ ਟਾਪੂ ਦੇ ਕੋਲ ਇੱਕ ਫੇਰੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। 43 ਲੋਕਾਂ ਨੂੰ ਹਾਲਾਂਕਿ ਬਚਾਇਆ ਵੀ ਜਾ ਚੁੱਕਿਆ ਹੈ। AFP ਦੀ ਖਬਰ ਦੇ ਮੁਤਾਬਕ ਕੋਸਟ ਗਾਰਡ ਨੇ ਦੱਸਿਆ ਹੈ ਕਿ MV ਜੂਨ ਐਸਟਰ ਨਾਮ ਦੀ ਇਸ ਕਿਸ਼ਤੀ, ਜਿਹੜੀ ਕਿ ਬੁੱਧਵਾਰ ਸ਼ਾਮ ਤੱਟ ਤੋਂ ਕਰੀਬ 2.25 ਕਿਲੋਮੀਟਰ ਦੂਰ ਹੀ ਪਹੁੰਚੀ ਸੀ, ਜਿਸ ਦੇ ਵਿੱਚ ਅੱਗ ਲੱਗ ਗਈ। ਕੋਸਟ ਗਾਰਡ ਦੇ ਦੁਆਰਾ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹ ਇਸ ਕਿਸ਼ਤੀ ਦੇ ਉੱਤੇ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਧਰ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੀ ਡੇਰੀ ਵਸਤਾਂ, ਸ਼ਰਾਬ, ਮੋਟਰਸਾਈਕਲ ਦੇ ਉੱਤੇ ਪਾਬੰਦੀ ਲਗਾਉਣ ਦਾ ਹੁਣ ਫੈਸਲਾ ਕੀਤਾ ਹੈ। ਪਾਬੰਦੀ 29 ਸਪਤੰਬਰ ਤੋਂ ਲਾਗੂ ਹੋਏਗੀ। ਟਰੰਪ ਦਾ ਇਹ ਫੈਸਲਾ ਕੈਨੇਡਾ ਦੇ ਵੱਲੋਂ ਅਮਰੀਕੀ ਸਮਾਨ ਦੇ ਉੱਤੇ 50% ਜਵਾਬੀ ਟੈਰਿਫ ਲਗਾਉਣ ਤੋਂ ਬਾਅਦ ਆਇਆ। ਟਰੰਪ ਦੇ ਹੁਕਮ ਦੇ ਮੁਤਾਬਕ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਵਾਈਨ, ਅਲਕੋਹਲ ਮੁਕਤ ਬੀਅਰ ਦੇ ਉੱਤੇ ਵੀ ਪਾਬੰਦੀ ਲੱਗੇਗੀ। ਕੁਝ ਡੈਰੀ ਵਸਤਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਿਆ ਤੱਕ ਜਾਏਗਾ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਬੰਦੀਆਂ ਸੀਮਤ ਸਮੇਂ ਦੇ ਲਈ ਲੱਗਣਗੀਆਂ, ਪਰ ਇਹਨਾਂ ਦੇ ਵਿੱਚ ਵਾਧਾ ਵੀ ਕਰ ਸਕਦੇ ਨੇ। ਟਰੰਪ ਦੀ ਨਵੀਂ ਪਾਬੰਦੀ, ਕੁਝ ਘੰਟੇ ਪਹਿਲਾਂ ਕੈਨੇਡਾ ਨੇ ਅਮਰੀਕੀ ਸਮਾਨ ਦੇ ਉੱਤੇ 50% ਜਵਾਬੀ ਟੈਰਿਫ ਲਗਾਏ ਸੀ। ਸ਼ਾਇਦ ਇਸੇ ਦੇ ਗੁੱਸੇ ਵਜੋਂ ਅਮਰੀਕਾ ਨੇ ਇਹ ਫੈਸਲਾ ਲਾਗੂ ਕੀਤਾ ਹੈ। ਦੁਨੀਆ ਭਰ ਦੇ ਵਿੱਚ ਜੰਗ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਜਾਰਡਨ ਦੇ ਮੁਵਾਕਫ ਅਸਲਤੀ ਏਅਰਬੇਸ ਦੇ ਉੱਤੇ ਬੁੱਧਵਾਰ ਸਵੇਰੇ ਈਰਾਨ ਨੇ ਮਿਜ਼ਾਈਲ ਹਮਲਾ ਕੀਤਾ। BBC ਦੇ ਅਮਰੀਕੀ ਨਿਊਜ਼ ਪਾਰਟਨਰ CBS ਨਿਊਜ਼ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਕਈ ਅਮਰੀਕੀ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਹਮਲੇ 'ਚ 8 F-15 ਲੜਾਕੂ ਜਹਾਜ਼, ਜਿਸ ਦੇ ਉੱਤੇ ਅਮਰੀਕਾ ਬੜਾ ਮਾਣ ਕਰਦਾ, ਮਾਮੂਲੀ ਰੂਪ ਦੇ ਵਿੱਚ ਨੁਕਸਾਨੇ ਗਏ ਨੇ। ਖਬਰਾਂ ਇਹ ਵੀ ਨੇ ਕਿ ਮੁਰੰਮਤ ਤੋਂ ਬਾਅਦ ਇਹਨਾਂ ਜਹਾਜ਼ਾਂ ਨੂੰ ਤਾਂ ਦੁਬਾਰਾ ਅਮਰੀਕੀ ਹਵਾਈ ਬੇੜੇ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ, ਪਰ ਅਮਰੀਕਾ ਦੀ ਹਵਾਈ ਟਿਕਾਣੇ ਕਿੰਨੇ ਕੁ ਸੁਰੱਖਿਅਤ ਨੇ, ਸਿਰਫ ਇਸ ਦੀ ਇੱਕ ਝਲਕ ਜਿਹੜੀ ਉਹ ਈਰਾਨ ਨੇ ਦਿਖਾਈ ਹੈ। ਇਸ ਮੁਤਾਬਕ ਹਮਲੇ ਦੇ ਵਿੱਚ F-10 ਥੰਡਰਬੋਲਟ ਜਹਾਜ਼ ਨੂੰ ਵੀ ਇਸ ਮਿਜ਼ਾਈਲ ਦੀ ਚਪੇਟ ਦੇ ਵਿੱਚ ਆਇਆ ਦੱਸਿਆ ਗਿਆ। ਜਹਾਜ਼ ਦਾ ਇੱਕ ਖੰਭ ਪੂਰੀ ਤਰ੍ਹਾਂ ਦੇ ਨਾਲ ਉੱਡ ਗਿਆ। A-10 ਨੂੰ ਆਮ ਤੌਰ ਦੇ ਉੱਤੇ ਵਾਰਥੰਗ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਯਾਨੀ ਕਿ ਲੜਾਈ ਦੇ ਵਿੱਚ ਜਿਹੜਾ ਇੱਕ ਸਭ ਤੋਂ ਤਗੜਾ ਇੱਕ ਹਮਲਾ ਬਣ ਕੇ ਸਾਬਤ ਹੁੰਦਾ ਹੈ। CBS ਨਿਊਜ਼ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਮਰੀਕੀ ਫੌਜੀ ਦੀ ਮੌਤ
ਹੋਈ ਖਬਰ ਨਹੀਂ ਸਾਹਮਣੇ ਆਈ, ਪਰ ਇਹ ਚੰਗੀ ਗੱਲ ਹੈ, ਪਰ ਜ਼ਖਮੀ ਹੋਣ ਦੀਆਂ ਖਬਰਾਂ ਜ਼ਰੂਰ ਸਾਹਮਣੇ ਆ ਰਹੀਆਂ। ਹਾਲਾਂਕਿ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆਂ ਉਸ ਉਹਨਾਂ ਫੌਜੀਆਂ ਦੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਰਾਨੀ ਹਮਲੇ ਦਾ ਜਵਾਬ ਦੇਣ ਦੇ ਲਈ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਬਲਾਂ ਨੇ 30 ਤੋਂ ਵਧੇਰੇ ਪੈਟਰੀਅਟ ਮਿਜ਼ਾਈਲਾਂ ਜਵਾਬ ਦੇ ਵਿੱਚ ਦਾਗ ਛੱਡੀਆਂ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਚੱਲ ਰਹੀ ਜੰਗ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀ ਮਿਡਟਰਮ ਚੋਣਾਂ ਤੋਂ ਤੁਰੰਤ ਬਾਅਦ ਖਤਮ ਹੋ ਸਕਦੀ ਹੈ। ਟਰੰਪ ਨੇ ਵੀਰਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਰਾਤ ਵੇਲੇ ਅਮਰੀਕਾ ਦੇ ਵਿੱਚ ਰਾਤ ਦਾ ਸਮਾਂ ਪਰ ਵੀਰਵਾਰ ਆਸਟ੍ਰੇਲੀਆ ਦੀ ਦੱਸ ਰਹੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਰਾਨ ਦੇ ਵਿੱਚ ਹੁਣ ਜ਼ਿਆਦਾ ਸਮੇਂ ਤੱਕ ਜੰਗ ਜਾਰੀ ਰਹਿਣ ਦੀ ਸਥਿਤੀ ਦੇ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਤੇਲ ਦੀ ਕੀਮਤਾਂ 'ਚ ਗਿਰਾਵਟ ਆ ਚੁੱਕੀ ਹੈ ਜਿਸ ਦੀ ਉਮੀਦ ਨਹੀਂ ਸੀ। ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਚੋਣਾਂ ਤੋਂ ਤੁਰੰਤ ਬਾਅਦ ਜੰਗ ਖਤਮ ਹੋ ਜਾਏਗੀ ਕਿਉਂਕਿ ਇਰਾਨ ਜ਼ਿਆਦਾਤਰ ਟਿਕ ਹੀ ਨਹੀਂ ਸਕੇਗਾ। ਡੋਨਲਡ ਟਰੰਪ ਦਾ ਬਿਆਨ ਟੈਕਸਾਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਪਹਿਲੇ ਮਿਡਟਰਮ ਕਨਵੈਨਸ਼ਨ ਤੋਂ ਠੀਕ ਪਹਿਲਾਂ ਸਾਹਮਣੇ ਆਇਆ। ਇਸ ਪ੍ਰੋਗਰਾਮ ਦੇ ਜ਼ਰੀਏ ਟਰੰਪ ਦਾ ਮਕਸਦ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਨੇਤਾਵਾਂ ਨੂੰ ਇਕਜੁੱਟ ਕਰਨਾ, ਉਹਨਾਂ 'ਚ ਚੁਣਾਵੀ ਉਤਸ਼ਾਹ ਭਰਨਾ ਜੋ ਕਿ ਫਿਲਹਾਲ ਤਾਂ ਗਾਇਬ ਹੀ ਨਜ਼ਰ ਆ ਰਹੇ। ਜ਼ਿਕਰ ਹੋ ਗਿਆ ਕਿ ਇਰਾਨ ਦੇ ਖਿਲਾਫ ਜੰਗ ਨੂੰ ਲੈ ਕੇ ਟਰੰਪ ਆਪਣੀ ਹੀ ਰਿਪਬਲਿਕਨ ਪਾਰਟੀ ਦੇ ਅੰਦਰ ਦਬਾਅ ਦਾ ਸਾਹਮਣਾ ਕਰ ਸਕਦੇ ਨੇ। ਆਹ ਖਬਰ ਅਗਲੀ ਦੱਸਣ ਲੱਗੇ ਹਾਂ, ਪਰ ਇਸ ਖਬਰ ਦੇ ਉੱਤੇ ਯਕੀਨ ਕਿਵੇਂ ਕਰੀਏ? ਹੁਣ ਇਹ ਹੈ ਤਾਂ ਅਸਲ ਦੇ ਵਿੱਚ ਇਜ਼ਰਾਈਲੀ ਅਖਬਾਰ ਹਾਰਤੇਜ਼ ਦੀ ਨਿਊਜ਼ ਹੈ। ਹਾਰਤੇਜ਼ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ 7 ਅਕਤੂਬਰ 2023 ਨੂੰ ਹਮਾਸ ਨੇ ਜਦੋਂ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ, ਉਹ ਹਮਲਾ ਜਿਸ ਦੇ ਜਵਾਬ 'ਚ ਇਜ਼ਰਾਈਲ ਨੇ ਦੁਨੀਆ ਭਰ ਦੇ ਅੰਦਰ ਸਭ ਤੋਂ ਵੱਡਾ ਨੁਕਸਾਨ ਕਰਕੇ ਦਿਖਾਇਆ, ਗਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਛੱਡਿਆ, 76,000 ਤੋਂ ਵਧੇਰੇ ਲੋਕਾਂ ਦੀ ਮੌਤ ਕਰ ਛੱਡੀ ਹੈ। ਉਹ ਹਮਲੇ ਦੇ ਬਾਰੇ ਇਜ਼ਰਾਈਲ ਦੇ ਉਸ ਵਕਤ ਪ੍ਰਧਾਨ ਮੰਤਰੀ ਹੁਣ ਵੀ ਨੇ ਬੈਂਜਾਮਿਨ ਨੇਤਨਯਾਹੂ ਨੂੰ ਪਹਿਲਾਂ ਹੀ ਪਤਾ ਚੱਲ ਚੁੱਕਿਆ ਸੀ, 1-2-5 ਨਹੀਂ ਬਲਕਿ 10 ਦਿਨ ਪਹਿਲਾਂ। ਬਾਵਜੂਦ ਇਸ ਦੇ ਨੇਤਨਯਾਹੂ ਨੇ ਪ੍ਰਬੰਧ ਕਿਉਂ ਨਹੀਂ ਕੀਤੇ, ਹਮਾਸ ਦਾ ਇਹ ਹਮਲਾ ਕਿਉਂ ਹੋਣ ਦਿੱਤਾ, ਇਜ਼ਰਾਈਲੀਆਂ ਦੀ ਮੌਤ ਕਿਉਂ ਹੋਣ ਦਿੱਤੀ, 1200 ਇਜ਼ਰਾਈਲੀ ਨਾਗਰਿਕ ਵੀ ਤਾਂ ਇਸ ਹਮਲੇ ਦੇ ਵਿੱਚ ਮਾਰੇ ਗਏ ਸੀ। ਹੁਣ ਇਜ਼ਰਾਈਲ ਦੇ ਇਸ ਸਿਖਰਲੇ ਅਖਬਾਰ ਹਾਰਤੇਜ਼ ਦੀ ਇਸ ਨਿਊਜ਼ ਦੇ ਉੱਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਲਜ਼ਾਮ ਸਾਧੇ ਨੇ। ਉਹਨਾਂ ਕਿਹਾ ਹੈ ਕਿ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਤਰੀਕੇ ਦੇ ਨਾਲ ਇਹ ਖਬਰ ਲਿਆਂਦੀ ਗਈ ਹੈ। ਇਜ਼ਰਾਈਲ ਦੇ ਵਿੱਚ ਵੀ ਤਾਂ ਚੋਣਾਂ ਹੋਣੀਆਂ ਨੇ, ਅਕਤੂਬਰ ਮਹੀਨੇ 'ਚ ਇਜ਼ਰਾਈਲ ਦੀਆਂ ਚੋਣਾਂ ਹੋਣੀਆਂ, ਠੀਕ ਉਸ ਤੋਂ ਪਹਿਲਾਂ ਇਜ਼ਰਾਈਲ ਦੇ ਵੱਡੇ ਅਖਬਾਰ ਦੇ ਦੁਆਰਾ ਜੇਕਰ ਇਹ ਦਾਅਵਾ ਕੀਤਾ ਜਾਂਦਾ ਹੈ ਔਰ ਇਸ ਦੇ ਸਬੂਤ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਂਦੇ ਨੇ, ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਇਸ ਤੋਂ ਵੱਡੀ ਬੇਇੱਜ਼ਤੀ ਤਾਂ ਕਿਉਂ ਹੋਏਗੀ? ਪਰ ਖੈਰ, ਇਹ ਬੇਇੱਜ਼ਤੀ ਦੇ ਨਾਲੋਂ ਜ਼ਿਆਦਾ ਵੱਡਾ ਸਵਾਲ ਇਹ ਹੋਏਗਾ ਕਿ ਜਿਹੜੇ 76,000 ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ, ਕਿ ਉਸ ਨੂੰ ਬਚਾਇਆ ਜਾ ਸਕਦਾ ਸੀ ਕਿ ਇਹ ਇਜ਼ਰਾਈਲ ਦੀ ਇੱਕ ਮਹਿਜ਼ ਸਾਜ਼ਿਸ਼ ਹੀ ਨਜ਼ਰ ਆਉਂਦੀ ਹੈ। ਭਾਰਤ ਦੀਆਂ

ਵੀ ਹੋਈ ਹੈ ਉਹ ਹੁਣ ਵੀ ਹੋ ਰਹੀ ਹੈ ਔਰ ਉਸਨੂੰ ਮੈਂ ਦੇਖ ਕੇ ਸੋਚਦੇ ਹਾਂ ਕਿ ਸ਼ਾਇਦ ਮੈਨੂੰ ਕੋਕਰੇਚ ਬਣ ਜਾਣਾ ਚਾਹੀਦਾ ਸੀ ਮੇਰੀ ਦੁਨੀਆ ਕੋਕਰੇਚ ਤੋਂ ਬਿਹਤਰ ਹੁੰਦੀ ਹੈ ਇਸ ਤੋਂ ਪਹਿਲਾਂ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਈਡੀ ਨੇ ਬੰਬੇ ਹਾਈ ਕੋਰਟ ਦੇ ਵਿੱਚ ਦਾਖਲ ਇੱਕ ਹਲਫਨਾਮੇ 'ਚ ਉਹਨਾਂ ਤੋਂ 14,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਵਸੂਲੀ ਕੀਤੀ ਹੈ ਉਹਨਾਂ ਦੇ ਮੁਤਾਬਕ ਇਹ ਰਕਮ ਉਹਨਾਂ ਨੇ ਬੈਂਕਾਂ ਨੂੰ ਦਿੱਤੀ ਹੈ ਜਿਨ੍ਹਾਂ ਦਾ ਪੈਸਾ ਉਹਨਾਂ ਦੇ ਵੱਲ ਬਕਾਇਆ ਪਿਆ ਸੀ ਔਰ ਈਡੀ ਨੇ ਇਸ ਗੱਲ ਨੂੰ ਮੰਨਿਆ ਮਾਲਿਆ ਨੇ ਬੁੱਧਵਾਰ ਦੇ ਦਿਨ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਪਣੇ ਬ੍ਰਿਟੇਨ ਦੇ ਅੰਦਰ ਰਹਿਣ ਦੀ ਸਥਿਤੀ ਨੂੰ ਲੈ ਕੇ ਵੀ ਸਫਾਈ ਦਿੱਤੀ ਉਹਨਾਂ ਲਿਖਿਆ ਕਿ ਜਿਹੜੇ ਲੋਕ ਮੈਨੂੰ ਭਾਰਤ ਆਉਣ ਤੋਂ ਇਨਕਾਰ ਕਰਨ ਵਾਲਾ ਭਗੌੜਾ ਕਹਿ ਰਹੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ 1992 ਤੋਂ ਹੀ ਯੂਨਾਈਟਿਡ ਕਿੰਗਡਮ ਦਾ ਪਰਮਾਨੈਂਟ ਰੈਜ਼ੀਡੈਂਟ ਹਾਂ ਫਿਲਹਾਲ ਮੈਨੂੰ ਕਾਨੂੰਨੀ ਤੌਰ ਦੇ ਉੱਤੇ ਇਹ ਦੇਸ਼ ਛੱਡਣ ਤੋਂ ਮਨ੍ਹਾ ਕੀਤਾ ਗਿਆ ਮਾਲਿਆ ਨੇ ਕਿਹਾ ਕਿ ਉਹਨਾਂ ਦੇ ਮਾਮਲੇ 'ਚ ਭਾਰਤ ਸਰਕਾਰ ਦੀ ਪੋਸਟਰ ਬੁਆਏ ਕਾਰਵਾਈ ਤੋਂ ਇਹ ਸਭ ਕੁਝ ਸ਼ੁਰੂ ਹੋਇਆ ਸੀ ਉਹਨਾਂ ਸਰਕਾਰ ਦੇ ਖਿਲਾਫ਼ ਬੇਹੱਦ ਅਨਿਆਂਪੂਰਨ ਰਵੱਈਆ ਅਪਣਾਉਣ ਦੇ ਦੋਸ਼ ਮੜੇ ਇੱਧਰ ਗੁਜਰਾਤ ਦੇ ਗਾਂਧੀ ਨਗਰ ਦੇ ਕੁਡਾਸਨ ਇਲਾਕੇ ਦੇ ਵਿੱਚ ਬੁੱਧਵਾਰ ਰਾਤ ਨਿਰਮਾਣ ਅਧੀਨ ਇੱਕ ਇਮਾਰਤ ਦੇ ਲੋਹੇ ਦਾ ਵੱਡਾ ਸਲੈਬ ਡਿੱਗਣ ਦੇ ਚੱਲਦਿਆਂ ਕਈ ਮਜ਼ਦੂਰ ਮਲਬੇ ਥੱਲੇ ਦੱਬ ਗਏ ਹਾਦਸੇ ਤੋਂ ਬਾਅਦ ਰਾਹਤ ਤੇ ਬਚਾਅ ਮੁਹਿੰਮ ਦੇ ਚੱਲਦਿਆਂ ਹੁਣ ਤੱਕ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ ਸੰਘਵੀ ਨੇ ਦੱਸਿਆ ਕਿ 15 ਮਜ਼ਦੂਰਾਂ ਨੂੰ ਬਚਾਇਆ ਜਾ ਚੁੱਕਿਆ 12 ਹੋਰਾਂ ਨੂੰ ਗਾਂਧੀ ਨਗਰ ਸਿਵਲ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਆਈਆਂ ਨੇ ਪਰ ਕਈਆਂ ਨੂੰ ਤਾਂ ਛੁੱਟੀ ਵੀ ਦੇ ਦਿੱਤੀ ਗਈ ਹੈ ਉੱਥੇ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਹੋ ਰਿਹਾ ਐਸ਼ ਸ਼ਨੀਵਾਰ ਦੇ ਦਿਨ ਦੁਨੀਆ ਭਰ ਦੇ ਨੇਤਾ ਪਹੁੰਚਣਗੇ ਨਵੀਂ ਦਿੱਲੀ 'ਚ ਹੋਣ ਵਾਲੇ 18ਵੇਂ ਬ੍ਰਿਕਸ ਸਮਿਟ ਦੇ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੀ ਤਿਆਰੀਆਂ ਸੰਬੰਧੀ ਨੋਇਡਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਰੂਸੀ ਫੌਜ ਦੇ 3 ਏਅਰਕ੍ਰਾਫਟ ਉੱਤਰੇ ਇਸ ਨਵੇਂ ਹਵਾਈ ਅੱਡੇ ਦੇ ਉੱਤੇ ਕਿਸੇ ਵੀ ਵਿਦੇਸ਼ੀ ਫੌਰਨ ਜਹਾਜ਼ ਦੀ ਇਹ ਫੌਜੀ ਜਹਾਜ਼ ਦੀ ਪਹਿਲੀ ਲੈਂਡਿੰਗ ਸੀ ਤਿੰਨੋਂ ਰੂਸੀ ਫੌਜੀ ਜਹਾਜ਼ ਮੰਗਲਵਾਰ ਲਗਭਗ 5:30 ਵਜੇ ਸ਼ਾਮ ਨੂੰ ਹਾਈਵੇ ਦੇ ਹਵਾਈ ਅੱਡੇ ਦੇ ਰਨਵੇ ਦੇ ਉੱਤੇ ਉਤਰੇ ਜਿਸ ਦੇ ਵਿੱਚ ਰੂਸੀ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ IL-76 ਵੀ ਸ਼ਾਮਲ ਸੀ ਇਹਨਾਂ ਜਹਾਜ਼ਾਂ ਦੇ ਰਾਹੀਂ ਰੂਸੀ ਫੌਜ ਐਡਵਾਂਸ ਟੀਮ ਅਤੇ ਉੱਚ ਫੌਜੀ ਅਧਿਕਾਰੀ ਭਾਰਤ ਦੇ ਵਿੱਚ ਪਹੁੰਚੇ ਨੇ ਇਹ ਜਹਾਜ਼ ਬੁੱਧਵਾਰ ਦੇ ਦਿਨ ਵੀ ਰਨਵੇ ਦੇ ਉੱਤੇ ਹੀ ਖੜ੍ਹੇ ਰਹੇ ਇਸ ਤੋਂ ਪਹਿਲਾਂ ਵਿਦੇਸ਼ੀ ਫੌਜੀ ਜਹਾਜ਼ਾਂ ਦੀ ਲੈਂਡਿੰਗ ਜ਼ਿਆਦਾਤਰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਹੁੰਦੀ ਰਹੀ ਹੈ ਫਿਲਹਾਲ ਹਵਾਈ ਅੱਡੇ ਦੀ ਸੁਰੱਖਿਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਟੀਮ ਇਹਨਾਂ ਜਹਾਜ਼ਾਂ ਦੀ ਨਿਗਰਾਨੀ ਅਤੇ ਸੁਰੱਖਿਆ ਦੇ ਵਿੱਚ ਜੁਟੀ ਹੋਈ ਹੈ ਦੱਸ ਦਈਏ ਕਿ 18ਵਾਂ ਬ੍ਰਿਕਸ ਸਮਿਟ 12 ਅਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਭਾਰਤ ਮੰਡਪਮ ਦੇ ਅੰਦਰ ਆਯੋਜਿਤ ਕੀਤਾ ਜਾ ਰਿਹਾ ਜਿੱਥੇ ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ ਰਾਸ਼ਟਰ ਪ੍ਰਮੁੱਖ ਅਤੇ ਸੱਦੇ ਗਏ ਮਹਿਮਾਨ ਸ਼ਾਮਲ ਹੋਣਗੇ ਇਹਨਾਂ ਦੇ ਵਿੱਚ ਗਲੋਬਲ ਸ਼ਾਸਨ ਬਹੁਪੱਖਵਾਦ ਨਵੀਨਤਾ ਅਤੇ ਸਮਾਵੇਸ਼ੀ ਗਲੋਬਲ ਦੇ ਵਿਕਾਸ ਵਰਗੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ 12 ਸਤੰਬਰ ਦਾ ਸ਼ੈਡਿਊਲ ਇਹ ਹੈ ਕਿ ਦੁਪਹਿਰ 2 ਵਜੇ ਤੋਂ ਨੇਤਾਵਾਂ ਦੇ ਭਾਰਤ ਮੰਡਪਮ 'ਚ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ 2:30 ਵਜੇ ਗਲੋਬਲ ਸ਼ਾਸਨ ਬਹੁਪੱਖਵਾਦ ਨੂੰ ਮਜ਼ਬੂਤ ਕਰਨ ਦੇ ਵਿਸ਼ੇ ਦੇ ਉੱਤੇ ਇੱਕ ਬੰਦ ਕਮਰਾ ਬੈਠਕ ਹੋਏਗੀ ਪੱਤਰਕਾਰਾਂ ਨੂੰ ਦੂਰ ਰੱਖਿਆ ਜਾਏਗਾ ਪਰ ਦੁਨੀਆ ਭਰ ਦਾ ਮੀਡੀਆ ਇੱਥੇ ਪਹੁੰਚ ਰਿਹਾ ਇਸ ਤੋਂ ਇਲਾਵਾ ਭਾਰਤ ਇਨੋਵੇਟਿਵ ਪ੍ਰਦਰਸ਼ਨੀ ਫੋਟੋ ਸ਼ੂਟ ਵੀ ਹੋਣਾ ਹੈ ਸਾਂਝੇ ਤੌਰ ਦੇ ਉੱਤੇ ਅਲੱਗ ਅਲੱਗ ਦੇਸ਼ਾਂ ਦੇ ਨਾਲ ਭਾਰਤ ਦੇ ਅਲੱਗ ਅਲੱਗ ਮੰਤਰੀ ਪੌਦੇ ਲਗਾਉਣ ਦਾ ਪ੍ਰੋਗਰਾਮ ਕਰਨਗੇ ਦਿਨ ਦੀ ਸਮਾਪਤੀ ਦੇ ਨਾਲ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਗਾਲਾ ਡਿਨਰ ਦੇ ਉੱਤੇ ਸਾਰੇ ਨੇਤਾ ਮੌਜੂਦ ਹੋਣਗੇ 13 ਸਤੰਬਰ ਦਾ ਸ਼ੈਡਿਊਲ ਇਹ ਹੋਣਾ ਹੈ ਕਿ ਸੰਮੇਲਨ ਦੇ ਦੂਜੇ ਦਿਨ ਸਵੇਰੇ 10:00 ਵਜੇ ਸਾਰੇ ਸਹਿਯੋਗੀ ਅਤੇ ਸੱਦੇ ਗਏ ਦੇਸ਼ਾਂ ਦੇ ਪ੍ਰਮੁੱਖ ਭਾਰਤ ਮੰਡਪਮ ਪਹੁੰਚਣਗੇ ਗਰੁੱਪ ਫੋਟੋ ਤੋਂ ਬਾਅਦ 11:15 ਵਜੇ ਸੰਮੇਲਨ ਦਾ ਓਪਨ ਸੈਸ਼ਨ ਸ਼ੁਰੂ ਹੋਏਗਾ ਅਤੇ ਦੁਪਹਿਰ ਹੁੰਦਿਆਂ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਇੱਕ ਸਾਂਝਾ ਏਜੰਡਾ ਜੇਕਰ ਜਾਰੀ ਹੋ ਸਕਿਆ ਤਾਂ ਜਾਰੀ ਕੀਤਾ ਜਾਏਗਾ ਅਤੇ ਜੋ ਕਿ ਇਸ ਬ੍ਰਿਕਸ ਸਮਿਟ ਦੀ ਕਾਮਯਾਬੀ ਵੀ ਮੰਨੀ ਜਾਏਗੀ ਉੱਥੇ ਰਾਜਧਾਨੀ ਦਿੱਲੀ ਦੇ ਵਿੱਚ 2 ਦਿਨ ਚੱਲਣ ਵਾਲੇ ਇਸ ਬ੍ਰਿਕਸ ਸਮਿਟ ਦੇ ਦਰਮਿਆਨ ਦੁਨੀਆ ਭਰ ਦੇ ਸਿਆਸਤਦਾਨ ਹੀ ਨਹੀਂ ਬਲਕਿ ਅਲੱਗ ਅਲੱਗ ਕਾਰੋਬਾਰੀ ਵੀ ਪਹੁੰਚ ਰਹੇ ਨੇ ਸੰਮੇਲਨ ਦੇ ਦਰਮਿਆਨ ਨਵੀਂ ਦਿੱਲੀ ਦੇ ਲਗਜ਼ਰੀ ਹੋਟਲਾਂ ਦੇ ਵਿੱਚ ਕਿਰਾਇਆਂ ਦੇ ਅੰਦਰ ਵਾਧੇ ਕਰ ਦਿੱਤੇ ਗਏ ਨੇ ਹੋਟਲਾਂ ਦੇ ਕਮਰਿਆਂ 'ਚ ਰੇਟ 2 ਲੱਖ ਰੁਪਏ ਤੋਂ 2.5 ਲੱਖ ਰੁਪਏ ਪ੍ਰਤੀ ਰਾਤ ਤੱਕ ਦੇ ਹੋ ਚੁੱਕੇ ਨੇ ਦੱਸ ਦਈਏ ਕਿ 12-13 ਸਪਤੰਬਰ ਨੂੰ ਚੱਲ ਰਹੇ ਇਸ ਬ੍ਰਿਕਸ ਸਮਿਟ ਦੇ ਚੱਲਦਿਆਂ ਮਹਿੰਗੇ ਲਗਜ਼ਰੀ ਹੋਟਲ ਧੜਾਧੜ ਬੁੱਕ ਹੋ ਰਹੇ ਨੇ ਬ੍ਰਾਜ਼ੀਲ ਚੀਨ ਰਸ਼ੀਆ ਮਿਸਰ ਇਥੋਪੀਆ ਇੰਡੋਨੇਸ਼ੀਆ ਇਰਾਨ ਸਣੇ 20 ਤੋਂ ਵੱਧ ਦੇਸ਼ਾਂ ਦੇ ਸੈਲਾਨੀ ਕਾਰੋਬਾਰੀ ਡੈਲੀਗੇਟਸ ਜਿਹੜੇ ਅਲੱਗ ਅਲੱਗ ਪੋਲੀਟੀਕਲ ਮੈਂਬਰਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਸਟਾਫਰ ਔਰ ਅਲੱਗ ਅਲੱਗ ਖਿੱਤੇ ਦੇ ਨਾਲ ਜੁੜੇ ਹੋਏ ਲੋਕ ਇੱਥੇ ਪਹੁੰਚ ਰਹੇ ਨੇ ਔਰ ਇਸ ਦੇ ਚੱਲਦਿਆਂ ਦਿੱਲੀ ਦੇ ਵਿੱਚ ਹੋਟਲਾਂ ਦੇ ਅੰਦਰ ਕਮਰਿਆਂ ਦੀ ਉਪਲਬਧਤਾ ਘੱਟ ਰਹੀ ਹੈ ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਨੇ ਗਰਬਾ ਅਤੇ ਨਰਾਤਿਆਂ ਦੇ ਆਯੋਜਨਾਂ ਦੇ ਉੱਤੇ ਧਾਰਮਿਕ ਆਧਾਰ ਦੇ ਉੱਤੇ ਐਂਟਰੀ ਨੂੰ ਲੈ ਕੇ ਜਿਹੜਾ ਇੱਕ ਬਿਆਨ ਦਿੱਤਾ ਸੀ ਉਸ ਦੀ ਹੁਣ ਆਲੋਚਨਾ ਹੋ ਰਹੀ ਹੈ ਉਹਨਾਂ ਨੇ ਬੁੱਧਵਾਰ ਦੇ ਦਿਨ ਕਿਹਾ ਸੀ ਕਿ ਗੜਬਾ ਵਰਗੇ ਆਯੋਜਨਾ ਦੇ ਵਿੱਚ ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਈ ਕਾਰਡ ਜਾਂਚਣਾ ਚਾਹੀਦਾ ਧਰਮ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਜਾਂਚਣਾ ਸਹੀ ਨਹੀਂ ਹੈ ਅਮ੍ਰਿਤਾ ਫੜਨਵੀਸ ਨੇ ਕਿਹਾ ਕਿ ਚਾਹੇ ਗੜਬਾ ਹੋਵੇ

ਰਾਤਾ ਹੋਵੇ ਆਪਣੀ ਬੇਹੱਦ ਹੀ ਸੁੰਦਰ ਫੈਸਟੀਵਲ ਆਪਣੀ ਜਗਤ ਪ੍ਰਸਿੱਧ ਔਰ ਅਲੱਗ ਅਲੱਗ ਲੋਕ ਪਹਿਰਾਵਿਆਂ ਤੇ ਅੰਦਾਜ਼ ਦੇ ਕਰਕੇ ਦੁਨੀਆ ਭਰ 'ਚ ਪ੍ਰਸਿੱਧ ਨੇ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਆਸਥਾ ਸ਼ਰਧਾ ਦੇ ਨਾਲ ਜੇਕਰ ਕੋਈ ਆਉਂਦਾ ਆਪਣੀ ਫੈਮਿਲੀਜ਼ ਨੂੰ ਲੈ ਕੇ ਆਉਣਾ ਚਾਹੁੰਦਾ ਤਾਂ ਮੈਨੂੰ ਲੱਗਦਾ ਕਿ ਜਾਤੀ ਤੇ ਧਰਮ ਦੇ ਆਧਾਰ ਦੇ ਉੱਤੇ ਉਸ ਦੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਗੜਬਾ ਇੰਨਾ ਹਾਈ ਇੰਟੈਂਸਿਟੀ ਇਵੈਂਟ ਰਹਿੰਦਾ ਕਿ ਆਈ ਕਾਰਡ ਦੇਖਣਾ ਕਾਫੀ ਹੋਏਗਾ ਧਰਮ ਦੇ ਬੇਸਿਸ ਦੇ ਉੱਤੇ ਦੇਖਣਾ ਸਹੀ ਨਹੀਂ ਹੈ ਦਰਅਸਲ ਨਰਾਤਿਆਂ ਦੇ ਦਰਮਿਆਨ ਮਹਾਰਾਸ਼ਟਰ ਦੇ ਵਿੱਚ ਹੋਣ ਵਾਲੇ ਗਰਬਾ ਡਾਂਡੀਆ ਆਯੋਜਨਾ ਦੇ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਯਾਨੀ VHP ਨੇ ਮੁਸਲਮਾਨਾਂ ਦੀ ਐਂਟਰੀ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ VHP ਨੇ ਆਪਣੇ ਆਯੋਜਨਾ ਦੇ ਵਿੱਚ ਪ੍ਰਵੇਸ਼ ਤੋਂ ਪਹਿਲਾਂ ਪਛਾਣ ਪੱਤਰ ਦੀ ਜਾਂਚ ਤੇ ਮੁਸਲਮਾਨਾਂ ਦੇ ਦਾਖਲੇ ਦੇ ਉੱਤੇ ਰੋਕ ਲਗਾਉਣ ਦੀ ਗੱਲ ਕਹਿ ਕੇ ਇੱਕ ਚੰਗੀ ਚਰਚਾ ਜਿਹੜੀ ਹੈ ਮਹਾਰਾਸ਼ਟਰ ਦੇ ਵਿੱਚ ਛੇੜ ਦਿੱਤੀ ਸੀ ਉੱਥੇ ਭਾਜਪਾ ਦੇ ਨਵੇਂ ਤਾਂ ਹੁਣ ਕੀ ਉਹ ਕਹਾਂਗੇ ਪੁਰਾਣੇ ਹੋ ਚੁੱਕੇ ਨੇ ਪ੍ਰਧਾਨ ਨਿਤਿਨ ਨਵੀਨ ਦੀ ਟੀਮ ਦੇ 8 ਜਨਰਲ ਸਕੱਤਰਾਂ ਦੇ ਵਿੱਚੋਂ 2 ਇਸ ਸਾਲ ਨਵੰਬਰ ਮਹੀਨੇ 'ਚ ਹੋਣ ਜਾ ਰਹੀਆਂ ਰਾਜ ਸਭਾ ਚੋਣਾਂ ਦੀਆਂ ਦੇ ਵਿੱਚ ਆਪਣੀ ਦਾਅਵੇਦਾਰੀ ਜਤਾ ਸਕਦੇ ਨੇ ਚਰਚਾ ਹੈ ਕਿ ਸਮ੍ਰਿਤੀ ਇਰਾਨੀ ਤੇ ਹਰੀਸ਼ ਤਿਵੇਦੀ ਨੂੰ ਰਾਜ ਸਭਾ ਦੀਆਂ 2 ਬਚਦੀਆਂ ਸੀਟਾਂ ਦੇ ਵਿੱਚ ਭਾਜਪਾ ਦੀ ਤਰਫ ਤੋਂ ਪੇਸ਼ਕਸ਼ ਦਿੱਤੀ ਜਾ ਸਕਦੀ ਹੈ ਭਾਜਪਾ ਰਾਜ ਸਭਾ ਦੀਆਂ 10 ਚੋਂ 8 ਸੀਟਾਂ ਜਿੱਤਣ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਹੈ ਸਮ੍ਰਿਤੀ ਇਰਾਨੀ ਜੋ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦਰਮਿਆਨ ਅਮੇਠੀ ਤੋਂ ਹਾਰ ਗਈ ਸੀ ਹੁਣ ਤੱਕ ਸਿਆਸੀ ਪੱਖੋਂ ਗੈਰ ਹਾਜ਼ਰ ਹੀ ਰਹੀ ਹੈ ਪਰ ਬਾਵਜੂਦ ਇਸ ਦੇ ਉਹਨਾਂ ਦੇ ਰਵੱਈਏ ਨੂੰ ਦੇਖਦੇ ਹੋਏ ਭਾਜਪਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਵੈਸੇ ਵੀ ਭਾਜਪਾ ਆਪਣੇ ਮਹਿਲਾ ਰਾਖਵੇਂ ਕਰਨ ਦੇ ਬਿਆਨ ਤੋਂ ਪਿੱਛੇ ਨਹੀਂ ਹਟ ਸਕਦੀ ਇਸ ਤੋਂ ਇਲਾਵਾ ਹਰੀਸ਼ ਦਿਵੇਦੀ ਜੋ ਕਿ 2024 'ਚ ਬਸਤੀ ਦੀ ਆਪਣੀ ਹੀ ਲੋਕ ਸਭਾ ਸੀਟ ਹਾਰ ਗਏ ਸੀ ਉਹਨਾਂ ਨੂੰ ਵੀ ਰਾਜ ਸਭਾ 'ਚ ਲਿਆਂਦਾ ਜਾ ਸਕਦਾ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਬਾਕੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਬਿਪਲਸ ਕੁਮਾਰ ਦੇਵ ਸਤੀਸ਼ ਪੁਨੀਆ ਗਜੇਂਦਰ ਪਟੇਲ ਸੰਜੇ ਭਾਟੀਆ ਪਹਿਲਾਂ ਤੋਂ ਹੀ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਨੇ ਸਿਰਫ ਇਹੀ 2 ਸਕੱਤਰ ਨੇ ਜਿਨ੍ਹਾਂ ਦੇ ਕੋਲ ਫਿਲਹਾਲ ਕਿਸੇ ਵੀ ਭਾਰਤ ਦੀ ਸੰਸਦ ਦੀ ਮੈਂਬਰਸ਼ਿਪ ਨਹੀਂ ਹੈ ਸੁਨੀਲ ਬਾਂਸਲ ਇੱਕੋ ਇੱਕ ਅਜਿਹੇ ਜਨਰਲ ਸਕੱਤਰ ਨੇ ਜਿਨ੍ਹਾਂ ਨੂੰ ਸੰਸਦ ਮੈਂਬਰ ਬਣਨ 'ਚ ਕੋਈ ਦਿਲਚਸਪੀ ਨਹੀਂ ਹੈ ਉਹ ਸਿਰਫ ਸੰਗਠਨ 'ਚ ਰਹਿਣਾ ਚਾਹੁੰਦੇ ਨੇ ਕਿਉਂਕਿ ਉਹ ਵੀ BL ਸੰਤੋਸ਼ ਵਾਂਗੂ RSS ਤੋਂ ਆਉਂਦੇ ਨੇ ਇਸ ਕਰਕੇ ਉਹ ਉੱਤਰ ਪ੍ਰਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਦੇ ਵਿੱਚੋਂ ਇੱਕ ਵੀ ਮੰਨੇ ਜਾਂਦੇ ਨੇ ਕਿਹਾ ਜਾ ਰਿਹਾ ਕਿ 2 ਸਾਲ ਬਾਅਦ ਨਵੰਬਰ ਮਹੀਨੇ 'ਚ ਹੁਣ 2 ਮਹੀਨਿਆਂ ਬਾਅਦ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਰਾਜ ਸਭਾ ਦੀਆਂ ਚੋਣਾਂ ਦੇ ਲਈ ਰਾਜ ਸਭਾ ਦੀਆਂ 8 ਸੀਟਾਂ ਦੇ ਵਿੱਚੋਂ ਘੱਟੋ ਘੱਟ 6 ਨਵੇਂ ਚਿਹਰੇ ਸ਼ਾਮਲ ਹੋ ਸਕਦੇ ਨੇ ਰਾਜ ਸਭਾ ਦੇ ਇੱਕ ਮੈਂਬਰ ਦਿਨੇਸ਼ ਸ਼ਰਮਾ ਨੂੰ ਪਹਿਲਾਂ ਹੀ ਅੰਡੇਮਾਨ ਨਿਕੋਬਾਰ ਦਾ LG ਨਿਯੁਕਤ ਕੀਤਾ ਜਾ ਚੁੱਕਿਆ ਹੈ ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ 'ਤੇ ਵੀ ਸਾਂਝ ਪਾਈ ਹੈ ਜੈਕੀ ਲੈਂਬੀ ਪੌਲਿਨ ਹੈਂਸਨ ਐਂਡਰਿਊ ਹੇਸਟੀ ਹੁਣ ਤਿਰਕੋਨਾ ਮੁਕਾਬਲਾ ਹੋ ਗਿਆ ਐਂਡਰਿਊ ਹੇਸਟੀ ਦਾ ਕਿਸੇ ਹੋਰ ਨੇ ਸਾਥ ਦਿੱਤਾ ਹੋਵੇ ਨਾ ਹੋਵੇ ਪਰ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਸੈਨੇਟਰ ਜੈਕੀ ਲੈਂਬੀ ਦੇ ਇਸ ਮਾਮਲੇ ਦੇ ਵਿੱਚ ਕੁਦਪੈਣ ਦੇ ਚੱਲਦਿਆਂ ਮਾਮਲਾ ਹੋਰ ਵੀ ਵਧੇਰੇ ਹਾਈ ਪ੍ਰੋਫਾਈਲ ਹੋ ਗਿਆ ਦੱਸ ਦਈਏ ਕਿ ਪੌਲਿਨ ਹੈਂਸਨ ਦੀ ਕਾਰਟੂਨ ਵਾਲੀ ਵੀਡੀਓ ਜਿਹੜੀ ਉਹਨਾਂ ਦੀ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਤੋਂ ਸਾਂਝੀ ਕੀਤੀ ਗਈ ਸੀ ਜਿਸ 'ਚ ਐਂਡਰਿਊ ਹੇਸਟੀ ਨੂੰ ਇੱਕ ਟ੍ਰੇਟਰ ਬਲਕਿ ਇੱਕ ਕਾਇਰ ਟ੍ਰੇਟਰ ਯਾਨੀ ਕਿ ਇੱਕ ਕਾਇਰ ਗੱਦਾਰ ਕਰਾਰ ਦਿੱਤਾ ਗਿਆ ਉਸ ਵੀਡੀਓ ਦੇ ਉੱਤੇ ਐਂਡਰਿਊ ਹੇਸਟੀ ਪੌਲਿਨ ਹੈਂਸਨ ਦੇ ਸਾਹਮਣੇ ਡਟ ਗਏ ਨੇ ਹਾਲਾਂਕਿ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਬਾਨਬੀ ਜੋਇਸ ਨੂੰ ਵੀ ਘੇਰਿਆ ਸੀ ਪਰ ਬਾਨਬੀ ਜੋਇਸ ਇੱਕ ਤਰੀਕੇ ਦੇ ਨਾਲ ਨਰਮ ਅੰਦਾਜ਼ ਅਪਣਾਉਂਦੇ ਨਜ਼ਰ ਆਏ ਉਹਨਾਂ ਦਾ ਕਹਿਣਾ ਸੀ ਕਿ ਐਂਡਰਿਊ ਹੇਸਟੀ ਮੇਰੇ ਮਿੱਤਰ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਗਲਤ ਫਹਿਮੀ ਹੋਈ ਹੈ ਜੇਕਰ ਚਾਹਣ ਤਾਂ ਸਾਡੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਨੇ ਐਂਡਰਿਊ ਹੇਸਟੀ ਵਨ ਨੇਸ਼ਨ 'ਚ ਤਾਂ ਫਿਲਹਾਲ ਨਹੀਂ ਜਾਂਦੇ ਪਰ SAS ਸੋਲਜਰਸ ਦੀ ਖਾਸ ਤੌਰ ਦੇ ਉੱਤੇ ਰੋਬਰਟ ਸਮਿਥ ਦੇ ਕੇਸ ਦੇ ਵਿੱਚ ਜਿਹੜਾ ਡੈਫੇਮੇਸ਼ਨ ਦਾ ਕੇਸ ਸੀ ਉਸ ਦੇ ਵਿੱਚ ਗਵਾਹੀ ਦੇਣ ਤੋਂ ਬਾਅਦ ਐਂਡਰਿਊ ਹੇਸਟੀ ਦਾ ਨਾਮ ਜਿਹੜਾ ਆਇਆ ਸੀ ਉਸੇ ਨੂੰ ਲੈ ਕੇ ਪੌਲਿਨ ਹੈਂਸਨ ਨੇ ਉਹਨਾਂ ਦੀ ਇਹ ਨਿਖੇਧੀ ਕੀਤੀ ਹੈ ਜੈਕੀ ਲੈਂਬੀ ਨੇ ਇਸ ਮਾਮਲੇ ਦੇ ਵਿੱਚ ਕਮੈਂਟ ਦਿੱਤਾ ਹੈ ਕਿ ਐਂਡਰਿਊ ਹੇਸਟੀ ਖੁਦ ਫੌਜ ਦੇ ਵਿੱਚ ਰਹਿ ਚੁੱਕੇ ਨੇ ਪੌਲਿਨ ਹੈਂਸਨ ਕਿਹੜੀ ਫੌਜ 'ਚ ਰਹੇ ਨੇ ਜਿਹੜੇ ਕਿ ਉਹ ਸਾਬਕਾ ਫੌਜੀਆਂ ਦੀ ਇਸ ਕਿਸਮ ਦੇ ਨਾਲ ਬੇਇੱਜ਼ਤੀ ਕਰ ਰਹੇ ਹੋਣ ਨਿਊਜ਼ 24 ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਪੌਲਿਨ ਹੈਂਸਨ ਨੇ ਰੱਜ ਕੇ ਜਿਹੜੀ ਐਂਡਰਿਊ ਹੇਸਟੀ ਦੀ ਮੁਖਾਲਫਤ ਕੀਤੀ ਸੀ ਇਸ ਦਰਮਿਆਨ ਦੂਜੀਆਂ ਪਾਰਟੀਆਂ ਦੀ ਤਰਫ ਤੋਂ ਵੀ ਹੁਣ ਆਵਾਜ਼ ਉੱਠਣ ਲੱਗ ਪਈ ਹੈ ਖਾਸ ਤੌਰ ਦੇ ਉੱਤੇ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਆਪਣੇ ਨੇਤਾ ਦੇ ਹੱਕ ਦੇ ਵਿੱਚ ਆਖਿਰਕਾਰ ਉੱਤਰ ਆਏ ਨੇ ਕਿਉਂਕਿ ਕਦੋਂ ਤੱਕ ਪਰਾਏ ਉਹਨਾਂ ਦੇ ਲੀਡਰਾਂ ਦੇ ਹੱਕ 'ਚ ਖੜ੍ਹੇ ਰਹਿਣਗੇ ਜੈਕੀ ਲੈਂਬੀ ਤੋਂ ਬਾਅਦ ਐਂਗਸ ਟੇਲਰ ਅਤੇ ਫਿਰ ਮੈਟ ਕੈਨਾਵੇਨ ਨੂੰ ਵੀ ਬਿਆਨ ਦੇਣਾ ਪਿਆ ਉਹਨਾਂ ਕਿਹਾ ਕਿ ਪੌਲਿਨ ਹੈਂਸਨ ਜਿਸ ਕਿਸਮ ਦੀ ਸਿਆਸਤ ਕਰ ਰਹੇ ਨੇ ਖਾਸ ਤੌਰ ਦੇ ਉੱਤੇ ਐਂਡਰਿਊ ਹੇਸਟੀ ਦੇ ਖਿਲਾਫ ਉਸ ਦਾ ਉਹਨਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ ਇਸ ਦਰਮਿਆਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਐਂਗਸ ਟੇਲਰ ਦੀ ਤਰਫ ਤੋਂ ਖੁੱਲ੍ਹ ਕੇ ਇਸ ਵੀਡੀਓ ਦਾ ਵਿਰੋਧ ਕੀਤਾ ਗਿਆ ਹੈ ਉੱਥੇ ਅੱਜ ਦੇ ਦਿਨ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਕਾਰਵਾਈਆਂ ਚੱਲ ਰਹੀਆਂ ਨੇ ਸੈਨੇਟ ਦੇ ਵਿੱਚ ਲੇਬਰ ਦਾ ਆਨਲਾਈਨ ਸੇਫਟੀ ਐਕਟ ਦਾ ਸੋਧ ਬਿੱਲ ਵੀ ਜਿਹੜਾ ਅੱਜ ਦੇ ਦਿਨ ਪਾਸ ਕਰ ਦਿੱਤਾ ਗਿਆ ਇਸ ਦੇ ਵਿੱਚ ਕੁਝ ਸੋਧਾਂ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਸੁਝਾਈਆਂ ਗਈਆਂ ਸੀ ਸੋਸ਼ਲ ਮੀਡੀਆ ਬੈਨ ਨੂੰ ਹੋਰ ਜਿਹੜਾ ਪ੍ਰਮੁੱਖਤਾ ਦੇ ਨਾਲ ਹੋਰ
ਮਜ਼ਬੂਤੀ ਦੇ ਨਾਲ ਲਾਗੂ ਕਰਨ ਦੇ ਵਾਸਤੇ ਸੋਧਾਂ ਕੀਤੀਆਂ ਗਈਆਂ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਬੈਨ ਲਾਗੂ ਕਰਨ ਵਾਲਾ ਆਸਟ੍ਰੇਲੀਆ ਦੁਨੀਆ ਦਾ ਪਹਿਲਾ ਐਸਾ ਮੁਲਕ ਸੀ ਜਿੱਥੇ 16 ਸਾਲ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਖਾਤੇ ਬਣਾਉਣ ਤੋਂ ਰੋਕਣ ਦੇ ਵਾਸਤੇ ਕੰਪਨੀਆਂ ਨੂੰ ਮਜਬੂਰ ਕੀਤਾ ਗਿਆ ਸੀ। ਇਸ ਦੇ ਵਿੱਚ ਮੈਕਸੀਮਮ ਪੈਨਲਟੀਜ਼ ਹੁਣ ਹੋਰ ਵਧਾਈਆਂ ਗਈਆਂ ਨੇ। ਪਹਿਲਾਂ ਤੋਂ ਹੀ ਇਹਨਾਂ ਦੇ ਵਿੱਚ ਪੈਨਲਟੀਜ਼ ਦਾ ਇੱਕ ਵੱਡਾ $50 million ਦੇ ਆਸ ਪਾਸ ਦਾ ਪੈਨਲਟੀ ਦਾ ਇੱਕ ਇੰਤਜ਼ਾਮ ਜਿਹੜਾ ਹੈ ਉਹ ਇਹਨਾਂ ਕੰਪਨੀਆਂ ਦੇ ਖਿਲਾਫ ਕੀਤਾ ਗਿਆ ਜੇਕਰ ਉਹ ਫੇਲ ਪਾਈਆਂ ਜਾਂਦੀਆਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਆਪਣੇ ਪਲੈਟਫਾਰਮਸ ਦੇ ਉੱਤੇ ਬਣਦੇ ਉਹ ਰੱਖਦੇ ਨੇ। ਤਾਂ ਉੱਧਰ ਕੈਵਿਨ ਰਡ ਕੈਨਬਰਾ ਦੇ ਵਿੱਚ ਵਾਪਸ ਆ ਗਏ ਨੇ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਅਮਰੀਕਾ 'ਚ ਆਸਟ੍ਰੇਲੀਆ ਦੇ ਖਾਸ ਰਾਜਦੂਤ ਰਹਿ ਚੁੱਕੇ ਨੇ। ਹੁਣ ਉਹਨਾਂ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਬੋਲਣ ਤੋਂ ਪਹਿਲਾਂ ਇੱਕ ਆਸਟ੍ਰੇਲੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਅਫੇਅਰ ਦੇ ਇੱਕ ਸਮਿਟ ਨੂੰ ਸੰਬੋਧਨ ਕੀਤਾ, ਜਿਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਅਮਰੀਕਾ ਸੰਬੰਧਾਂ ਦੀ ਵਿਆਖਿਆ ਵੀ ਕੀਤੀ। ਉਹਨਾਂ ਕਿਹਾ ਕਿ ਆਸਟ੍ਰੇਲੀਆ ਅਮਰੀਕਾ ਸੰਬੰਧ ਜਿਹੜੇ ਨੇ ਉਹ ਮਲਟੀਕਲਚਰ ਬਾਡੀਜ਼ ਤੋਂ ਲੈ ਕੇ ਡਿਫੈਂਸ ਤੱਕ ਟਾਈਜ਼ ਦੇ ਵਿੱਚ ਆਪਸ 'ਚ ਬੱਝੇ ਹੋਏ ਨੇ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੀ ਉਹਨਾਂ ਨੇ ਪਹਿਲਾਂ ਆਪਣੇ ਅਮਰੀਕਾ ਦੇ ਰਾਜਦੂਤ ਰਹਿੰਦਿਆਂ ਹੋਇਆਂ ਚੰਗੀ ਆਲੋਚਨਾ ਕੀਤੀ ਸੀ, ਜਿਸ ਦੀ ਟਰੰਪ ਨੇ ਉਹਨਾਂ ਦੀ ਇੱਕ ਮੀਟਿੰਗ ਦੇ ਵਿੱਚ ਖਿੱਲੀ ਵੀ ਉਡਾਈ ਸੀ। ਇਸ ਦਰਮਿਆਨ ਉਹਨਾਂ ਕਿਹਾ ਕਿ ਆਸਟ੍ਰੇਲੀਆ ਅਤੇ ਅਮਰੀਕਾ ਦੇ ਇਲਾਵਾ ਇੱਕ ਮਿਡਲ ਪਾਵਰਸ ਵੀ ਆਸਟ੍ਰੇਲੀਆ ਦੇ ਕੋਲ ਹੋਣੀਆਂ ਚਾਹੀਦੀਆਂ ਨੇ। ਖੁੱਲ੍ਹ ਕੇ ਤਾਂ ਨਹੀਂ ਕਿਹਾ ਕੈਵਿਨ ਰਡ ਨੇ, ਪਰ ਉਹਨਾਂ ਦਾ ਇਸ਼ਾਰਾ ਅਸਲ ਦੇ ਵਿੱਚ ਬਰਤਾਨੀਆ ਜਾਂ ਦੂਸਰੇ ਐਸੇ ਦੇਸ਼ਾਂ ਦੇ ਵੱਲ ਸੀ। ਅਸਲ 'ਚ ਇਜ਼ਰਾਈਲ ਦੇ ਖਿਲਾਫ ਜਿਹੜਾ ਪਾਬੰਦੀਆਂ ਲਗਾਉਣ ਦਾ ਬਰਤਾਨੀਆ ਫਰਾਂਸ ਕੈਨੇਡਾ ਦਾ ਇੱਕ ਨਿਯਮ ਹੈ, ਉਸ ਦੇ ਵਿੱਚ ਆਸਟ੍ਰੇਲੀਆ ਖੜ੍ਹਾ ਨਹੀਂ ਹੋਇਆ। ਪਿਛਲੇ ਦਿਨਾਂ ਦੇ ਵਿੱਚ ਬਰਤਾਨੀਆ ਦੀ ਅਗਵਾਈ ਦੇ ਹੇਠ ਫਰਾਂਸ ਕੈਨੇਡਾ ਵਰਗੇ ਕਈ ਮੁਲਕਾਂ ਨੇ ਇਜ਼ਰਾਈਲ ਦੀਆਂ ਜਿਹੜੀਆਂ ਕੰਟਰੋਲ ਵਾਲੀਆਂ ਬਸਤੀਆਂ ਨੇ, ਖਾਸ ਤੌਰ ਦੇ ਉੱਤੇ ਫਲਸਤੀਨੀ ਲੋਕਾਂ ਦੀਆਂ ਜਿਹੜੀਆਂ ਬਸਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਵੈਸਟ ਬੈਂਕ ਆਦਿ ਬਸਤੀਆਂ ਨੇ, ਉੱਥੋਂ ਆਉਣ ਵਾਲੇ ਸਮਾਨ ਦੇ ਉੱਤੇ ਖਾਸ ਤੌਰ ਦੇ ਉੱਤੇ ਸਮਾਨ ਦੇ ਇੰਪੋਰਟ ਦੇ ਉੱਤੇ ਪਾਬੰਦੀਆਂ ਲਗਾਉਣ ਦਾ ਜ਼ਿਕਰ ਕੀਤਾ ਸੀ। ਇਹਨਾਂ ਦੇਸ਼ਾਂ ਨੇ ਕਿਹਾ ਸੀ ਕਿ ਇਜ਼ਰਾਈਲ ਜਬਰਨ ਉਹਨਾਂ ਬਸਤੀਆਂ ਦੇ ਵਿੱਚ ਆਪਣੇ ਘਰ ਉਸਾਰ ਰਿਹਾ, ਆਪਣੀ ਦਖਲ ਅੰਦਾਜ਼ੀ ਵਧਾ ਰਿਹਾ, ਉੱਥੋਂ ਸਮਾਨ ਤਿਆਰ ਕਰਕੇ ਉਸ ਲੇਬਲ ਦੇ ਨਾਲ ਇਹਨਾਂ ਦੇਸ਼ਾਂ 'ਚ ਵੇਚ ਰਿਹਾ, ਔਰ ਉਸ ਸਮਾਨ ਨੂੰ ਬਿਲਕੁਲ ਵੀ ਆਨ ਨਹੀਂ ਦਿੱਤਾ ਜਾਏਗਾ। ਇਜ਼ਰਾਈਲ ਨੇ ਇਹਨਾਂ ਦੇਸ਼ਾਂ ਦੀ ਵਿਰੋਧਤਾ ਕੀਤੀ ਸੀ। ਆਸਟ੍ਰੇਲੀਆ ਹਾਲੇ ਤੱਕ ਉਸ ਸਾਂਝੇ ਬਿਆਨ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਿੱਥੇ ਵੈਸਟ ਬੈਂਕ ਜਾਂ ਇਜ਼ਰਾਈਲ ਦੇ ਕੰਟਰੋਲ ਵਾਲੀਆਂ ਬਸਤੀਆਂ ਦੇ ਵਿੱਚੋਂ ਆਉਣ ਵਾਲਾ ਆਸਟ੍ਰੇਲੀਆ 'ਚ ਸਮਾਨ ਜਿਹੜਾ ਆਪਾਂ ਬੰਦ ਕਰ ਦਿੱਤਾ ਜਾਵੇ। ਖੈਰ, ਇਸ ਮਸਲੇ ਦੇ ਉੱਤੇ ਆਸਟ੍ਰੇਲੀਆ ਦੀ ਤਰਫ ਤੋਂ ਇਹੀ ਬਿਆਨ ਸਾਹਮਣੇ ਆਏ ਨੇ ਕਿ ਹਾਲ ਫਿਲਹਾਲ ਇਜ਼ਰਾਈਲ ਦੇ ਉੱਤੇ ਕੋਈ ਵੱਖਰੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਉੱਥੇ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਆਪਣੇ ਸਾਰੇ ਪੱਤੇ ਨਹੀਂ ਖੁੱਲ੍ਹੇ ਗਏ ਨੇ, ਸਾਰੇ ਪੱਤੇ ਗੈਰ ਕਾਨੂੰਨੀ ਤੰਬਾਕੂ ਦੇ ਖਿਲਾਫ ਛੇੜੀ ਗਈ ਲੜਾਈ ਦੇ ਬਾਰੇ। ਹੁਣ ਤੱਕ ਸਰਕਾਰ ਦੀ ਤਰਫ ਤੋਂ ਕਈ ਵਾਰ ਕਿਹਾ ਜਾ ਚੁੱਕਿਆ ਹੈ ਕਿ ਉਹ ਐਕਸਾਈਜ਼ ਡਿਊਟੀ ਦੇ ਵਿੱਚ 80% ਕਟੌਤੀ ਨਹੀਂ ਕਰਨਗੇ, ਜਿੱਦਾਂ ਕਿ ਵਿਰੋਧੀ ਧਿਰਾਂ ਖਾਸ ਤੌਰ 'ਤੇ ਵਨ ਨੇਸ਼ਨ ਪਾਰਟੀ ਕਹਿ ਰਹੀ ਹੈ। ਪਰ ਗੱਠਜੋੜ ਦੀ ਤਰਫ ਤੋਂ ਆਪਣੀ ਰਣਨੀਤੀ ਵੀ ਜ਼ਾਹਰ ਨਹੀਂ ਕੀਤੀ ਗਈ ਹੈ। ਇਸ ਦਰਮਿਆਨ ਉਹਨਾਂ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਐਕਸਾਈਜ਼ ਕੱਟ ਦੇ ਉੱਤੇ ਉਹਨਾਂ ਦੀ ਕੋਈ ਇਸ ਕਿਸਮ ਦੀ ਰਣਨੀਤੀ ਹੈ, ਤਾਂ ਐਂਗਸ ਟੇਲਰ ਨੇ ਕਿਹਾ ਕਿ ਬਸ ਉਹ ਗੈਰ ਕਾਨੂੰਨੀ ਸਿਗਰਟਾਂ ਦੇ ਬਾਜ਼ਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਉੱਥੇ ਹੋਰਨਾ ਕੁਝ ਖਬਰਾਂ ਦੀ ਸਾਂਝ ਪਾਈਏ ਤਾਂ ਵਿਕਟੋਰੀਆ ਦੇ ਵਿੱਚ ਸੜਕਾਂ ਦੀ ਖਸਤੀ ਹਾਲਤ ਨੂੰ ਲੈ ਕੇ ਵਿਕਟੋਰੀਆ ਦੇ ਆਡੀਟਰ ਜਨਰਲ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ, ਜਿੱਥੇ ਕਿਹਾ ਗਿਆ ਹੈ ਕਿ ਸੂਬੇ ਦੀਆਂ ਅੱਧੀਆਂ ਤੋਂ ਵਧੇਰੇ ਸੜਕਾਂ ਦੀ ਹਾਲਤ ਜਾਂ ਤਾਂ ਖਸਤਾ ਜਾਂ ਬੇਹੱਦ ਖਸਤਾ ਹੈ ਜਾਂ ਐਸੀ ਹੈ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ। ਟੋਇਆਂ ਦੇ ਵਿੱਚ ਸੜਕਾਂ ਫਸੀਆਂ ਹੋਈਆਂ ਨੇ। ਵਿਕਟੋਰੀਆ ਦੀਆਂ ਹੀ ਸੜਕਾਂ ਦੂਜੇ ਸੂਬਿਆਂ ਦੇ ਮੁਕਾਬਲੇ ਇੰਨੀਆਂ ਬਦਤਰ ਕਿਉਂ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਜਾ ਰਹੀ ਹੈ। ਸਾਬਕਾ ਵਿਕ ਰੋਡ ਦੇ ਜਿਹੜੇ ਕੰਸਟਰਕਸ਼ਨ ਇੰਜੀਨੀਅਰ ਨੇ ਉਹਨਾਂ ਦੀ ਤਰਫ ਤੋਂ ABC ਦੇ ਇੱਕ ਪ੍ਰੋਗਰਾਮ ਦੇ ਵਿੱਚ ਦੱਸਿਆ ਗਿਆ ਕਿ ਵਿਕਟੋਰੀਆ ਦੀਆਂ ਸੜਕਾਂ ਨੂੰ ਲੈ ਕੇ ਕਦੇ ਵੀ ਜਿਹੜੀਆਂ ਨੇ ਮੁਰੰਮਤਾਂ ਉਸ ਢੰਗ ਦੇ ਨਾਲ ਕੀਤੀਆਂ ਨਹੀਂ ਜਾ ਸਕੀਆਂ। ਸੜਕਾਂ ਬਹੁਤ ਹੀ ਜ਼ਿਆਦਾ ਫਲੈਕਸੀਬਲ ਬਣਾਈਆਂ ਜਾਂਦੀਆਂ ਨੇ। ਰਿਜਿਡ ਪੇਮੈਂਟ ਅਤੇ ਫਲੈਕਸੀਬਲ ਪੇਮੈਂਟ ਦੋ ਅਲੱਗ ਅਲੱਗ ਕਿਸਮ ਦੀਆਂ ਸੜਕਾਂ ਨੂੰ ਬਣਾਉਣ ਦੀਆਂ ਤਕਨੀਕਾਂ ਹੁੰਦੀਆਂ ਨੇ। ਅਜਿਹੇ ਦੇ ਵਿੱਚ ਕਿਹਾ ਗਿਆ ਕਿ ਫਲੈਕਸੀਬਲ ਪੇਮੈਂਟ ਜਿਹੜੀ ਉਹ ਆਮ ਤੌਰ ਦੇ ਉੱਤੇ ਚੀਪਰ ਯਾਨੀ ਕਿ ਸਸਤੀ ਹੁੰਦੀ ਹੈ, ਜੋ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਨਿਰਮਾਣ ਵੇਲੇ ਵਰਤੀ ਜਾਂਦੀ ਹੈ। ਖਾਸ ਤੌਰ ਦੇ ਉੱਤੇ ਪੈਚ ਵਰਕ ਜਾਂ ਇਹਨਾਂ ਨੂੰ ਭਰਨ ਦੇ ਵੇਲੇ ਵੀ ਕੋਈ ਬਹੁਤੀ ਵਧੀਆ ਕੁਆਲਿਟੀ ਦਾ ਜਿਹੜਾ ਇਸਤੇਮਾਲ ਉਹ ਨਹੀਂ ਕੀਤਾ ਜਾਂਦਾ। ਇਸ ਕਿਸਮ ਦੇ ਨਾਲ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਨੇ ਉਹ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਖਸਤਾ ਹਾਲਤ ਕਿਉਂ ਨੇ, ਔਰ ਇਹਨਾਂ ਦੀ ਕੀ ਕਦੇ ਕਾਇਆ ਕਲਪ ਹੋਏਗਾ, ਇਸ ਨੂੰ ਲੈ ਕੇ
ਸਵਾਲ ਉੱਠਣ ਲੱਗ ਪਏ ਨੇ। ਲਿਬਰਲ ਨੈਸ਼ਨਲ ਗਠਜੋੜ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਉਹ ਜਿੱਤ ਕੇ ਨਵੰਬਰ ਮਹੀਨੇ ਦੀਆਂ ਚੋਣਾਂ 'ਚ ਸੱਤਾ 'ਚ ਆਉਂਦੇ ਨੇ ਤਾਂ $5 ਬਿਲੀਅਨ ਅਗਲੇ 4 ਸਾਲਾਂ ਦੇ ਦਰਮਿਆਨ ਇਹਨਾਂ ਸੜਕਾਂ ਦੀ ਰਿਪੇਅਰ ਦੇ ਵਾਸਤੇ ਉਹ ਖਰਚ ਕਰਨਾ ਚਾਹਣਗੇ। ਉੱਥੇ ਹੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਇੱਕ ਸਟੇਡੀਅਮ ਦੀ ਕੰਧ ਦੇ ਉੱਤੇ ਇੱਕ ਡਿਜੀਟਲ ਇਸ਼ਤਿਹਾਰ ਦੇ ਰਾਹੀਂ $30 ਮਿਲੀਅਨ ਦੀ ਇਸ਼ਤਿਹਾਰਬਾਜ਼ੀ ਕਰ ਦੇਣਾ ਬੇਫਜ਼ੂਲ ਖਰਚੀ ਕਰਾਰ ਦਿੱਤਾ ਜਾ ਰਿਹਾ। ਅਸਲ 'ਚ ਸਟੇਟ ਆਫ ਐਨਰਜੀ ਵੈਸਟਰਨ ਆਸਟ੍ਰੇਲੀਆ ਨੂੰ ਕਰਾਰ ਦੇਣਾ ਅਤੇ ਇਹ ਕਹਿਣਾ ਕਿ ਬਿਜਲੀ ਦੀ ਭਰਮਾਰ ਹੈ ਔਰ ਇਸ ਦੇ ਨਵੇਂ ਰਿਕਾਰਡ ਕਾਇਮ ਕੀਤੇ ਨੇ ਪ੍ਰੀਮੀਅਰ ਰੋਜਰ ਕੁੱਕ ਦੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਹੁਣ ਮੜੇ ਜਾ ਰਹੇ ਨੇ। ਇਸ ਦਰਮਿਆਨ ਵਿਰੋਧੀ ਧਿਰ ਦੇ ਜਿਹੜੇ ਸ਼ੈਡੋ ਐਨਰਜੀ ਮਿਨਿਸਟਰ ਨੇ ਸਟੀਵ ਥੋਮਸ, ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜੇਕਰ ਵੈਸਟਰਨ ਆਸਟ੍ਰੇਲੀਆ ਕੋਲ ਸੂਬੇ ਦੇ ਵਿੱਚ ਜੇਕਰ ਐਨਰਜੀ ਦੇ ਭੰਡਾਰ ਨੇ ਤਾਂ ਪਹਿਲਾਂ ਤਾਂ $30 ਮਿਲੀਅਨ ਖਰਚ ਕੇ ਇਸ਼ਤਿਹਾਰਬਾਜ਼ੀ ਕਰਨੀਆਂ ਚੰਗੀ ਗੱਲ ਨਹੀਂ, ਪਰ ਦੂਜੀ ਗੱਲ ਇਹ ਹੈ ਕਿ ਇਹ ਸੱਚਾਈ ਨਹੀਂ ਹੈ ਕਿ ਵੈਸਟਰਨ ਆਸਟ੍ਰੇਲੀਆ ਦੇ ਕੋਲ ਭਰਮਾਰ ਪਈ ਹੈ ਬਿਜਲੀ। ਅਸਲ ਦੇ ਵਿੱਚ ਕੋਲੇ ਦੀ ਜਿਹੜੀ ਐਕਸਟੈਂਸ਼ਨ ਹੈ ਉਸਨੂੰ ਦੇਖਿਆ ਜਾ ਰਿਹਾ, ਰਿਨਿਊਏਬਲ ਐਨਰਜੀ ਸਿਸਟਮ ਇੰਨੇ ਮੌਜੂਦ ਹੈ ਨਹੀਂ। 2029 ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਅਸਲ ਤਸਵੀਰ ਦਿਖਣ ਲੱਗ ਪਏਗੀ ਜਿਸ ਦਾ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਬਿੱਗ ਬਨਾਨਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਕੋਫਸ ਹਾਰਬਰ ਇਲਾਕਾ, ਜਿਹੜਾ ਕਿ NSW ਦਾ ਇਲਾਕਾ, ਜਿੱਥੇ ਆਸਟ੍ਰੇਲੀਆ ਦੇ ਵਿੱਚ ਖੇਤੀਬਾੜੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕੇਲਿਆਂ ਦੀ ਖੇਤੀ ਭਰਮਾਰ ਦੇ ਵਿੱਚ ਹੁੰਦੀ ਹੈ, ਹੁਣ ਇਸ ਇਲਾਕੇ ਦੇ ਕਿਸਾਨਾਂ ਦਾ ਕੋਲਜ ਦੇ ਉੱਤੇ ਇਲਜ਼ਾਮ ਲੱਗਿਆ ਕਿ ਕੋਲਜ ਦੀ ਤਰਫ ਤੋਂ ਨਿਊ ਸਾਊਥ ਵੇਲਜ਼ ਦੇ ਕੋਫਸ ਹਾਰਬਰ ਇਲਾਕੇ ਨੂੰ ਛੱਡ ਕੇ ਕੁਇਨਜ਼ਲੈਂਡ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਾ ਕੇ ਅਲੱਗ ਅਲੱਗ ਥਾਵਾਂ ਤੋਂ ਕੇਲਿਆਂ ਨੂੰ ਖਰੀਦਿਆ ਜਾ ਰਿਹਾ। NSW ਦੇ ਵਿੱਚ ਨੈਸ਼ਨਲ ਪਾਰਟੀ ਦੇ ਨੇਤਾ ਗੁਰਮੇਸ਼ ਸਿੰਘ, ਜਿਹੜੇ ਕਿ ਕੋਫਸ ਹਾਰਬਰ ਇਲਾਕੇ ਤੋਂ ਆਉਂਦੇ ਵੀ ਨੇ, ਉਹਨਾਂ ਦੀ ਤਰਫ ਤੋਂ ਡੇਲੀ ਟੈਲੀਗ੍ਰਾਫ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕੋਲਜ਼ ਦੇ ਇਸ ਕਦਮ ਦੀ ਨਿਖੇਧੀ ਕੀਤੀ ਗਈ ਹੈ, ਨਿੰਦਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਕੋਲਜ਼ ਹੁਣ ਤੱਕ ਇਸ ਇਲਾਕੇ ਦੇ ਕਿਸਾਨਾਂ ਦੇ ਨਾਲ ਇੱਕ ਅਗਰੀਮੈਂਟ ਦੇ ਵਿੱਚ ਬੱਝਿਆ ਹੋਇਆ ਚੱਲਦਾ ਆ ਰਿਹਾ ਸੀ, ਪਰ ਹੁਣ ਇੱਕ ਤਰੀਕੇ ਦੇ ਨਾਲ 1990 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਕਿਸਮ ਦੇ ਨਾਲ ਕੋਲਜ਼ ਵਰਗੇ ਜਿਹੜੀਆਂ ਵੱਡੀਆਂ ਰਿਟੇਲ ਚੇਨਸ ਨੇ ਉਹਨਾਂ ਨੇ ਇਸ ਕਿਸਮ ਦਾ ਕਦਮ ਚੁੱਕਿਆ ਹੋਵੇ। ਦੱਸ ਦਈਏ ਕਿ 1990 ਦੇ ਵਿੱਚ ਕੇਲੇ ਦੀ ਖੇਤੀ ਦੇ ਵੱਲ ਆਉਣ ਤੋਂ ਪਹਿਲਾਂ ਗੁਰਮੇਸ਼ ਸਿੰਘ ਹੋਣ, ਉਹਨਾਂ ਦੇ ਪਰਿਵਾਰ ਹੋਣ ਜਾਂ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਕਿਸਾਨ ਹੋਣ, ਉਹ ਬਲੂਬੇਰੀਜ਼, ਮੈਕਾਡੈਮੀਆਜ਼ ਆਦਿ ਦੀ ਖੇਤੀ ਕਰਦੇ ਸੀ, ਪਰ ਹੁਣ ਕੇਲੇ ਦੀ ਖੇਤੀ ਉੱਥੇ ਪਿਛਲੇ ਲਗਭਗ 3 ਦਹਾਕਿਆਂ ਤੋਂ ਭਰਮਾਰ ਦੇ ਵਿੱਚ ਹੋ ਰਹੀ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚੋਂ $50 ਬਿਲੀਅਨ ਗਾਇਬ ਹੋ ਗਏ। ਦੱਸ ਦਈਏ ਕਿ ਮਾਰਚ ਮਹੀਨੇ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਮਾੜਾ ਸੈਸ਼ਨ ਦੱਸਿਆ ਗਿਆ ਹੋਏਗਾ ਜਦੋਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚੋਂ ਇਕੱਠੀ ਉਹ ਇੰਨੀ ਵੱਡੀ ਰਕਮ ਗਾਇਬ ਹੋਈ ਹੋਵੇ। ਅੱਜ ਦੇ ਦਿਨ ਕਾਰੋਬਾਰ ਦੀ ਸ਼ੁਰੂਆਤ ਵੀ ਨੈਗੇਟਿਵ ਹੀ ਹੋਈ, ਲਗਭਗ 2% ਨੈਗੇਟਿਵ ਦੇ ਵਿੱਚ 8752 ਅੰਕ ਤੋਂ ASX 200 ਦਾ ਕਾਰੋਬਾਰ ਅੱਜ ਦੇ ਦਿਨ ਸ਼ੁਰੂ ਹੁੰਦਾ। ਉੱਧਰ ਤੇਲ ਦੀਆਂ ਕੀਮਤਾਂ ਵੀ ਆਪਣੇ ਸਿਖਰਲੇ ਪੱਧਰ ਦੇ ਉੱਤੇ ਨੇ। ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ $101 ਤੋਂ ਵੀ ਪਾਰ ਜਾ ਚੁੱਕੀਆਂ ਨੇ। ਵਾਲ ਸਟ੍ਰੀਟ ਡਾਓ ਜੋਨਸ ਜਿਹੜੀ ਉਹ ਲਗਭਗ 1% ਦੇ ਘਾਟੇ ਦੇ ਉੱਤੇ ਬੰਦ ਹੋਇਆ। S&P 500, ਨੈਸਟੈਕ ਕੰਪੋਸਾਈਟ ਸਾਰੇ ਹੀ ਘਾਟੇ ਦੇ ਨਾਲ ਬੰਦ ਹੋਏ, ਬਲਕਿ ਹੋਰ ਤਾਂ ਹੋਰ ਯੂਰਪ ਦੇ ਬਾਜ਼ਾਰ FTSE ਸਟਾਕਸ 600 ਤੇ ਡੈਕਸ ਵੀ ਘਾਟੇ ਦੇ ਨਾਲ ਹੀ ਬੰਦ ਹੋਏ। ਇਸ ਦਾ ਅਸਰ ਏਸ਼ੀਆਈ ਬਾਜ਼ਾਰਾਂ ਤੇ ਵੀ ਪੈਣਾ ਸੀ। ਨਿਕਈ, KOSPI ਤੇ ਹੈਂਗਸੈਂਗ ਵੀ ਅੱਜ ਦੇ ਦਿਨ ਘਾਟੇ ਦੇ ਕਾਰੋਬਾਰ ਦੇ ਨਾਲ ਹੀ ਸ਼ੁਰੂ ਹੋਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਇੰਡੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ
4: ਰੇਡੀਓ ਹਾਂਜੀ 16748

ਬੜੇ ਚੱਕਵੇਂ ਜਿਹੇ ਮਿਊਜ਼ਿਕ ਦੇ ਨਾਲ ਰਿੱਕੀ ਖਾਨ ਦੀ ਗੀਤਕਾਰੀ ਤੇ ਸਵਰਾਜ ਦੇ ਮਿਊਜ਼ਿਕ ਦੇ ਵਿੱਚ ਹਸਤਿੰਦਰ ਦੀ ਆਵਾਜ਼ ਰੇਸ਼ਮੀ ਰੋਡ ਨਵੇਂ ਗਾਣੇ ਠਾ ਠਾ ਛੱਡਣ ਲੱਗੇ ਹੋਏ ਹਸਤਿੰਦਰ ਲੋ ਜੀ ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਦੇ ਵਿੱਚ ਜਿੱਥੇ ਨਵੇਂ ਨਵੇਂ ਗਾਣੇ ਹੁੰਦੇ ਨੇ ਤੇ ਨਾਲੋ ਨਾਲ ਆਪਾਂ ਕਿਹੜੀਆਂ ਫਿਲਮਾਂ ਆ ਰਹੀਆਂ ਉਹਨਾਂ ਦੀ ਵੀ ਗੱਲ ਕਰਦੇ ਰਹਿੰਦੇ ਹੈਗੇ ਤੇ ਅੱਜ ਹੁਣ ਕਿਹੜੇ ਕਿਹੜੇ ਨਵੇਂ ਗਾਣੇ ਨੇ ਉਹ ਆਪਾਂ ਕੱਢ ਲੈਂਦੇ ਸ਼ੇਅਰ ਤੁਹਾਡੇ ਨਾਲ ਆਇਓ ਫਿਰ

ਜਦੋਂ ਗਾਣੇ ਚੱਲ ਜਾਣਗੇ ਤੇ ਫਿਰ ਪ੍ਰੋਪਰ ਵੀਡੀਓਜ਼ ਪਾ ਦਿੰਦੇ ਨੇ. ਅੱਜ ਕੱਲ੍ਹ ਵੈਸੇ ਸਿੰਗਰਸ ਦਾ ਇਹ ਕੰਮ ਜ਼ਰੂਰ ਚੱਲ ਰਿਹਾ ਹੈ, ਕਿਉਂਕਿ ਯੂਟਿਊਬ ਦੀ ਐਲਗੋਰਿਦਮ ਇੱਦਾਂ ਕੰਮ ਕਰਦੀ ਹੈ ਕਿ ਜੇ ਵੀਡੀਓ ਹੋਵੇ ਇਕੱਲੇ ਆਡੀਓ ਦੇ ਨਾਲੋਂ ਤਾਂ ਫਿਰ ਜ਼ਿਆਦਾ ਚੱਲ ਪੈਂਦਾ. ਸੋ AI ਵਾਲੀਆਂ ਵੀਡੀਓਜ਼ ਦੇ ਨਾਲ ਸਿੰਗਰ ਅੱਜ ਕੱਲ੍ਹ ਬਸ ਛੱਡ ਦਿੰਦੇ ਨੇ. ਵੈਸੇ ਸਿਰਫ ਸਿੰਗਰ ਹੀ ਆਪਣੇ ਚੈਨਲ ਤੋਂ ਨਹੀਂ ਛੱਡ ਰਹੇ ਹੈਗੇ, ਬਲਕਿ ਆਫਿਸ਼ੀਅਲ ਚੈਨਲਸ ਵੀ, ਜਿਵੇਂ ਅੱਗੇ ਟੀ ਸੀਰੀਜ਼ ਪੰਜਾਬੀ ਦੀ ਗੱਲ ਕੀਤੀ ਸੀ, ਸਪੀਡ ਰੈਕਰਡ ਦੀ ਗੱਲ ਕੀਤੀ ਸੀ, ਉਹ ਵੀ ਇਹੀ ਕੰਮ ਕਰ ਰਹੇ ਹੈਗੇ ਨੇ. ਐਨੀਵੇਜ਼, ਆਪਾਂ ਨੂੰ ਵੀਡੀਓ ਤੋਂ ਕੀ, ਆਪਾਂ ਤਾਂ ਰੇਡੀਓ ਵਾਲੇ ਬੰਦੇ ਹਾਂ ਨਾ. ਦੋ ਤਿੰਨ ਨਵੇਂ ਗਾਣੇ ਆਏ ਹੈਗੇ ਨੇ ਇਸ ਹਫ਼ਤੇ.

ਮੈਨੂੰ ਲੱਗਿਆ ਹਰਿਆਣਵੀ ਗਾਣੇ ਅੱਜ ਕੱਲ੍ਹ ਵਧੀਆ ਆ ਰਹੇ ਨੇ, ਮੈਨੂੰ ਲੱਗਿਆ ਕਿਤੇ ਇਹ ਉਹਨਾਂ ਦੇ ਵਿੱਚੋਂ ਇੱਕ ਹੋਏਗਾ, ਉਹ ਵਧੀਆ ਵਾਲਿਆਂ ਦੇ ਵਿੱਚੋਂ। ਐਨੀਵੇਜ਼ ਦਿਲਜੀਤ ਦੋਸਾਂਝ ਦਾ ਵੀ ਸੁਣ ਕੇ ਦੇਖ ਲੈਂਦੇ ਹੈਗੇ ਹਾਂ, ਜਿੱਥੇ ਇੰਨੇ ਸਾਰੇ ਹੁਣ ਗਾਣੇ ਇੱਧਰ ਉੱਧਰ ਦੇ ਸੁਣ ਲਏ ਨੇ। ਦਿਲਜੀਤ ਦੀ ਨਵੀਂ EP ਆਈ ਹੈਗੀ, ਉਹਦੇ 'ਚੋਂ ਇੱਕ ਦੋ ਗਾਣੇ ਹੁਣ ਵੀਡੀਓਜ਼ ਵੀ ਆ ਗਈਆਂ ਨੇ। ਡੈਵਿਲ ਇਹ ਗਾਣੇ ਦੀ ਵੀਡੀਓ ਆ ਗਈ ਹੈ।

ਠੀਕ ਠੀਕ ਹੀ ਹੈ ਇਹ ਗਾਣੇ ਵੀ, ਮਤਲਬ ਸਾਰੇ ਗਾਣੇ ਨਹੀਂ ਵਧੀਆ ਹੈਗੇ ਏ ਸੀ ਪੀ ਦੇ ਵਿੱਚ। ਇੱਕ ਨਾ ਉਹ ਜਿਹੜੀ ਦੁੱਲਾ ਦੀ ਆਈ ਸੀਗੀ ਵੀ ਉਹਦੇ 'ਚ ਇੱਕ ਗਾਣਾ ਵਧੀਆ, ਪਰ ਮੈਂ ਉਹ ਰੇਡੀਓ 'ਤੇ ਨਹੀਂ ਚਲਾ ਸਕਦਾ ਖਾਸਾ, ਉਹ ਫੀਮ ਫੂਮ ਯੇ ਵੋ ਲਟਰਮ ਪਟਰਮ ਕਾਫੀ ਚੀਜ਼ਾਂ ਹੈਗੀਆਂ ਉਹਦੇ 'ਚ, ਪਰ ਉੱਦਾਂ ਗਾਣਾ ਚੱਕ ਮੈਂ

ਥੋੜੀ ਜੀ ਸਰ ਰਾਈਮਿੰਗ ਵੀ ਹੁੰਦੀ ਹੁੰਦੀ ਹੈ ਉਹਨੂੰ, ਜਿਹਨੂੰ ਤੁਕਬੰਦੀ ਕਹਿੰਦੇ ਹੈਗੇ ਆ ਪੰਜਾਬੀ 'ਚ, ਉਹ ਸ਼ਾਇਦ ਤੁਹਾਨੂੰ ਨਹੀਂ ਪਤਾ। ਚਲੋ ਅਗਲੇ ਗਾਣੇ 'ਚ ਤੁਹਾਨੂੰ ਸਿਖਾਉਂਦੇ ਹਾਂ ਤੁਕਬੰਦੀ ਕੀ ਹੁੰਦੀ ਹੈ, ਮਿਊਜ਼ਿਕ ਕੀ ਹੁੰਦਾ। ਪੂਰੀ ਐਲਬਮ ਦੇ ਵਿੱਚੋਂ ਵਨ ਆਫ ਮਾਈ ਫੇਵਰੇਟ ਟਰੈਕ, ਕਿਆ ਹੀ ਕਮਾਲ ਹੀ ਕਰਤਾ ਯਾਰ ਯੁਵਰਾਜ ਹੰਸ ਨੇ, ਘੈਂਟ ਹੈ ਵੈਸੇ ਤਾਂ ਪੂਰੀ ਐਲਬਮ, ਪਰ ਆਹ ਗਾਣਾ ਗੁਰਮੋਹ ਦਾ ਮਿਊਜ਼ਿਕ ਯੁਵਰਾਜ ਹੰਸ ਸਲੈਸ਼ ਜਾਂ ਬ੍ਰੈਕਿਟ ਹੰਸ ਰਾਜ ਹੰਸ ਦੀ ਆਵਾਜ਼ 'ਚ।

ਅਡੀਲੈਡ ਮੰਡ ਸਾਹਿਬ ਨੇ ਨੀ ਲਿਖਿਆ, ਮੰਨਾ ਮੰਡ ਦਾ ਲਿਖਿਆ ਹੋਇਆ ਗਾਣਾ, ਪਰ ਘੈਂਟ ਲਿਖਿਆ ਹੋਇਆ ਹੈਗਾ ਯਾਰ। ਮਤਲਬ ਹੁਣ ਮੈਂ ਸੋਚ ਰਿਹਾ ਸੀਗਾ ਵੀ ਇਹ ਤੋਂ ਬਾਅਦ ਹੁਣ ਕਿਹੜਾ ਗਾਣਾ ਉਹਦੀ ਟੱਕਰ ਦੇ ਵਿੱਚ ਹੋਵੇ। ਵੈਸੇ ਤਾਂ ਇਸੇ ਹੀ ਐਲਬਮ ਦੇ ਨੇ ਸਾਰੇ ਬੋਲ ਭਾਵੇਂ ਨਾ ਬੋਲਦੇ, ਪਰ ਫਿਰ ਜਸਟੀਫਾਈ ਨਹੀਂ ਰਹਿਣਾ ਹੈਗਾ, ਬਾਕੀ ਗਾਣੇ ਵੀ ਚੱਲਣੇ ਹੈਗੇ ਨੇ। ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਰੀ ਆਪਣੀ ਉਹ ਖੋਜ ਸੀਗੀ, ਮਤਲਬ ਰੇਡੀਓ ਦੇ ਉੱਤੇ, ਵੈਸੇ ਤੁਸੀਂ ਤਾਂ ਸਾਰਿਆਂ ਨੇ ਸੁਣੇ ਹੋਣੇ, ਮੈਂ ਬੜਾ ਥੋੜ੍ਹਾ ਜਿਹਾ ਢਿੱਲਾ ਹੈਗਾ ਇਸ ਮਾਮਲੇ 'ਚ, ਲੇਟ ਹੀ ਸੁਣ ਪਾਉਂਦਾ ਹੈਗਾ ਚੱਜ ਦੇ ਗਾਣੇ, ਪਰ ਅਰਹਾਮ ਦੇ ਗਾਣੇ ਹੁਣ ਜਦੋਂ ਮੈਨੂੰ ਲੱਭ ਗਏ ਨੇ ਤਾਂ ਹੁਣ ਬੈਕ ਟੂ ਬੈਕ ਚੱਲ ਰਹੇ ਨੇ। ਅਜਨਬੀ ਮਤ ਹੋਣਾ, ਸਾਰੇ ਇੰਸਟਰੂਮੈਂਟ, 8 ਇੰਸਟਰੂਮੈਂਟ ਪਿਛਲੀ ਵਾਰ ਵੀ ਦੱਸੇ ਸ਼ਾਇਦ ਤੁਹਾਨੂੰ, 8 ਇੰਸਟਰੂਮੈਂਟ ਪਛਾਣੋ ਕਿਹੜੇ ਕਿਹੜੇ ਨੇ।

ਘੈਂਟ ਘੈਂਟ ਘੈਂਟ ਮੈਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਚਲਾਵਾਂਗੇ ਇਹਨਾਂ ਦੇ ਗਾਣੇ, ਬਟ ਇੱਕ ਆ ਮੇਰੇ ਖਿਆਲ ਦੇ ਨਾਲ ਕੋਈ ਇੰਡੀਪੈਂਡੈਂਟ ਐਲਬਮ ਪਈ ਸੀਗੀ ਅਤੇ ਮੈਂ ਸੋਚਿਆ ਕਿ ਸੁਣ ਕੇ ਦੇਖ ਲਈਏ, ਮੈਨੂੰ ਆਰਟਿਸਟ ਵੀ ਨਹੀਂ ਪਤਾ ਹੈਗਾ ਕੌਣ ਆ ਇਹ,

ਅੱਛਾ ਆ ਰਹੀ ਹੋ ਓਕੇ ਤਾਂ ਮੈਂ ਕਹਿਣਾ ਹੀ ਭੁੱਲ ਗਿਆ ਅੱਜ ਆ ਰਹੀ ਓਕੇ ਡੇ ਹੈਗਾ ਅਤੇ ਕਿਵੇਂ ਭਾਈ ਸਾਰੇ ਠੀਕ ਠਾਕ ਹੈਗੇ ਹੋ ਹੋਪਫੁਲੀ ਠੀਕ ਹੈ ਹੋਗੇ ਨਹੀਂ ਵੀ ਮਾੜੀ ਮੋਟੀ ਕੋਈ ਕਮੀ ਗੁਮੀ ਹੋਈ ਤਾਂ ਚੱਕ ਦੇਣੀ ਆਪਾਂ ਅੱਜ ਦੇ ਪ੍ਰੋਗਰਾਮ ਤੁਹਾਨੂੰ ਦੱਸ ਦਈਏ ਅੱਗੇ ਚੱਲ ਕੇ ਸ਼ਾਮ ਨੂੰ 5 ਵਜੇ ਸਿਡਨੀ ਸਟੂਡੀਓ ਤੋਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਅਤੇ ਹੋ ਸਕਦਾ ਹੈ ਕਿ ਅੱਜ ਇੱਕ ਕਹਾਣੀ ਵੀ ਤੁਹਾਨੂੰ ਸੁਣਾ ਦਈਏ ਉਹ ਕਿਉਂ ਕਰਕੇ ਉਹਦਾ ਵੀ ਕਾਰਨ ਤੁਹਾਨੂੰ ਦੱਸਦੇ ਹਾਂ ਅਤੇ ਸ਼ਾਇਦ ਸ਼ੋਅ ਦੇ ਵਿੱਚ ਹੀ ਦੱਸ ਪਤਾ ਲੱਗ ਜੂਗਾ ਤੁਹਾਨੂੰ ਵਾਈਬ ਫਿਲਮ ਆ ਰਹੀ ਹੈਗੀ ਅਤੇ ਮੈਂ ਤਾਂ ਕੁਨਾਲ ਖੇਮੂ ਦਾ ਘੈਂਟ ਫੈਨ ਹੈਗਾ ਮੈਂ ਤਾਂ ਦੇਖੂੰਗਾ ਥੀਏਟਰ 'ਚ ਨਾ ਸੀ ਪਰ ਫਿਲਮ ਵਧੀਆ ਵਧੀਆ ਨਹੀਂ ਪਰ ਬਸ ਕੁਨਾਲ ਖੇਮੂ ਕਰਕੇ ਦੇਖਣੀ ਪੈ ਜਾਣੀ

ਮੈਨੂੰ ਲੱਗਿਆ ਸੀ ਵਧੀਆ ਹੋਊਗਾ ਗਾਣਾ, ਪਰ ਵਾਈਬ ਫਿਲਮ ਹੈਗੀ ਹੈ ਸ਼ਾਇਦ, ਫਿਲਮ ਹੈ ਜੀ ਗਾਣੇ ਵਰਗੀ ਨਾ ਨਿਕਲੇ। ਓਕੇ, ਅਤੇ ਬੈਕ ਟੂ ਬੈਕ ਕੁਛ ਗਾਣੇ ਸੁਣ ਲਓ ਅਤੇ ਫਿਰ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ 5 ਵਜੇ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ, ਇਹਦੇ ਵਿੱਚ ਲਿਟਰੇਰੀ ਗੱਲਾਂ ਨੇ, ਸੋ ਇਹਦੇ ਤੋਂ ਬਿਲਕੁਲ ਅਲੱਗ ਫਲੇਵਰ ਦਾ ਇੱਕ ਸ਼ੋਅ ਹੈਗਾ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਹੋਣਗੇ।

ਸੱਚ ਫਿਲਮ ਜਿਹੜੀ ਅਕਸ਼ੇ ਕੁਮਾਰ ਤੇ ਸੈਫ ਅਲੀ ਖਾਨ ਦੀ ਆ ਰਹੀ ਹੈਗੀ ਹੈ, ਅਜੇ ਦੇਵਗਨ ਤੇ ਸੈਫ ਅਲੀ ਖਾਨ ਦੀ ਕਿਹੜੀ ਉਹ ਹੈਵਾਨ, ਹੁਣ ਉਹਦਾ ਟ੍ਰੇਲਰ ਆ ਬੋਲ ਭਾਵੇਂ ਨਾ ਬੋਲ ਦੇ ਵੇਲੇ ਚੱਲਿਆ, ਪਹਿਲਾਂ ਫਿਲਮ ਤੋਂ ਪਹਿਲਾਂ ਜਿਹੜਾ ਚੱਲਿਆ, ਮੈਨੂੰ ਸਮਝ ਨਹੀਂ ਲੱਗਿਆ ਕਿ ਟ੍ਰੇਲਰ 'ਚ ਕੀ ਕਹਿਣਾ ਚਾਹੁੰਦੇ, ਪਰ ਵੈਸੇ ਆਪਾਂ 11 ਤਰੀਕ ਨੂੰ ਯਾਨੀ ਕੱਲ੍ਹ ਨੂੰ ਉਹ ਫਿਲਮ ਰਿਲੀਜ਼ ਹੋ ਜਾਣੀ ਹੈ ਜੀ ਹੈਵਾਨ। ਸੈਫ ਅਲੀ ਖਾਨ ਦੀ ਐਕਟਿੰਗ ਵਧੀਆ ਹੋਏਗੀ, ਇੱਕ ਐਜ਼ ਅ ਬਲਾਈਂਡ ਕ੍ਰਿਮੀਨਲ ਹੈ ਕਿ ਨਹੀਂ ਹੈ, ਮੈਨੂੰ ਇਹ ਲੱਗ ਰਿਹਾ ਐਂਡ ਦੇ ਉੱਤੇ ਕ੍ਰਿਮੀਨਲ ਅਕਸ਼ੇ ਕੁਮਾਰ ਨਾ ਹੋ ਕੇ ਉਹੀ ਨਿਕਲੂ, ਇੱਦਾਂ ਦੇ ਸਮਥਿੰਗ ਕੁਛ ਇੱਦਾਂ ਦਾ ਕੋਈ ਕ੍ਰਾਈਮ ਥ੍ਰਿਲਰ ਡਰਾਮਾ ਜਿਹਾ ਉਹ ਕਹਿ ਰਹੇ ਹੈਗੇ ਨੇ। ਐਨੀਵੇਜ਼ ਲੈਟਸ ਸੀ, ਹੈਵਾਨ ਫਿਲਮ 11 ਸਪਤੰਬਰ ਨੂੰ ਰਿਲੀਜ਼ ਹੋ ਜਾਣੀ ਹੈ। 9/11 ਹੈਵਾਨ, 9/11।

ਵੈਸੇ ਤਾਂ ਦੋ ਤਿੰਨ ਗਾਣੇ ਹੈਗੇ ਨੇ ਇਹ, ਨਵਾਨ ਸੰਧੂ, ਜਾਰਡਨ ਸੰਧੂ, ਅਰਜਨ ਢਿੱਲੋਂ ਉਹਨਾਂ ਦੇ, ਪਰ ਮੈਸ਼ਅਪ ਹੈਗਾ, ਸੁਣ ਲਓ ਅਤੇ ਫਿਰ ਆਪਾਂ ਲੈਂਦੇ ਹਾਂ ਅਲਵਿਦਾ, ਅਗਲੇ ਪ੍ਰੋਗਰਾਮ 'ਚ ਕਰਦੇ ਹਾਂ ਮੁਲਾਕਾਤ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, oye Hanji Hanji,
4: Hanji Radio.
5: Radio Hanji, 1674 AM te tuhanu swagat hai ji program ek desh Punjab ki gal ki che. Aa bolya kuch gallan kariye, tu puchhe main dassa. Kadi ta uchi uchi rovan, kadi main khid khid hassa. Masjid tagi, mandir tatha. ਹੋਰ ਵੀ ਕੁਝ ਰਹਿੰਦਾ, ਬੰਦਿਆਂ ਦੇ ਦਿਲ ਮਲਬਾ ਹੋ ਗਏ, ਰੱਬ ਉੱਥੇ ਨਹੀਂ ਰਹਿੰਦਾ। ਸੋ ਇਹ ਕਵਿਤਾ ਵੈਸੇ ਆ ਬੋਲਿਆ ਕੁਝ ਗੱਲਾਂ ਕਰੀਏ, ਇਹ ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ ਹੈ, ਪਰ ਇੱਕ ਕਵਿਤਾ ਜਾਂ ਇੱਕ ਕਹਾਣੀਕਾਰ ਦੇ ਤੌਰ ਦੇ ਉੱਤੇ ਹੀ ਨਹੀਂ, ਵਰਿਆਮ ਸਿੰਘ ਸੰਧੂ ਦੀ ਪਰਸਨੈਲਿਟੀ ਨੂੰ, ਉਹਨਾਂ ਦੀ ਜੀਵਨੀ ਨੂੰ ਇੱਕ ਸਮੁੱਚੇ ਸਾਹਿਤਕਾਰ ਦੇ ਤੌਰ ਦੇ ਉੱਤੇ ਸਮਝਣ ਦੇ ਲਈ ਹੀ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਆਇਆ ਤੁਹਾਡੇ ਤੱਕ। ਇਸ ਕਰਕੇ ਮੌਕਾ ਇਹ ਹੈ ਕਿ ਅੱਜ ਜਦੋਂ ਲਾਈਵ ਸ਼ੋਅ ਇਹ ਪੇਸ਼ ਕਰ ਰਹੇ, ਹੋ ਸਕਦਾ ਤੁਸੀਂ ਵੀਕਐਂਡ ਦੇ ਉੱਤੇ ਇਸ ਦਾ ਰਿਪੀਟ ਸੁਣ ਰਹੇ ਹੋਵੋ, ਕਿਸੇ ਹੋਰ ਦਿਨ ਇਸ ਨੂੰ ਸੁਣ ਰਹੇ ਹੋਵੋ, ਜਾਂ ਪੋਡਕਾਸਟ 'ਤੇ ਅੱਗੇ ਪਿੱਛੇ ਕਦੇ ਸੁਣ ਰਹੇ ਹੋਵੋ, ਰੈਲੇਵੈਂਸ ਨਹੀਂ ਘਟੇਗੀ, ਕਿਉਂਕਿ ਅੱਜ ਤਰੀਕ ਜਿਸ ਦਿਨ 10 ਸਪਤੰਬਰ ਨੂੰ ਇਹ ਪੇਸ਼ ਕਰ ਰਹੇ, ਅੱਜ ਇਹਨਾਂ ਦੇ ਜਨਮ ਦਿਵਸ ਹੈ। ਅਤੇ ਇਸ ਤੋਂ ਵਧੀਆ ਕੀ ਹੋ ਸਕਦਾ ਹੈ ਕਿ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਇਸ ਸ਼ੋਅ ਦੇ ਪੇਸ਼ਕਰਤਾ ਨੇ, ਅਤੇ ਉਹੀ ਦੱਸਣਗੇ ਆਪਣੇ ਤਜਰਬੇ ਅਤੇ ਵਰਿਆਮ ਸਿੰਘ ਸੰਧੂ ਹੋਰਾਂ ਦੀ ਪਰਸਨੈਲਿਟੀ ਦੇ ਬਾਰੇ ਵਿਸਥਾਰ ਦੇ ਵਿੱਚ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਹਾਂ,
6: ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਬਿਲਕੁਲ ਤੁਸੀਂ ਠੀਕ ਕਿਹਾ, ਅੱਜ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵਰਿਆਮ ਸਿੰਘ ਸੰਧੂ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਪਰ, ਤੇ ਬੜੇ ਵੱਡੇ ਰਿਨਾਉਂਡ ਜਿਹੜੇ ਹੈਗੇ ਆ ਉਹ ਕਹਾਣੀਕਾਰ ਨੇ, ਗਦਕਾਰ ਨੇ, ਗਲਪਕਾਰ ਨੇ, ਤੇ ਆਪਾਂ ਉਹਨਾਂ ਬਾਰੇ ਕੀ ਗੱਲਾਂ ਕਰਨੀਆਂ ਨੇ, ਇਹਦੀ ਵੈਸੇ ਭੂਮਿਕਾ ਕੁਛ ਤਾਂ ਤੁਸੀਂ ਬੰਨ ਦਿੱਤੀ ਹੈ, ਚਲੋ ਫਿਰ ਵੀ ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ ਇਹ ਤਾਂ ਤੁਸੀਂ ਦੱਸੋਗੇ।
5: ਦੇਖੋ, ਮੈਂ ਜਦੋਂ ਅਸੀਂ ਛੋਟੇ ਹੁੰਦੇ ਨਿੱਕੇ ਹੁੰਦੇ ਪੜ੍ਹਦੇ ਸੀ ਕਿਤਾਬਾਂ ਕਰੀਕੁਲਮ ਤੇ ਪੰਜਾਬ ਦੇ ਵਿੱਚ, ਤੇ ਅਕਸਰ ਵਰਿਆਮ ਸਿੰਘ ਸੰਧੂ ਹੋਰਾਂ ਦੀਆਂ ਜਿਹੜੀਆਂ ਕਹਾਣੀਆਂ ਸੀਗੀਆਂ, ਕਿਉਂਕਿ ਉਹਨਾਂ ਦੀਆਂ ਕਹਾਣੀਆਂ ਦਾ ਖਾਸ ਤੌਰ ਦੇ ਉੱਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਉਹਨਾਂ ਦੀ ਕਹਾਣੀਆਂ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਸੀ, ਪਰ ਉਹ ਕਿਸਾਨੀ ਜਿਹੜੀ ਉਹ ਨਹੀਂ ਕਿ ਜਿਹੜੇ ਵੱਡੇ ਵੱਡੇ ਜ਼ਮੀਨਦਾਰ ਵਾਲਿਆਂ ਲਈ ਕਿਸਾਨੀ, ਛੋਟੀ ਕਿਸਾਨੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕਹਾਣੀਆਂ, ਜਿਵੇਂ ਉਹਨਾਂ ਦੇ ਟਾਈਟਲ ਵੀ ਇਸੇ ਕਿਸਮ ਦੇ ਹੁੰਦੇ ਸੀਗੇ, ਅਤੇ ਚੌਥੀ ਕੂਟ ਸਪੈਸ਼ਲੀ ਉਦੋਂ ਤੱਕ ਨਹੀਂ ਸੀ ਪੜ੍ਹੀ ਜਦੋਂ ਤੱਕ ਇਹ ਨਹੀਂ ਪਤਾ ਚੱਲਿਆ ਹੈਗਾ ਕਿ ਕਮਾਲ ਹੈ ਤਾਂ ਸਾਹਿਤ ਦੀ ਸਮਝ ਆ ਗਈ ਹੈ ਕਿ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਹ ਇਹੋ ਜਿਹੀਆਂ ਕਹਾਣੀਆਂ ਵੀ ਨੇ ਜਿਨ੍ਹਾਂ ਨੂੰ ਜਾਂ ਕਹਾਣੀਆਂ ਦਾ ਸੰਗ੍ਰਹਿ ਵੀ ਹੈ ਜਿਹਨੂੰ ਸਾਹਿਤ ਅਕੈਡਮੀ ਅਵਾਰਡ ਤੱਕ ਮਿਲ ਗਿਆ ਹੈਗਾ, ਅਤੇ ਇੱਥੋਂ ਤੱਕ ਕਿ ਉਹਨਾਂ ਦੀਆਂ ਇਹ ਕਹਾਣੀਆਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਟਰਾਂਸਲੇਟ ਹੋਈਆਂ। ਸੋ ਇਹ ਇਹ ਇੱਕ ਖਾਸੀਅਤ ਵੀ ਹੋ ਜਾਂਦੀ ਹੈ ਕਿਸੇ ਸਾਹਿਤਕਾਰ ਦੀ। ਸੋ ਮੈਂ ਇਹੀ ਸਮਝਣਾ ਚਾਹੂੰਗਾ ਕਿ ਕੀ ਵਰਿਆਮ ਸਿੰਘ ਸੰਧੂ ਹੋਰਾਂ ਦੀ ਜਿਹੜੀ ਕਹਾਣੀ ਰਚਨਾ ਹੈ ਖਾਸ ਤੌਰ 'ਤੇ, ਉੱਥੋਂ ਹੀ ਜੇ ਆਪਾਂ ਸ਼ੁਰੂ ਕਰ ਲਈਏ, ਅਤੇ ਉਹ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ, ਕਿਸ ਤਰ੍ਹਾਂ ਉਹ ਕਹਾਣੀਆਂ ਲਿਖਣ ਲੱਗਦੇ ਨੇ, ਕਿੱਦਾਂ ਉਹ ਸੋਚਦੇ ਸੀਗੇ, ਔਰ ਤੁਹਾਡੇ ਆਪਣੇ ਨਿੱਜੀ ਤਜਰਬੇ ਕੀ ਸੀ, ਸਪੈਸ਼ਲੀ ਉਹਨਾਂ ਦੇ ਸਫ਼ਰਨਾਮੇ ਵੀ ਰਹੇ ਹੈਗੇ ਨੇ, ਅੱਜ ਕੱਲ੍ਹ ਵੀ ਉਹ ਬਾਹਰ ਰਹਿੰਦੇ ਨੇ, ਉਹ ਸਾਰੀਆਂ ਗੱਲਾਂ ਜੇ ਤੁਸੀਂ ਦੱਸ ਸਕਦੇ ਹੋ ਉਹਨਾਂ ਦੇ ਜੀਵਨ ਦੇ ਬਾਰੇ।
6: ਅਸਲ ਵਿੱਚ ਸੰਧੂ ਸਾਹਿਬ ਨਾ ਇੱਕ ਜਿਵੇਂ ਆਪਾਂ ਕਹਿੰਦੇ ਨਾ ਕਿ ਮਲਟੀਫੇਸਡ ਜਿਹੜੇ ਉਹ ਰਾਈਟਰ ਨੇ, ਉਹ ਸਿਰਫ ਇਕੱਲੀ ਉਹਨਾਂ ਨੇ ਕਹਾਣੀ ਜਿਹੜੀਆਂ ਨਹੀਂ ਲਿਖੀ, ਕਦੇ ਕਦੇ ਕਵਿਤਾਵਾਂ ਵੀ ਲਿਖੀਆਂ, ਤੇ ਕਿਉਂਕਿ ਸ਼ੁਰੂਆਤ ਜ਼ਿਆਦਾਤਰ ਇਹ ਦੇਖਿਆ ਕਿ ਹਰੇਕ ਜਿਹੜਾ ਲੇਖਕ ਹੈ ਉਹ ਕਵਿਤਾ ਤੋਂ ਹੀ ਸ਼ੁਰੂ ਕਰਦਾ ਆਪਣੀ ਕਲਮ ਜਿਹੜੀ ਉਹ ਚਲਾਉਣੀ, ਤੇ ਫਿਰ ਵੀ ਜਿਹੜਾ ਹੈ ਉਹਨਾਂ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਹੈ ਕੰਮ ਉਹਨਾਂ ਦਾ ਗਲਪ, ਤੇ ਗਲਪ ਦੇ ਵਿੱਚੋਂ ਵੀ ਜਿਹੜੀ ਕਹਾਣੀ ਦੇ ਵਿੱਚ ਉਹਨਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਨੇ, ਆਮ ਤੌਰ ਤੇ ਆਪਾਂ ਇਹਨੂੰ ਛੋਟੀ ਕਹਾਣੀ ਕਹਿੰਦੇ ਹਾਂ, ਤੇ ਸ਼ਾਰਟ ਸਟੋਰੀ ਸ਼ਬਦ ਆਮ ਚੱਲਦਾ ਅੰਗਰੇਜ਼ੀ ਦੇ ਵਿੱਚ, ਤੇ ਪਰ ਉਹਨਾਂ ਦੀਆਂ ਕਹਾਣੀਆਂ ਲੰਬੀਆਂ ਨੇ, ਕਈ ਕਹਾਣੀਆਂ ਜਿੱਦਾਂ ਉਹਨਾਂ ਦੀ ਕਹਾਣੀ ਇੱਕ ਸੀ, ਮੈਂ ਰੋ ਨਾ ਲਵਾਂ ਇੱਕ ਵਾਰ ਸਿਰਜਣਾ ਦਾ ਪੂਰਾ ਇੱਕ ਅੰਕ ਦੇ ਵਿੱਚ ਉਹ ਕਹਾਣੀ ਸੀ ਇਕੱਲੀ, ਤੇ ਸੋ ਇਸ ਤਰ੍ਹਾਂ ਜਿਹੜਾ ਹੈ ਵਰਿਆਮ ਸੰਧੂ ਨੇ ਜਿਹੜਾ ਹੈਗਾ ਉਹ ਦਾ ਜਿਹੜਾ ਆਪਣਾ ਇਹਦੇ ਵਿੱਚ ਗਲਪ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਵੱਖਰਾ ਤੌਰ ਤੇ ਇੱਕ ਲੀਹਾ ਪਾੜ ਕੇ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਲਿਖਿਆ, ਕਿਉਂਕਿ ਜਦੋਂ ਹਾਲਾਂਕਿ ਵਰਿਆਮ ਸੰਧੂ ਵੀ ਜਿਹੜੀ ਇਸ ਤੋਂ ਜਿਹੜੀ ਪਿਛਲੀ ਪੀੜ੍ਹੀ ਆ ਲੇਖਕਾਂ ਦੀ, ਤੇ ਉਹਦੇ ਲੇਖਕਾਂ ਚ ਉਹ ਸ਼ੁਮਾਰ ਹੁੰਦੇ ਨੇ ਆਉਂਦੇ ਨੇ। ਤੇ ਬ੍ਰਹਮ ਸੰਧੂ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ 1947 ਦੀ ਤਕਸੀਮ ਤੋਂ ਪਹਿਲਾਂ ਹੁੰਦਾ, ਤੇ ਉਹਨਾਂ ਦਾ ਪਿੰਡ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਚ ਹੀ ਚਵਿੰਡਾ ਕਲਾਂ ਆਪਣੇ ਨਾਨਕੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ 1945 ਦੇ ਵਿੱਚ। ਤੇ ਉਹ ਹੁਣ ਜਿਹੜਾ ਹੈ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਇੱਕ ਕਹਾਣੀਕਾਰ ਦੇ ਤੌਰ ਤੇ ਜਿਹੜਾ ਹੈ ਉਹ ਸਥਾਪਿਤ ਹੁੰਦੇ ਆ। ਤੇ ਇੱਕ ਤਾਂ ਇਹ ਕਿ ਜਿਹੜੇ ਸ਼ੁਰੂ ਦੇ ਸਾਡੇ ਲੇਖਕ ਨੇ ਜਾਂ ਕਹਾਣੀਕਾਰ ਨੇ, ਤੇ ਉਹ ਲਗਭਗ ਉਹ ਸਾਰੇ ਹੀ ਜਿਹੜੇ ਹੈਗੇ ਆ ਉਹ ਇਸ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਾਂ ਇਧਰਲੇ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਿਹੜੇ ਖਾਸ ਕਰਕੇ ਜਿਹੜੇ ਪਹਿਲੀ ਪੀੜ੍ਹੀ ਦੇ ਜਾਂ ਪੁਰਾਣੇ ਜਿਹੜੇ ਜਿਹਨੂੰ ਆਪਾਂ ਆਧੁਨਿਕ ਸਾਹਿਤ ਮਾਡਰਨ ਲਿਟਰੇਚਰ ਕਹਿੰਦੇ ਹਾਂ ਉਸ ਵੇਲੇ ਦੇ ਨੇ, ਭਾਵੇਂ ਉਹ ਨਾਵਲਕਾਰ ਨੇ, ਭਾਵੇਂ ਨਾਨਕ ਸਿੰਘ ਹੋਣ, ਸੁਰਿੰਦਰ ਨਰੂਲਾ ਹੋਣ, ਤੇ ਉਹਨਾਂ ਤੋਂ ਬਾਅਦ ਫਿਰ ਕੁਲਵੰਤ ਸਿੰਘ ਵਿਰਕ ਹੋਣ, ਤੇ ਉਹਨਾਂ ਦੇ ਕੰਟੈਂਪਰੇਰੀ ਵੀ ਰਹੇ ਕੁਛ ਚਿਰ ਉਹ, ਤੇ ਬ੍ਰਹਮ ਸੰਧੂ ਹੋਣ, ਤੇ ਇਹ ਇਹਨਾਂ ਦਾ ਇੱਕ ਜਿਹੜਾ ਸਟਾਈਲ ਹੈ ਉਹ ਹਾਲਾਂਕਿ ਬਿਲਕੁਲ ਜਿਹੜਾ ਇੱਕ ਮਾਝੀ ਡਾਇਲੈਕਟ ਹੈ ਉਹਦਾ ਅਸਰ ਹੈਗਾ ਉਹਨਾਂ ਦੀ ਲਿਖਤ ਦੇ ਉੱਪਰ, ਪਰ ਫਿਰ ਵੀ ਜਿਹੜਾ ਹੈ ਉਹ ਇੱਕ ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦਾ ਆਪਣੇ ਪਿੰਡ ਦੀ ਕਹਾਣੀ ਹੋਵੇ, ਉਹਨਾਂ ਦੀ ਆਪਣੇ ਘਰ ਦੀ ਕਹਾਣੀ ਹੋਵੇ, ਇਸ ਤਰ੍ਹਾਂ ਦੀ ਜਿਹੜੀ ਗੱਲ ਹੋਵੇ। ਜਦੋਂ ਆਪਾਂ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਆਪਣੀ ਪਰਸਨਲ ਜਿਹੜੀ ਜਾਤੀ ਜਿਹੜੀ ਜ਼ਿੰਦਗੀ ਹੈ, ਤੇ ਉਹਨਾਂ ਦਾ ਪਿੰਡ ਵੈਸੇ ਸੁਰ ਸਿੰਘ ਹੈ, ਤੇ ਜਿਹੜਾ ਹੁਣ ਤਰਨ ਤਾਰਨ ਜ਼ਿਲ੍ਹੇ ਚ ਪੈਂਦਾ ਪੱਟੀ ਦੇ ਲਾਗੇ। ਤੇ ਸੁਰ ਸਿੰਘ ਵੈਸੇ ਵੀ ਇਤਿਹਾਸਕ ਪਿੰਡ ਹੈ, ਤੇ ਉੱਥੋਂ ਦੇ ਪਹਿਲਵਾਨ ਕਰਤਾਰ ਸਿੰਘ ਦਾ ਪਿੰਡ ਵੀ ਜਿਹੜਾ ਇਹ ਹੈ, ਤੇ ਉਸ ਤੋਂ ਪਹਿਲਾਂ ਉੱਥੋਂ ਦੇ ਸਾਡੇ ਜਿਹੜੇ ਹੈਗੇ ਆ ਕੁਛ ਇਤਿਹਾਸਕ ਪਾਤਰ ਜਿਹੜੇ ਹੈਗੇ ਆ ਉਸ ਪਿੰਡ ਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਆ। ਤੇ ਬ੍ਰਹਮ ਸਿੰਘ ਸੰਧੂ ਹੋਰਾਂ ਨੇ ਜਦੋਂ ਉਹ ਅਧਿਆਪਕ ਸੀਗੇ, ਤੇ ਉਦੋਂ ਉਹਨਾਂ ਨੇ ਆਪਣਾ ਕਹਾਣੀਆਂ ਦਾ ਸਫ਼ਰ ਸ਼ੁਰੂ ਕੀਤਾ, ਕਹਾਣੀਆਂ ਲਿਖਣੀਆਂ। ਤੇ ਬਿਲਕੁਲ ਤੁਹਾਡੀ ਤੁਸੀਂ ਚੌਥੀ ਕੂਟ ਦਾ ਜ਼ਿਕਰ ਕੀਤਾ, ਚੌਥੀ ਕੂਟ ਉਹਨਾਂ ਨੇ ਕਾਫੀ ਬਾਅਦ ਦੇ ਵਿੱਚ ਆ ਕੇ ਕਹਾਣੀ ਲਿਖੀ 1998 ਦੇ ਵਿੱਚ, ਕਿਉਂਕਿ 2000 ਦੇ ਵਿੱਚ ਜਿਹੜਾ ਸਾਹਿਤ ਅਕਾਡਮੀ ਅਵਾਰਡ ਹੈ ਜਿਹੜਾ ਨੈਸ਼ਨਲ ਅਕੈਡਮੀ ਹੈ ਜਿਹਨੂੰ ਵੱਡਾ ਅਵਾਰਡ ਵਕਾਰੀ ਇਨਾਮ ਮੰਨਿਆ ਜਾਂਦਾ, ਉਹ ਜਿਹੜਾ ਹੈ ਉਹ ਬ੍ਰਹਮ ਸੰਧੂ ਨੂੰ 2000 ਦੇ ਵਿੱਚ ਇਸ ਕਹਾਣੀ ਸੰਗ੍ਰਹਿ ਦੇ ਉੱਤੇ ਚੌਥੀ ਕੂਟ ਦੇ ਉੱਪਰ ਜਿਹੜਾ ਉਹ ਮਿਲਦਾ। ਤੇ ਪਰ ਇਹ ਅਵਾਰਡ ਉਹ ਫਿਰ ਜਦੋਂ ਇੱਕ ਖਾਸ ਤਰ੍ਹਾਂ ਦਾ ਜਿਹੜਾ ਹੈਗਾ ਜੀਐਨਯੂ ਵਾਲਾ ਮਸਲਾ ਚੱਲਦਾ ਹੈ, ਕੁਛ ਜਿਹੜੇ ਹੈਗੇ ਆ ਸਾਹਿਤਕਾਰਾਂ ਨੂੰ ਫੜ ਕੇ ਜੇਲ੍ਹਾਂ ਸੁੱਟਣ ਦਾ ਮਸਲਾ ਚੱਲਦਾ ਹੈ, ਇੱਦਾਂ ਦੀ ਇੱਕ ਮੂਵਮੈਂਟ ਚੱਲਦੀ ਆ, ਉਸ ਦੇ ਦੌਰਾਨ ਫਿਰ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਰੋਸ ਦੇ ਵਜੋਂ ਉਹ ਵਾਪਸ ਵੀ ਕਰ ਦਿੰਦੇ ਆ ਜਿਹੜਾ ਸਾਹਿਤ ਅਕੈਡਮੀ ਅਵਾਰਡ ਹੈ ਆਪਣਾ। ਤੇ ਪਰ ਇਹ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਹੈ ਉਹ ਪਹਿਲਾਂ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਜਿਹੜਾ ਕਹਾਣੀਆਂ ਲਿਖਣ ਦਾ, ਕਿ ਮੈਨੂੰ ਯਾਦ ਹੈ ਉਹਨਾਂ ਦੇ ਕਹਾਣੀ ਸੰਗ੍ਰਹਿ ਆ ਅੰਗ ਸੰਗ, ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਸੇ ਵੇਲੇ ਐਮ ਏ ਦੇ ਸਿਲੇਬਸ ਦੇ ਵਿੱਚ ਜਿਹੜਾ ਸੀ ਉਹ ਲੱਗਿਆ ਹੁੰਦਾ ਸੀਗਾ। ਤੇ ਇਸੇ ਤਰ੍ਹਾਂ ਹਾਲਾਂਕਿ ਉਹਨਾਂ ਦਾ ਜਿਹੜਾ ਹੈਗਾ ਪਹਿਲਾ ਕਹਾਣੀ ਸੰਗ੍ਰਹਿ ਤਾਂ 1971 ਦੇ ਵਿੱਚ ਛਪ ਗਿਆ ਸੀ ਲੋਹੇ ਦੇ ਹੱਥ, ਤੇ ਉਸ ਤੋਂ ਪਹਿਲਾਂ ਉਹ ਪ੍ਰੀਤ ਲੜੀ ਵਰਗੇ ਜਿਹੜੇ ਏਦਾਂ ਦੇ ਮੈਗਜ਼ੀਨ ਸੀ, ਆਰ ਸੀ, ਪ੍ਰੀਤ ਲੜੀ ਲਿਟਰੇਰੀ ਜਿਹੜੇ ਪੇਪਰ ਸੀ ਉਹਨਾਂ ਦੇ ਵਿੱਚ ਉਹ ਛਪਣਾ ਸ਼ੁਰੂ ਹੋ ਗਏ ਸੀ ਉਹਨਾਂ ਦੀਆਂ ਕਹਾਣੀਆਂ। ਤੇ ਕਈ ਵਾਰੀ ਉਡੀਕ ਰਹਿੰਦੇ ਸੀ ਕਿ ਬ੍ਰਹਮ ਸੰਧੂ ਦੀ ਕੋਈ ਕਹਾਣੀ ਜਿਹੜੀ ਉਹ ਛਪੀ ਹੋਵੇ। ਤੇ ਫਿਰ 1971 ਦੇ ਵਿੱਚ ਲੋਹੇ ਦੇ ਹੱਥ ਛਪ ਗਿਆ, ਤੇ 10 ਸਾਲ ਬਾਅਦ 1981 ਦੇ ਵਿੱਚ ਜਿਹੜਾ ਹੈ ਅੰਗ ਸੰਗ ਛਪਦਾ, ਤੇ ਫਿਰ 1987 ਦੇ ਵਿੱਚ ਜਿਹੜਾ ਹੈ ਭੱਜੀਆਂ ਬਾਹੀ ਉਹਨਾਂ ਦਾ, ਉਹ ਵੀ ਇੱਕ ਲੰਬੀ ਕਹਾਣੀ ਹੈ ਜਿਹੜੀ ਉਹ ਛਪਦੀ ਹੈ। ਤੇ ਫਿਰ ਇਸੇ ਤਰ੍ਹਾਂ ਚੌਥੀ ਕੂਟ ਮੈਂ ਦੱਸ ਹੀ ਚੁੱਕਿਆ 1998 ਚ ਉਹ ਪਬਲਿਸ਼ ਹੁੰਦੀ ਹੈ, ਤੇ 2000 ਚ ਉਹਨੂੰ ਪੁਰਸਕਾਰ ਮਿਲਦਾ। ਤੇ ਫਿਰ ਉਸ ਤੋਂ ਬਾਅਦ ਫਿਰ ਉਹ ਕਹਾਣੀ ਸੰਗ੍ਰਹਿ ਨੂੰ ਆਉਂਦਾ ਤਿਲ ਫੁੱਲ, ਫਿਰ ਉਸ ਤੋਂ ਬਾਅਦ ਜਮਰੌਦ, ਤੇ ਜਿਹੜਾ ਹੈ ਆਪਣਾ ਆਪਣਾ ਹਿੱਸਾ, ਤੇ ਉਹ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਉਹਨਾਂ ਦੀਆਂ 15 ਕਹਾਣੀਆਂ ਦਾ ਸੰਗ੍ਰਹਿ ਹੈ, ਤੇ ਜਿਹਦੇ ਚ ਉਹ ਆਉਂਦਾ। ਤੇ ਫਿਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਉਹਨਾਂ ਦੀ ਇੱਕ ਜਿਹੜੀ ਲੰਬੀ ਕਹਾਣੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹ ਜਿਹੜੀਆਂ ਚੋਣਵੀਆਂ ਕਹਾਣੀਆਂ ਦੇ ਵਿੱਚ ਜਿਹੜਾ ਹੈ ਉਹ ਆਉਂਦਾ। ਤੇ

ਦੁਨੀਆਂ ਦੇ ਆਪਾਂ ਸਾਹਿਤ ਦੇ ਮੁਕਾਬਲੇ ਤੇ ਰੱਖਣਾ ਹੋਵੇ ਤਾਂ ਉਹਨਾਂ ਨੂੰ ਜਿਹੜਾ ਆਪਾਂ ਨਾਲ ਰੱਖ ਸਕਦੇ ਹਾਂ, ਅੱਗੇ ਰੱਖ ਸਕਦੇ ਹਾਂ, ਜਿਹਦੇ ਚ ਇਹ ਹੈ ਇੱਕ ਤਾਂ ਚੌਥੀ ਕੂਟ, ਤੇ ਚੌਥੀ ਕੂਟ ਦੇ ਉੱਤੇ ਫਿਲਮ ਵੀ ਬਣੀ ਹੈ ਬਾਅਦ ਦੇ ਵਿੱਚ, ਨੌਜਵਾਨ ਡਾਇਰੈਕਟਰ ਨੇ ਸਾਡੇ ਤੇ ਉਹਨਾਂ ਨੇ ਜਿਹੜੇ ਉਹਦੇ ਉੱਤੇ ਫਿਲਮ ਬਣਾਈ ਹੈ। ਤੇ ਫਿਰ ਉਹਨਾਂ ਦੀ ਕਹਾਣੀ ਜਿਹੜੀ ਸੀਗੀ ਭੱਜੀਆਂ ਬਾਹੀਂ, ਜਿਹਦੀ ਅਡਾਪਟੇਸ਼ਨ ਕਰਕੇ ਅਜਮੇਰ ਔਲਖ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ, ਤੇ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਪਿੱਛੇ ਇੱਕ ਜਿਹੜੀ ਲੰਬੀ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ। ਹਾਲਾਂਕਿ ਇਹਨਾਂ ਦਾ ਜਿਹੜਾ ਹੈਗਾ ਸਬਜੈਕਟ ਮੈਟਰ ਥੀਮ ਉਹ ਸਾਰੇ ਅਲੱਗ ਅਲੱਗ ਨੇ, ਪਰ ਉਹ ਮਨੁੱਖੀ ਮਨ ਨੂੰ ਕਿੰਨਾ ਨੇੜੋਂ ਜਿਹੜਾ ਹੈਗਾ ਫੜਦੀ ਹੈ, ਤੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹਦੇ ਚ ਜਿਹੜੇ ਮੌਜੂਦਾ ਆਪਾਂ ਫਿਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਗੌਤਮ ਜੀ, ਉਹਦੇ ਚ ਇਹਨਾਂ ਕਹਾਣੀਆਂ ਦੇ ਵਿੱਚ ਤੁਹਾਨੂੰ ਹਰ ਜਿਹੜਾ ਹੈਗਾ ਉਹਦਾ ਅੰਸ਼ ਮਿਲਦਾ। ਤੇ ਫਿਰ ਇਨਸਾਨ ਕੀ ਹੈ, ਇਨਸਾਨ ਦਾ ਬਾਹਰੀ ਰੂਪ ਕੀ ਹੈ, ਅੰਦਰਲਾ ਰੂਪ ਕੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ। ਭੱਜੀਆਂ ਬਾਹਾਂ ਜਿਹੜੇ ਭੱਜੀਆਂ ਬਾਹੀ ਕਹਾਣੀ ਆ ਉਹ ਇੱਕ ਹਿੰਦੂ ਪਰਿਵਾਰ ਦੀ ਕਹਾਣੀ ਆ। ਹਾਲਾਂਕਿ ਬ੍ਰਹਮ ਸੰਧੂ ਬਾਰੇ ਕਿਹਾ ਜਾਂਦਾ ਕਿ ਜ਼ਿਆਦਾ ਪਿੰਡਾਂ ਬਾਰੇ, ਕਿਸਾਨਾਂ ਬਾਰੇ, ਦਲਿਤਾਂ ਬਾਰੇ ਉਹਨਾਂ ਦਾ ਜਿਹੜਾ ਹੈਗਾ ਉਹ ਲਿਖਿਆ, ਤੇ ਪਰ ਉਹ ਉਸ ਵੇਲੇ ਦੀ ਕਹਾਣੀ ਜਦੋਂ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਾਬ ਨੇ, ਉਹਨਾਂ ਵੇਲੇ ਦੇ ਵਿੱਚ ਜਿਹੜੀ ਆ ਉਹ ਕਹਾਣੀ ਲਿਖੀ ਗਈ ਹੈ। ਤੇ ਕਹਾਣੀ ਉਦੋਂ ਲਿਖ ਗਈ ਜਦੋਂ 1987 ਦੇ ਵਿੱਚ, ਤੇ ਉਦੋਂ ਜਿਹੜੀ ਆ ਇਹ ਕਹਾਣੀ ਤੇ ਉਹ ਇਸ ਰੂਪ ਦੇ ਵਿੱਚ ਜਿਹੜੀ ਆ ਉਹ ਲਿਖੀ ਗਈ ਕਿ ਪੰਜਾਬ ਦੇ ਉਦੋਂ ਹਾਲਾਤ ਏਦਾਂ ਦੇ ਬਣ ਗਏ ਸੀ, ਸਮਝ ਨੀ ਸੀ ਆ ਰਹੀ ਕਿ ਪੰਜਾਬ ਦਾ ਹੋ ਕੀ ਰਿਹਾ ਹੈਗਾ, ਕਿਉਂਕਿ 1984 ਦੇ ਵਿੱਚ ਬਲੂ ਸਟਾਰ ਕਮਿਸ਼ਨ ਹੁੰਦਾ ਤੇ ਉਦੋਂ ਬਾਅਦ ਸਰਕਾਰ ਵੀ ਬਣ ਜਾਂਦੀ ਹੈ ਸੁਰਜੀਤ ਸਿੰਘ ਬਰਨਾਲਾ ਦੀ 1986 ਦੇ ਵਿੱਚ। ਤੇ ਪਰ ਉਸ ਦੇ ਦੌਰਾਨ ਪੰਜਾਬ ਦੇ ਵਿੱਚ ਜੋ ਹੁੰਦਾ ਪਤਾ ਹੀ ਨੀ ਲੱਗਦਾ, ਕੌਣ ਮਾਰ ਕੇ ਚਲਾ ਗਿਆ, ਕਿਹਨੂੰ ਮਾਰ ਗਿਆ, ਉਹ ਜਿਹੜੀ ਉਹ ਕਹਾਣੀ ਹੈ ਉਹ ਇੱਕ ਉਸ ਪਰਿਵਾਰ ਦੀ ਜਿਹਦੇ ਪਰਿਵਾਰ ਦਾ ਇੱਕ ਕਮਾਊ ਜੀ ਹੈ ਕੇਵਲ, ਤੇ ਉਹ ਮਾਰਿਆ ਜਾਂਦਾ ਜਿਹੜਾ ਟੈਰਿਸਟਾਂ ਦੇ ਹੱਥੋਂ ਮਾਰਿਆ ਜਾਂਦਾ। ਪਰ ਕਹਾਣੀ ਦਾ ਜਿਹੜਾ ਹੈਗਾ ਸਬਜੈਕਟ ਜਾਂ ਥੀਮ ਇਹ ਨੀ ਗਾ, ਟੈਰਿਜ਼ਮ ਨਹੀਂ ਹੈ ਉਸ ਕਹਾਣੀ ਦਾ ਥੀਮ ਹੈ ਕਿ ਉਹਨਾਂ ਦੇ ਪਰਿਵਾਰ ਦੇ ਅੰਦਰ ਜਿਹੜਾ ਟੈਰਿਜ਼ਮ ਹੈ ਉਹ ਕਿਸ ਕਿਸਮ ਦਾ, ਜਿਹਦੇ ਉਸ ਕਹਾਣੀ ਦੇ ਰਾਹੀਂ ਪੂਰੇ ਪੰਜਾਬ ਦੇ ਜਿਹੜੇ ਹਾਲਾਤ ਬ੍ਰਹਮ ਸੰਧੂ ਨੇ ਉਹਦੇ ਚ ਇਹ ਕੀਤੇ ਨੇ। ਪਰਿਵਾਰ ਦੇ ਵਿੱਚ ਆਪਸੀ ਲੜਾਈ ਹੈ, ਘਰ ਦੇ ਵਿੱਚ ਜਿਹੜਾ ਵੱਡਾ ਭਰਾ ਹੈ ਉਹਦੀ ਚੱਲ ਰਹੀ ਹੈ, ਤੇ ਫਿਰ ਉੱਥੇ ਉਹ ਚੁਬਾਰੇ ਚੁਬਾਰਾ ਕਿਹਨੂੰ ਮਿਲੇ ਪਰਿਵਾਰ ਦੇ ਵਿੱਚੋਂ, ਤਕਸੀਮ ਦੇ ਵਿੱਚ ਕਿਹਨੂੰ ਆਵੇ, ਤੇ ਉਹ ਆਪਸ ਦੇ ਵਿੱਚ ਭਰਾਵਾਂ ਦੀ ਤਿੰਨਾਂ ਦੀ, ਇੱਕ ਫੌਜੀ ਹੈ ਰਿਟਾਇਰ, ਤੇ ਉਹਨਾਂ ਦੀ ਇਸ ਗੱਲ ਪਿੱਛੇ ਘਰ ਚ ਕਸ਼ਮਕਸ਼ ਹੁੰਦੀ ਹੈ। ਉਹ ਪੰਚਾਇਤ ਕਹਿੰਦੀ ਹੈ ਯਾਰ ਵੀ ਚੁਬਾਰਾ ਨਹੀਂ, ਇਹ ਤਾਂ ਚੰਡੀਗੜ੍ਹ ਹੈ, ਤੁਸੀਂ ਇਹਨੂੰ ਚੰਡੀਗੜ੍ਹ ਬਣਾ ਲਿਆ। ਉਹ ਫਿਰ ਕੇਵਲ ਜਿਹੜਾ ਉਹਦਾ ਨਾਇਕ ਉਹ ਕਹਿੰਦਾ ਸਾਡੇ ਵਾਸਤੇ ਇਹ ਚੰਡੀਗੜ੍ਹ ਹੀ ਹੈ, ਕਿਉਂਕਿ ਉਹਨਾਂ ਦੇ ਵਿੱਚ ਇਹ ਮਸਲਾ ਵੀ ਮੇਨ ਚੱਲ ਰਿਹਾ ਵੀ ਪੰਜਾਬ ਨੂੰ ਮਿਲੇ ਜਾਂ ਹਰਿਆਣੇ ਨੂੰ ਮਿਲੇ। ਸੋ ਇਸ ਕਿਸਮ ਦਾ ਉਹਨੂੰ ਰਿਲੇਟ ਕਰਕੇ ਪੂਰੇ ਪੰਜਾਬ ਦੇ ਹਾਲਾਤ ਦੇ ਨਾਲ ਇਹ ਦੱਸਿਆ ਜਾਂਦਾ। ਤੇ ਕਹਾਣੀ ਦੀ ਜਿਹੜੀ ਸ਼ੁਰੂਆਤ ਬੜੀ ਕਮਾਲ ਹੈ ਸਾਰੀ, ਕਿਉਂਕਿ ਉਹ ਫਲੈਸ਼ਬੈਕ ਦੇ ਵਿੱਚ ਚੱਲਦੀ ਹੈ ਕਹਾਣੀ ਕਿ ਉਹ ਜਿਹੜਾ ਪੁੱਤ ਉਹ ਮਾਰਿਆ ਗਿਆ ਟੈਰਿਸਟਾਂ ਦੇ ਹੱਥੋਂ, ਆਮ ਦੁਕਾਨ ਕਰਦਾ ਛੋਟੀ ਜੀ, ਤੇ ਉਹਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਣਾ, ਤੇ ਉਹ ਉੱਥੇ ਉਹ ਲੜਾਈ ਹੈ ਕਿ ਮੁਆਵਜ਼ਾ ਉਹਦੀ ਵਿਧਵਾ ਨੂੰ ਮਿਲੇ, ਪਰਿਵਾਰ ਉਹਦੇ ਜ਼ੋਰ ਪਾਉਂਦਾ ਤੇ ਵੀ ਨਹੀਂ ਇਹ ਸਾਰਿਆਂ ਨੂੰ ਮਿਲਣਾ ਚਾਹੀਦਾ। ਉਹਦਾ ਪਿਓ ਕਹਿੰਦਾ ਕਿ ਮੈਂ ਬੈਠਾ ਜਦੋਂ ਮੈਨੂੰ ਮਿਲਣਾ ਚਾਹੀਦਾ, ਮੈਂ ਆਪਣੇ ਜਿਹੜਾ ਹੈਗਾ ਉਹ ਜਿਹੜਾ ਕੰਪਨਸੇਟ ਜਿਹੜਾ ਐਕਸਗ੍ਰੇਸ਼ੀਆ ਸਰਕਾਰ ਦਿੰਦੀ ਹੈ ਉਹਨੂੰ, ਜਦੋਂ ਏਦਾਂ ਦੀ ਘਟਨਾ ਵਾਪਰਦੀ ਸੀ ਸਰਕਾਰ ਦਿੰਦੀ ਸੀ। ਸੋ ਇੱਕ ਇਸ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਉਹ ਗੱਲੇ ਹੁਣ ਪਰਿਵਾਰ ਨੂੰ ਕੰਪਨਸੇਟ ਕਰਨ ਦੀ ਨੀ, ਇੱਕ ਪੰਜਾਬ ਦਾ ਪੂਰਾ ਉਹਨੂੰ ਕਿੱਥੋਂ ਕੰਪਨਸੇਟ ਕਿਹਨੇ ਕਰਨਾ, ਉਹਦੇ ਚੋਂ ਫਿਰ ਕਿਹਨੂੰ ਦੇਣਾ ਹਿੱਸਾ, ਤੇ ਇਹ ਜਿਹੜਾ ਹੈ ਇਹਨੂੰ ਇਸ ਐਂਗਲ ਤੋਂ ਜਿਹੜਾ ਬ੍ਰਹਮ ਸੰਧੂ ਨੇ ਬੜਾ ਕਮਾਲ ਦਾ ਜਿਹੜਾ ਉਹਨੂੰ ਕ੍ਰੀਏਟ ਕੀਤਾ। ਹਾਲਾਂਕਿ ਬ੍ਰਹਮ ਸੰਧੂ ਉੱਦਾਂ ਆਪਣੇ ਥਾਟ ਦੇ ਪੱਖੋਂ ਜਾਂ ਹੋਰ ਮਾਰਕਸਵਾਦੀ ਲੇਖਕਾਂ ਵਜੋਂ ਜਾਣੇ ਜਾਂਦੇ ਆ ਜਾਂ ਉੱਦਾਂ ਦੀ ਸਮਝ ਰੱਖਦੇ ਆ, ਪਰ ਉਹਨਾਂ ਦੀ ਲਿਖਤ ਦੇ ਵਿੱਚੋਂ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਉਲਾਰ ਹੋਏ ਆ ਜਾਂ ਜਿੱਦਾਂ ਦੀ ਜਿਹੜੀ ਸਿਚੁਏਸ਼ਨ ਹੈ। ਇਸੇ ਕਹਾਣੀ ਦੇ ਵਿੱਚ ਇੱਕ ਗੱਲ ਉਹ ਕਹਿੰਦਾ, ਉਹਦੇ ਚ ਇੱਕ ਕਾਮਰੇਡ ਆਉਂਦਾ, ਉਹ ਦੱਸਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਜਿਵੇਂ ਪ੍ਰਚਾਰ ਦੇ ਲੈਵਲ ਤੇ ਜਿਵੇਂ ਹੁੰਦਾ ਸੀ ਕਿ ਸਾਰਾ ਕੁਛ ਸਾਂਝਾ ਹੋਣਾ ਚਾਹੀਦਾ, ਤੇ ਉਹਦੇ ਵਿੱਚ ਜਿਹੜਾ ਹੈ ਉਹ ਉਹਨੂੰ ਉਹ ਕਹਿੰਦਾ ਵੀ ਉਹਨੂੰ ਵਿਅੰਗ ਦੇ ਵਿੱਚ ਕਹਿੰਦਾ ਤਾਰਾ, ਉੱਥੇ ਇੱਕ ਜਿਹੜਾ ਟੇਲਰ ਮਾਸਟਰ ਹੈ ਉਹ ਕਹਿੰਦਾ, ਉਹ ਕਿਉਂਕਿ ਉਹ ਇਨਕਲਾਬ ਦੀ ਗੱਲ ਕਰਦਾ, ਉਹ ਕਹਿੰਦਾ ਵੀ ਤੁਹਾਡਾ ਜਿਹੜਾ ਇਨਕਲਾਬ ਹੈ ਨਾ ਉਹ ਤਾਂ ਉੱਠਦੇ ਬੁੱਲ ਵਾਂਗੂ ਲਟਕਦਾ ਪਿਆ ਵੀ ਪਤਾ ਨੀ ਕਦੋਂ ਡਿੱਗੂਗਾ। ਉਹ ਜਿਹੜੀ ਇੱਕ ਸਾਡੇ ਫੋਕ ਟੇਲ ਦੇ ਵਿੱਚ ਕਹਾਣੀ ਹੈ ਲੂੰਬੜੀ ਤੇ ਊਠ ਵਾਲੀ, ਕਿ ਲੂੰਬੜੀ ਥੱਲੇ ਖੜੀ ਹੈ ਇੰਤਜ਼ਾਰ ਚ ਕਿ ਮਾਸ

0: ਦਾ ਟੁਕੜਾ ਜਿਹੜਾ ਡਿੱਗੂਗਾ ਫਿਰ ਅਸੀਂ ਚੱਕ ਕੇ ਛਕਾਂਗੇ। ਤੇ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਉਹਦੇ ਚ ਉਹ ਕਹਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਕੰਪਲੀਟ ਇੰਨਾ ਵੱਡਾ ਉਸ ਕਹਾਣੀ ਦਾ ਪਲੋਟ ਹੈ ਤੇ ਪੂਰੇ ਪੰਜਾਬ ਨੂੰ ਇੱਕ ਪਰਿਵਾਰ ਦੇ ਰਾਹੀਂ ਜਿਹੜਾ ਉਹਦੇ ਚ ਪੇਸ਼ ਕੀਤਾ ਹੈ। ਇਸ ਤਰ੍ਹਾਂ ਜਿਹੜਾ ਹੈਗਾ ਇੱਕ ਜਿਹੜਾ ਜਿਹੜੀ ਲੇਟੈਸਟ ਉਹਦੀ ਕਹਾਣੀ ਉਹਦੇ ਤੇ ਵੀ ਕੇਵਲ ਧਾਲੀਵਾਲ ਨੇ ਨਾਟਕ ਖੇਡਿਆ, ਮੈਂ ਦੋ ਨਾ ਲਵਾਂ ਇੱਕ ਵਾਰ, ਉਹ ਇੱਕ ਦਲਿਤ ਪਰਿਵਾਰ ਦੀ ਕਹਾਣੀ ਹੈ, ਉਹ ਮੁੰਡੇ ਦੀ ਕਹਾਣੀ ਜਿਹੜਾ ਆਪਣੇ ਆਪ ਨੂੰ ਜਿਹੜਾ ਆਈਡੈਂਟੀਫਾਈ ਕਰਦਾ ਧਰਮਿੰਦਰ ਦੇ ਪਰਿਵਾਰ ਦੇ ਨਾਲ, ਫਿਲਮ ਐਕਟਰ ਕੌਣ ਦਾ ਹੋਰ, ਉਹਦਾ ਜਿਹੜਾ ਦੁਖਾਂਤ ਹੈ ਉਹ ਬੜੀ ਇੱਕ ਕਮਾਲ ਦੀ ਜਿਹੜੀ ਹੈ ਉਹ ਕਹਾਣੀ। ਸੋ ਇਹ ਜਿਹੜਾ ਹੈਗਾ ਫਿਕਸ਼ਨ ਤੋਂ ਇਲਾਵਾ ਜਦੋਂ ਆਪਾਂ ਬ੍ਰਹਮ ਸੰਧੂ ਦੀ ਲਿਖਤ ਦੀ ਗੱਲ ਕਰਦੇ ਹਾਂ ਤੇ ਨਾਨ ਫਿਕਸ਼ਨਲ ਲਿਖਤਾਂ ਜਿਹੜੀਆਂ ਬ੍ਰਹਮ ਸੰਧੂ ਨੇ ਜ਼ਿਆਦਾ ਜਿਹੜੀਆਂ ਲਿਖੀਆਂ ਉਹ ਲਿਖੀਆਂ ਗਦਰ ਮੂਵਮੈਂਟ ਵਾਲੇ ਬਾਰੇ, ਤੇ ਕਿਉਂਕਿ ਗਦਰ ਲਹਿਰ ਨੂੰ ਜਿੰਨਾ ਕੁ ਜਿਹੜਾ ਸੀਗਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੈ ਜਿਹੜਾ ਉੱਥੇ ਲਿਟਰੇਚਰ ਜਿਹੜਾ ਸਾਂਭਿਆ ਗਿਆ ਠੀਕ ਹੈ, ਪਰ ਉਹਨੂੰ ਬਾਅਦ ਚ ਰਿਵਿਊ ਨਹੀਂ ਕੀਤਾ ਕਿਸੇ ਨੇ, ਨਾ ਗਦਰੀ ਬਾਬਿਆਂ ਨੂੰ, ਗਦਰੀ ਬਾਬੇ ਕੌਣ ਸੀ ਤੇ ਕਿਸ ਤਰ੍ਹਾਂ ਸੀ। ਫਿਰ ਉਹ ਬ੍ਰਹਮ ਸੰਧੂ ਨੇ ਜਿਹੜਾ ਸੀ ਉਹ ਅਸਲ ਦੇ ਵਿੱਚ ਉਹ ਫਿਰ ਬਾਅਦ ਸ਼ੁਰੂ, ਪਹਿਲਾਂ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਲਿਖਿਆ ਤੇ ਫਿਰ ਉਹਨਾਂ ਨੇ ਜਿਹੜਾ ਅਲੱਗ ਅਲੱਗ ਜਿਹੜੇ ਗਦਰੀ ਸੀਗੇ ਉਹਨਾਂ ਬਾਰੇ ਜਿਵੇਂ ਮੇਵਾ ਸਿੰਘ ਲੋਪੋਕੇ ਜਾਂ ਗਦਰੀ ਬਾਬੇ ਕੌਣ ਸਨ, ਇਹ ਕਿਤਾਬਾਂ ਜਿਹੜੀਆਂ ਆਈਆਂ, ਗਦਰ ਲਹਿਰ ਦਾ ਚੌਮੁਖੀਆ ਚਿਰਾਗ, ਅਲੱਗ ਅਲੱਗ ਜਿਹੜਾ ਸੀ ਉਹਨਾਂ ਨੂੰ ਲੈ ਕੇ। ਹਾਲਾਂਕਿ ਗਦਰ ਮੂਵਮੈਂਟ ਤੇ ਪਹਿਲਾਂ ਗਿਆਨੀ ਕੇਸਰ ਸਿੰਘ ਕੈਨੇਡਾ ਚ ਹੋਏ ਨੇ, ਉਹਨਾਂ ਨੇ ਕਾਫੀ ਫਿਕਸ਼ਨ ਜਿਹੜਾ ਹੈਗਾ ਉਹਨਾਂ ਦੇ ਨਾਵਲ ਨੇ ਕਾਫੀ, ਪਰ ਉਸ ਤੋਂ ਬਾਅਦ ਜੇ ਹੱਥ ਪਾਇਆ ਤਾਂ ਬ੍ਰਹਮ ਸੰਧੂ ਨੇ ਪਾਇਆ, ਬਿਲਕੁਲ ਨਵੇਂ ਤਰੀਕੇ ਦੇ ਨਾਲ ਇਹ ਸਾਰੇ ਇਸ ਨੂੰ ਲਿਖਿਆ। ਤੇ ਫਿਰ ਉਹਨਾਂ ਨੇ ਕੁਛ ਲਾਈਫ ਸਕੈਚ ਲਿਖੇ, ਜਿਵੇਂ ਉਹਨਾਂ ਦੇ ਪਿੰਡ ਦਾ ਹੀ ਪ੍ਰਧਾਨ ਕਰਤਾਰ ਸਿੰਘ ਉਹਦੇ ਬਾਰੇ ਜਿਹੜਾ ਸੀ ਉਹ ਲਿਖਿਆ, ਕੁਸ਼ਤੀ ਦਾ ਧਰੂ ਤਾਰਾ ਤੇ ਕਰਤਾਰ ਸਿੰਘ, ਇਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੀ, ਉਹ ਚਲੋ ਤਾਂ ਉਹਨਾਂ ਦਾ ਰਿਸਰਚ ਦਾ ਕੰਮ ਸੀਗਾ ਕਹਾਣੀਆਂ ਬਾਰੇ ਲਿਖਿਆ। ਤੇ ਇੱਕ ਉਹਨਾਂ ਦਾ ਸਫ਼ਰਨਾਮਾ ਪਰਦੇਸੀ ਪੰਜਾਬ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਧਰਲੇ ਪੰਜਾਬ ਬਾਰੇ ਵਗਦੀ ਰਾਵੀ, ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਲਿਟਰੇਚਰ ਦੇ ਵਿੱਚ ਕਾਫੀ ਜਿਹੜਾ ਹੈ ਉਹ ਵੱਡਾ ਹੈ ਯੋਗਦਾਨ। ਤੇ ਬ੍ਰਹਮ ਸੰਧੂ ਭਾਵੇਂ ਹੁਣ ਬਾਹਰ ਰਹਿਣ ਲੱਗ ਪਏ ਨੇ, ਪਰ ਉਹ ਜੁੜੇ ਹੋਏ ਨੇ ਅਜੇ ਵੀ ਪੰਜਾਬ ਦੇ ਨਾਲ, ਤੇ ਗਦਰੀ ਬਾਬਿਆਂ ਦੇ ਮੇਲੇ ਤੇ ਹਰ ਵਾਰੀ ਉਹ ਆਉਂਦੇ ਆ ਜਲੰਧਰ ਆ ਕੇ ਹਾਜ਼ਰੀ ਲਵਾਉਂਦੇ ਆ, ਤੇ ਉਧਰ ਵੀ ਉਹ ਆਰਗੇਨਾਈਜ਼ ਕਰਦੇ ਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੇ ਇਸੇ ਤਰਜ਼ ਤੇ ਗਦਰੀ ਬਾਬਿਆਂ ਦਾ ਮੇਲਾ ਆਰਗੇਨਾਈਜ਼ ਕਰਦੇ ਆ। ਸੋ ਉਹ 81 ਸਾਲ ਦੇ ਹੋ ਗਏ ਨੇ, ਅਜੇ ਉਹਨਾਂ ਤੋਂ ਹੋਰ ਵੀ ਉਮੀਦ ਹੈ, ਐਕਟਿਵ ਨੇ ਕਿ ਇਸ ਤਰ੍ਹਾਂ ਜਿਹੜਾ ਹੈ ਹੋਰ ਉਹ ਲਿਖਦੇ ਰਹਿਣ।
1: ਜੀ, ਇੱਕ ਚੀਜ਼ ਜ਼ਰੂਰ ਹੈ, ਜਦੋਂ ਮੈਂ ਇੱਕ ਉਹਨਾਂ ਦੀ ਸਹਿਜੀਵਨੀਆਂ ਪੜ੍ਹ ਰਿਹਾ ਸੀ, ਇੱਕ ਤੱਤੇ ਲਹੂ ਦੀ ਗਾਥਾ ਹੈ ਜਿਹਦੇ 'ਚ ਉਹ ਦੱਸਦੇ ਨੇ ਕਿ 70ਵੇਂ ਦੇ ਦਹਾਕਿਆਂ ਦੇ ਵਿੱਚ ਉਦੋਂ ਜਿਹੜੀ ਨਕਸਲਵਾੜੀ ਲਹਿਰ ਚੱਲੀ ਸੀ ਉਹਨੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਗੱਭਰੂਆਂ ਨੂੰ ਆਪਣੇ ਕਲਾਵੇ 'ਚ ਲਿਆ ਸੀਗਾ, ਔਰ ਆਜ਼ਾਦੀ ਦੇ ਨਾਲ ਜਿਹੜੇ ਜੁੜੇ ਹੋਏ ਸੁਪਨੇ ਸੀਗੇ ਉਹਦੇ ਤੋਂ ਹੁਣ ਮੋਹ ਭੰਗ ਹੋ ਚੁੱਕਿਆ ਸੀ। ਇਨਫੈਕਟ ਉਹ ਇੱਕ ਜਗ੍ਹਾ ਹੋਰ ਕਿਤੇ ਇਹ ਵੀ ਲਿਖਦੇ ਨੇ, ਜਦੋਂ ਸੋਚ ਤੇ ਅਮਲ ਦੇ ਰਾਹ ਦੇ ਪਹਿਲੇ ਕਦਮ ਦੀ ਗੱਲ ਕਰਦੇ ਨੇ ਕਿ ਬਚਪਨ ਦੇ ਵਿੱਚ ਤਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸੀ ਉਦੋਂ ਤਾਂ ਮੈਂ ਜਿਹੜਾ ਸਿੱਖ ਗੁਰੂਆਂ ਦੀ ਕੁਰਬਾਨੀ, ਉਹਨਾਂ ਦੀਆਂ ਵਾਰਾਂ, ਇਤਿਹਾਸਕ ਯੋਧਿਆਂ ਦੇ ਪ੍ਰਸੰਗ ਉਹ ਸੁਣਦੇ ਹੋਏ ਵੱਡੇ ਹੋਏ, ਪਰ ਜਿਵੇਂ ਜਿਵੇਂ ਹੌਲੀ ਹੌਲੀ ਕਮਿਊਨਿਸਟ ਪਾਰਟੀਆਂ ਦੇ ਨਾਲ ਜੁੜਨੇ ਸ਼ੁਰੂ ਹੋਏ ਫਿਰ ਉਹ ਗੀਤ ਸੁਣਨ ਲੱਗ ਗਏ ਕਿ ਸੁਣ ਨਹਿਰੂ ਸਰਕਾਰ ਏ ਤੈਨੂੰ ਰੋਵਣ ਲੋਕੀ ਸਾਰੇ, ਹੈ ਨਾ। ਸੋ ਇੱਦਾਂ ਦੀਆਂ, ਅਤੇ ਉਹ ਫਿਰ ਇੱਕ ਟਾਈਮ ਦੇ ਆ ਕੇ ਇਹ ਵੀ ਕਹਿ ਦਿੰਦੇ ਨੇ ਕਿ ਸੱਜੇ ਖੱਬੇ ਤਾਂ ਕੁਛ ਕਰ ਹੀ ਨਹੀਂ ਰਹੇ ਹੈਗੇ, ਇਨਫੈਕਟ ਕਮਿਊਨਿਸਟ ਵੀ ਲਹਿਰ ਜਿਹੜੀ ਹੈਗੀ ਉਹ ਵੀ ਮੈਨੂੰ ਹੁਣ ਮਰੀ ਹੋਈ ਲੱਗਦੀ ਹੈਗੀ। ਸੋ ਇਹ ਇੱਕ ਜਗ੍ਹਾ ਉਹ ਕਹਿੰਦੇ ਨੇ ਕਿ ਮੈਂ ਇਨਕਲਾਬ ਦੀ ਕਹਾਣੀ ਲਿਖਣਾ ਚਾਹੁੰਦਾ ਸੀਗਾ, ਪਰ ਉਹਨਾਂ ਦਿਨਾਂ 'ਚ ਪੁਲਿਸ ਜਿਹੜੀ ਸੀ ਉਹ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਦਿੰਦੀ ਸੀਗੀ, ਪਰ ਫਿਰ ਜਦੋਂ ਪ੍ਰੀਤਲੜੀ ਦੇ ਵਿੱਚ ਮੇਰੀ ਧਰਤੀ ਮੇਰੇ ਲੋਕ, ਜਦੋਂ ਮੈਂ ਉਹ ਸੋਰੀ ਇੱਕ ਹੋਰ ਲੋਹੇ ਦੇ ਹੱਥ ਉਹ ਜਦੋਂ ਮੈਂ ਛਾਪੀ, ਅਤੇ ਉਹਦੇ ਤੋਂ ਬਾਅਦ ਫਿਰ ਮੈਨੂੰ ਕਹਿਣ ਲੱਗ ਗਏ ਵੀ ਇਹੋ ਜਿਹੀ ਸਰਾਹਣਾ ਹੋਣ ਲੱਗ ਪਈ ਕਿ ਇਹੋ ਜਿਹੀਆਂ ਲਿਖਤਾਂ ਲਿਖਣੀਆਂ ਚਾਹੀਦੀਆਂ ਨੇ। ਸੋ ਸਰਕਾਰ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ, ਉਸ ਵੇਲੇ ਦੇ ਸਮਾਜਿਕ ਹਾਲਾਤ, ਉਹਦੇ ਬਾਰੇ ਉਹ ਲਿਖਣਾ ਚਾਹੁੰਦੇ ਸੀ, ਲਿਖ ਚੁੱਕੇ ਸੀ, ਜਾਂ ਉਹਨਾਂ ਦੀ ਵਿਚਾਰਧਾਰਾ ਕਿਸ ਕਿਸਮ ਦੀ ਸੀ, ਮੈਂ ਇਹ ਸਮਝਣਾ ਚਾਹੁੰਦਾ, ਕਿਉਂਕਿ ਤੁਸੀਂ ਵੀ ਨਿੱਜੀ ਤੌਰ 'ਤੇ ਪੱਤਰਕਾਰ ਦੇ ਤੌਰ ਦੇ ਉੱਤੇ ਬੜਾ ਸੁਣਿਆ, ਸਮਝਿਆ, ਦੇਖਿਆ ਉਹਨਾਂ ਨੂੰ ਨੇੜੇ, ਕਿ ਵਰਿਆਮ ਸਿੰਘ ਸੰਧੂ ਨੂੰ ਅਸੀਂ ਇੱਕ ਖੱਬੇ ਪੱਖੀ ਲੇਖਕ ਦੇ ਤੌਰ 'ਤੇ ਦੇਖ ਸਕਦੇ ਹਾਂ ਕਿ ਨਹੀਂ, ਜਿਵੇਂ ਬਹੁਤ ਸਾਰਿਆਂ ਦੀ ਗੱਲ ਕਰਦੇ ਹਾਂ। ਪਿਛਲੇ ਹਫ਼ਤੇ ਆਪਾਂ ਪਾਰਸ਼ ਦੀ ਗੱਲ ਕੀਤੀ ਸੀਗੀ, ਉਸ ਕਿਸਮ ਦੀਆਂ ਜਿਹੜੀਆਂ ਕਵਿਤਾਵਾਂ ਜਿਹੜੀਆਂ ਰਚਨਾਵਾਂ ਸੀਗੀਆਂ ਪਾਰਸ਼ ਦੀਆਂ, ਪਰ ਵਰਿਆਮ ਸਿੰਘ ਸੰਧੂ ਦੀ ਆਈਡੀਓਲੋਜੀ ਕਿਸ ਕਿਸਮ ਦੀ ਰਹੀ ਹੈਗੀ?
0: ਦੇਖੋ ਗੌਤਮ ਜੀ, ਜਿਹੜਾ ਇਹ ਸਵਾਲ ਹੈ ਨਾ, ਅਸਲ ਦੇ ਵਿੱਚ ਜਿਹੜਾ ਮਾਰਕਸਿਸਟ ਹੋਣਾ, ਲੈਫਟਿਸਟ ਹੋਣਾ ਜਾਂ ਨਾ ਹੋਣਾ, ਇਹ ਇੱਕ ਤਰ੍ਹਾਂ ਦਾ ਲਿਟਰੇਚਰ ਦੇ ਵਿੱਚ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਧਾਰਾ ਬਣ ਗਈ ਕਿ ਇਹਦੇ ਚ ਜਿਹੜਾ ਫਿਰ ਸਾਰਾ ਜਿਹੜਾ ਲਿਟਰੇਚਰ ਹੈ ਨਾ ਫਿਰ ਉਹ ਰੁਲ ਜਾਂਦਾ ਹੈ। ਤੇ ਪਹਿਲੀ ਗੱਲ ਤਾਂ ਇਹ ਕਿ ਬ੍ਰਹਮ ਸੰਧੂ ਦਾ ਜਿੰਨੀਆਂ ਵੀ ਕਹਾਣੀਆਂ ਨੇ, ਚਲੋ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀਆਂ ਸ਼ਬਦ ਚਿੱਤਰ ਲਿਖੇ ਉਹ ਤਾਂ ਚਲੋ ਅਲੱਗ ਗੱਲ ਹੈ, ਤੇ ਜਾਂ ਜੋ ਇਤਿਹਾਸ ਲਿਖਿਆ ਗਦਰ ਮੂਵਮੈਂਟ ਬਾਰੇ ਲਿਖਿਆ, ਤੇ ਉਹ ਸਭ ਤੋਂ ਵੱਧ ਜਿਹੜਾ ਹੈ ਮਾਨਵਵਾਦੀ ਨੇ, ਮਨੁੱਖਤਾ ਦੇ ਨੇੜੇ ਨੇ। ਤੇ ਬਿਲਕੁਲ ਜਿੰਨੇ ਵੀ ਪੰਜਾਬ ਦੇ ਮਾਰਕਸਵਾਦੀ ਲੇਖਕ ਨੇ ਉਹ ਇਹਦੇ ਚ ਕੋਈ ਸ਼ੱਕ ਹੀ ਨਹੀਂ ਕਿ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇ ਨੇ। ਇਹੀ ਕਾਰਨ ਹੈ ਕਿ ਇੱਥੇ ਜਿਹੜਾ ਸੀ ਜਿਹੜੇ ਮਾਰਕਸਵਾਦੀ ਲੇਖਕ ਵੀ, ਮਾਰਕਸਵਾਦੀ ਜਿਹੜੇ ਲੀਡਰ ਵੀ, ਉਹ ਉਹਨਾਂ ਪਰਿਵਾਰਾਂ ਚੋਂ ਆਏ ਜਿੱਥੇ ਸਿੱਖੀ ਦਾ ਅਸਰ ਸੀ ਜਾਂ ਜਿੱਥੇ ਗੁਰਬਾਣੀ ਦਾ ਅਸਰ ਸੀ। ਤੇ ਇਹ ਬ੍ਰਹਮ ਸੰਧੂ ਹੋਰਾਂ ਤੇ ਵੀ ਇਹ ਗੱਲ ਜਿਹੜੀ ਆ ਉਹ ਲਾਗੂ ਹੁੰਦੀ ਹੈ। ਪਰ ਇਹ ਹੈ ਕਿ ਇੱਕ ਹੁੰਦਾ ਕਿ ਜ਼ਾਹਰਾ ਤੌਰ ਤੇ ਹੱਥ ਖੜਾ ਕਰਕੇ ਕਹਿਣਾ ਕਿ ਮੈਂ ਮਾਰਕਸਵਾਦੀ ਹਾਂ, ਮੈਂ ਲੈਫਟਿਸਟ ਹਾਂ, ਏਦਾਂ ਦੀ ਗੱਲ ਉਹ ਬ੍ਰਹਮ ਸਿੰਘ ਐ ਨੀ ਸੀ ਕਰਦੇ, ਜਿਵੇਂ ਸੰਤੋਖ ਸਿੰਘ ਧੀਰ ਕਰਦੇ ਸੀ ਉਵੇਂ ਨੀ ਸੀ ਕਰਦੇ, ਤੇ ਜਾਂ ਹੋਰ ਬਹੁਤ ਸਾਰੇ ਕਰਦੇ, ਕਿਉਂਕਿ ਉਹ ਇੱਕ ਅਧਿਆਪਕ ਸੀ, ਟੀਚਰ ਸੀ, ਟੀਚਰ ਦੀਆਂ ਹੋਰ ਵੀ ਵੱਧ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਕਿਉਂਕਿ ਉਹਨਾਂ ਨੇ ਜਿਹੜਾ ਯੂਥ ਯੰਗ ਜਿਹੜੇ ਅੱਗੋਂ ਬੱਚੇ ਆ ਜਾਂ ਉਹਨਾਂ ਨੂੰ ਪੜ੍ਹਾਉਣਾ ਹੈ, ਉਹਨਾਂ ਨੂੰ ਵੀ ਸਮਾਜ ਵੱਲ ਤੋਰਨਾ, ਪਰ ਫਿਰ ਉਹ ਕਿਸੇ ਇੱਕ ਧਾਰਾ ਨਾਲ ਜੇ ਜੁੜ ਜਾਂਦੇ ਆ ਤੇ ਉਵੇਂ ਉਹ ਬੱਚਿਆਂ ਨੂੰ ਸਹੀ ਨਹੀਂ ਪੜ੍ਹਾ ਸਕਦੇ, ਕਿਉਂਕਿ ਉਹਨਾਂ ਦੇ ਜਿਹੜਾ ਦਿਮਾਗ ਨੂੰ ਜਿਵੇਂ ਤੁਸੀਂ ਇੱਕ ਸੇਧ ਦੇਣੀ ਹੁੰਦੀ, ਉਹ ਸੇਧ ਫਿਰ ਸਹੀ ਨਹੀਂ ਦੇ ਸਕਦੇ। ਇਹ ਚ ਕੋਈ ਸ਼ੱਕ ਹੀ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਪੂਰੇ ਦੇ ਪੂਰੇ ਮਾਰਕਸਵਾਦ ਤੋਂ ਜਿਹੜਾ ਸੀ ਉਹ ਪ੍ਰਭਾਵਿਤ ਰਹੇ ਨੇ ਤੇ ਹੈਗੇ ਵੀ ਨੇ, ਤੇ ਉਹਨਾਂ ਨੂੰ ਲੱਗਦਾ ਵੀ ਇਹੀ ਹੈ ਕਿ ਜਿਹੜੀ ਉਹ ਇਜ਼ਮ ਹੈ ਜਾਂ ਜਿਹੜੀ ਉਹ ਧਾਰਾ ਸੀ ਮਾਰਕਸਵਾਦ ਦੀ ਇੱਕ ਸਮਾਜਿਕ ਸੱਭਿਆਚਾਰਕ ਜਿਹੜੀ ਉਹ ਇੱਕ ਤਰੀਕੇ ਦੀ ਜਾਂ ਰਾਜਨੀਤਿਕ ਜਿਹੜੀ ਧਾਰਾ ਵਿਚਾਰਧਾਰਾ ਤੇ ਉਹ ਸਹੀ ਮੰਨਦੇ ਆ ਉਹਨੂੰ, ਅੱਜ ਵੀ ਕੋਈ ਕਿਤੇ ਫੇਲ ਹੋਇਆ ਨੀ ਜਿਹੜਾ ਹੈ ਉਹ ਮੰਨਦੇ, ਜਿਵੇਂ ਬਹੁਤ ਸਾਰੇ ਕਹਿੰਦੇ ਵੀ ਇਹ ਤਾਂ ਹੁਣ ਫੇਲ ਹੋ ਗਿਆ ਜੀ। ਤੇ ਪਰ ਇਹ ਕਿ ਉਹ ਲੋਕਾਂ ਤੋਂ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਜਾਂ ਜਿਹੜੀ ਲੋਕਾਂ ਦੀ ਵਿਚਾਰਧਾਰਾ ਉਹ ਤੋਂ ਮੁਨਕਰ ਨਹੀਂ ਹੁੰਦੇ, ਜਿਵੇਂ ਭੱਜੇ ਬਾਣੀ ਦਾ ਮੈਂ ਜ਼ਿਕਰ ਕੀਤਾ ਸੀ, ਉਹ ਕਹਿੰਦਾ ਵੀ ਤੁਹਾਡਾ ਇਨਕਲਾਬ ਊਠ ਦੇ ਬੁੱਲ ਵਾਂਗੂ ਲਟਕਦੇ ਹੈ ਡਿੱਗਿਆ ਕਦੇ ਨਾ, ਤੇ ਉਹ ਏਦਾਂ ਦਾ ਸਟੈਰ ਵੀ ਕਰਦੇ ਆ ਉਸ ਗੱਲ ਤੇ। ਹੁਣ ਉਹਦੇ ਚ ਇਹ ਨੀ ਕਿ ਉਹ ਉੱਥੇ ਗੈਰ ਮਾਰਕਸਵਾਦੀ ਹੋ ਜਾਂਦੇ ਆ, ਤੇ ਪਰ ਉਹਨਾਂ ਨੇ ਇਹ ਨੀ ਕਦੇ ਵੀ ਏਦਾਂ ਨਾਰੇ ਦੇ ਲੈਵਲ ਤੇ ਕੀਤਾ ਹੋਵੇ ਜਾਂ ਆਪਣੀਆਂ ਕਹਾਣੀਆਂ ਕਿਤੇ ਏਦਾਂ ਨਾਰੇ ਦੇ ਲੈਵਲ ਤੇ ਲਿਖੇ ਹੋਣ, ਕਿਉਂਕਿ ਬਹੁਤ ਸਾਰੇ ਜਿਵੇਂ ਗੁਰਸ਼ਰਨ ਭਾਜੀ ਸੀ, ਗੁਰਸ਼ਰਨ ਭਾਜੀ ਦੇ ਜਿੰਨੇ ਵੀ ਨਾਟਕ ਨੇ ਸਾਰੇ ਨੇ ਲੋਕ ਪੱਖੀ ਨੇ ਸਾਰਾ ਕੁਛ ਹੈ, ਪਰ ਗੁਰਸ਼ਰਨ ਭਾਜੀ ਇੱਕ ਥਾਪੜ ਕੇ ਕਹਿੰਦੇ ਸੀ ਸਟੇਜਾਂ ਤੇ, ਲੈਕਚਰ ਵੀ ਦਿੰਦੇ ਸੀ ਕਿਵੇਂ ਮਾਰਕਸਵਾਦੀ ਆ, ਤੇ ਉਹ ਕਈ ਵਾਰੀ ਆਪਣੇ ਨਾਟਕ ਦੇ ਵਿੱਚ ਵੀ ਉਹ ਸਾਰੀ ਗੱਲ ਉਹ ਸਲੋਗਨ ਦੇ ਲੈਵਲ ਤੇ ਜਿਹੜੇ ਉਹ ਲੈ ਕੇ ਆਉਂਦੇ ਸੀ, ਪਰ ਬ੍ਰਹਮ ਸੰਧੂ ਚ ਇਹ ਗੱਲ ਹੈ ਨੀ। ਬ੍ਰਹਮ ਸੰਧੂ ਦਾ ਵਿੱਚ ਜਿਹੜਾ ਵਿਸ਼ਾ ਪੱਖ ਤੋਂ, ਥੀਮ ਦੇ ਪੱਖ ਤੋਂ ਤੇ ਬਾਕੀ ਪਾਤਰ ਉਸਾਰੀ ਦੇ ਪੱਖ ਤੋਂ ਜਿਹੜਾ ਮਾਨਵਵਾਦੀ ਜਿਹੜਾ ਅੰਸ਼ ਹੈ ਉਹ ਭਾਰੂ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਲੇਟੈਸਟ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹਦੇ ਚ ਉਹ ਬੰਦੇ ਦੇ ਅੰਦਰਲੀ ਜਿਹੜੀ ਮਾਨਸਿਕਤਾ, ਬੰਦਾ ਕਿਵੇਂ ਬੁੱਝ ਜਾਂਦਾ ਇੱਕੋ ਦਮ ਫਿਰ ਇੱਕੋ ਦਮ ਰੋਸ਼ਨ ਹੁੰਦਾ ਤੇ ਕਿਵੇਂ ਟੁੱਟ ਰਿਹਾ ਬੰਦਾ ਅੰਦਰੋਂ, ਤੇ ਉਹਦੇ ਰਾਹੀਂ ਜਿਹੜੀ ਹੈ ਪੂਰੇ ਦਲਿਤ ਸਮਾਜ ਦੀ ਜਿਹੜੀ ਉਹ ਗੱਲ ਕੀਤੀ ਹੈ। ਸੋ ਇਹ ਬਹੁਤ ਵੱਡਾ ਗੁਣ ਜਿਹੜਾ ਹੈਗਾ ਉਹ ਹੈਗਾ ਬ੍ਰਹਮ ਸੰਧੂ ਦੀ ਲਿਖਤ ਦੇ ਵਿੱਚ ਤੇ ਉਹਦੀ ਚੇਤਨਾ ਦੇ ਵਿੱਚ।
1: ਵਾਕਈ ਔਰ ਬੜਾ ਸਹੀ ਵੀ, ਬੜਾ ਜਵਾਬ ਵੀ ਕਾਫੀ ਵਾਜਬ ਲੱਗਦਾ ਹੈਗਾ ਕਿ ਕਿਸੇ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਤੇ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਸਾਹਿਤ ਸਿਰਜੋਗੇ। ਪਰ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਤੁਹਾਡਾ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਗੱਲ ਅੱਜ ਬ੍ਰਹਮ ਸਿੰਘ ਸੰਧੂ ਹੋਰਾਂ ਦੀ ਹੋਈ, ਕਹਾਣੀਕਾਰ ਦੇ ਤੌਰ ਦੇ, ਇੱਕ ਸਾਹਿਤਕਾਰ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਹਿਤ ਰਚਿਆ। ਪਰ ਕਿਉਂਕਿ ਸਮਾਂ ਵੀ ਬਚਦਾ ਹੈਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਨੀ ਕੁ ਲਿਬਰਟੀ ਲੈ ਵੀ ਸਕਦੇ ਹਾਂ ਕਿ ਹੁਣ ਜਦੋਂ ਅੱਜ ਸਾਹਿਤ ਦੀ ਗੱਲ ਹੋਈ ਹੋਵੇ ਤੇ ਬਾਰ ਬਾਰ ਚੌਥੀ ਕੂਟ ਦੀ ਗੱਲ ਜਦੋਂ ਹੋ ਰਹੀ ਹੈ ਤਾਂ ਕਿਉਂ ਨਾ ਫਿਰ ਚੌਥੀ ਕੂਟ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਜਾਵੇ। ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਹੈ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

ਜਿਉਂ ਹੀ ਸੂਰਜ ਦੂਰ ਪੱਛਮ ਦੇ ਵਿੱਚ ਉੱਚੇ ਲੰਮੇ ਰੁੱਖਾਂ ਦੇ ਵਿੱਚੋਂ ਦੀ ਹੇਠਾਂ ਅਤੇ ਫਿਰ ਹੋਰ ਹੇਠਾਂ ਹੋਣ ਲੱਗਾ, ਮੇਰਾ ਦਿਲ ਵੀ ਜਿਵੇਂ ਧੱਕ ਕਰਕੇ ਬੈਠਣ ਲੱਗਾ। ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਦੇ ਵੱਲ ਅਤੇ ਫਿਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਦੇਖ ਰਿਹਾ ਸਾਂ। ਸਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ ਉਹਦੇ ਚਿਹਰੇ ਤੋਂ ਭੈ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ ਲੱਗਾ ਤਾਂ ਅੱਗੋਂ ਮੁਸਕਰਾ ਪਿਆ ਸੀ। ਇਹ ਡਰਾਈਵਰ ਵੀ ਬੜੀ ਕੁੱਤੀ ਸ਼ੈ ਹੈ, ਅੱਗੋਂ ਕੋਈ ਚੀਜ਼ ਆਉਂਦੀ ਹੈ ਤਾਂ ਹੌਲੀ ਕੱਢ ਲੈਂਦਾ, ਜਿਵੇਂ ਅਗਲੇ ਨੂੰ ਆਖਦਾ ਹੋਵੇ ਮਹਾਰਾਜ ਪਹਿਲਾਂ ਤੁਸੀਂ ਲੰਘਾ ਲਓ, ਮੈਂ ਆਖੋ ਤਾਂ ਪਾਸੇ ਕਰਕੇ ਹੋ ਰੁਕ ਦਿੰਦਾ। ਕਿਸੇ ਬੱਕਰੀ ਦੀ ਔਲਾਦ। ਅਤੇ ਉਸਨੇ ਨਾਪਸੰਦਗੀ ਦੇ ਅੰਦਾਜ਼ ਦੇ ਵਿੱਚ ਸਿਰ ਪਾਸੇ ਨੂੰ ਮਾਰਿਆ। ਉਸਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬੱਸ ਵਿਚਲੀਆਂ ਪੱਗਾਂ ਵਾਲੀਆਂ ਅਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ। ਪੱਗਾਂ ਵਾਲੀਆਂ ਸਵਾਰੀਆਂ ਦੀ ਗਿਣਤੀ ਦੇ ਵਿੱਚ ਦੋ ਵੱਧ ਸੀ, ਮੈਂ ਪਰੇਸ਼ਾਨ ਜਿਹਾ ਹੋ ਗਿਆ। ਇੰਝ ਲੱਗਾ ਜਿਵੇਂ ਕਾਲੀ ਅਤੇ ਭੁਲੇਖੇ 'ਚ ਸਵਾਲ ਗਲਤ ਨਿਕਲ ਗਿਆ ਹੋਵੇ। ਰਕਮ ਮੇਟ ਕੇ ਮੈਂ ਇੱਕ ਵਾਰ ਫਿਰ ਗਿਣਤੀ ਕੀਤੀ। ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ ਬਰਾਬਰ ਸੀ। ਮੈਂ ਜਿਵੇਂ ਹਾਰਦਾ ਹਾਰਦਾ ਬਚ ਗਿਆ ਸੀ। ਸੁੱਖ ਦਾ ਸਾਹ ਲੈ ਕੇ ਇੱਕ ਪਲ ਸੀਟ ਦੇ ਨਾਲ ਢੋ ਲਾ ਲਈ, ਜੇਬ 'ਚੋਂ ਛੋਟੀ ਕੰਘੀ ਕੱਢ ਕੇ ਵਾਲਾਂ 'ਚ ਫੇਰਨ ਲੱਗਾ। ਫਿਰ ਕੰਘੀ ਜੇਬ 'ਚ ਪਾ ਕੇ ਬਾਰੀ ਵਿੱਚੋਂ ਬਾਹਰ ਫੈਲ ਰਹੇ ਸ਼ਾਮ ਦੇ ਘੁਸਮੁਸੇ ਦੇ ਵਿੱਚ ਨਜ਼ਰ ਗੱਢ ਦਿੱਤੀ। ਹਨੇਰੇ ਵੱਲ ਵੇਖਦਿਆਂ ਹੀ ਜਿਵੇਂ ਪਲ ਭਰ ਮਿਲੇ ਸੁੱਖ ਅਤੇ ਫਿਰ ਸਿਆਹੀ ਫੈਲ ਗਈ। ਸੂਰਜ ਡੁੱਬਣ ਤੋਂ ਬਾਅਦ ਬੱਸ ਵਿੱਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਹੁੰਦਾ, ਅਤੇ ਫਿਰ ਇਸ ਦਿਸ਼ਾ ਦੇ ਵਿੱਚ। ਪਿਛਲੇ ਦਿਨੀ ਦਿੱਲੀ ਰਹਿੰਦੀ ਮੇਰੀ ਭੂਆ ਦੇ ਪੁੱਤ ਰਾਕੇਸ਼ ਦੀ ਚਿੱਠੀ ਆਈ ਸੀ। ਉਹਨੇ ਲਿਖਿਆ ਸੀ, ਜੀਤਾ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ 'ਤੇ ਹਾਜ਼ਰ ਹੁੰਦਾ, ਪਰ ਭਰਾਵਾ ਸੱਚੀ ਪੁੱਛੋ ਤਾਂ ਪਹਿਲੀ ਗੱਲ ਪੰਜਾਬ ਆਉਂਦਿਆਂ ਹੀ ਡਰ ਲੱਗਦਾ, ਅਤੇ ਪੰਜਾਬ ਦੇ ਵਿੱਚ ਅੱਗੇ ਅੰਮ੍ਰਿਤਸਰ ਆਉਣਾ, ਛੋਟੇ ਹੁੰਦਿਆਂ ਨਾਨੀ ਕੋਲ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਵਾ ਦਿੰਦਾ। ਯਾਦ ਆ ਨਾ ਤੈਨੂੰ ਉਹ ਬਾਤ, ਆਪਾਂ ਇਕੱਠਿਆਂ ਰਜਾਈ ਦੀ ਬੁੱਕਲ 'ਚ ਬੈਠ ਕੇ ਉਹ ਤੋਂ ਕਈ ਵਾਰ ਸੁਣੀ ਸੀ। ਉਦੋਂ ਜਦੋਂ ਚੌਥੀ 'ਚ ਪੜ੍ਹਦੇ ਹਾਂ ਮੈਂ 3 ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸੀ, ਮੈਨੂੰ ਮਿਆਦੀ ਬੁਖਾਰ ਹੋ ਗਿਆ ਸੀ। ਸਿਰਾਜ਼ੀ ਹੋਣ 'ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਲਿਆਈ ਸੀ। ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਦੁੱਖ ਭੰਜਨੀ ਬੇਰੀ ਹੇਠਾਂ ਸ਼ਾਮੀ ਸੌਣ ਲੱਗਿਆਂ, ਦਿਨੇ ਉੱਠਣ ਲੱਗਿਆਂ, ਰੋਟੀ ਖਾਣ ਲੱਗਿਆਂ ਉਹ ਧੰਨ ਗੁਰੂ ਰਾਮਦਾਸ ਕਰਦੀ ਰਹਿੰਦੀ ਸੀ। ਜੀ ਤਾਂ ਕਰਦਾ ਉਸ ਦੈਵੀ ਸੂਰਤ ਦੇ ਦਰਸ਼ਨ ਕਰ ਜਾਵਾਂ। ਪਤਾ ਨਹੀਂ ਹੋਰ ਕਿੰਨੇ ਕੁ ਸਾਲ, 6 ਮਹੀਨੇ। ਬਸ ਭਰਾਵਾ ਡਰਦਾ ਨਹੀਂ ਆ ਰਿਹਾ, ਬਹਾਨਾ ਹੋਰ ਕੋਈ ਹੈ ਨਹੀਂ। ਇਹ 500 ਰੁਪਏ ਦਾ ਡਰਾਫਟ ਭੇਜ ਰਿਹਾ, ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦੇਈਂ, ਅਤੇ ਮਾਮੇ ਮਾਮੀ ਕੋਲੋਂ ਮੇਰੇ ਵੱਲੋਂ ਮੁਆਫ਼ੀ ਮੰਗ ਲਈ। ਉਂਝ ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਵੇ, ਨਾਨਕੇ ਆਉਣ ਨੂੰ ਭਲਾ ਕਿਹਦਾ ਜੀ ਨਹੀਂ ਕਰਦਾ। ਪਰ ਮੇਰੇ ਮਨ ਵਿੱਚ ਛੋਟੇ ਹੁੰਦਿਆਂ ਦਾਦੀ ਤੋਂ ਸੁਣੀ ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ, ਜਿਸ ਅੱਗੇ ਇਹ ਸ਼ਰਤ ਲਾ ਦਿੱਤੀ ਸੀ ਕਿ ਉਹ 3 ਕੂਟਾਂ ਵੱਲ ਤਾਂ ਬੇਫਿਕਰੀ ਵੱਲ ਨਾਲ ਜਾ ਸਕਦਾ, ਪਰ ਚੌਥੀ ਕੂਟ ਵੱਲ ਨਹੀਂ, ਕਿਉਂਕਿ ਚੌਥੀ ਕੂਟ ਵੱਲ ਜਾਇਆ ਪੈਰ ਪੈਰ 'ਤੇ ਮੋੜ ਮੋੜ 'ਤੇ ਉਸਦੀ ਜਾਨ ਨੂੰ ਖਤਰਾ ਸੀ। ਚੌਥੀ ਕੂਟ ਵੱਲ ਗਿਆ ਤਾਂ ਉਹ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ, ਪਰ ਉਸ ਰਾਜਕੁਮਾਰ ਦੀ ਜਗਿਆਸਾ ਅਤੇ ਬਹਾਦਰੀ ਉਸਨੂੰ ਚੌਥੀ ਕੂਟ ਵੱਲ ਤਾਂ ਲੈ ਹੀ ਗਈ, ਅਤੇ ਉਹ ਸਭ ਖਤਰਿਆਂ ਦੇ ਨਾਲ ਇਕੱਲਾ ਹੀ ਜੂਝ ਕੇ ਸਿਰਫ ਜਿਉਂਦਾ ਹੀ ਵਾਪਸ ਨਹੀਂ ਸੀ ਪਰਤਿਆ, ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ। ਨਾਂ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ, ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜ੍ਹਾ ਸੀ। ਮੈਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਰ ਦਰਾੜ ਦੇ ਬਾਰਡਰ ਦੇ ਇੱਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸਾਂ, ਜਿਸਦੇ ਮਨ ਵਿੱਚ ਸਿਰਫ ਇੰਨੀ ਕੁ ਜਗਿਆਸਾ ਸੀ ਕਿ ਬਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ, ਘੱਟੋ ਘੱਟ ਆਖਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚੱਲਦੀ ਹੈ। ਅਤੇ ਬਹਾਦਰੀ, ਉਂਝ ਜਿਹਨਾਂ ਪਿੰਡਾਂ ਵਿੱਚ ਜਾ ਕੇ ਮੈਂ ਡਿਊਟੀ ਦਿੰਦਾ, ਉੱਥੇ ਡਿਊਟੀ ਦੇਣਾ ਵੀ ਸਾਡੀ ਦਿੱਖ ਦੇ ਬੰਦਿਆਂ ਦੇ ਲਈ ਬਹਾਦਰੀ ਤੋਂ ਘੱਟ ਤਾਂ ਹੈ ਨਹੀਂ, ਨਾਲੇ ਕਾਹਦੀ ਬਹਾਦਰੀ ਹੋਣ।
ਪਤਾ ਨਹੀਂ ਤੁਹਾਡੇ ਸੱਜਿਓਂ ਖੱਬਿਓਂ ਕਦੋਂ ਕਿਸੇ ਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ। ਤੁਹਾਨੂੰ ਦੁਸ਼ਮਣ ਦਾ, ਉਹਦੀ ਦਾ, ਉਹਦੇ ਹਮਲੇ ਕਰਨ ਵੇਲੇ ਦਾ ਕੋਈ ਪਤਾ ਹੀ ਨਹੀਂ ਹੁੰਦਾ। ਮੇਰੇ ਐਨ ਸਿਰ ਦੇ ਉੱਤੇ ਬੱਸ ਦੀ ਬੱਤੀ ਜਗ ਪਈ ਅਤੇ ਉਸਦੇ ਨਾਲ ਹੀ ਛੱਤ 'ਤੇ ਲਿਖੀਆਂ ਲਾਈਨਾਂ ਉਘੜ ਆਈਆਂ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੋਏਗੀ। ਲਾਈਨਾਂ ਪੜ੍ਹ ਕੇ ਮੈਂ ਜੁਗਲ ਵੱਲ ਦੇਖ ਕੇ ਮੁਸਕਰਾਇਆ ਅਤੇ ਕਦਿਓਂ ਪੜ੍ਹੀ ਗੱਲ ਉਸਨੂੰ ਸੁਣਾਈ। ਇੱਥੇ ਹੁਣ ਇਹ ਵੀ ਲਿਖ ਛੱਡਣਾ ਚਾਹੀਦਾ, ਸਵਾਰੀ ਆਪਣੀ ਜਾਨ ਦੀ ਵੀ ਆਪ ਜ਼ਿੰਮੇਦਾਰ ਹੋਏਗੀ। ਜੁਗਲ ਹੱਸ ਪਿਆ ਅਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਇੱਕ ਹੋਰ ਸਤਰ ਵੱਲ ਇਸ਼ਾਰਾ ਕੀਤਾ ਅਤੇ ਫਿਰ ਪੜ੍ਹਨ ਲੱਗਾ। ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਤੇ ਫਿਰ ਬੱਸਾਂ ਦੇ ਵਿੱਚ ਆ ਵੜਨ ਵਾਲੇ ਪਿਸਤੌਲ ਧਾਰੀਆਂ ਅਤੇ ਹਵਾਲੇ ਦੇ ਨਾਲ ਆਪ ਹੀ ਆਖਣ ਲੱਗਾ, ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਸੀਂ ਅੰਦਰ ਹੀ ਆ ਰਹੇ ਹਾਂ। ਅਸੀਂ ਆਪਣੇ ਆਪ 'ਤੇ ਹੱਸਣ ਦਾ ਯਤਨ ਕੀਤਾ ਪਰ ਸਾਡੇ 'ਚ ਹਾਸਾ ਵੀ ਸਹਿਮ ਦੇ ਨਾਲ ਰਲਿਆ ਹੋਇਆ ਸੀ। ਚੰਡੀਗੜ੍ਹ DPI ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ 'ਤੇ ਪਹੁੰਚੇ ਤਾਂ 5 ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਚੱਲ ਚੁੱਕੀ ਸੀ। ਆਖਰੀ ਬੱਸ ਲੰਘ ਜਾਵੇ ਅਤੇ ਰਹਿਣ ਦੇ ਲਈ ਕੋਈ ਠਾੜ ਨਾ ਹੋਵੇ ਅਤੇ ਸਾਡੇ ਵਰਗੇ ਲੋਕਾਂ ਦੇ ਲਈ ਜੋ ਮੁਸ਼ਕਲ ਬਣਦੀ ਹੈ ਨਾ, ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਖਾਸ ਤੌਰ 'ਤੇ ਅਜੋਕੇ ਸਮਿਆਂ 'ਚ ਜਦੋਂ ਰਹਿਣ ਦੀ ਨਹੀਂ ਜਾਣ ਬਚਾਉਣ ਦੀ ਸਮੱਸਿਆ ਵੀ ਸਿਰ 'ਤੇ ਖੜ੍ਹੀ ਹੁੰਦੀ ਹੈ। ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ। ਅੱਜ ਘਰ ਮੁੜ ਆਉਣ ਦੀ ਪੱਕੀ ਕਰਕੇ ਆਏ ਸੀ। ਰਾਤ ਘਰ ਨਾ ਪਹੁੰਚਣ ਦਾ ਮਤਲਬ ਦੋਹਾਂ ਘਰਾਂ ਦੇ ਜੀਆਂ ਨੂੰ ਸਾਰੀ ਰਾਤ ਭੈ ਅਤੇ ਚਿੰਤਾ ਦੀ ਸੂਲੀ 'ਤੇ ਟੰਗੀ ਰੱਖਣਾ। ਸ਼ਾਦੀ ਗਮੀ 'ਤੇ ਜਾਣ ਤੋਂ ਬਿਨਾਂ ਮੈਂ ਹੁਣ ਕਦੀਓ ਰਾਤ ਨੂੰ ਬਾਹਰ ਨਿਕਲਦਾ ਸੀ ਜਾਂ ਠਹਿਰਦਾ ਸੀ। ਸੂਰਜ ਡੁੱਬਣ 'ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸੀ। ਇੱਕ ਹੋਰ ਗੱਲ ਵੀ ਸੀ, ਸਵੇਰੇ ਹੀ ਮੇਰੇ ਕੁਲੀਗ ਮਾਸਟਰ ਹਰਚਰਨ ਸਿੰਘ ਦੀ ਕੁੜੀ ਦਾ ਵਿਆਹ ਵੀ ਸੀ। ਹਰਚਰਨ ਚੰਗਾ ਬੰਦਾ ਸੀ। ਮੇਰੀ ਭੈਣ ਸ਼ੀਲਾ ਦੇ ਵਿਆਹ 'ਤੇ ਉਹਨੇ 10,000 ਰੁਪਈਆ ਮੈਨੂੰ ਉਧਾਰ ਦਿੱਤਾ ਸੀ, ਜੋ ਮੈਂ ਅਜੇ ਵੀ ਉਸ ਨੂੰ ਮੋੜਨਾ। ਉਂਝ ਵੀ ਉਸ ਤੋਂ ਤੇਲ ਕਢਾਉਣ ਲਈ ਤੋਰੀਆਂ, ਬਾਸਮਤੀ ਦੇ ਚੌਲ, ਗੁੜ, ਗੰਨੇ ਲੋੜ ਅਨੁਸਾਰ ਲੈ ਆਈਦੇ ਸੀ। ਆਪਾਂ ਵੀ ਕਦੇ ਉਸ ਦੇ ਨਾਲ ਬਾਹਵਾਂ ਵਾਲੀ ਕੀਤੀ ਨਹੀਂ। ਕਦੇ FC ਬਾਰ ਦਾ ਕੇਸ ਹੋਵੇ ਜਾਂ DEO ਦਫ਼ਤਰ ਦਾ ਕੋਈ ਕੰਮ ਹੋਵੇ, ਆਪਾਂ ਕਰਵਾ ਕੇ ਹੀ ਦੇਈਦਾ ਬਿਨਾਂ ਪੈਸਿਆਂ ਤੋਂ। ਹੁਣ ਜੇ ਸਵੇਰੇ ਨਾ ਪਹੁੰਚਦਾ ਤਾਂ ਉਹਨੇ ਆਖਣਾ ਸੀ, ਉਹਨੇ ਕੀ ਆਖਣਾ ਸੀ? ਮੇਰਾ ਮਨ ਹੀ ਨਹੀਂ ਸੀ ਮੰਨਦਾ ਕਿ ਇੱਕ ਧੀ ਧਿਆਣੀ ਨੂੰ ਸ਼ਗਨ ਪਾਉਣ ਵਾਲੇ ਨਾ ਪਹੁੰਚਾਂ। ਉਂਝ ਵੀ ਰਾਤ ਹੋਟਲਾਂ 'ਚ ਠਹਿਰਨ ਦੀ ਸਾਡੇ ਬਾਊ ਲੋਕਾਂ ਵਿੱਚ ਪਹੁੰਚ ਕਿੱਥੇ ਹੈ? ਰਾਜੂ ਵੇਖ ਲਾ, ਉਹ ਵੀ ਦਿਨ ਸੀ ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈਗ ਲਾ ਕੇ ਫਿਲਮ ਵੇਖ ਕੇ ਰਾਤ ਚੰਡੀਗੜ੍ਹ ਬੱਸ 'ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ ਅਤੇ ਘੜੀ ਪਰ ਠੁੱਕਾ ਲਾ ਕੇ ਵੀ ਸਵੇਰੇ ਡਿਊਟੀ 'ਤੇ ਜਾਣ ਦੇ ਲਈ ਤਿਆਰ ਹੋਈਦਾ ਸੀ। ਮੈਨੂੰ ਜਾਪਿਆ ਉਹ ਪੰਜਾਬ ਤਾਂ ਹੁਣ ਬੀਤੇ ਦਿਨਾਂ ਦੀ ਕਹਾਣੀ ਹੋ ਕੇ ਰਹਿ ਗਿਆ, ਇੱਕ ਸੁਪਨੇ ਵਾਂਗ ਦੂਰ, ਬਹੁਤ ਦੂਰ ਕਿਧਰੇ ਪਿੱਛੇ ਵੱਲ। ਕਿਸੇ ਦੱਸਿਆ ਜਲੰਧਰ ਨੂੰ ਆਖਰੀ ਬੱਸ ਹਾਲੇ ਜਾਣੀ ਸੀ, ਜੇ ਅਸੀਂ ਉਸ 'ਤੇ ਚੜ੍ਹ ਜਾਈਏ ਤਾਂ ਜਲੰਧਰੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਵੀ ਮਿਲ ਸਕਦੀ ਹੈ। ਅਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ ਨਾਲ ਨਹੀਂ, ਸਗੋਂ ਉਸ ਤੋਂ ਵੀ ਕਿਤੇ ਹੋਰ ਤੇਜ਼ ਦੌੜਦਾ ਰਿਹਾ। ਮੈਂ ਬਾਰ ਬਾਰ ਘੜੀ 'ਤੇ ਟਾਈਮ ਦੇਖਦਾ, ਬਾਰ ਬਾਰ ਗੱਡੀ ਚੱਲਣ ਦੇ ਸਮੇਂ ਤੱਕ ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਖਰੜ, ਰੋਪੜ, ਨਵਾਂਸ਼ਹਿਰ, ਬੰਗਾ, ਫਗਵਾੜਾ, ਬੱਸ ਦੇ ਪਹੁੰਚਣ ਦਾ ਵਕਤ ਮਨ ਹੀ ਮਨ ਦੇ ਵਿੱਚ ਨਿਸ਼ਚਿਤ ਕਰਦਾ ਰਿਹਾ। ਪਰ ਹਰੇਕ ਥਾਂ 'ਤੇ ਬੱਸ ਮੇਰੇ ਅਨੁਮਾਨ ਤੋਂ ਪਛੜ ਕੇ ਹੀ ਪਹੁੰਚਦੀ ਰਹੀ। ਇੰਝ ਮੈਨੂੰ ਆਪਣੀ ਅਤੇ ਗੱਡੀ ਦੇ ਵਿੱਚ ਜਿਹੜੀ ਵਿੱਥ ਵੱਧਦੀ ਜਾਪੀ। ਮੈਨੂੰ ਘਬਰਾਹਟ ਜੀ ਹੋਣ ਲੱਗੀ, ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ? ਮੇਰੇ ਮਨ ਦੇ ਵਿੱਚੋਂ ਹੀ ਜਲੰਧਰ ਵੇਲੇ ਸਿਰ ਨਹੀਂ ਸਗੋਂ ਸੁੱਖਾਂ ਸੁੱਖਾਂ ਦੇ ਨਾਲ ਪਹੁੰਚਣ ਦੀ ਗੱਲ ਤੁਰਨ ਲੱਗ ਪਈ। ਮੈਨੂੰ ਜਾਪਿਆ ਹੁਣੇ ਹੀ ਕੋਈ ਜਣਾ ਡਰਾਈਵਰ ਦੀ ਪੁੜਪੁੜੀ 'ਤੇ ਪਿਸਤੌਲ ਦੀ ਠੰਡੀ ਨਾਲੀ ਰੱਖੇਗਾ ਅਤੇ ਉਸਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੁੜਨ ਨੂੰ ਆਖੇਗਾ ਅਤੇ ਦੂਜੇ ਹੀ ਪਲ ਮੇਰੇ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ਸਕੋਰ ਸ਼ੁਰੂ ਕਰਨ ਦੇ ਲਈ ਮੇਰੇ ਤੋਂ ਆਪਣਾ ਖਾਤਾ ਖੋਲ੍ਹੇਗਾ। ਜੁਗਲ ਫਿਰ ਦਿਨਾਂ ਦਾ ਰੋਣਾ ਲੈ ਬੈਠਾ। ਵੇਖ ਲਾ ਉਹ ਦਿਨ ਯਾਰ, ਉਹ ਵੀ ਦਿਨ ਸੀ ਜਦੋਂ ਬੱਸ ਲੰਘ ਜਾਵੇ ਤਾਂ ਲੋਕ ਜਿੱਥੇ ਜੀ ਕਰੇ ਸਰਾਣੇ ਬਾਂਹ ਦੇ ਕੇ ਸੌ ਜਾਂਦੇ ਸੀ। ਇਹਨਾਂ ਨੇ ਕੀ ਕਰਤਾ ਯਾਰ? ਮੈਂ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ। ਅਚਾਨਕ ਮੇਰੇ ਜ਼ਹਿਨ ਦੇ ਵਿੱਚ ਗਰਾਰੀ ਉਸ ਦੇ ਆਖਰੀ ਵਾਕ 'ਤੇ ਅੜ ਗਈ, ਇਹਨਾਂ ਨੇ ਕੀ ਕਰਤਾ।
ਮੈਂ ਆਪਣੇ ਮਨ ਨੂੰ ਪੁੱਛਿਆ, ਇਹ ਕੌਣ ਸੀ ਜਿਨ੍ਹਾਂ ਨੇ ਇਹ ਸਭ ਕੁਝ ਕਰਤਾ? ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅੰਮ੍ਰਿਤਸਰੀ DP ਬੋਲ ਪਿਆ, ਬਾਹਮਣ ਹੋਰ ਕੌਣ, ਉਹ ਹਿੰਦੂ ਹੀ ਨਹੀਂ ਆਖੇਗਾ, ਬਾਹਮਣ ਆਖੇਗਾ, ਬੜਾ ਘਰੋੜ ਕੇ। ਫਿਰ ਆਖੇਗਾ, ਲੁਟੇਰਾ ਕੌਮ, ਝੂਠੀ ਅਤੇ ਬੇਈਮਾਨ, ਮਿਸਣੀ ਅਤੇ ਧੋਖੇਬਾਜ਼, ਇਹਨਾਂ ਦਾ ਵਸਾ ਨਹੀਂ ਕੀਤਾ ਜਾ ਸਕਦਾ। ਕਦੇ ਪਹਿਲਾਂ ਆਉਂਦੇ ਸੀ, ਸਾਡੇ ਨਾਲ ਰਹੋ, ਆਜ਼ਾਦ ਹੋ ਲਈਏ, ਤੁਹਾਡੇ ਰਹਿਣ ਦੇ ਲਈ ਇੱਕ ਖਿੱਤਾ ਦੇਵਾਂਗੇ, ਆਜ਼ਾਦੀ ਦੀ ਨਿੱਘ ਮਾਣਨ ਦੇ ਲਈ, ਆਜ਼ਾਦ ਹੁੰਦਿਆਂ ਹੀ। ਆਖੇ ਤੁਸੀਂ ਤਾਂ ਜਰੈਮ ਪੇਸ਼ਾ ਕੌਮ ਹੋ, ਅਤੇ ਨਿੱਘ ਦਿੱਤਾ ਅਤੇ ਬਲਦੇ ਟਾਇਰ ਗਲਾਂ 'ਚ ਪਾ ਅਤੇ ਫਿਰ ਸਮਝੌਤੇ ਕਰਦੇ ਨੇ, ਮੁੱਕਰ ਜਾਂਦੇ ਨੇ, ਅਤੇ ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ, ਸਾਰਾ ਹਿੰਦੁਸਤਾਨ ਸਿਰ 'ਤੇ ਚੁੱਕਣਾ ਲਿਆ। ਸੱਚੀ ਗੱਲ ਹੈ, ਆਪਾਂ ਤਾਂ ਕਦੀ ਅੱਗੋਂ ਬੋਲੇ ਹੀ ਨਹੀਂ, ਜਿਹੜਾ ਬੋਲੇ ਅੱਗੋਂ ਜੀ ਜੀ ਕਰ ਛੱਡੀਦਾ। ਗੁੱਸਾ ਤਾਂ ਆਉਂਦਾ ਜਦੋਂ ਸਾਰੀ ਕੌਮ ਨੂੰ ਬੇਈਮਾਨ ਆਖਦਾ ਕੋਈ, ਪਰ ਹੁਣ ਕੋਈ ਸਟਾਫ ਮੈਂਬਰ ਵੀ ਤਾਂ ਨਹੀਂ ਬੋਲਦਾ, ਸਾਰੇ ਉਸ ਦੀ ਗੱਲ ਨੂੰ ਟਾਲਦੇ ਹੀ ਨੇ। ਨਾਲੇ ਬੋਲ ਕੇ ਕੌਣ ਮੌਤ ਨੂੰ ਸੱਦਾ ਦੇਵੇ? ਹੁਣ ਤਾਂ ਸਾਡੇ ਸਕੂਲੋਂ ਪੜ੍ਹ ਕੇ ਗਿਆ ਇੱਕ ਮੁੰਡਾ, ਉੱਧਰ ਰਲ ਗਿਆ। ਅਜੇ 4 ਮਹੀਨੇ ਵੀ ਨਹੀਂ ਸੀ ਹੋਏ, ਸਾਡੇ ਸਕੂਲ ਦੇ ਲਾਗਲੇ ਪਿੰਡ ਦੇ ਹਾਈ ਸਕੂਲ 'ਚ ਦਣ ਦਣਾਉਂਦੇ ਆਏ ਸੀ, ਮਿੰਟਾਂ 'ਚ 3 ਮਾਸਟਰਾਂ ਨੂੰ ਗੋਲੀਆਂ ਮਾਰਤੀਆਂ, ਦਿਨ ਦਿਹਾੜੇ ਭੁੰਨ ਕੇ ਬਚ ਕੇ ਨਿਕਲ ਗਏ। ਇੱਧਰ ਬੱਸ ਹੁਜਕੇ ਨਾਲ ਰੁਕੀ, ਇਹ ਜਲੰਧਰ ਕੈਂਟ ਸੀ। ਅਸੀਂ ਸੋਚਿਆ ਇੱਥੋਂ ਗੱਡੀ ਫੜਨ ਦੇ ਵਿੱਚ ਸੌਖ ਅਤੇ ਸਮੇਂ ਦੀ ਬਚਤ ਹੋ ਜਾਏਗੀ। ਸਟੇਸ਼ਨ ਦੀਆਂ ਪੌੜੀਆਂ 'ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਗੱਡੀ ਤਾਂ ਲੰਘ ਚੁੱਕੀ। ਉਹਨੇ ਕਿਹਾ, 3-wheeler ਲੈ ਲਓ, ਹਿੰਮਤ ਕਰੋ, ਤਾਂ ਜਲੰਧਰੋਂ ਗੱਡੀ ਮਿਲ ਸਕਦੀ ਹੈ, ਹਜੇ ਤਾਂ ਥੋੜ੍ਹਾ ਹੀ ਚਿਰ ਹੋਇਆ ਇੱਥੋਂ ਲੰਘੀ ਨੂੰ। ਬੱਸ ਦੇ ਡਰਾਈਵਰ ਨੂੰ ਗਾਲਾਂ ਕੱਢਦੇ, ਕਾਹਲੀ ਕਾਹਲੀ 3-wheeler ਲੈ ਕੇ ਜਲੰਧਰ ਰੇਲਵੇ ਸਟੇਸ਼ਨ 'ਤੇ ਪਹੁੰਚਣ ਲੱਗੇ ਤਾਂ ਪਤਾ ਲੱਗਾ ਉੱਥੋਂ ਵੀ ਗੱਡੀ ਤੁਰ ਚੁੱਕੀ ਸੀ। ਮੈਂ ਨਿਰਾਸ਼ਾ 'ਚ ਮੱਥੇ 'ਤੇ ਹੱਥ ਮਾਰਿਆ। ਹੁਣ ਫਿਰ ਜੁਗਲ ਦਾ ਇਹ ਸਹਿਮਿਆ ਹੋਇਆ ਸਵਾਲ ਪਹਿਲਾਂ ਹੀ ਮੇਰੇ ਅੰਦਰ ਬਰਛੇ ਵਾਂਗ ਖੁੱਭਿਆ ਪਿਆ ਸੀ, ਜਿਸ ਦਾ ਜਵਾਬ ਲੱਭਣ ਦੇ ਲਈ ਮੈਂ ਆਪਣੇ ਅੰਦਰ ਦੌੜ ਦੌੜ ਕੇ ਹੱਫ ਚੁੱਕਾ ਸਾਂ। ਹੁਣ ਤਾਂ ਇਹ ਹੋ ਸਕਦਾ ਕਿ ਬਾਤਾਂ ਵਾਲੇ ਪਊਏ ਹੋਣ ਪੈਰੀ, ਜਾਂ ਹੋਵੇ ਕੋਈ ਉੱਡਣ ਖਟੋਲਾ ਜਿਸ 'ਚ ਬਹਿ ਕੇ ਆਸਮਾਨ ਦੇ ਰਾਹੀਂ ਪਹੁੰਚ ਜਾਈਏ ਅੰਮ੍ਰਿਤਸਰ। ਪਲੈਟਫਾਰਮ ਉਤਲੇ ਲੱਕੜ ਦੇ ਬੈਂਚ 'ਤੇ ਬੈਠਦੇ ਹੀ ਮੈਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ ਦੇ ਵਿੱਚ ਬੇਮਲੂਮੀ ਜੀ ਖਿਜਵੀ ਸੀ। ਜੁਗਲ ਮੈਨੂੰ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ ਭਰਾ ਕਹਿਣ ਲੱਗਾ, ਜਿਸ ਨੇ ਹਨੇਰਾ ਹੋਣ ਤੋਂ ਬਾਅਦ ਬੱਸਾਂ ਦੇ ਨਾਲ ਨਾਲ ਅੰਮ੍ਰਿਤਸਰ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਗੱਡੀਆਂ ਦਾ ਜਾਣਾ ਵੀ ਬੰਦ ਕਰ ਦਿੱਤਾ ਹੋਇਆ ਸੀ। ਥੋੜ੍ਹੇ ਚਿਰ ਪਿੱਛੋਂ ਇੱਕ ਗੱਡੀ ਲੁਧਿਆਣੇ ਵੱਲੋਂ ਆਈ ਅਤੇ ਪਲੈਟਫਾਰਮ 'ਤੇ ਆ ਲੱਗੀ। ਮੈਂ ਆਸ ਜਿਹੀ 'ਚ ਬੈਂਚ ਤੋਂ ਉੱਠ ਕੇ ਖੜੋ ਗਿਆ, ਜਿਸ 'ਚੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋਈਆਂ। ਮੇਰੇ ਤੋਂ ਪਹਿਲਾਂ ਹੀ ਜੁਗਲ ਨੇ ਇੱਕ ਸਵਾਰੀ ਨੂੰ ਅੱਗੇ ਹੋ ਕੇ ਪੁੱਛ ਲਿਆ, ਇਹ ਅੰਮ੍ਰਿਤਸਰ ਜਾਣੀ ਹੈ? ਨਹੀਂ ਜੀ, ਮੇਰਾ ਖਿਆਲ ਹੈ ਇਹ ਤਾਂ ਇੱਥੇ ਤੱਕ ਦੀ ਹੋਏ। ਸਵਾਰੀ ਵੀ ਇਹ ਕਹਿ ਕੇ ਅੱਗੇ ਨਿਕਲ ਗਈ। ਗੱਡੀ 'ਚੋਂ ਉਤਰੀਆਂ ਸਵਾਰੀਆਂ ਹੌਲੀ ਹੌਲੀ ਬਾਹਰ ਆ ਗਈਆਂ। ਅਸੀਂ ਨਿਰਾਸ਼, ਉਦਾਸ, ਘਬਰਾਏ ਹੋਏ ਪਲੈਟਫਾਰਮ 'ਤੇ ਖੜ੍ਹੇ ਸੀ। ਕੁਝ ਸੁਰੱਖਿਆ ਕਰਮਚਾਰੀ, ਜਿਨ੍ਹਾਂ 'ਚ ਰੇਲਵੇ ਪੁਲਿਸ, CRPF, ਪੰਜਾਬ ਪੁਲਿਸ ਦੇ ਬੰਦੇ ਵੀ ਸੀ, ਖਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ 'ਚ ਵੜ ਵੜ ਕੇ ਚੈਕਿੰਗ ਕਰ ਰਹੇ ਸੀ, ਕਿਧਰੇ ਕੋਈ ਸਮਾਜ ਦੁਸ਼ਮਣ ਅੰਸਰ ਵਿੱਚ ਵੜ ਕੇ ਨਾ ਬੈਠਾ ਹੋਵੇ। ਨਾਲ ਦੀ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ੇ ਵੀ ਬੰਦ ਕਰਵਾ ਰਹੇ ਸੀ। ਅੰਬਰਜਾ ਜਾਣਾ ਜੀ? ਬਾਊ ਜੀ, ਇੱਕ ਅੱਧ ਖੜ ਉਮਰ ਦਾ ਸਰਦਾਰ, ਜਿਸ ਦੇ ਹੱਥ 'ਚ ਛੋਟਾ ਜਿਹਾ ਸੂਟਕੇਸ ਫੜਿਆ ਹੋਇਆ ਸੀ, ਸਾਡੇ ਕੋਲ ਆ ਕੇ ਖੜ੍ਹ ਗਿਆ। ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ ਪੜਤਾਲ ਕਰਦਿਆਂ ਵੇਖ ਚੁੱਕਿਆ ਸੀ, ਮੈਂ ਨੋਟ ਕਰ ਰਿਹਾ ਸੀ। ਮੈਂ ਉਸ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗੌਹ ਦੇ ਨਾਲ ਵੇਖਿਆ। ਸੱਚੀ ਗੱਲ ਤਾਂ ਇਹ ਹੈ ਕਿ ਸ਼ੱਕ ਨਾਲ ਵੇਖਿਆ, ਪਰ ਦੂਜੇ ਹੀ ਪਲ ਮੇਰਾ ਸ਼ੱਕ ਵੀ ਦੂਰ ਹੋ ਗਿਆ। ਮੈਂ ਵੀ ਅੰਮ੍ਰਿਤਸਰ ਜਾਣਾ ਜੀ। ਪਛੜ ਗਿਆ, ਵਾਹ, ਗਲਤੀ ਹੋ ਗਈ, ਆਹ ਗੱਡੀ ਉਹ ਅੰਮ੍ਰਿਤਸਰ ਨੂੰ ਜਾਣੀ ਹੈ, ਇੱਥੋਂ ਅੱਗੇ ਖਾਲੀ ਹੋ ਕੇ ਜਾਂਦੀ ਹੈ, ਸਵਾਰੀ ਨਹੀਂ ਕੋਈ ਲਿਜਾਂਦੇ। ਜੇ ਭਲਾ ਤਰਲਾ ਮਿਹਨਤ ਕਰ ਲਿਓ, ਦੇਖੋ ਕਿਸੇ ਦਾ ਬਣ ਜੇ ਗੱਲ। ਉਹ ਕਿਸੇ ਹੋਰ ਪਾਸੇ ਆ ਰਹੇ ਪਾਣੀ ਦੇ ਵਹਿਣ ਵਾਂਗ ਸਾਡੇ ਮਨ ਦੇ ਵਹਿਣ ਦੇ ਵਿੱਚ ਸੁਭਾਵਕ ਹੀ ਸ਼ਾਮਲ ਹੋਇਆ, ਅਤੇ ਇੱਕ ਪਲ ਦੇ ਵਿੱਚ ਸਾਡੀ ਸਾਂਝੀ ਲੋੜ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਕਿਹਨੂੰ ਪੁੱਛੀਏ ਫਿਰ? ਮੈਂ ਵੀ ਉਹਨੂੰ ਸਵਾਲ ਕੀਤਾ। ਜਿਹਦੀ ਗਾਰਡ ਗੱਡੀ ਦੇ ਨਾਲ ਜਾਂਦੀ ਹੈ, ਉਹਨਾਂ 'ਚੋਂ ਕਿਸੇ ਨੂੰ ਪੁੱਛ ਕੇ ਵੇਖੀਏ ਭਲਾ, ਕਿਸੇ ਦੇ ਮਨ 'ਚ ਮਿਹਰ ਪੈ ਜਾਵੇ। ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਖੜੋਤਾ ਸੀ।
ਤੇ ਅੰਦਰ ਬੜੇ ਸਿਪਾਹੀ ਨੂੰ ਆਖ ਰਿਹਾ ਸੀ, ਛਿੰਦਿਆ ਸੀਟਾਂ ਦੇ ਹੇਠਾਂ ਚੰਗੀ ਤਰ੍ਹਾਂ ਵੇਖ ਲਈ ਹੋਈ। ਅਸੀਂ ਉਸ ਹਾਲਦਾਰ ਨਾਲ ਗੱਲ ਕਰਨ ਦੀ ਸੋਚੀ। ਮੈਂ ਤੇ ਜੁਗਲ ਦੋ ਕਦਮ ਪਿੱਛੇ ਖੜੋਤੇ ਰਹੇ। ਸਰਦਾਰ ਹਵਲਦਾਰ ਨੂੰ ਪੁੱਛਣ ਦੇ ਲਈ ਸਰਦਾਰ ਹੀ ਢੁਕਵਾਂ ਬੰਦਾ ਲੱਗਦਾ ਸੀ। ਉਹਨੂੰ ਅੱਗੇ ਕਰਤਾ, ਸਾਹਿਬ ਬਹਾਦਰ ਅਸੀਂ 300 ਸਵਾਰੀਆਂ, ਅੰਬਰਸਰ ਜਾਣਾ ਹੀ, ਜਿਵੇਂ ਵੀ ਹੋਏ ਸਾਡੀ ਮਦਦ ਕਰੋ, ਤੁਹਾਡੀ ਸਰਦੀ ਬਣਦੀ ਸੇਵਾ ਵੀ ਕਰ ਦਿਆਂਗੇ। ਮੈਨੂੰ ਲੱਗਾ ਸੇਵਾ ਵਾਲੀ ਗੱਲ ਤਾਂ ਸਰਦਾਰ ਨੇ ਬਹੁਤ ਢੁਕਵੇਂ ਕੀਤੀ ਸੀ। ਅਸੀਂ ਹਾਲਦਾਰ ਦੇ ਮੂੰਹ ਵੱਲ ਵੇਖਣ ਲੱਗ ਪਏ, ਜਵਾਬ ਉਡੀਕਣ ਲੱਗ ਪਏ। ਨਾ ਉਹ ਨਾ ਭਾ, ਅਸੀਂ ਪੰਜਾਬ ਪੁਲਿਸ ਵਾਲੇ ਹਾਂ, ਅੱਗੇ ਹੀ ਬੜੇ ਬਦਨਾਮ ਆ, ਅਖੇ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਨੇ, ਕਿਸੇ ਹੋਰ ਨੂੰ ਪੁੱਛੋ ਜੀ। ਅਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤਿਆਂ ਡੱਬੇ 'ਚ ਉਤਰਦੇ ਸਿਪਾਹੀ ਨੂੰ ਪੁੱਛਣ ਲੱਗਾ, ਠੀਕ ਠਾਕ ਹੈ ਨਾ ਸਭ? ਬਸ ਐਂ ਫੀ ਆਈ ਫਿੱਟ ਆਈ, ਸਿਪਾਹੀ ਨੇ ਮੋੜਵਾਂ ਜਵਾਬ ਦੇਤਾ। ਅਤੇ ਹੱਸਦੇ ਹੋਏ ਪੜਾਂ ਖੜੋਤੇ ਇੱਕ ਹੋਰ ਸਿਪਾਹੀ ਦੇ ਵੱਲ ਤੁਰ ਪਏ। ਅਸੀਂ ਤਿੰਨੋਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ। ਮੈਂ ਪਤਾ ਕਰਦਾ, ਇਹ ਕਹਿ ਕੇ ਜੁਗਲ ਰੇਲਵੇ ਪੁਲਿਸ ਦੇ ਇੱਕ ਕਰਮਚਾਰੀ ਵੱਲ ਗਿਆ। ਥੋੜ੍ਹੀ ਦੇਰ ਪਿੱਛੋਂ ਵਾਪਸ ਆਇਆ ਅਤੇ ਸਾਡੇ ਪੁੱਛਣ 'ਤੇ ਪਹਿਲਾਂ ਆਪ ਹੀ ਹੱਸਦਾ ਹੋਇਆ ਆਖਣ ਲੱਗਾ, ਸਭ ਕੰਜਰ ਦੀਨ ਨੇ, ਕੋਈ ਪੱਲਾ ਨਹੀਂ ਫੜਾਉਂਦਾ। ਬੁਰੇ ਫਸ ਗਏ ਯਾਰ। ਉਹ ਹਵਲਦਾਰ ਫਿਰ ਸਾਡੇ ਕੋਲ ਦੀ ਲੰਘਿਆ। ਐਤਕੀ ਮੈਂ ਤਰਲਾ ਜਿਹਾ ਲਿਆ। ਕਰੋ ਸਰਦਾਰ ਜੀ ਕਿਰਪਾ ਸਾਡੇ 'ਤੇ। ਕਿਰਪਾ ਨੂੰ ਬਾਓ ਜੀ, ਕਿਹੜੀ ਗੱਡੀ ਮੇਰੇ ਪਿਓ ਦੀ ਹੈ? ਉਹ ਥੋੜ੍ਹਾ ਜਿਹਾ ਖਿੱਚ ਗਿਆ ਸੀ, ਪਰ ਮੈਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨੂੰ ਆਖਿਆ, ਗਾਰਡ ਨਾਲ ਗੱਲ ਕਰਕੇ ਵੇਖ ਲਓ। ਅਸੀਂ ਆਸ ਦੇ ਨਾਲ ਗਾਰਡ ਦੇ ਡੱਬੇ ਦੇ ਵੱਲ ਤੁਰ ਪਏ। ਉਹ ਬਾਹਰ ਕਿਸੇ ਬੰਦੇ ਦੇ ਨਾਲ ਗੱਲੀ ਲੱਗਾ ਹੋਇਆ ਸੀ। ਅਸੀਂ ਕੁਝ ਕੁ ਕਦਮ ਖਲੋ ਗਏ ਅੱਗੇ ਚੱਲ ਕੇ ਸ਼ਿਸ਼ਟਾਚਾਰ ਵਜੋਂ। ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹਟ ਹੀ ਨਹੀਂ ਸੀ ਰਿਹਾ। ਇੰਜ ਕਿੰਨਾ ਕੁ ਚਿਰ ਖੜੁੱਤੇ ਰਹਾਂਗੇ? ਕਿਤੇ ਉਹ ਹੀ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਵੇ ਅਤੇ ਅਸੀਂ ਹਾਲੇ ਵੀ ਗੱਲ ਹੀ ਨਾ ਕਰ ਸਕੀਏ। ਬਾਓ ਜੀ ਤੁਸੀਂ ਕਰੋ ਗੱਲ। ਗਾਰਡ ਦੀ ਬਾਹਰੀ ਦਿੱਖ ਦੇਖ ਕੇ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਣਾ ਦਿੱਤੀ। ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ, ਸਰ ਬੜੀ ਪ੍ਰੋਬਲਮ 'ਚ ਫਸੇ ਹਾਂ ਸਰ, ਚੰਡੀਗੜ੍ਹੋਂ ਆਏ ਸੀ, ਬੱਸ 'ਚ ਤੁਰੇ ਸੀ, ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ, ਪਰ ਗੱਡੀ ਪਹਿਲਾਂ ਹੀ ਲੰਘ ਤੁਰੀ। ਅੰਮ੍ਰਿਤਸਰ ਲੈ ਜਾਓ, ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਮੁਸ਼ਕਲ 'ਚ ਬੰਦਾ ਬੰਦੇ ਹੀ ਦਾਰੂ ਹੁੰਦਾ, ਤੁਹਾਡੇ ਡੱਬੇ 'ਚ ਖੜੋ ਕੇ ਹੀ ਚਲੇ ਜਾਵਾਂਗੇ ਸਰ। ਵੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ। ਮੈਂ ਉਸਦੇ ਮਿਹਰਬਾਨ ਬੁੱਲ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਸ਼੍ਰੀਮਾਨ ਜੀ ਉਤੋਂ ਮਾਹੌਲ ਤਾਂ ਵੇਖੋ, ਕਿਹੋ ਜਿਹਾ ਵਾਧੂ ਬੰਦਾ ਲਿਜਾਣਾ, ਆਪਣੀ ਨੌਕਰੀ ਖਤਰੇ 'ਚ ਪਾਉਣੀ ਹੈ, ਰਾਧਰ ਆਪਣੀ ਜਾਨ ਖਤਰੇ 'ਚ ਪਾਉਣੀ ਹੈ। ਪਤਾ ਨਹੀਂ ਕਿਹੜਾ ਬੰਦਾ ਕੌਣ ਹੈ, ਕਿਸੇ ਦਾ ਕੀ ਭਰੋਸਾ, ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖਾਲੀ ਕਿਉਂ ਲਿਜਾਣੀ ਪੈਂਦੀ? ਅਕਸਰ ਸੋਚ ਕੇ ਹੀ ਅਗਲਿਆਂ ਬੰਦਿਆਂ ਨੇ ਬੰਦ ਕੀਤੀ ਹੋਏਗੀ। ਮੈਂ ਤੁਹਾਡੀ ਤਕਲੀਫ ਸਮਝਦਾ, ਹਮਦਰਦੀ ਹੈ ਮੈਨੂੰ, ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਾਹੌਲ ਕਰਕੇ, ਆਈ ਐਮ ਸੋਰੀ। ਉਹਨੇ ਕੋਲ ਖੜੋਤੇ ਬੰਦੇ ਦੇ ਨਾਲ ਹੱਥ ਮਿਲਾ ਕੇ ਹੁਣ ਸਾਨੂੰ ਇਹ ਗੱਲ ਕਹਿ ਕੇ ਡੱਬੇ ਦੇ ਅੰਦਰ ਵੜ ਗਿਆ। ਮਾਮਾ ਮਾਹੌਲ ਦਾ, ਜੁਗਲ ਹੱਸਿਆ ਅਤੇ ਫਿਰ ਸਾਡੀ ਗਲੀ ਦੇ ਪੰਡਿਤ ਰਾਮਚੰਦ ਦੇ ਹਵਾਲੇ ਦੇ ਨਾਲ ਗੱਲ ਕਰਨ ਲੱਗਾ, ਜਿਹੜਾ ਅੱਜ ਕੱਲ੍ਹ ਅਕਸਰ ਕਹਿੰਦਾ ਸੀ ਮਾਹੌਲ ਬੜਾ ਖਰਾਬ ਹੈ ਜੀ, ਮਾਹੌਲ, ਇਸ ਮਾਹੌਲ 'ਚ ਤਾਂ ਸੋਚਵਾਨ ਬੰਦੇ ਦਾ ਜੀਣਾ ਮੁਸ਼ਕਲ ਹੋਇਆ ਪਿਆ ਜੀ, ਇਸ ਮਾਹੌਲ 'ਚ ਰਹਿ ਹੀ ਨਹੀਂ ਹੁੰਦਾ। ਜਦੋਂ ਕਈ ਲੋਕ ਭਰਾਵਾਂ ਵਾਂਗ ਇੱਕ ਦੂਜੇ ਦੇ ਕੰਮ ਆ ਕੇ ਗਲ ਮਿਲ ਕੇ ਖੁਸ਼ ਹੁੰਦੇ ਨੇ ਅਤੇ ਫਿਰ ਬਾਅਦ 'ਚ ਗਲ ਵੱਢ ਕੇ ਚਲੇ ਜਾਂਦੇ ਨੇ ਕੁਰਸੀ ਦੇ ਭੁੱਖਿਆਂ ਨੇ, ਇਹਦਾ ਮਾਹੌਲ ਦੇ ਵਿੱਚ ਜ਼ਹਿਰ ਘੋਲਤਾ ਜੀ, ਕੋਈ ਕਿਸੇ ਦਾ ਯਕੀਨ ਨਹੀਂ ਕਰਦਾ, ਬੰਦਾ ਬੰਦੇ ਦੇ ਲਹੂ ਦਾ ਤਿਆਹ ਫਿਰਦਾ ਜੀ, ਮਾਹੌਲ ਹੀ ਨਹੀਂ ਰਿਹਾ। ਲੋਕਾਂ ਨੇ ਪੰਡਿਤ ਰਾਮਚੰਦ ਦਾ ਨਾਂ ਵੀ ਪੰਡਿਤ ਮਾਹੌਲ ਹੀ ਰੱਖ ਦਿੱਤਾ ਸੀ। ਉਹ ਕਿਸੇ ਨੂੰ ਛੇੜਦੇ, ਪੰਡਿਤ ਮਾਹੌਲ ਜੀ ਇਹ ਮਾਹੌਲ ਕਦੋਂ ਬਦਲੂਗਾ ਹੁਣ? ਜੁਗਲ ਕਹਿਣ ਲੱਗਾ, ਇਹ ਗਾਰਡ ਮਾਹੌਲ ਕਿੱਥੋਂ ਆ ਗਿਆ? ਉਸਨੇ ਹਵਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ। ਓਕੇ ਸਰ ਰੈਡੀ, ਬੰਦੇ ਬੈਠ ਗਏ ਜੀ ਤੁਹਾਡੇ? ਜੀ ਜੀ ਜੀ, ਹੌਲਦਾਰ ਨੇ ਵੀ ਸੁਭਾਵਕ ਹੀ ਸਲੂਟ ਅੰਦਾਜ਼ ਦੇ ਵਿੱਚ ਹੱਥ ਚੁੱਕਿਆ। ਗਾਰਡ ਨੇ ਬਾਰੀ 'ਚੋਂ ਖੜੋ ਕੇ ਹਰੀ ਬੱਤੀ ਹਿਲਾਈ, ਗੱਡੀ ਨੇ ਵਿਸਲ ਦਿੱਤੀ, ਫਿਰ ਗੱਡੀ ਹੁਜਕਾ ਮਾਰ ਕੇ ਹਿੱਲੀ। ਹੁਣ ਕੀ ਚਾਰਾ ਹੋ ਸਕਦਾ ਸੀ? ਮੈਂ ਫਟਾਫਟ ਬਾਰੀ ਨੂੰ ਹੱਥ ਪਾਇਆ, ਗਾਰਡ ਅੱਗੇ ਖੜੋਤਾ ਸੀ। ਉਹ ਕੀ ਕਰਦੇ ਹੋ ਬਾਊ ਜੀ, ਪਿੱਛੇ ਹਟੋ। ਮੈਂ ਦੋ ਕਦਮ ਨਾਲ ਤੁਰਦਿਆਂ ਤਰਲਾ ਪਾਇਆ, ਸਰ ਪਲੀਜ਼, ਤੁਹਾਡੇ ਹਿੰਦੂ ਭਰਾ
ਤੁਸੀਂ ਨਾ ਕਰੋ, ਹਮਦਰਦੀ ਤਾਂ ਹੁਣ ਕੌਰ ਕਰੂਗਾ ਸਰ ਸਾਡੇ 'ਤੇ, ਪਲੀਜ਼। ਮੈਂ ਮਹਿਸੂਸ ਕੀਤਾ ਉਸ ਦੇ ਵਤੀਰੇ 'ਚ ਥੋੜ੍ਹੀ ਜਿਹੀ ਲਚਕ ਆ ਗਈ ਸੀ। ਹੁਣ ਮੈਂ ਪਾਏਦਾਨ 'ਤੇ ਪੈਰ ਧਰਿਆ ਅਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਹੀ ਅੰਦਰ ਆ ਵੜਿਆ ਜੁਗਲ, ਗਾਰਡ ਨੂੰ ਹਰਕ ਕੇ ਆਖ ਰਿਹਾ ਸੀ, ਵੇਖੋ ਇਹ ਕੀ ਕਰਦੇ ਹੋ ਯਾਰ, ਅਕਲ ਕਰੋ ਕੋਈ। ਇੰਨੇ ਚਿਰ 'ਚ ਗੱਡੀ ਹੌਲੀ ਹੌਲੀ ਤੁਰ ਪਈ। ਸੂਟਕੇਸ ਵਾਲਾ ਅਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ, ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ। ਨਹੀਂ ਜੀ ਨਹੀਂ ਸਰਦਾਰ ਜੀ ਨਹੀਂ, ਰੱਬ ਦਾ ਵਾਸਤਾ ਹੀ, ਮੇਰੇ ਨਾਲ ਭਾਰਤਾ ਨਹੀਂ ਲੱਗਣ ਲੱਗਾ ਤੁਹਾਡਾ ਗੱਡੀ ਦਾ, ਤੁਹਾਡੇ ਬੱਚੇ ਜਿਉਣ, ਗਾਰਡ ਸਾਹਿਬ ਚੜ੍ਹਾ ਲਓ। ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ ਕਿਤੇ ਗਾਰਡ ਸਾਨੂੰ ਵੀ ਨਾ ਉਤਾਰ ਦੇਵੇ, ਪਰ ਫਿਰ ਮੈਨੂੰ ਉਸ ਸਰਦਾਰ ਦੇ ਪ੍ਰਤੀ ਆਪਣਾ ਤਾਂ ਖਿਆਲ ਆਇਆ, ਕੋਈ ਨਹੀਂ ਜੀ ਆਪਣਾ ਹੀ ਬੰਦਰ ਹੈ, ਲੈ ਲਓ ਅੰਦਰ ਨੂੰ। ਅੰਦਰ ਹੋ ਕੇ ਮੈਨੂੰ ਵੀ ਜਾਪਦਾ ਸੀ ਕਿ ਜਿਵੇਂ ਮੈਂ ਵੀ ਗੱਡੀ 'ਤੇ ਕੋਈ ਹੱਕ ਰੱਖਦਾ, ਮੈਂ ਵੀ ਕੋਈ ਗਾਰਡ ਹੋਵਾਂ। ਬਹੁਤ ਹੀ ਹਮਦਰਦੀ ਹੈ ਤਾਂ ਤੁਸੀਂ ਥੱਲੇ ਹੋ ਜਾਓ, ਗਾਰਡ ਮੇਰੇ ਵੱਲ ਮੂੰਹ ਕਰਕੇ ਝਿੜਕ ਪਿਆ। ਇੰਨੇ ਚਿਰ 'ਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ ਬਦੋ ਬਦੀ ਅੰਦਰ ਆ ਵੜਿਆ। ਗਾਰਡ ਵਿਚਾਰਗੀ 'ਚ ਕਹਿ ਰਿਹਾ ਸੀ, ਹੱਦ ਹੋ ਗਈ ਯਾਰ, ਕਮਾਲ ਹੈ ਤੁਹਾਡੀ, ਇਹ ਕੋਈ ਤਰੀਕਾ ਹੈ? ਉਹ ਸਾਡੇ ਤਿੰਨਾਂ 'ਤੇ ਬੜਬੜਾ ਰਿਹਾ ਸੀ। ਇੰਨੇ ਚਿਰ 'ਚ ਗੱਡੀ ਪਲੈਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ। ਤਰੀਕਾ ਤਾਂ ਇਹ ਹੈ ਕਿ ਬਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਏ, ਆਪਣਾ ਤਾਂ ਇਹਨਾਂ ਨੂੰ ਹੈ ਹੀ ਨਹੀਂ ਤਾਂ ਕਿਸੇ ਦਾ ਕੋਈ ਖਿਆਲ ਹੋਵੇ, ਇੱਕ ਨੂੰ ਰਾਹ ਦਿੱਤਾ ਤਿੰਨੇ ਅੰਦਰ ਵੜ ਗਏ, ਯਾਰ ਲਿਹਾਜ਼ ਹੁੰਦਾ ਕੋਈ? ਚਲੋ ਰਤਾ ਅੱਗੇ ਵੇਖਦੇ ਹਾਂ। ਉਹਦੇ ਚਲੋ ਰਤਾ ਅੱਗੇ ਵੇਖਦੇ ਹਾਂ ਸ਼ਬਦਾਂ 'ਚ ਬੜੀ ਭਿਆਨਕ ਚੇਤਾਵਨੀ ਸੀ। ਮੈਨੂੰ ਜਾਪਿਆ ਕਿ ਜਿਵੇਂ ਹੁਣ ਉਹ ਬਿਆਸ ਦਰਿਆ ਦੇ ਕੰਢੇ 'ਤੇ ਗੱਡੀ ਖੜ੍ਹਾ ਕਰੇਗਾ, ਸਾਨੂੰ ਧੱਕੇ ਦੇ ਕੇ ਹੇਠਾਂ ਉਤਾਰ ਦੇਗਾ, ਉੱਚੇ ਲੰਮੇ ਬੁੱਝਿਆਂ ਦੇ ਵਿੱਚ ਜਿੱਥੇ ਅੱਤਵਾਦੀ ਲੁਕੇ ਹੁੰਦੇ ਨੇ, ਜਾਂ ਜਿੱਥੇ ਪੁਲਿਸ ਤੋਂ ਪਿਸ਼ਾਬ ਕਰਨ ਦੇ ਬਹਾਨੇ ਬਚ ਕੇ ਭੱਜ ਜਾਂਦੇ ਨੇ। ਕੋਈ ਨਹੀਂ ਭਾਪੇ, ਕੋਈ ਨਹੀਂ, ਜੁਗਲ ਨੇ ਉਹਦੇ ਗੋਡਿਆਂ ਨੂੰ ਹੱਥ ਲਗਾਇਆ। ਉਹ ਵੀ ਗੁੱਸੇ ਅਤੇ ਨਫ਼ਰਤ ਦੇ ਵਿੱਚ ਸਿਰ ਹਿਲਾ ਕੇ ਹਰਫਲਿਆ ਹੋਇਆ, ਘਬਰਾਇਆ ਹੋਇਆ। ਜਦੋਂ ਮੈਂ ਥੋੜ੍ਹਾ ਆਪਣੇ ਆਪ ਦੇ ਵਿੱਚ ਆਇਆ ਤਾਂ ਨਿੱਕੇ ਜਿਹੇ ਡੱਬੇ 'ਚ ਚਾਰ ਚੁਫੇਰੇ ਵੇਖਿਆ। ਚਾਰ ਜਾਣੇ ਡੱਬੇ 'ਚ ਹੋਰ ਸੀ, ਦੋ ਜਾਣੇ ਤਾਂ ਸਮਾਨ ਰੱਖਣ ਵਾਲੀ ਸੀਟ ਦੇ ਵਿੱਚ ਅੜ ਕੇ ਬੈਠੇ ਹੋਏ ਸੀ, ਦੋ ਜਾਣੇ ਪਰੇ ਇੱਕ ਲੱਕੜੀ ਦੀ ਪੇਟੀ ਦੇ ਉੱਤੇ। ਉਹਨਾਂ ਵਿੱਚੋਂ ਸਾਡੀ ਗੱਲਬਾਤ ਦੇ ਵਿੱਚ ਕੋਈ ਨਹੀਂ ਬੋਲਿਆ, ਸ਼ਾਇਦ ਉਹ ਵੀ ਸਾਡੇ ਵਰਗੇ ਹੀ ਸੀ। ਉਹਨਾਂ ਦੀ ਚੁੱਪ ਦੱਸਦੀ ਸੀ ਕਿ ਉਹ ਆਪਣੇ ਆਪ ਨੂੰ ਜਿਵੇਂ ਕਹਿ ਰਹੇ ਹੋਣ, ਤੂੰ ਆਪਣੀ ਨਿਬੇੜ ਕਿਸੇ ਦੇ ਨਾਲ ਕੀ। ਲੋਢੇ ਵੇਲੇ ਤੋਂ ਵੀ ਕਾਹਲੀ, ਹਫੜਾ ਦਫੜੀ, ਭੈ ਸਹਿਮ ਸੰਗ ਚੱਲਦੇ ਰਹਿਣ, ਮੇਰਾ ਸਿਰ ਸੁੰਨਾ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਦੇ ਵਿੱਚ ਲੈ ਹਰੇਕ ਬੰਦੇ ਦੇ ਚਿਹਰੇ ਵੱਲ ਗੌਹ ਦੇ ਨਾਲ ਮੁੜ ਮੁੜ ਝਾਕਣਾ ਸ਼ੁਰੂ ਕੀਤਾ। ਸਮਾਨ ਵਾਲੀ ਸੀਟ ਦੇ ਵਿੱਚ ਧੌਣਾ ਨੀਵੀਆਂ ਕਰੀ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਹੀ ਕਰਮਚਾਰੀ ਸੀ, ਗਾਰਡ ਨਾਲ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਇਹੋ ਪ੍ਰਗਟ ਹੁੰਦਾ ਸੀ। ਪਰੇ ਲੱਕੜੀ ਦੀ ਪੇਟੀ ਦੇ ਉੱਤੇ ਜੁੜ ਕੇ ਬੈਠੇ ਦੋ ਸਿੱਖ ਨੌਜਵਾਨ, ਇੱਕ ਦੀ ਮੁੱਛ ਫੁੱਟਦੀ ਅਤੇ ਨਿੱਕੀ ਨਿੱਕੀ ਉੱਤਰ ਦੀ ਦਾੜੀ ਵੱਲ ਪਤਲਾ ਜਿਹਾ ਮੁੰਡਾ, ਜਿਸ ਦੇ ਸਿਰ 'ਤੇ ਪੋਚ ਕੇ ਬੱਝੀ ਹੋਈ ਉਣਾਬੀ ਪੱਗ, ਕਾਲਜੀਏਟ ਵਰਗੇ, ਦੂਸਰਾ ਉਹ ਤੋਂ 5-7 ਸਾਲ ਵੱਡਾ ਹੋਣਾ, ਭਾਰੇ ਜੁੱਸੇ ਦਾ, ਸਿਰ 'ਤੇ ਬੱਝੀ ਨੀਲੀ ਪੱਗ, ਭਰਵੀਂ ਖੁੱਲ੍ਹੀ ਦਾੜੀ। ਉਹ ਕੋਈ ਗੱਲਬਾਤ ਨਹੀਂ ਸੀ ਕਰ ਰਹੇ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਚੁੱਪ ਚਾਪ ਬੈਠੇ ਸੀ। ਮੈਨੂੰ ਉਹਨਾਂ ਦੀ ਚੁੱਪ ਵੀ ਸਾਜਿਸ਼ੀ ਜੀ ਜਾਪੀ। ਇੰਜ ਚੁੱਪ ਕਿਤੇ ਇਹੋ ਜਿਹੇ ਲੋਕ ਚਿੱਤੇ ਵਾਂਗ ਸ਼ਹਿ ਲਾ ਕੇ ਬੈਠੇ ਰਹਿੰਦੇ ਨੇ, ਫਿਰ ਯੋਗ ਮੌਕਾ ਦੇਖ ਕੇ ਘਾਤਕ ਹਮਲਾ ਕਰਨ ਦੇ ਲਈ ਝਪਟ ਪੈਂਦੇ ਨੇ। ਮੈਂ ਰਤਾ ਹੋਰ ਧਿਆਨ ਦੇ ਨਾਲ ਵੇਖਿਆ ਤਾਂ ਵੱਡਾ ਜਵਾਨ ਮੈਨੂੰ ਆਪਣੇ ਸਕੂਲ ਦੇ DP ਵਰਗਾ ਲੱਗਿਆ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ, ਘੱਟੋ ਘੱਟ ਮੈਨੂੰ ਤਾਂ ਇੱਦਾਂ ਹੀ ਲੱਗ ਰਿਹਾ ਸੀ। ਉਹਦੇ ਚਿਹਰੇ ਵੱਲ ਵੇਖਿਆ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਔਲਦਾ ਹੋਵੇ। ਸ਼ਾਇਦ ਉਹ ਹੁਣੇ ਆਖੇਗਾ DP ਦੇ ਬੋਲਾਂ 'ਚ, ਆ ਗਈ ਗੰਗੂ ਬਾਹਮਣ ਦੀ ਔਲਾਦ ਕਾਬੂ ਅੱਜ, ਬਚ ਕੇ ਜਾਓਗੇ ਕਿੱਥੇ ਜੇ ਜਾਣਾ ਪੁੱਤ, ਹਰਿਮੰਦਰ ਦੀ ਵਾਰਤਾ ਸੀਣੇ 'ਚ ਰੜਕੇ, ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜਕੇ। ਮੈਂ ਤਾਂ ਇੱਕ ਵਾਰਗੀ ਕੰਬ ਹੀ ਗਿਆ ਸੀ ਜਦੋਂ ਉਸ ਨੌਜਵਾਨ ਨੇ ਮੈਨੂੰ ਉੱਚੀ ਆਵਾਜ਼ 'ਚ ਕਿਹਾ, ਬਾਊ ਜੀ। ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ 'ਚ ਸਿਰ ਹਿਲਾਇਆ, ਇੱਥੇ ਇੱਕ ਜਣਾ ਸਾਡੇ ਕੋਲ ਆ ਜਾਓ, ਅੜ ਉੜ ਕੇ ਬਹਿ ਜਾਂਦੇ ਹਾਂ, ਦੋ ਜਣੇ ਹਾਰ ਟਰੰਕ ਪਿਆ ਤੁਹਾਡੇ ਕੋਲ, ਉਹਦੇ 'ਤੇ ਬੈਠ ਜਾਓ, ਪੈਂਡਾ ਵਾਹਵਾ, ਘੰਟਾ ਸਵਾ ਘੰਟਾ ਲੱਗ ਜਾਣਾ ਅਜੇ।
ਖਲੋਤੇ ਖਲੋਤੇ ਥੱਕ ਜਾਓਗੇ। ਇੱਕ ਪਲ ਤਾਂ ਮੈਨੂੰ ਜਾਪਿਆ ਮੈਂ ਐਵੇਂ ਡਰਿਆ ਹੋਇਆ, ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸੀ। ਉਹ ਨੌਜਵਾਨ ਦੇ ਬੋਲਾਂ 'ਚ ਤਾਂ ਅਪਨਤ ਸੀ, ਮੈਨੂੰ ਸ਼ਰਮ ਜੀ ਆਈ। ਪਰ ਫਿਰ ਵੀ ਮੇਰਾ ਉਸ ਦੇ ਕੋਲ ਜਾਣ ਨੂੰ ਜੀ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਦੇ ਕੋਲ ਜਾਣ ਦੇ ਲਈ ਆਖਿਆ, ਤੁਸੀਂ ਜਾਓ, ਜਿਉਂਦੇ ਰਹੋ ਸ਼ਾਬਾਵੇ। ਸਰਦਾਰ ਨੇ ਉਹਨਾਂ ਦੇ ਨਾਲ ਅੜ ਕੇ ਉਣਾਬੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ। ਮੈਂ ਜੁਗਲ ਨੂੰ ਟਰੰਕ 'ਤੇ ਬੈਠਣ ਦਾ ਇਸ਼ਾਰਾ ਕੀਤਾ, ਇੱਧਰ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ, ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਅਤੇ ਦੂਰ ਜਾਗਰੀਆਂ ਬੱਤੀਆਂ ਨੂੰ ਘੂਰ ਘੂਰ ਕੇ ਵੇਖ ਰਿਹਾ ਸੀ। ਮੈਂ ਉਹਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵਾਂ ਕਰਮਚਾਰੀ ਜਾਪਦੇ ਬੰਦਿਆਂ ਦੇ ਵਿੱਚੋਂ ਇੱਕ ਬੋਲ ਪਿਆ, ਵੇਖਿਓਗੇ ਤੇ ਭਾੜ ਨਾਲ ਟਰੰਕ ਨਾ ਤੋੜ ਦਿਓ। ਟਰੰਕ ਕਾਫ਼ੀ ਭਾਰੀ ਅਤੇ ਮਜ਼ਬੂਤ ਸੀ। ਉਸਨੇ ਸਾਡੇ ਪ੍ਰਤੀ ਗਾਰਡ ਦਾ ਰੁੱਖ ਵੇਖ ਕੇ ਉਹਨੂੰ ਖੁਸ਼ ਕਰਨਾ ਚਾਹਿਆ ਅਤੇ ਸਾਨੂੰ ਟਰੰਕ 'ਤੇ ਬੈਠਿਆਂ ਵੇਖ ਕੇ ਫਿਟਕਾਰਨ ਦੇ ਲਹਿਜੇ 'ਚ ਆਖਿਆ, ਤੋੜ ਦਿਓ ਕੋਈ ਨਹੀਂ, ਭਲਾ ਕਰਿਓ। ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜ੍ਹੇ ਹੋ ਜਾਂਦੇ ਨੇ, ਮੈਂ ਇੱਕਦਮ ਉੱਠ ਕੇ ਖੜ੍ਹ ਗਿਆ। ਉਹ ਬਹਿ ਜਾ ਹੁਣ, ਉਹਨੇ ਫੈਸਲਾ ਸੁਣਾਉਂਦੇ ਹੋਏ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫਿਰ ਚੁੱਪ ਚਾਪ ਜਿਹੇ ਤਰੀਕੇ ਦੇ ਨਾਲ ਟਰੰਕ 'ਤੇ ਜਾ ਬੈਠਿਆ। ਮੈਨੂੰ ਜਾਪਿਆ ਜਿਵੇਂ ਮੈਂ ਚਾਬੀ ਵਾਲਾ ਕੋਈ ਖਿਡੌਣਾ ਸੀ, ਦਿਲ ਦਿਮਾਗ ਤੋਂ ਬਿਨਾਂ, ਲਹੂ ਮਾਸ ਤੋਂ ਬਿਨਾਂ, ਰਬੜ ਦੀ ਇੱਕ ਮਸ਼ੀਨ। ਇਸ ਤਰ੍ਹਾਂ ਦੀਆਂ ਭਿਆਨਕ ਅਤੇ ਸਹਿਮ ਦੀ ਫਨ ਫਲਾਈ ਸਿਰ 'ਤੇ ਖੜੋਤੀਆਂ ਰਾਤਾਂ ਮੇਰੀ ਜ਼ਿੰਦਗੀ 'ਚ ਬਹੁਤ ਘੱਟ ਹੀ ਆਈਆਂ ਸੀ। ਲਾ ਪਾ ਕੇ ਇੱਕ ਰਾਤ ਮੇਰੇ ਚੇਤੇ ਉੱਤਰ ਆਈ ਸੀ, 10 ਕੁ ਸਾਲ ਪਹਿਲਾਂ। ਮੈਂ ਮੇਰੀ ਪਤਨੀ ਦੇ ਪੇਕੇ ਉਹਦੀ ਭੈਣ ਦੇ ਵਿਆਹ ਰਾਮਪੁਰ ਗਏ ਸੀ। ਉਸ ਦਿਨ ਹੈੱਡਮਾਸਟਰ ਦੇ ਨਾਲ ਤਨਖਾਹ ਕਢਾਉਣ ਵਾਲਾ ਵੀ ਚਲਾ ਗਿਆ ਸੀ। ਫਿਰ ਮਾਸਟਰਾਂ ਨੂੰ ਤਨਖਾਹ ਵੰਡਦਿਆਂ ਕਵੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖਾਹ ਚਾਹੀਦੀ ਸੀ, ਤਨਖਾਹ ਤੋਂ ਬਿਨਾਂ ਵਿਆਹ ਕਾਹਦਾ। ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ 'ਤੇ ਚੜ੍ਹਿਆ ਤਾਂ 40 ਦਿਨਾਂ ਦੇ 5:30 ਵੱਜ ਚੁੱਕੇ ਹੋਣੇ। ਪਰ ਉਦੋਂ ਦਿਨ ਚੰਗੇ ਸੀ, ਅੱਡੇ 'ਤੇ ਉਤਰੇ ਸੂਰਜ ਤਾਂ ਕਾਫ਼ੀ ਦੇਰ ਹੋ ਚੁੱਕੀ ਸੀ, ਡੁੱਬ ਚੁੱਕਾ ਸੀ। ਰਾਮਪੁਰ ਨੂੰ ਜਾਣ ਵਾਲੀ ਸੜਕ 1 ਮੀਲ ਦਾ ਫਰਕ ਪਾ ਕੇ ਕਿਸੇ ਹੋਰ ਪਿੰਡ ਦੇ ਵਿੱਚੋਂ ਦੀ ਵੱਲ ਦੀ ਲੰਘ ਪਾਉਂਦੀ ਹੋਈ ਜਾਂਦੀ ਸੀ। ਦੂਜਾ ਰਾਹ ਵੀ ਸੀ, ਇਸ ਦੂਜੇ ਪਿੰਡ ਦੇ ਖੇਤਾਂ ਦੇ ਵਿੱਚੋਂ 25-30 ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ ਦੇ ਵਿੱਚੋਂ ਨਿਕਲਦੀ ਕੱਚੀ ਸੜਕ ਜੋ ਰਾਮਪੁਰ ਦੀ ਫਿਰਨੀ 'ਤੇ ਜਾ ਚੜ੍ਹਦੀ। ਇੱਧਰ ਪੈਂਡਾ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਦੇ ਲਈ ਆ ਕੇ ਖੇਤਾਂ ਵਿੱਚੋਂ ਦੀ ਵੱਟ ਹੋ ਤੁਰ ਪਿਆ। ਹਨੇਰੀ ਰਾਤ ਸੀ, ਵੱਟਾਂ 'ਤੇ ਤਿਲਕਦੇ ਡਿੱਗਦੇ ਅਸੀਂ ਇੱਕ ਸੇਧ ਦੇ ਵਿੱਚੋਂ ਤੁਰੇ ਜਾ ਰਹੇ ਸੀ। ਮੇਰੀ ਪਤਨੀ ਮੇਰੇ 'ਤੇ ਖਿੱਚ ਕੇ ਕਹਿ ਰਹੀ ਸੀ ਕਿ ਇੰਨਾ ਕਵੇਲਾ ਕਰਤਾ, ਉਹਦੇ ਗਲ ਗਾਣਾ ਸੀ, ਚਿੰਤਾ ਵੀ ਜਾਇਜ਼ ਸੀ। ਸਾਡੇ ਕੋਲ ਪੈਸੇ ਸਾਂਝੇ, ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾ ਜਾਂਦੇ ਹੋਈਏ। ਪਰ ਮੈਂ ਉਹਨੂੰ ਹੌਸਲਾ ਦੇ ਰਿਹਾ ਸੀ। ਮੇਰੇ ਮਨ ਦੇ ਵਿੱਚ ਸੀ ਕਿ ਸਾਹਮਣੇ ਜਿਹੜਾ ਬਲਬ ਜਗ ਰਿਹਾ ਸੀ ਉਹ ਉਸ ਬੈਕ ਦਾ ਸੀ ਜਿਸ ਦੇ ਐਨ ਕੋਲੋਂ ਰਾਮਪੁਰ ਦੀ ਕੱਚੀ ਸੜਕ ਨਿਕਲਦੀ ਸੀ। ਜਦੋਂ ਮੈਂ ਉਸ ਬਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ ਜਿਸ ਦੇ ਬਾਹਰ ਬਾਹਰ 2 ਵੱਡੀਆਂ ਕਿੱਕਰਾਂ ਸੀ ਜਿਨ੍ਹਾਂ ਦੇ ਕੋਲ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਠਾ ਪੱਕਾ ਕੋਠਾ ਸੀ ਜਿਸਦੇ ਸਿਰ 'ਤੇ ਬਲਬ ਜਗ ਰਿਹਾ ਸੀ। ਕੋਠੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਬਲਬ ਦੀ ਮੱਧਮ ਰੌਸ਼ਨੀ ਦੇ ਵਿੱਚ ਸਲੇਟੀ ਧੂੰਆਂ ਹਵਾ ਦੇ ਵਿੱਚ ਉੱਡ ਰਿਹਾ ਸੀ ਅਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂ ਸਾਰੇ ਮਾਹੌਲ 'ਚ ਫੈਲੀ ਹੋਈ ਸੀ। ਸ਼ਰਾਬੀ ਬੰਦੇ, ਮੇਰੇ ਨਿਹੱਥੇ ਦੇ ਨਾਲ ਇਕੱਲੀ ਜਨਾਨੀ, ਮੇਰੇ ਮਨ 'ਚ ਇੱਕਦਮ ਕਈ ਸੈਂਕੜੇ ਭੈੜੇ ਭੈੜੇ ਖਿਆਲ ਆਉਣ ਲੱਗ ਪਏ। ਮੈਂ ਕੰਬ ਗਿਆ, ਅਸੀਂ ਰਾਹ ਭੁੱਲ ਗਏ। ਮੈਂ ਪਤਨੀ ਦੇ ਬੁੱਲਾਂ 'ਤੇ ਉਂਗਲਾਂ ਰੱਖ ਕੇ ਉਹਨੂੰ ਚੁੱਪ ਕਰਨ ਦੇ ਲਈ ਕਿਹਾ। ਦੂਰ ਪਰੇ 8-10 ਕਿੱਲਿਆਂ 'ਚ ਇੱਕ ਵਿੱਥ ਦੇ ਉੱਤੇ ਸੱਜੇ ਹੱਥ ਅਤੇ ਇੱਕ ਖੱਬੇ ਹੱਥ ਬਲਬ ਜਗ ਰਹੇ ਸੀ। ਸ਼ਾਇਦ ਅਸਲੀ ਬੈਕ ਉਹਨਾਂ ਦੇ ਵਿੱਚੋਂ ਹੀ ਕੋਈ ਖੋਏਗੀ। ਮੈਂ ਪਿੱਛੇ ਬੱਸਾਂ ਦੇ ਅੱਡੇ ਵੱਲ ਫਿਰ ਸੱਜੇ ਅਨੁਮਾਨ ਲਗਾ ਕੇ ਸੋਚਿਆ ਕਿ ਖੱਬੇ ਹੱਥ ਵਾਲਾ ਬਲਬ ਤਾਂ ਉਸੇ ਬੈਕ ਦਾ ਹੋਣਾ ਚਾਹੀਦਾ। ਖੇਤਾਂ ਦੇ ਵੱਟੇ ਬੰਨਿਆਂ ਤੋਂ ਹੁੰਦਿਆਂ ਡਿੱਗਦੇ ਢਹਿੰਦੇ ਡਰੇ ਸਹਿਮੇ ਅਸੀਂ ਉਸ ਬਲਬ ਦੀ ਸੇਧ ਦੇ ਵਿੱਚ ਹੁਣ ਤੁਰੇ ਜਾ ਰਹੇ ਸੀ ਅਤੇ ਆਸੇ ਪਾਸੇ ਦਾ ਖੁੜਕ ਵੀ ਸੁਣ ਰਹੇ ਸੀ। ਸਾਨੂੰ ਹੌਲੀ ਹੌਲੀ ਹੌਲੀ ਡਰੀ ਆਵਾਜ਼ ਦੇ ਵਿੱਚ ਗੱਲਾਂ ਕਰਦਿਆਂ ਸੁਣ ਕੇ ਨੀਟੂ ਵੀ ਡਰ ਕੇ ਹਟਕੋਰੇ ਭਰਨ ਲੱਗ ਪਿਆ। ਉਸ ਬੈਕ 'ਤੇ ਪਹੁੰਚੇ ਤਾਂ ਉੱਥੇ ਵੀ ਕਿੱਕਰ ਦਾ ਕੋਈ ਰੁੱਖ ਨਹੀਂ ਨਜ਼ਰ ਆਇਆ। ਅਸੀਂ ਇਹ ਕਿਹੜੇ ਰਸਤੇ ਪੈ ਗਏ ਸਾਂ? ਮੇਰੀ ਪਤਨੀ ਹੋਣ ਹਾਕੀ ਹੋ ਗਈ।
ਖਾਲ ਵਿੱਚ ਡਿੱਗ ਪੈਣ ਕਰਕੇ ਉਹਦੇ ਸੈਂਡਲ ਪੈਰ ਗਾਰੇ ਦੇ ਨਾਲ ਲੇਥੂ ਪੇਥ ਹੋ ਗਏ ਸੀ। ਅੱਜ ਮੈਨੂੰ ਖੁਰਾ ਕੇ ਹੀ ਜਾਓਗੇ ਤੁਸੀਂ, ਉਸਨੇ ਹਿਰਖ ਕੇ ਆਖਿਆ ਅਤੇ ਬੁਸਕਣ ਲੱਗ ਪਈ। ਮੇਰੇ ਅੰਦਰ ਡਰ, ਸਹਿਮ ਅਤੇ ਚੜ੍ਹਨਾ ਹਟ ਛਿੜ ਗਈ, ਪਰ ਹੌਸਲਾ ਕਰਕੇ ਮੈਂ ਉਹਨੂੰ ਆਖਿਆ, ਕਬਲ ਨਾ ਕਦਾ, ਇੱਥੇ ਘਰ 'ਚ ਆਵਾਜ਼ ਮਾਰ ਕੇ ਵੇਖ, ਪਸ਼ੂ ਡੰਗਰ ਹੈਗੇ, ਪਰਿਵਾਰ ਰਹਿੰਦਾ ਕੋਈ? ਨਾ ਨਾ ਨਾ ਨਾ ਨਾ, ਵੇਖਿਓ ਕਿਤੇ, ਪਤਨੀ ਨੇ ਚੇਤਾਵਨੀ ਦਿੱਤੀ। ਉਹ ਡਰੀ ਹੋਈ ਸੀ। ਕੋਈ ਨਹੀਂ, ਤੂੰ ਨੀਟੂ ਨੂੰ ਫੜ ਲੈ ਜਾਣਾ, ਮੈਂ ਇਕੱਲਾ ਵੇਖ ਕੇ ਆਉਂਦਾ। ਮੈਂ ਬਾਹਰੋਂ ਆਵਾਜ਼ ਦਿੱਤੀ ਤਾਂ ਅੰਦਰੋਂ ਕੁੱਤਾ ਭੌਂਕਿਆ ਅਤੇ ਨਾਲ ਹੀ ਕੋਈ ਅੰਦਰੋਂ ਬੋਲਿਆ, ਕਿਹੜਾ ਬਈ? ਇੱਕ 30-35 ਸਾਲ ਦਾ ਜਵਾਨ ਦਰਵਾਜ਼ੇ 'ਚ ਆਇਆ। ਭਾਅ ਜੀ, ਅਸਲ 'ਚ ਗੱਲ ਇਹ ਹੈ ਕਿ ਮੈਂ ਰਾਮਪੁਰ ਜਾਣਾ, ਪੰਡਿਤ ਰਾਮਨਾਥ ਦੇ ਘਰ। ਮੈਂ ਉਹਨਾਂ ਦਾ ਜਵਾਈ ਹਾਂ। ਸੜਕੇ ਜਾਣ ਦੀ ਥਾਂ ਵੱਟੋ ਵੱਟ ਕੱਚੀ ਸੜਕ ਦਾ ਰੁੱਖ ਕਰ ਬੈਠੇ ਆਪਣਾ ਇਹ, ਪਰ ਮੈਂ ਰਾਹ ਭੁੱਲ ਗਿਆ ਜੀ ਹੁਣ। ਅੱਛਾ, ਉਹ ਸੜਕ ਤਾਂ ਉਹ ਪਾਸੇ ਰਹਿ ਗਈ ਚੜ੍ਹਦੇ ਵੱਲ, ਤੁਸੀਂ ਇੱਧਰ ਲਹਿੰਦੇ ਨੂੰ ਆ ਗਏ। ਵੇ ਕੌਣ ਹੈ ਸੁਰਜੀਤ? ਅੰਦਰੋਂ ਕੋਈ ਜਨਾਨਾ ਆਵਾਜ਼ ਆਈ। ਨੌਜਵਾਨ ਨੇ ਮੇਰੇ ਬਾਰੇ ਦੱਸਿਆ ਤਾਂ 50-55 ਸਾਲ ਦੀ ਇੱਕ ਜਨਾਨੀ ਵਿਹੜੇ 'ਚ ਆਈ। ਪੁੱਤ, ਇਹਨੂੰ ਅੰਦਰ ਲੈ ਆ, ਰਾਮਨਾਥ ਦਾ ਜਵਾਈ ਕੀ ਸਾਡਾ ਜਵਾਈ ਕੀ? ਪੁੱਤਰ, ਸਾਡਾ ਪਿੰਡ ਵੀ ਰਾਮਪੁਰ ਹੀ ਹੈ, ਦੂਰ ਜ਼ਮੀਨ ਹੋਣ ਕਰਕੇ ਇੱਥੋਂ ਹੀ ਆ ਵਸੇ। ਤੂੰ ਵੱਡੀ ਦਲਾਰੀ ਦਾ ਪ੍ਰਾਹੁਣਾ? ਨਹੀਂ ਜੀ, ਛੋਟੀ ਪਾਰਵਤੀ ਦਾ, ਜਿਹੜੀ ਸ਼ਹਿਰ ਵਿਆਈ ਹੈ। ਅਤੇ ਲੰਘ ਆਉਣਾ ਅੰਦਰ। ਬੇ ਸੁਰਜੀਤ, ਤੂੰ ਉਹਦਾ ਰਾਹ ਰੋਕ ਕੇ ਕਿਉਂ ਖੜਾ? ਪਾਸੇ ਹੋ ਵੇ। ਸੁਰਜੀਤ ਹੱਸ ਕੇ ਪਾਸੇ ਹੋ ਗਿਆ। ਕੋਈ ਖਤਰਾ ਨਾ ਜਾਣ ਕੇ ਮੈਂ ਪਿੱਛੇ ਖੜੋਤੀ ਪਾਰਵਤੀ ਨੂੰ ਪਹਿਲਾਂ ਲੰਘਣ ਦੇ ਲਈ ਗਿਆ। ਲੈ ਕੁੜੇ ਪਾਰੋ, ਤੇਰੇ ਤਾਏ ਦਾ ਘਰ। ਉਹਨੇ ਅੱਗੇ ਵੱਧ ਕੇ ਪਾਰਵਤੀ ਦਾ ਸਿਰ ਪਲੋਸਿਆ। ਕਮਲੋ ਬਾਹਰ ਹੀ ਖਲੋਤੀ ਹੈ। ਅਤੇ ਫਿਰ ਸਾਨੂੰ ਮੰਜਿਆਂ 'ਤੇ ਬਿਠਾ ਗਰਮ ਪਾਣੀ ਕਰਕੇ ਤਾਈ ਕਰਤਾਰ ਕੌਰ ਨੇ ਪਾਰਵਤੀ ਦੇ ਲਿਬੜੇ ਪੈਰ ਧੁਆਏ। ਹਾਏ ਕਮਲੀ, ਪੁੱਤ ਸਵਖ 'ਤੇ ਨਹੀਂ ਤੁਰਨਾ ਹੁੰਦਾ। ਚੰਗਾ ਭੈਣ ਦਾ ਵਿਆਹ ਵੇਖਣ ਆਈ ਹੈ ਕੁੜੀ, 2-4 ਦਿਨ ਪਹਿਲਾਂ ਆਉਂਦੀ, ਸਗੋਂ ਕੰਮ ਧੰਦਾ ਕਰ ਹੁੰਦਾ। ਪਰ ਭੈਣਾ, ਤੂੰ ਤਾਂ ਸ਼ਹਿਰਨ ਹੋਈ ਨਾ, ਹੁਣ ਤੈਨੂੰ ਟਾਈਮ ਕਾਹਨੂੰ ਲੱਗਣਾ? ਅਤੇ ਫਿਰ ਸਾਡੇ ਰੋਕਦਿਆਂ ਰੋਕਦਿਆਂ ਵੀ ਤਾਈ ਨੇ ਆਪਣੀ ਨੂੰਹ ਨੂੰ ਸਾਡੇ ਲਈ ਗਰਮ ਦੁੱਧ ਕਰਨ ਦਾ ਆਦੇਸ਼ ਦਿੱਤਾ। ਦੁੱਧ ਪਿਆ ਕੇ ਉਸਨੇ ਸੁਰਜੀਤ ਨੂੰ ਸਾਡੇ ਨਾਲ ਜਾਣ ਲਈ ਕਿਹਾ। ਮੈਂ ਤਾਂ ਆਉਂਦੀ ਸੀ ਪੁੱਤ, ਇੱਥੇ ਹੀ ਰਹਿੰਦੇ, ਪਰ ਅੱਜ ਮੇਲ ਦਾ ਦਿਨ ਕਰਕੇ ਤੁਹਾਡੇ ਨਾ ਪੁੱਜਣ 'ਤੇ ਮਿਸਰ ਹੋਣੀ ਫਿਕਰ ਕਰਨਗੇ। ਜਾ ਵੇ ਸੁਰਜੀਤ, ਪਿੰਡ ਤੱਕ ਕਰਕੇ ਆ ਇਹਨਾਂ ਨੂੰ। ਸੁਰਜੀਤ ਇੱਕ ਹੱਥ 'ਚ ਡਾਂਗ, ਇੱਕ ਹੱਥ ਬੈਟਰੀ ਲੈ ਕੇ ਸਾਡੇ ਕੋਲ ਆਣ ਖੜੋਤਾ। ਲਿਆ ਭੈਣਾ, ਭਣੇਵਾ ਸਾਡਾ ਮੈਨੂੰ ਚੁਕਾ ਦੇ। ਆਓ ਸ਼ਰੀ ਬਾਬੂ, ਉਹਨੇ ਨੀਟੂ ਵੱਲ ਹੱਥ ਵਧਾਏ। ਓਪਰਾ ਬੰਦਾ ਡਾਂਗ ਵਾਲਾ ਹੱਥ 'ਚ ਅੱਗੇ ਟੌਰਚ ਫੜੀ, ਨੀਟੂ ਵੀ ਡਰ ਗਿਆ ਅਤੇ ਮਾਂ ਦੇ ਮੋਢੇ ਦੇ ਨਾਲ ਲੱਗ ਗਿਆ। ਕੋਈ ਨਹੀਂ ਭਰਾ ਜੀ, ਪਾਰਵਤੀ ਨੇ ਕਿਹਾ। ਗੰਦੂ, ਇਹ ਡਾਂਗ ਕਿਤੇ ਤੈਨੂੰ ਡਰਾਉਣ ਲਈ ਥੋੜ੍ਹੀ ਹੈ, ਸੁਰਜੀਤ ਨੇ ਗੱਲ ਵਿੱਚ ਹੀ ਛੱਡ ਦਿੱਤੀ। ਅਤੇ ਫਿਰ ਸੁਰਜੀਤ ਨੇ ਬੈਟਰੀ ਜਗਾਈ ਅਤੇ ਅੱਗੋਂ ਸਾਡੇ ਅੱਗੇ ਵੱਟਾਂ ਖਾਲਾਂ 'ਤੇ ਖਲੋ ਕੇ ਚਾਨਣ ਕਰਦਾ, ਰਾਹ ਵਿਖਾਉਂਦਾ ਤੁਰ ਪਿਆ। ਸਾਨੂੰ ਪਿੰਡ ਦੀ ਫਿੜਨੀ 'ਤੇ ਚੜ੍ਹਾ ਕੇ ਵਾਪਸ ਮੁੜ ਗਿਆ। ਖੜਕ ਧੜਕ 'ਚ ਖੜਕ, ਗੱਡੀ ਬਿਆਸ ਦੇ ਪੁਲ ਉੱਪਰੋਂ ਦੀ ਲੰਘ ਰਹੀ ਸੀ ਅਤੇ ਉਸਦੇ ਖੜਾਕੇ ਨੇ ਮੇਰੀ ਸੋਚ ਪਰਤਾਈ। ਸਾਨੂੰ ਤੁਸੀਂ ਇਹ ਬਹੁਤ ਗਲਤ ਬਾਤ ਪਾਤੀ, ਜ਼ਬਰਦਸਤੀ ਗੜਨ ਗੱਡੀ 'ਚ ਚੜ੍ਹਨ ਵਾਲੀ, ਗਲਤ ਕੀਤਾ ਤੁਸੀਂ। ਗਾਰਡ ਫਿਰ ਤੋਂ ਮੈਨੂੰ ਮੁਖਾਤਬ ਸੀ। ਮੈਂ ਤੁਹਾਨੂੰ ਗੱਡੀ 'ਚੋਂ ਉਤਾਰ ਦਿਆਂ ਜਾਂ ਗ੍ਰਿਫਤਾਰ ਕਰਾ ਦਿਆਂ। ਉਸਨੇ ਇੱਕ ਹੋਰ ਹਥੌੜਾ ਸਿਰ ਦੇ ਵਿੱਚ ਮਾਰਿਆ। ਇਸੇ ਦੀ ਕਸਰ ਬਾਕੀ ਸੀ। ਸਰ ਮਾਫੀ ਆ, ਸਾਡੀ ਮਜਬੂਰੀ ਸੀ। ਉਹਦੇ ਰੁੱਖੇ ਅਤੇ ਖੁਸ਼ਕ ਹੋਏ ਵਤੀਰੇ ਤੋਂ ਜਾਪਦਾ ਸੀ ਉਹ ਕੁਝ ਵੀ ਕਰ ਸਕਦਾ ਸੀ। ਤੁਹਾਨੂੰ ਆਪਣੀ ਮਜਬੂਰੀ ਦਾ ਤਾਂ ਅਹਿਸਾਸ ਹੈ, ਪਰ ਸਾਡੀ ਦਾ ਕੋਈ ਕਰੂਗਾ? ਨਹੀਂ, ਜੇ ਮੈਂ ਫੜਿਆ ਜਾਵਾਂ ਤੁਹਾਨੂੰ ਲਿਜਾਂਦਾ ਹੋਇਆ, ਮੇਰੀ ਤਾਂ ਨੌਕਰੀ ਗਈ ਨਾ। ਫਿਰ ਉੱਤੋਂ ਇਹ ਦਿਨ ਕਿਹੋ ਜਿਹੇ ਨੇ, ਮਾਹੌਲ ਕਿਹੋ ਜਿਹਾ, ਕੀ ਪਤਾ ਤੁਹਾਡੇ 'ਚੋਂ ਕੋਈ ਕੌਣ ਕਿਹੋ ਜਿਹਾ, ਕਿਸ ਤਰ੍ਹਾਂ ਦਾ? ਕੀ ਗੱਲ ਕਰਦੀ ਯਾਰ, ਮੈਂ ਕਿਹਦੀ ਮਾਂ ਨੂੰ ਮਾਸੀ ਆਖੂੰਗਾ? ਉਹਦਾ ਆਪਣਾ ਇੱਕ ਤਰਕ ਸੀ, ਠੀਕ ਵੀ ਸੀ। ਮੈਂ ਡੀ ਪੀ ਦੇ ਨਾਲ ਮਿਲਦੇ ਚਿਹਰੇ ਵਾਲੇ ਨੌਜਵਾਨ ਦੇ ਵੱਲ ਵੇਖਿਆ। ਨੇ ਜਾਣੀਏ ਕਿਤੇ ਇਹ ਉਹੋ ਜਿਹੇ ਤਾਂ ਨਹੀਂ? ਮੈਨੂੰ ਉਹਨਾਂ ਵੱਲ ਤੱਕਦਾ ਵੇਖ ਕੇ ਗਾਰਡ ਸ਼ਾਇਦ ਸਮਝਿਆ ਕਿ ਜਿਵੇਂ ਮੈਂ ਆਪਣਾ ਜਾਣਨਾ ਚਾਹ ਰਿਹਾ ਹੋਵਾਂ। ਕਿ ਗਾਰਡ ਉਹਨਾਂ ਬਾਰੇ ਚੁੱਪ ਕਿਉਂ ਸੀ, ਉਹਨੇ ਤਰਕ ਦਾ ਪੱਲੜਾ ਸਾਵਾ ਕਰਕੇ ਝਾੜਨਾ ਚਾਹਿਆ। ਹੁਣ ਇਹਨਾਂ ਸਰਦਾਰਾਂ ਦੀ ਗੱਲ ਕਰੋ, ਇਹੋ ਜਿਹੀ ਦੱਸੀ ਹੈ ਕਿ ਮੈਂ ਨਾ ਨਹੀਂ ਕਰ ਸਕਿਆ।
ਇੱਕ ਅੱਧਾ ਬੰਦਾ ਤਾਂ ਚਲੋ ਹੋਇਆ। ਵੱਡਾ ਨੌਜਵਾਨ ਬੋਲਿਆ, ਬੜੀ ਮਿਹਰਬਾਨੀ ਜੀ ਤੁਹਾਡੀ, ਅਸੀਂ ਤਾਂ ਤੁਹਾਡੇ ਦੇਣਦਾਰ ਹਾਂ ਜੀ। ਫਿਰ ਕੁਝ ਚਿਰ ਡੱਬੇ ਦੇ ਵਿੱਚ ਚੁੱਪ ਵਰਤੀ ਰਹੀ। ਗੱਡੀ ਚੱਲਣ ਦਾ ਖੜਕਾ ਮੇਰੇ ਜ਼ਹਿਨ ਦੇ ਵਿੱਚ ਖੜਕ ਰਿਹਾ ਸੀ। ਮੈਂ ਹੋਰ ਵੀ 705 ਦੇ ਵਿੱਚ ਸੀ। ਇਹਨਾਂ ਸਰਦਾਰਾਂ ਨੇ ਭਲਾ ਇਹੋ ਜਿਹੀ ਕਿਹੜੀ ਗੱਲ ਕੀਤੀ ਹੋ, ਕੀ ਆਖਿਆ ਹੋਣਾ ਗਾਰਡ ਨੂੰ। ਗਾਰਡ ਬਾਹਰ ਵੱਲ ਵੇਖ ਰਿਹਾ ਸੀ। ਸਾਡੇ ਨਾਲ ਚੜ੍ਹਨ ਵਾਲੇ ਅਧਖੜ ਸਰਦਾਰ ਨੇ ਹੌਲੀ ਜੀ ਪਰ ਗਾਰਡ ਨੂੰ ਸੁਣਾ ਕੇ ਅੱਧਾ ਕੋਲ ਬੈਠੇ ਜਵਾਨਾਂ ਨੂੰ ਅਤੇ ਅੱਧਾ ਸਾਡੇ ਵੱਲ ਵੇਖਦਿਆਂ ਕਿਹਾ, ਆਪਾਂ ਨੂੰ ਥੋੜ੍ਹੀ ਬਹੁਤ ਸੇਵਾ ਤਾਂ ਕਰਨੀ ਬਣਦੀ ਹੈ, ਘੱਟੋ ਘੱਟ ਕਿਰਾਏ ਜੋਗੀ ਤਾਂ। ਉਹਨੇ ਜੇਬ ਦੇ ਵਿੱਚ 10 ਦਾ ਨੋਟ ਕੱਢਿਆ। ਮੈਂ ਅਤੇ ਜੁਗਲ ਨੇ ਵੀ 10-10 ਰੁਪਏ ਕੱਢ ਕੇ ਸਰਦਾਰ ਨੂੰ ਫੜਾਏ। ਖੁੱਲ੍ਹੀ ਦਾੜ੍ਹੀ ਵਾਲੇ ਨੌਜਵਾਨ ਨੇ 20 ਦਾ ਨੋਟ ਕੱਢ ਕੇ ਉਸ ਸਰਦਾਰ ਵੱਲ ਵਧਾਇਆ ਅਤੇ ਗਾਰਡ ਹੁਣ ਸਾਡੇ ਵੱਲ ਵੇਖ ਰਿਹਾ ਸੀ। ਨੌਜਵਾਨ ਨੂੰ ਨੋਟ ਫੜਾਉਂਦਿਆਂ ਵੇਖ ਕੇ ਉਹਨੇ ਕਿਹਾ, ਉਹ ਰਹਿਣ ਦਿਓ, ਇਹਨਾਂ ਦੇ ਮੋੜ ਦਿਓ 20 ਦਾ ਨੋਟ। ਸਰਦਾਰ 30 ਰੁਪਏ ਫੜਾਉਣ ਗਾਰਡ ਦੇ ਵੱਲ ਵਧਣ ਹੀ ਲੱਗਾ ਸੀ ਕਿ ਗਾਰਡ ਨੇ ਦੋਹਾਂ ਕਰਮਚਾਰੀਆਂ ਨੂੰ ਇੱਕਾਂ ਨੂੰ ਕਿਹਾ, ਮੁਰਾਰੀ ਆਹ ਫੜੀ ਯਾਰ। ਮੁਰਾਰੀ ਨੇ 30 ਰੁਪਏ ਫੜ ਕੇ ਜੇਬ ਦੇ ਵਿੱਚ ਪਾ ਲਏ। ਉਹਦੀ ਜੇਬ ਦੇ ਵਿੱਚ ਪੈਸਿਆਂ ਦੀ ਇੱਕ ਪਲ ਲਈ ਤਾਂ ਮੈਂ ਜਿਵੇਂ ਹੀ ਉਹਨੇ ਹੱਥ ਵਧਾਇਆ ਤਣਾਅ ਮੁਕਤ ਕਰ ਦਿੱਤਾ ਸੀ। ਅੱਖਾਂ ਮੀਟ ਕੇ ਨਿਸ਼ਚਿੰਤ ਹੋਣ ਦਾ ਯਤਨ ਕੀਤਾ ਪਰ ਸ਼ੱਕ ਦੀ ਇੱਕ ਚੰਗਿਆੜੀ ਮੇਰੇ ਅੰਦਰ ਧੁਖਣ ਲੱਗ ਪਈ ਸੀ। ਕਿਤੇ ਇਹ ਗਾਰਡ ਇਹਨਾਂ ਤੋਂ ਡਰਦਾ ਤਾਂ ਨਹੀਂ, ਕਿਤੇ ਇਹ ਪੈਸੇ ਵੀ ਮੋੜ ਦਿੱਤੇ ਨੇ, ਇਹ ਬੰਦੇ ਕੁਝ ਹੋਰ ਤਾਂ ਨਹੀਂ। ਮੈਨੂੰ ਲੱਗਾ ਮੈਂ ਉਸ ਨੌਜਵਾਨ ਅਤੇ DP ਦਾ ਚਿਹਰਾ ਆਪਸ 'ਚ ਘੁਲਦਾ ਮੁਲਦਾ ਫੈਲਦਾ ਹੁੰਦਿਆਂ ਦੇਖ ਕੇ ਉਹਦੇ ਚਿਹਰੇ ਦੇ ਸਾਰੇ ਡੱਬਿਆਂ ਨੂੰ ਆਪਣੀਆਂ ਅੱਖਾਂ 'ਚ ਕੈਦ ਕਰ ਰਿਹਾ ਸੀ। ਮੇਰੇ ਕੰਨਾਂ ਦੇ ਵਿੱਚ ਹੀ DP ਦੇ ਬੋਲ ਗੁੰਜੇ, ਸਾਡੇ ਵੀ ਹੋਣਗੇ ਬੋਲ ਬਾਲੇ ਕਦੀ ਅਕਸਰ ਤਾਂ। ਹਰਚਰਨ ਅਤੇ ਦੂਜੇ ਸਿੱਖ ਮਾਸਟਰ ਘੱਟ ਹੀ ਕਿਸੇ ਨੂੰ ਚੁੱਭਵੀਂ ਗੱਲ ਆਖਦੇ ਸੀ। ਆਪਸ 'ਚ ਜੋ ਮਰਜ਼ੀ ਕਹਿੰਦੇ ਰਹੇ ਹੋਣ ਪਰ ਸਾਂਝੀ ਮੇਜ਼ 'ਤੇ ਸਾਂਝੀਆਂ ਗੱਲਾਂ ਹੀ ਕਰਦੇ ਸੀ। ਆਪਸ 'ਚ ਤਾਂ ਸਾਰੇ ਹੀ ਕਰਦੇ ਸੀ ਪਰ DP ਵਰਗਾ ਸ਼ਰੇਆਮ ਕੋਈ ਘੱਟ ਹੀ ਬੋਲਦਾ ਸੀ। ਉਸ ਦਿਨ ਉਹ ਕਹਿ ਰਿਹਾ ਸੀ, ਹੁਣ ਪੁਲਿਸ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰ ਰਹੀ ਹੈ ਮੀਰ ਮਨੂ ਵਾਂਗੂ, ਪਰ ਭਾ ਜਿਉਂ ਜਿਉਂ ਮਨੂ ਵੜਦਾ ਇਉਂ ਇਹ ਦੂਣੇ ਚੋਣੇ ਹੋਏ। ਕਾਨੂੰਨ ਅਤੇ ਅਦਾਲਤਾਂ ਕਿੱਧਰ ਗਈਆਂ? ਪੁਲਿਸੀ ਵਿਧਾਨ, ਪੁਲਿਸੀ ਗਵਾਹ, ਪੁਲਿਸੀ ਜੱਜ, ਪੁਲਿਸੀ ਜੱਲਾਦ ਅਤੇ ਇਹ ਲੋਕ ਰਾਜ। ਉਸ ਦਿਨ DP ਦੀ ਬੋਲ ਚਾਲੇ ਵਾਲੀ ਗੱਲ ਸੁਣ ਕੇ ਹਿਸਾਬ ਮਾਸਟਰ ਨਰੇਸ਼ ਮੈਨੂੰ ਵੱਖਰਾ ਹੋ ਕੇ ਕਹਿਣ ਲੱਗਾ, ਇਹ ਐਵੇਂ ਹੀ ਪਿੱਟੀ ਜਾਂਦਾ ਪੁਲਿਸ ਨੂੰ, ਗਵਾਹਾਂ ਨੂੰ, ਜੱਜਾਂ ਨੂੰ, ਸਭ ਨੂੰ ਤਾਂ ਮਾਰੀ ਜਾਂਦੇ ਨੇ। ਇਹਨਾਂ ਨੂੰ ਅਦਾਲਤਾਂ 'ਚੋਂ ਸਜ਼ਾ ਹੋਣੋਂ ਰਹੀ ਫਿਰ, ਅਤੇ ਰਹੀ ਗੱਲ ਇਹਨਾਂ ਦੇ ਬੋਲ ਬਾਲਿਆਂ ਦੀ, ਪੰਜਾਬ 'ਚ ਪਾਰਟੀ ਕੋਈ ਅੱਗੇ ਆਵੇ, ਮੁੱਖ ਮੰਤਰੀ ਇਹਨਾਂ ਦਾ ਬਣਦਾ, ਰਾਸ਼ਟਰਪਤੀ ਇਹਨਾਂ ਦਾ ਸਦਾ ਸੈਂਟਰ ਦੇ ਵਿੱਚ, ਇੱਕ ਦੋ ਮਹੱਤਵਪੂਰਨ ਮਿਨਿਸਟਰੀਆਂ ਦੇ ਵਿੱਚ ਇਹਨਾਂ ਦੇ ਕੋਲ, ਫੌਜਾਂ 'ਚ, ਪੁਲਿਸ 'ਚ ਅਫਸਰ ਇਹਨਾਂ ਦੇ, ਇਹਨਾਂ ਦੀ ਗਿਣਤੀ ਤਾਂ ਵੇਖੋ, ਅਹੁਦਿਆਂ ਦੀ ਪ੍ਰੈਜੈਂਸ ਤਾਂ ਵੇਖੋ। ਉਹਦੀ ਗੱਲ ਮੁੱਕਦੀ ਨਾ ਵੇਖ ਕੇ ਮੈਂ ਹੱਸਦਾ ਨਿਕਲ ਗਿਆ। ਹੁਣ ਤਾਂ ਭਰਾਵਾ ਦਿਨ ਰਾਤ ਬੋਲ ਬਾਲਾ ਹੀ ਇਹਨਾਂ ਦਾ, ਕਿਤੇ ਉਹ ਮਾਰਤਾ ਕਿਤੇ ਉਹ ਠਾ। ਸਾਹਮਣੇ ਬੈਠੇ ਦੋਵੇਂ ਨੌਜਵਾਨ ਚੁੱਪ ਚਾਪ ਸੀ। ਛੋਟਾ ਤਾਂ ਸ਼ਾਇਦ ਸਾਰੇ ਸਫ਼ਰ ਦੇ ਦੌਰਾਨ ਇੱਕ ਅੱਧੀ ਵਾਰੀ ਬੋਲਿਆ ਹੋਣਾ। ਉਹਨਾਂ ਤੋਂ ਕਲਪਿਆ ਖਤਰਾ ਮੈਨੂੰ ਨਿਰਮੂਲ ਜਾਪਿਆ ਪਰ ਖਤਰਾ ਤਾਂ ਸਿਰ 'ਤੇ ਹੋਰ ਹੈ। ਜਦੋਂ ਮਾਨਾ ਵਾਲਾ ਲੰਘਦਿਆਂ ਗਾਰਡ ਨੇ ਆਖ ਦਿੱਤਾ, ਤੁਹਾਨੂੰ ਅਸੀਂ ਸਟੇਸ਼ਨ 'ਤੇ ਨਹੀਂ ਉਤਾਰ ਸਕਦੇ, ਉਰੇ ਉਤਾਰਨਾ ਪਊਗਾ। ਸਟੇਸ਼ਨ 'ਤੇ ਉਤਰਦਿਆਂ ਸਾਡੀ ਤੁਹਾਡੀ ਦੋਹਾਂ ਧਿਰਾਂ ਦੀ ਪੁੱਛ ਹੋਊ, ਕਿਤੇ ਐਵੇਂ ਨਾ ਧੜ ਲੈ ਜਾਇਓ। ਅੰਮ੍ਰਿਤਸਰ ਦੀ ਜੂਹ ਵੜਦਿਆਂ ਹੀ ਗੱਡੀ ਹੌਲੀ ਹੌਲੀ ਹੌਲੀ ਰਫ਼ਤਾਰ ਨਾਲ ਸ਼ੁਰੂ ਹੋ ਗਈ। ਜਿਉਂ ਹੀ ਗੱਡੀ ਜੌਲੇ ਫਾਟਕ ਲੰਘ ਕੇ ਗੋਲਡਨ ਐਵਨਿਊ ਕੋਲ ਪਹੁੰਚੀ ਉਹਦੀ ਰਫ਼ਤਾਰ ਕਾਫ਼ੀ ਧੀਮੀ ਹੋ ਗਈ ਸੀ। ਚਲੋ ਜੀ ਚਲੋ, ਉੱਠੋ ਬਾਈ ਜੀ, ਉਤਰਨ ਲਈ ਇਹ ਥਾਂ ਵਧੀਆ, ਪੱਧਰੀ ਹੈ। ਭਾਵੇਂ ਨਿੰਮੀ ਜਿਹੀ ਚੰਨ ਚਾਨਣੀ ਵੀ ਪਸਰ ਰਹੀ ਸੀ ਪਰ ਉਹਨੇ ਸਰਚ ਲਾਈਟ ਮਾਰ ਕੇ ਸਾਨੂੰ ਪੱਧਰੀ ਪਟੜੀ ਵਿਖਾਈ ਅਤੇ ਛਾਲ ਮਾਰਨ ਲਈ ਕਿਹਾ, ਛੇਤੀ ਕਰੋ ਛੇਤੀ। ਬਾਰੀ ਕੋਲ ਸਭ ਤੋਂ ਅੱਗੋਂ ਮੈਂ ਹੀ ਸੀ। ਬਾਰੀ ਦਾ ਡੰਡਾ ਫੜ ਕੇ ਪਾਏਦਾਨ 'ਤੇ ਸੰਭਲ ਕੇ ਪੈਰ ਧਰਿਆ, ਫਿਰ ਜਿਸਮ ਸੰਭਾਲਦਾ ਅੱਗੇ ਨੂੰ ਮੂੰਹ ਕਰਕੇ ਪਟੜੀ 'ਤੇ ਹੌਲੀ ਜਿਹਾ ਉਤਰ ਗਿਆ। 10-15 ਗਜ਼ ਦੀ ਵਿੱਥ 'ਤੇ ਜੁਗਲ ਵੀ ਉਤਰ ਗਿਆ। ਥੋੜ੍ਹੀ ਥੋੜ੍ਹੀ ਵਿੱਥ 'ਤੇ ਹੋਰ ਜਾਣੇ ਵੀ ਉਤਰ ਰਹੇ ਸੀ ਪਰ ਸਾਨੂੰ ਉਹਨਾਂ ਨੂੰ ਵੇਖਣ ਅਤੇ ਉਡੀਕਣ ਦੀ ਕੋਈ ਲੋੜ ਨਹੀਂ ਸੀ। ਰਾਤ ਨੂੰ ਰੇਲਵੇ ਲਾਈਨ ਦੇ ਨਾਲ ਨਾਲ ਚੱਲਣਾ ਵੀ ਕੋਈ ਘੱਟ ਖਤਰੇ ਦੀ ਗੱਲ ਥੋੜ੍ਹੀ ਹੈ।
ਰੇਲਵੇ ਲਾਈਨ ਉਖੇੜਨ ਲੱਗੇ, ਗੱਡੀ ਉਲਟਾਉਣ ਲੱਗੇ, ਕਿਤੇ ਕੋਈ ਇਹ ਕਹਿ ਦੇਵੇ ਵੀ ਇਹੀ ਨੇ। ਮੈਂ ਜੁਗਲ ਨੂੰ ਆਖਿਆ, ਪਟੜੀ ਤੋਂ ਉੱਤਰ ਕੇ ਆ ਸਿੱਧੇ ਡਾਂਡੇ ਮਿੰਡੇ ਹੋ ਜਾਈਏ ਆਬਾਦੀ ਵੱਲ ਨੂੰ। ਅਤੇ ਅਸੀਂ ਤੇਜ਼ ਤੇਜ਼ ਕਦਮੀ ਤੁਰ ਪਏ। ਸੱਚੀ ਗੱਲ ਤਾਂ ਇਹ ਸੀ ਕਿ ਮੈਂ ਅਜੇ ਵੀ ਉਹਨਾਂ ਸਿੱਖ ਨੌਜਵਾਨਾਂ ਤੋਂ ਡਰਿਆ ਸੀ ਕਿ ਪਤਾ ਨਹੀਂ ਕੌਣ ਕਿਹੜਾ ਹੈ, ਭੇਦ ਭਰੇ ਰਹੱਸਮਈ ਗੜੁੱਪ ਝੜੁੱਪ। ਤੁਰੇ ਜਾਂਦੇ ਮੈਂ ਪਿੱਛਾ ਭੌਂ ਕੇ ਵੇਖਿਆ, ਉਹ ਦੋਵੇਂ ਗੱਡੀਓਂ ਉੱਤਰ ਕੇ ਪਿੱਛੇ ਮੁੜ ਕੇ ਸਾਡੇ ਵੱਲ ਹੀ ਆ ਰਹੇ ਸੀ। ਅਧਖੜ ਸਰਦਾਰ ਸ਼ਾਇਦ ਅੱਗੇ ਉਤਰਿਆ ਸੀ। ਉਸ ਨੂੰ ਤੇਜ਼ ਕਦਮੀ ਆਪਣੇ ਵੱਲ ਆਉਂਦਿਆਂ ਵੇਖ ਕੇ ਮੇਰਾ ਦਿਲ ਧੜਕਿਆ। ਮੈਂ ਜੁਗਲ ਨੂੰ ਹੋਰ ਤੇਜ਼ ਤੁਰਨ ਲਈ ਕਹਿ ਦਿੱਤਾ, ਮੈਨੂੰ ਤਾਂ ਖਤਰਨਾਕ ਮੰਦਰੇ ਲੱਗਦੇ ਨੇ ਯਾਰ ਇਹ। ਇੰਨੇ ਚਿਰ ਵਿੱਚ ਉਹਨਾਂ ਦੇ ਤੇਜ਼ ਕਦਮਾਂ ਦੇ ਖੜਾਕ ਦੇ ਨਾਲ ਉਹਨਾਂ ਦੀ ਹੌਲੀ ਹੌਲੀ ਗੱਲਾਂ ਦੀ ਆਵਾਜ਼ ਵੀ ਸੁਣਾਈ ਦੇਣ ਲੱਗ ਗਈ। ਇੱਕ ਕਹਿ ਰਿਹਾ ਸੀ, ਭੱਜ ਕੇ ਮਿਲ ਪੈਂਦੇ ਹਾਂ। ਇਹ ਆਵਾਜ਼ ਸ਼ਾਇਦ ਛੋਟੇ ਦੀ ਸੀ। ਮੇਰੇ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਛੁੱਟ ਗਿਆ। ਮੈਨੂੰ ਲੱਗਾ ਹੁਣੇ ਭੱਜ ਕੇ ਮਿੰਟ ਦੇ ਵਿੱਚ ਉਹ ਸਾਡੀ ਮੋਹਰੀ ਚੜ੍ਹਨਗੇ ਅਤੇ ਫਿਰ ਇੱਕ ਛਣ ਦੇ ਵਿੱਚ ਠਾ ਠਾ ਗੋਲੀਆਂ ਸਾਡੀ ਪਿੱਠ ਦੇ ਵੱਲ ਛਾਤੀ ਚੀਰਦੀਆਂ ਹੋਈਆਂ ਆਰ ਪਾਰ ਹੋ ਜਾਣਗੀਆਂ। ਮੈਂ ਪਿੱਛੋਂ ਆਉਂਦੀ ਆਵਾਜ਼ ਦੇ ਵੱਲ ਧਿਆਨ ਦਿੱਤਾ। ਨਹੀਂ, ਆਵਾਜ਼ ਮਾਰ ਲੈਂਦੇ, ਆਵਾਜ਼ ਮਾਰ ਲੈਂਦੇ ਹਾਂ, ਵੱਡਾ ਨੌਜਵਾਨ ਕਹਿ ਰਿਹਾ ਸੀ। ਡਰੇ ਹੋਏ ਅਸੀਂ ਆਪਸ ਦੇ ਵਿੱਚ ਕੋਈ ਵੀ ਗੱਲ ਨਹੀਂ ਸੀ ਕਰ ਰਹੇ। ਉਹਨਾਂ ਦੇ ਹੋਰ ਤੇਜ਼ ਹੋ ਜਾਣ ਦੇ ਨਾਲ ਸਾਡੀ ਵਿੱਥ ਵੀ ਘੱਟ ਗਈ ਸੀ। ਮੈਂ ਜੁਗਲ ਨੂੰ ਦੌੜਨ ਵਾਸਤੇ ਹੀ ਕਹਿਣ ਲੱਗਾ ਸੀ ਕਿ ਪਿੱਛੋਂ ਆਵਾਜ਼ ਆਈ, ਬਾਊ ਜੀ। ਸਹਿਮ ਨਾਲ ਮੇਰੇ ਪੈਰਾਂ ਨੂੰ ਜਿਵੇਂ ਜੰਜੀਰ ਵੱਜ ਗਈ ਹੋਵੇ। ਜੁਗਲ ਵੀ ਖੜੋ ਗਿਆ। ਤੁਸੀਂ ਤਾਂ ਭੱਜ ਹੀ ਉੱਠੇ, ਸਾਨੂੰ ਨਾਲ ਨਹੀਂ ਰਲਾ ਰਹੇ, ਵੱਡਾ ਨੌਜਵਾਨ ਕਹਿਣ ਲੱਗਾ। ਅਸਲ 'ਚ ਮੇਰੀ ਚਾਚੀ ਇਹਦੀ ਛੋਟੇ ਦੀ ਮਦਰ ਦੀ ਡੈਥ ਅੱਜ ਸ਼ਾਮੀ 3 ਵਜੇ ਹੋ ਗਈ। ਮੈਂ ਇਹਨੂੰ ਲੈਣ ਗਿਆ ਸੀ ਜਲੰਧਰੋਂ, ਬੱਸ ਜਾਂਦਿਆਂ ਆਉਂਦਿਆਂ ਕਵੇਲਾ ਹੋ ਗਿਆ। ਗਾਰਡ ਵਿਚਾਰੇ ਨੂੰ ਬੇਨਤੀ ਕੀਤੀ ਅਤੇ ਉਹ ਮੰਨ ਗਿਆ। ਮੈਨੂੰ ਕੋਈ ਹੁਣ ਗੱਲ ਨਹੀਂ ਸੀ ਔੜ ਰਹੀ। ਮੈਂ ਅਜੇ ਭੈ ਦੇ ਸ਼ਿਕੰਜੇ ਦੇ ਵਿੱਚੋਂ ਪੂਰੀ ਤਰ੍ਹਾਂ ਨਿਕਲ ਨਹੀਂ ਸੀ ਸਕਿਆ। ਚਲੋ ਤੁਰੋ, ਉਸਨੇ ਆਖਿਆ। ਮੈਂ ਅਜੇ ਵੀ ਡਰਿਆ ਖੜੋਤਾ ਸੀ। ਮੈਨੂੰ ਖੜੋਤਾ ਵੇਖ ਕੇ ਵੱਡਾ ਨੌਜਵਾਨ ਕਹਿਣ ਲੱਗਾ, ਅਸਲ 'ਚ ਗੱਲ ਇਹ ਹੈ ਕਿ ਅਸੀਂ ਦੋਵੇਂ ਡਰਦੇ ਹਾਂ ਕਿ ਕਿਤੇ CRPF ਜਾਂ ਪੁਲਿਸ 'ਚੋਂ ਕਿਸੇ ਨੇ ਵੇਖ ਲਿਆ ਤਾਂ ਸਾਨੂੰ ਸ਼ਕਲੋਂ ਸਿੱਖ ਵੇਖ ਕੇ ਗੋਲੀ ਨਾ ਮਾਰ ਦੇਣ। ਅੱਜ ਕੱਲ੍ਹ ਬੰਦਾ ਮਾਰਨ ਲੱਗਿਆਂ ਪੁੱਛ ਗਿੱਛ ਕੌਣ ਕਰਦਾ ਜੀ? ਤੁਸੀਂ ਨਾਲ ਹੋਵੋਗੇ ਅਤੇ ਸ਼ਾਇਦ ਸਾਡਾ ਬਚਾਅ ਹੋ ਜਾਵੇ, ਉਹ ਬੋਲ ਬੋਲ ਰਿਹਾ ਸੀ। ਮੇਰੇ ਮਨ ਵਿੱਚੋਂ ਤਣਾਅ ਅਤੇ ਸਹਿਮ ਦੀ ਧੁੰਦ ਹੌਲੀ ਹੌਲੀ ਦੂਰ ਹੋ ਰਹੀ ਸੀ। ਮੇਰੀਆਂ ਨਾੜਾਂ 'ਚ ਜੰਮਿਆ ਹੋਇਆ ਖੂਨ ਫਿਰ ਪੰਘਰ ਕੇ ਤੁਰ ਪਿਆ। ਮੈਂ ਨਿਸ਼ਚਿੰਤ ਹੋ ਕੇ ਉਹਦੇ ਅੱਗੇ ਅੱਗੇ ਤੁਰ ਪਿਆ ਅਤੇ ਉਹ ਬੇਫਿਕਰ ਰਹਿਣ ਦੇ ਲਈ ਮੈਨੂੰ ਆਖ ਰਿਹਾ ਸੀ। ਮੈਂ ਅੱਗੇ ਅੱਗੇ ਤੁਰਿਆ ਜਾ ਰਿਹਾ ਸਾਂ ਅਤੇ ਮੈਨੂੰ ਜਾਪ ਰਿਹਾ ਸੀ ਕਿ ਮੈਂ ਜਿਵੇਂ ਸੁਰਜੀਤ ਹੋਵਾਂ ਅਤੇ ਮੇਰੇ ਹੱਥ 'ਚ ਡਾਂਗ ਅਤੇ ਬੈਟਰੀ ਫੜੀ ਹੋਵੇ ਅਤੇ ਮੈਂ ਜਿਸਦਾ ਸਿਰਫ ਨਾਂ ਰਾਜਕੁਮਾਰ ਸੀ ਚੌਥੀ ਕੂਟ ਵੱਲ ਹਿੱਕ ਤਾਣੀ ਤੁਰਿਆ ਜਾ ਰਿਹਾ ਸੀ। ਔਰ ਇਹ ਕਹਾਣੀ ਸੀ ਚੌਥੀ ਕੂਟ, ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ। ਉਮੀਦ ਹੈ ਪਸੰਦ ਆਈ ਹੋਏਗੀ ਤੁਹਾਨੂੰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਚੁਟਕਲੇ ਸੁਣਦੇ ਹਾਂ ਤੇ ਆਓ ਫਿਰ ਆਪਾਂ ਹੱਸਦੇ ਹਾਂ ਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਤੁਸੀਂ ਤਿਆਰੀ ਖਿੱਚ ਕੇ ਰੱਖੋ ਹੱਸਣ ਦੇ ਲਈ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਤਵਾਜ।
4: ਗੁੱਡ ਮਾਰਨਿੰਗ ਟੂ ਆਲ। ਪਤਾ ਨੀ ਇਹ ਸੈਟਅਪ ਜਾਂ ਨਹੀਂ ਸੈੱਟ ਹੁੰਦਾ ਪਿਆ ਕਿ ਕਿੱਦਾਂ ਕਰੀਏ ਹੱਸੀ ਦਾ। ਨਾ ਮੈਂ ਕੋਸ਼ਿਸ਼ ਕਰਦਾ ਕਿ ਬਹੁਤ ਜ਼ਿਆਦਾ ਵਧੀਆ ਲਾਫਟਰ ਹੋਵੇ ਪਰ ਕਿਸੇ ਨਾ ਕਿਸੇ ਤਰੀਕੇ ਬੜੀ ਰਾਵਣ ਨੁਮਾ ਹੀ ਹੋ ਜਾਂਦੀ
3: ਹੈ। ਅਸਲ 'ਚ ਜਿਹੜਾ ਹਾਸਾ ਵਾ ਨਾ ਉਹ ਅਸੀਂ ਸਮ ਹੋ ਪਤਾ ਨੀ ਕਿਉਂ ਜਾਣੇ ਅਣਜਾਣੇ ਉਹ ਰਾਵਣ ਨਾਲ ਹੀ ਜੋੜ ਛੱਡਿਆ। ਹਾਸਾ ਜਿਹੜਾ ਮਤਲਬ ਪਤਾ ਨੀ ਕਿੰਨੇ ਇਹ ਚੀਜ਼ ਜਿਹੜੀ ਉਹ ਸੋਚੀ ਹੋਊਗੀ
4: ਆਈਡੈਂਟੀਫਾਈ ਕੀਤੀ ਨਹੀਂ।
3: ਹਾਂ ਵੀ ਜਦੋਂ ਰਾਕਸ਼ਸ ਜਦੋਂ ਖੁਸ਼ ਹੁੰਦੇ ਆ ਜਾਂ ਉਹਨਾਂ ਨੇ ਕੋਈ ਗਲਤ ਕੰਮ ਕਰਨਾ ਤੇ ਉਹ ਹੱਸਦੇ ਆ। ਪਤਾ ਨੀ ਮਤਲਬ ਇਹ ਵੀ
4: ਗੱਲ ਸਹੀ ਹੈ ਵੈਸੇ
3: ਹੈ। ਮੈਨੂੰ ਵੀ ਪਤਾ ਨੀ ਕਿੰਨੇ ਕਿ ਉਹ ਇਹਦੇ ਪਿੱਛੇ ਕੀ ਲੌਜਿਕ ਹਾਲੇ ਤੱਕ ਮੈਨੂੰ ਕਿ ਮੈਂ ਬਹੁਤ ਧਾਰਮਿਕ ਜਿਹੀਆਂ ਜਿਹੜੀਆਂ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਕਰਦੇ ਮੈਂ ਬਹੁਤਿਆਂ ਦੀਆਂ ਸੁਣਦਾ ਰਹਿੰਦਾ ਪਰ ਹਾਲੇ ਤੱਕ ਮੈਨੂੰ ਇਹਦਾ ਜਵਾਬ ਨਹੀਂ ਲੱਭਾ।
4: ਸਹੀ ਗੱਲ ਹੈ।
3: ਇਹਦਾ ਕੀ ਮਤਲਬ ਹੋਇਆ ਵੀ ਰਾਕਸ਼ਸ ਜਦੋਂ ਖੁਸ਼ ਹੋਇਆ ਤੇ ਉਹ ਇੱਦਾਂ ਉਹ ਵੀ ਹੱਸਦਾ ਹੀ ਆ।
4: ਉਹ ਹੱਸਦਾ ਹੀ ਆ
3: ਤੇ ਜਿਹੜਾ ਬੰਦਾ ਮਤਲਬ ਸਾਧ ਬੰਦਾ ਵਾ ਉਹ ਚੁੱਪ ਹੋ ਜਾਂਦਾ ਉਹ ਸਿਰਫ ਮੁਸਕਰਾਉਂਦਾ
4: ਉਹ ਅਮੋਲ ਪਾਲੇਕਰ ਬਣ ਜਾਂਦਾ।
3: ਹੁਣ ਸਾਨੂੰ ਵੀ ਤੇ ਮਤਲਬ ਇੱਕ ਸਮਾਂ ਸੀ ਜਦੋਂ ਇਹੋ ਹੀ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਇੱਦਾਂ ਨਹੀਂ ਅਸੀਂ ਦਾ ਹਨਾ ਗਵਾਰ ਲੱਗੀ ਦਾ ਵਾ ਹਨਾ ਪੇਂਡੂ ਹੱਸਦੇ ਇੱਦਾਂ ਤੇ ਜਿਹੜਾ ਸਿਆਣਾ ਬੰਦਾ ਉਹ ਕਰੂ
5: ਬੜੇ
3: ਦਿਨਾਂ ਬਾਅਦ ਆਯੋ।
5: ਮੈਂ ਠੀਕ ਆ ਤੁਸੀਂ ਠੀਕ ਹੋ?
3: ਅਸੀਂ ਠੀਕ ਆ ਤੁਸੀਂ ਸੁਣਾਓ?
5: ਮੈਂ ਵੀ ਵਧੀਆ। ਮੈਂ ਥੋੜੀ ਐਕਚੁਅਲੀ ਬਿਜ਼ੀ ਰਹੀ ਸੀ ਇਹ ਦੋ ਤਿੰਨ ਹਫ਼ਤੇ ਅੱਜ।
3: ਨਿਆਣਿਆਂ ਦੇ ਮੂੰਹੋਂ ਪੁੱਤ ਬੜੀਆਂ ਸਾਨੂੰ ਨਾ ਇਹ ਗੱਲਾਂ ਸੁਣ ਕੇ ਬੜਾ ਬੋਝ ਜਿਹਾ ਫੀਲ ਹੁੰਦਾ ਵੀ ਸਰ ਤੁਸੀਂ ਵੀ ਬਿਜ਼ੀ ਹੋ ਗਏ ਹੈ।
4: ਸਹੀ ਗੱਲ ਅਸੀਂ ਤਾਂ ਫਸੇ ਹੀ ਤੁਸੀਂ ਫਸ ਗਏ ਯਾਰ ਮਾੜੀ ਗੱਲ।
5: ਜਦੋਂ ਹਾਈ ਸਕੂਲ ਜਾਣਾ ਪੈਂਦਾ ਨਾ ਫਿਰ ਤੁਹਾਡੀ ਮਜਬੂਰੀਆਂ ਵਗੈਰਾ ਜ਼ਿਆਦਾ
4: ਮਜਬੂਰੀਆਂ
3: ਇੱਦਾਂ ਦੀ ਸ਼ਬਦਾਵਲੀ ਸਿੱਖ ਲਈ ਮਰਜੇ ਮਜਬੂਰੀਆਂ ਬਿਜ਼ੀ ਉਹ ਵਰਕ ਲੋਡ
4: ਮਾਈ ਗੋਡ
3: ਰੁਝੇਵੇਂ ਆਰਜ਼ਾ ਕੀ ਗੱਲ ਹੋ ਗਈ ਪੁੱਤ?
5: ਮੈਨੂੰ ਇੱਕ ਤਾਂ ਸਕੂਲ ਕਈ ਵਾਰੀ ਜਲਦੀ ਜਾਣਾ ਪੈਂਦਾ ਕਿਉਂਕਿ ਪਾਪਾ ਕਹਿੰਦੇ ਚਲੋ ਮੈਂ ਤੁਹਾਨੂੰ ਅਰਲੀ ਸਕੂਲ ਛੱਡ ਕੇ ਜਾਣਾ ਤੇ ਫਿਰ ਕਈ ਵਾਰੀ ਮੈਂ ਵੈਸੇ ਹੀ ਅਰਲੀ ਉੱਠ ਪੈਂਦੀ ਹਾਂ ਤੇ ਫਿਰ ਮੈਂ ਆਪੇ ਚੱਲ ਜਾਂਦੀ ਹਾਂ ਅਰਲੀ।
3: ਅੱਛਾ ਓਕੇ ਨਹੀਂ ਆ ਤੇ ਠੀਕ ਆ ਚਲੋ
4: ਟਾਈਮਿੰਗ ਕਰਕੇ ਦੈਟਸ ਰੀਅਲੀ।
5: ਹਾਂਜੀ ਪਰ ਅਗਲੇ ਸਾਲ ਤਾਂ ਫਿਰ ਮੈਨੂੰ ਜ਼ਿਆਦਾ ਅਰਲੀ ਜਾਇਆ ਕਰਨਾ ਪੈਣਾ ਕਿਉਂਕਿ ਅਗਲੇ ਸਾਲ ਮੇਰਾ ਕੈਂਪਸ ਵੀ ਡਿਫਰੈਂਟ ਹੈ। ਮੈਂ ਸੀਨੀਅਰ ਕੈਂਪਸ ਜਾਵਾਂਗੀ ਆਪਣੇ ਸਕੂਲ ਦਾ ਤੇ ਫਿਰ ਉੱਥੇ ਮੈਨੂੰ ਜੇ ਮੈਂ 10ਵੀਂ ਚ ਹੋਣਾ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਅਟੈਂਡੈਂਸ ਵੀ ਤੁਹਾਨੂੰ ਹਾਈ ਮੇਨਟੇਨ ਕਰਨੀ ਪੈਣੀ ਤੇ ਫਿਰ ਅਰਲੀ ਨਿਕਲਣਾ ਪੈਣਾ।
3: ਕੋਈ ਨੀ ਪੁੱਤ ਗੁੱਡ ਗੁੱਡ ਗੁੱਡ ਹੋ ਜਾਂਦੀ ਹੁੰਦੀ ਆ ਐਵੇਂ ਪਹਿਲਾਂ ਇੰਨੀ ਟੈਨਸ਼ਨਾਂ ਲਈ ਜਾਈਦੀਆਂ ਹਲੇ ਤਾਂ ਬੜਾ ਕੁਛ ਹੋਣਾ।
4: ਸਹੀ ਗੱਲ
5: ਹਾਂਜੀ
3: ਕੀ ਸੁਣਾਓਗੇ?
5: ਅੱਜ ਮੈਂ ਚੁਟਕਲਾ ਸੁਣਾਵਾਂਗੀ
3: ਜੀ।
5: ਇੱਕ ਵਾਰੀ ਪੱਪੂ ਆਪਣੀ ਮੰਮੀ ਨੂੰ ਪੁੱਛਦਾ ਮੰਮੀ ਕੁੜੀ ਵਾਲੇ ਮੈਨੂੰ ਦੇਖਣ ਆਏ ਸੀ ਤੇ ਪੱਪੂ ਦੀ ਮੰਮੀ ਕਹਿੰਦੀ ਆਹੋ ਦੇਖਣ ਆਏ ਸੀ ਤੇ ਪੱਪੂ ਕਹਿੰਦੇ ਕੀ ਜਵਾਬ ਦੇ ਕੇ ਗਏ ਤੇ ਪੱਪੂ ਦੀ ਮੰਮੀ ਕਹਿੰਦੀ ਉਹ ਕਹਿੰਦੇ ਸਾਨੂੰ ਮੁੰਡਾ ਨੀ ਪਸੰਦ ਆਇਆ ਤੇ ਪੱਪੂ ਕਹਿੰਦੇ ਤੁਸੀਂ ਕੀ ਕਿਹਾ ਫਿਰ ਤੇ ਪੱਪੂ ਦੀ ਮੰਮੀ ਕਹਿੰਦੀ ਮੈਂ ਕਿਹਾ ਮੁੰਡਾ ਤਾਂ ਸਾਨੂੰ ਵੀ ਨੀ ਪਸੰਦ ਅਸੀਂ ਤਾਂ ਡੀਪੂ ਵਾਲੀ ਕਣਕ ਲੈਣ ਲਈ ਰੱਖਿਆ ਦਾ।
4: ਪੱਪੂ ਬੇਹੋਸ਼ ਨਾ ਵੀ ਇਹੋ ਜਿਹਾ ਇਹੋ ਕੰਮ ਲਈ ਯੂਜ਼ ਹੁੰਦਾ ਹੈ।
3: ਥੈਂਕ ਯੂ ਆਰਜ਼ਾ
4: ਥੈਂਕ ਯੂ ਸੋ ਮਚ
5: ਥੈਂਕ ਯੂ Have a nice day.
3: Thank you. ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਤੇਗ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਦੱਸੋ
4: ਤਿਆਰੀਆਂ ਸਕੂਲ ਦੀਆਂ ਵੈਰੀ ਗੁੱਡ ਗਰਲ ਹੈ
3: ਕਿੰਨੇ ਚਿਰ ਚ ਤਿਆਰ ਹੋ ਜਾਂਦੇ ਹੋ
4: ਜਦੋਂ
3: ਮੰਮਾ ਆਵਾਜ਼ ਮਾਰਦੇ ਆ ਤੇ ਤੁਸੀਂ ਪਹਿਲੀ ਆਵਾਜ਼ ਤੇ ਉੱਠ ਜਾਂਦੇ ਹੋ ਤੇ
5: ਬੁਲਾਇਆ ਸੀ ਤੇ ਫਿਰ ਮੈਂ ਉੱਠ ਗਈ ਤੇ ਫਿਰ ਮੈਂ ਕੁਛ ਚੀਕੀ ਕੀਤਾ ਸੀ ਜਦੋਂ ਮੰਮਾ ਨਹੀਂ ਸੀ ਮੈਂ ਹੋਮਵਰਕ ਕਰਦੀ ਸੀ ਤੇ ਮੰਮਾ ਕਹਿੰਦੀ ਸੀ ਸੋ ਜਾਓ ਪਰ ਮੈਂ ਕਹਿੰਦੇ ਸੀ ਸੋ ਜਾਓ ਪਰ ਮੈਂ ਲਿਸਨ ਨਹੀਂ ਕੀਤਾ
3: ਸੋਹਣੇ ਤਰੀਕੇ ਨਾਲ ਲਵੇਟਿਆ ਕੁੜੀ ਨੇ ਹੈ ਤੇ ਇਨ ਸ਼ੋਰਟ ਤੁਸੀਂ ਇਹ ਕਿਹਾ ਵੀ ਮੈਨੂੰ ਪਤਾ ਹੀ ਨੀ ਲੱਗਦਾ ਵੀ ਮੈਂ ਝੱਟ ਉੱਠ ਪੈਂਦੀ ਹਾਂ ਜਾਂ ਮੈਂ
4: ਬਸ ਮਤਲਬ ਕੁਛ ਹੋ ਰਿਹਾ
3: ਸਮਥਿੰਗ ਕੁਛ
4: ਸਮਥਿੰਗ ਇਜ਼ ਹੈਪਨਿੰਗ ਗੁੱਡ ਇਦਾਂ ਹੀ ਲਾਈਫ ਇਸ ਤਰ੍ਹਾਂ ਹੀ ਜੀ ਰਹੀ ਹੈ ਅੱਗੇ ਜਾ ਕੇ ਵੀ ਠੀਕ ਹੈ ਸਮਥਿੰਗ ਇਜ਼ ਹੈਪਨਿੰਗ
5: ਤੇ ਕੱਲ ਮੇਰੇ ਫਰੈਂਡ ਨਾਲ ਮੈਂ ਪਲੇ ਡੇਟ ਤੇ ਗਈ ਸੀ ਯੂ ਦੋਨੇ ਟਾਈਮ ਮੇਰੇ ਘਰ ਤੇ ਆਪਾਂ ਮੇਰੇ ਘਰ ਤੇ ਸੀ ਤੇ ਫਿਰ ਦੋਨੇ ਟਾਈਮ ਉਹਨੇ ਦੇ ਘਰ ਦੇ ਸੀ
3: ਗੁੱਡ ਗੁੱਡ ਗੁੱਡ ਗੁੱਡ ਨਾਈਸ ਹੋ ਗਿਆ ਫਿਰ
5: ਆਪਾਂ ਉਹਨੇ ਪਹਿਲਾਂ ਆਏ ਸੀ ਆਪਣੇ ਘਰ ਆਪਾਂ ਨੂੰ ਪਤਾ ਸੀ ਆਉਣਾ ਸੀ ਥੋੜੇ ਅਰਲੀ ਆ ਗਏ ਤੇ ਫਿਰ ਉਹ ਸਵਿਮਿੰਗ ਕਲਾਸ ਲਈ ਗਏ ਸੀ ਤੇ ਫਿਰ ਬਾਅਦ ਚੋ ਥੋੜਾ ਟਾਈਮ ਲੱਗਿਆ ਸੀ ਥੋੜਾ ਟਾਈਮ ਸੀ ਤੇ ਫਿਰ ਉਹ ਪਹਿਲਾਂ ਆਪਣੇ ਘਰ ਤੇ ਗਏ ਸੀ ਤੇ ਫਿਰ ਮੈਂ ਕਿਹਾ ਤੁਹਾਡੇ ਘਰ ਤੇ ਆ ਸਕਦੇ ਹੋ ਉਹ ਕਹਿੰਦੇ ਹਾਂਜੀ
3: ਕੀ ਸੁਣਾਓਗੇ ਤੇ
5: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
3: ਓਕੇ ਹਾਂਜੀ
4: ਸਾਇਲੈਂਟ ਬਜਾਰਤ
3: ਹਾਂਜੀ ਇਹਦਾ ਆਨਸਰ ਹੈ ਸਾਇਲੈਂਸ
5: ਕਿਹੜੀ ਚੀਜ਼ ਹੈ ਜਿਹਦੇ ਕੋਲ ਦੰਦਾਂ ਨੇ ਪਰ ਖਾਂਦੀ ਨਹੀਂ
3: ਅੱਛਾ ਜਿਹਦੇ ਕੋਲ ਦੰਦ ਨੇ ਪਰ ਖਾਂਦੀ ਨਹੀਂ ਹੈ
4: ਖਾਂਦੀ ਨਹੀਂ
5: ਹਾਂਜੀ
3: ਉਹ ਬੋੜੀ ਕੁੜੀ
4: ਕਰੀਨਾ ਕਪੂਰ
3: ਪਰ ਬੋੜੀ ਕੋਲ ਤੇ ਦੰਦ ਨਹੀਂ ਹੋਣਗੇ
4: ਕਰੀਨਾ
3: ਕਪੂਰ ਉਹ ਕਿਦਾਂ
4: ਉਹ ਖਾਂਦੀ ਨਹੀਂ ਨਾ ਬਹੁਤ ਡਾਈਟ ਕਰਦੀ ਮੈਂ ਸੁਣਿਆ ਨਹੀਂ
3: ਅੱਛਾ
4: ਨਹੀਂ ਅੱਛਾ ਮੈਨੂੰ ਤਾਂ ਆਹੀ ਪਤਾ ਬਈ
3: ਅੱਛਾ ਕਮਾਲ ਹੋ ਗਈ
5: ਬੰਦਾ ਨਹੀਂ ਆਏਗਾ
4: ਅੱਛਾ ਬੰਦਾ ਨਹੀਂ
3: ਅੱਛਾ ਇਹ ਵੀ ਬੰਦਾ ਨਹੀਂ ਕੀ
5: ਮੈਨੂੰ
3: ਤੇਗ ਦੇ ਨਾ ਗੱਲਾਂ ਚੋ ਮੈਂ ਸਾਫ ਮੈਂ ਮਹਿਸੂਸ ਕਰਦਾ ਵੀ ਜਿੰਨੀ ਔਖੀ ਸਾਨੂੰ ਅੰਗਰੇਜ਼ੀ ਬੋਲਣੀ ਹੈ ਨਾ ਉਨੀ ਕਿਨੂੰ ਪੰਜਾਬੀ ਵਿਚਾਰੀ ਨੂੰ ਸਾਨੂੰ ਤਸਲੀ ਵੇਦੀ
4: ਇਹ ਵਿਚਾਰੀ ਦਾ ਆਇਲਸ ਪੱਖਣਾ ਚੱਲ ਰਿਹਾ ਹੈ ਰਿਵਰਸ ਆਇਲਸ
3: ਤੇ ਕਿ ਜਦੋਂ ਜਦੋਂ ਅੰਕਲ ਅੰਗਰੇਜ਼ੀ ਬੋਲਦੇ ਨਾ ਤੁਹਾਡੇ ਵਾਂਗੂ ਸਟਰਗਲ ਕਰਦੇ ਉਦੋਂ ਵੀ ਹਨਾ
4: ਕਿ ਮੈਂ ਕਿਆ ਹੀ ਬੋਲਾਂ ਹੁਣ

0: ਹੈ ਦੰਦ ਵੀ ਹੈਗੇ ਆ ਇਹਦੇ ਤੇ ਪਰ ਖਾਂਦੀ ਵੀ ਨਹੀਂ ਆ ਚੱਲ ਹਾਰ ਗਏ ਆਪਾਂ ਗੁਰਜੀਤ ਆਂਟੀ ਨੇ ਦੱਸਿਆ ਸੀ ਸਾਨੂੰ ਤੇ ਜਤਿੰਦਰ ਅੰਕਲ ਕਹਿੰਦੇ ਬਲੂਟੁੱਥ ਹਾਂ ਬਲੂਟੁੱਥ ਵੀ ਹੋ ਸਕਦਾ
1: ਹੈ ਹਾਂ ਓ ਯੈਸ ਯੈਸ ਯੈਸ ਕਿਆ ਬਾਤ ਹੈ ਉਹ ਥੋੜਾ ਹਾਈਟੈਕ ਹੋ ਗਿਆ ਬਟ ਵੈਰੀ ਨਾਈਸ ਟ੍ਰਿਕ ਬਹੁਤ ਵਧੀਆ ਪਾਇਆ ਤੁਸੀਂ ਟ੍ਰਿਕ ਕਰਤਾ ਸਾਨੂੰ
0: ਗੁੱਡ ਗੁੱਡ ਗੁੱਡ
1: ਵੈਲ ਡਨ
0: ਕਰ ਸਕਦੇ ਹੋ ਤੇ ਨੈਕਸਟ ਸਾਡੇ ਨਾਲ ਹੋਣਗੇ ਮੰਨਤ ਤੇ ਫਤਿਹ
1: ਕਿਆ ਬਾਤ ਅੱਜ ਪੂਰੀ ਮਿਕਸਿੰਗ ਸ਼ਿਕਸਿੰਗ ਚੱਲ ਰਹੀ
0: ਹੈ ਅੱਜ ਪਾਪਾ ਨੂੰ ਇੱਕ
2: ਸਤਿ
0: ਸ੍ਰੀ ਅਕਾਲ ਮੰਨਤ ਜੀ
1: ਕਿਵੇਂ ਹੋ
2: ਕੰਨ
0: ਸਾਫ ਕਰ ਲੈਂਦੋ
1: ਆਹ
0: ਮੇਰਾ ਬਰਡ ਤੇ ਆਹ ਮੇਰਾ ਘਮਾਉਂ ਤੇ
1: ਹਾਂ
0: ਹੁਣ ਦੱਸੋ
2: ਅਸੀਂ ਨਾ ਬਾਹਰ ਹੁੰਦੇ ਆ ਘਰੋਂ ਬਾਹਰ ਹੁੰਦੇ ਆ ਤੇ ਪਾਪਾ ਨੂੰ ਨਾ ਫੋਨ ਦੇ ਉੱਤੇ ਮੋਸ਼ਨ ਡਿਟੈਕਟਰ ਜਿਹਾ ਸ਼ੋਅ ਹੁੰਦਾ ਕੈਮਰਿਆਂ ਦੇ ਵਿੱਚੋਂ ਤੇ ਪਾਪਾ ਦੇਖਦੇ ਤੇ ਪਾਪਾ ਕਹਿੰਦੇ ਹੈ ਇਹ ਤਾਂ ਮਾਨਤ ਦੀ ਨਿੱਕੀ ਹੁੰਦੀ ਜ਼ਿਆਦਾ ਇਹ ਮਾਨਤ ਜਮਾ ਡਿਟੋ ਬੇਸਿਕਲੀ ਉਹ ਮੈਂ ਹੀ ਸੀਗੀ ਬੇਬੀ ਹੁੰਦੀ ਤੇ ਪਰ ਮੈਂ ਤਾਂ ਗੱਡੀ ਚ ਬੈਠੀ ਹੁੰਦੀ ਆ ਪਾਪਾ ਅਸੀਂ ਸਾਰਿਆਂ ਨੇ ਕਨਫਿਊਜ਼ ਹੋ ਜਾਂਦੇ ਆ ਫਿਰ ਅਸੀਂ ਛੇਤੀ ਤੇ ਘਰੇ ਆਉਂਦੇ ਆ ਤੇ ਉਹ ਸੱਚੀ ਚ ਮੈਂ ਨੀਂਦ ਨਿਕਲੀ ਹੁੰਦੀ ਮੈਂ ਇੰਨਾ ਖੇਡਦੀ ਆ
0: ਪਰ ਮੈਨੂੰ ਤਾਂ ਇਹ ਲੱਗਦਾ ਮੰਨਤ ਤੁਹਾਡੇ ਸਿਸਟਰ ਆਉਣ ਵਾਲੇ ਆ
1: ਅੱਛਾ ਚਲੋ
0: ਮੰਨਤ ਨੇ ਵੱਡੀ ਹੋ ਜਾਣਾ ਫਿਰ ਸਾਨੂੰ ਗੱਲਾਂ ਸੁਣਾਉਣ ਵਾਲਾ ਕੌਣ ਹੋਊਗਾ ਮੰਨਤ ਨੇ ਤੇ ਯੂਨੀ ਚੱਲ ਜਾਣਾ ਫਿਰ
1: ਓਕੇ
0: ਸਾਨੂੰ ਬੈਕਅਪ ਚਾਹੀਦਾ ਨਾ
1: ਪਿੱਛੇ ਕਿੰਨਾ ਸੋਚ ਰਹੇ ਤੁਹਾਡੇ ਪੇਰੈਂਟਸ ਸਾਡੇ ਵਾਸਤੇ ਥੈਂਕ ਯੂ ਸੋ ਮਚ ਨਹੀਂ ਮੰਨਤ ਤੁਸੀਂ ਨਾ ਕਰੀਨਾ ਕਪੂਰ ਤੁਸੀਂ ਕਰੀਨਾ ਕਪੂਰ ਸਟਾਈਲ ਲਿਓ ਵੀ ਕਹਿੰਦੀ ਆ ਮੈਂ ਆਪਣੀ ਫੇਵਰੇਟ ਹੂੰ ਤੁਹਾਨੂੰ ਫਿਰ ਸੁਪਨੇ ਵੀ ਆਪਣੇ ਆਉਂਦੇ ਪਏ ਆਪਣੇ ਆਪ ਨੂੰ ਖੜਾਉਂਦੇ ਆਉਂਦੇ ਪਏ ਹੈ ਵੈਰੀ ਗੁੱਡ ਯਾਰ ਪਹਿਲੀ ਵਾਰੀ ਸੁਣਿਆ
0: ਆ ਮੈਂ ਬੜਾ ਯੂਨੀਕ ਸੁਪਨਾ ਸੁਣਿਆ ਵੀ ਜਿੱਦਾਂ ਆਪਣੇ ਆਪ ਨੂੰ ਤੁਸੀਂ ਨਿੱਕੇ ਹੁੰਦਿਆਂ ਦਾ ਤੁਸੀਂ ਆਪੇ ਸੁਪਨੇ ਚ ਵੇਖਿਆ ਹੋਵੇ
1: ਗੁੱਡ ਯਾਰ
0: ਮੈਨੂੰ ਨਹੀਂ ਲੱਗਦਾ ਕਦੀ ਕਿਸੇ ਨੇ ਇਦਾਂ ਆਪਣੇ ਆਪ ਨੂੰ ਵੇਖਿਆ ਹੋਵੇ ਵੈਰੀ ਯੂਨੀਕ ਮੰਨਤ ਆ ਤੇ ਤੂੰ ਇਸ ਆਈਡੀਆ ਤੇ ਤੁਸੀਂ ਨਾ ਉਹ ਲਿਖ ਸਕਦੇ ਸਟੋਰੀ ਵੀ
1: ਹਾਂ ਬਾਅਦ ਚ ਫਿਰ ਉਹਨੂੰ ਵੇਚ ਦਿਓ ਜਿਹੜਾ ਇਨਸੈਪਸ਼ਨ ਵਾਲਾ ਨਾ ਜਿਹਨੇ ਫਿਲਮ ਉਹ ਕ੍ਰਿਸਟੋਫਰ ਭਾਜੀ ਆਪਣੇ
0: ਡਿਟੇਲਿੰਗ ਥੋੜੀ ਜਿਹੀ ਪਾ ਕੇ ਨਾ ਇਹਦੀ ਸਟੋਰੀ ਬਣਾਓ ਇਹਦੀ ਠੀਕ ਆ ਤੇ ਕੀ ਸੁਣਾਓਗੇ ਫਿਰ ਹੁਣ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
2: ਸੰਤਾ ਤੇਰੇ ਕੁੱਤੇ ਨੇ ਮੇਰੀ ਕਿਤਾਬ ਪਾੜਤੀ ਬੱਬੂ ਮੈਂ ਹੁਣੀ ਆਪਾਂ ਸਜ਼ਾ ਦੇ ਦਿੰਨੇ ਆ ਸੰਤਾ ਮੈਂ ਤਾਂ ਸਜ਼ਾ ਆਪ ਦੇ ਵੀ ਦਿੱਤੀ ਬੱਬੂ ਅੱਛਾ ਉਹ ਕਿਹੜੇ ਸੰਤਾ ਮੈਂ ਉਹਦੀ ਕੌਲੀ ਚ ਦੁੱਧ ਸਾਰਾ ਪੀ
1: ਗਿਆ ਖੂਨ ਕਾ ਬਦਲਾ ਖੂਨ ਆ ਵਧੀਆ ਹੈ ਇੱਦਾਂ ਹੀ ਕਰਾਣੀ ਹੈ ਕੁੱਤੇ ਬਿੱਲੀਆਂ ਨੂੰ ਐਵੇਂ ਝਿੜਕ ਦੋ ਓਏ ਟੋਮੀ ਨੋ ਨਾ ਨਾ ਨਾ ਇਹ ਬੈਸਟ ਹੈ
0: ਪਤਾ ਲੱਗੇ ਅਗਲੇ ਨੂੰ
1: ਸੋਚੇ ਅਗਲੀ ਵਾਰੀ ਖਾਣ ਲੱਗੇ ਕੁਛ ਕਿਹੜਾ ਮਾਲਕ ਮਿਲਿਆ ਹੈ ਵੈਰੀ ਨਾਈਸ ਮਿਨਟ ਵੈਰੀ ਨਾਈਸ
0: ਨੀ ਆ ਗੁੱਡੇ ਹੋਰ ਕੋਈ ਹੁੰਦਾ ਪੂਛ ਤੇ ਦੰਦੀ ਵੱਢਦਾ ਕੋਈ ਝਿੜਕ ਮਾਰਦਾ ਕੋਈ ਸੋਟੀ ਮਾਰਦਾ ਕੁੱਟਿਆਂ ਦੇ ਬਾਟੇ ਵੀ ਵੇਖਿਆ ਕਿੱਡੇ ਵੱਡੇ
1: ਮੈਂ ਸੱਚੀ ਮੈਂ ਇਮੇਜਿਨ ਕਰੀ ਜਾਂਦਾ ਬੰਦਾ ਪਿਆਰ ਦਾ ਬੰਦਾ ਬਰਦਰ ਵੈਰੀ ਨਾਈਸ
0: ਮੰਨਤ ਤੁਹਾਡੇ ਚੁਟਕਲੇ ਬੜੇ ਘੈਂਟ ਹੁੰਦੇ ਆ

0: थैंक यू,
1: थैंक यू मनन। ਤੇ
0: ਥੈਂਕ ਯੂ ਫਤਿਹ ਨਾਲ ਗੱਲ ਕਰ ਰਹੀ।
1: ਹਾਂਜੀ ਹਾਂਜੀ
2: ਠੀਕ ਕਰਾਓ।
0: ਸਤਿ ਸ੍ਰੀ ਅਕਾਲ ਵੀਰੇ ਜੀ ਨਾਲੇ ਅੰਕਲ ਜੀ।
1: ਸਤਿ ਸ੍ਰੀ ਅਕਾਲ
2: ਫਤਿਹ ਸਿੰਘ, ਕਿਵੇਂ ਹੋ?
0: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਬਸ ਮੈਂ ਠੀਕ ਹਾਂ।
2: ਬੈਸਟ ਬੈਸਟ ਬੈਸਟ। ਕੀ ਚੱਲੀ ਜਾਂਦਾ?
0: ਕੁਛ ਨਹੀਂ,
1: ਕੁਛ ਵੀ ਨਹੀਂ ਚੱਲਦਾ।
2: ਲਿਆਂਦੀ ਨਹੀਂ ਗੱਡੀ ਗੁੱਡੀ ਅੱਜ ਸਾਡੇ ਵਾਸਤੇ?
0: mid-size Ranger, full-size F-150 and F-150 Lightning, Jetta Electrica, and the heavy-duty Super Duty series. This was the pehla Ute jada wa invented hoya si, sabse tez Ute invented hoya si 1934 de vich. The first, the final Falcon, the last ever Ford Falcon Ute rolled off the Broad Meadows assembly line on July 29th, 2016. It was a white V8 powered XR8 sprint style side, marking the end of 82 years of continuous local unit utility production.
2: ਓਏ ਬੱਲੇ ਬੱਲੇ ਬੱਲੇ, ਸਾਲ ਲੱਲੋ ਹੁਣ ਮਾੜਾ ਹੈ ਯਾਰ।
1: ਓਏ ਹੋਏ, ਇੰਨੀ ਅੰਗਰੇਜ਼ੀ ਸਵੇਰੇ ਸਵੇਰੇ
2: ਠਾ। ਮੈਂ ਸਮਝਿਆ ਪਤਾ ਨਹੀਂ ਲਿਸਨਿੰਗ
0: ਤੋਂ ਮੈਂ ਬ੍ਰੈਂਡ ਸੋਚ ਲਿਆ, ਮੈਂ ਕਾਦੀ ਵਾਲੇ
2: ਹਾਏ
0: ਸੁਣਾਉਣਾ।
1: ਉਹ ਭਰਾ ਪੰਜਾਬੀ ਚ ਸੁਣਾਈ ਆ ਉਹਨੂੰ ਤੁਸੀਂ, ਉਹ ਮੈਨੂੰ ਵੀ ਸਮਝ ਲੱਗੇ ਕੁਛ ਪੰਜਾਬੀ ਚ ਦੱਸਿਆ ਕਰ।
0: ਕੀ ਕਹਾਂ, ਟ੍ਰਾਂਸਲੇਟ ਕਰ ਲੂੰ?
1: ਆਹੋ ਥੈਂਕ ਯੂ,
2: ਟ੍ਰਾਂਸਲੇਟ ਕਰ ਲਓ, ਥੈਂਕ ਯੂ।
1: ਕੀ ਕੀ ਸੁਣਾਓਗੇ ਫਿਰ ਹੁਣ?
0: ਐਵਰੈਸਟ
2: ਨਾ ਪਹਿਲੇ ਇੰਡੀਆ ਆਉਂਦੀ ਹੁੰਦੀ ਸੀਗੀ, ਉਹਦਾ ਨਾਂ ਤਾਂ ਉੱਥੋਂ ਦਾ ਸੀ ਐਂਡੇਵਰ।
1: ਸਾਡੇ ਨਾਲ ਆਈ ਆ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਤਵਨੀਤ ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਦੋ ਭੈਣ ਭਰਾ ਜੀ,
2: ਸਤਿ ਸ੍ਰੀ ਅਕਾਲ।
1: ਸ਼੍ਰੇਆ ਦਾ ਸਟਾਈਲ ਸਭ ਤੋਂ ਵਧੀਆ,
2: ਸਭ ਤੋਂ ਵਧੀਆ, ਇਹ ਮੇਰੀ ਤਰ੍ਹਾਂ ਕੰਮ ਕਰਦੀ ਹੈ।
1: ਸਤਿ ਸ੍ਰੀ ਅਕਾਲ, ਕੀ ਹਾਲ ਹੈ ਸ਼੍ਰੇਆ, ਕੀ ਕਰਦੇ ਸੀ? ਸਾਡਾ ਵੀ ਠੀਕ ਹੈ ਪੁੱਤ, ਥੈਂਕ ਯੂ।
2: ਕੀ ਚੱਲੀ ਜਾਂਦਾ ਜੀ, ਹੋ ਗਿਆ ਤਿਆਰ ਸਕੂਲ ਲਈ?
1: ਓਕੇ, ਕੀ ਖਾਦਾ ਫਿਰ ਅੱਜ?
0: ਅੱਜ ਅੱਜ ਆਪਾਂ ਨੇ ਆਇਓ ਓਕੇ।
1: ਆਰ ਯੂ ਓਕੇ?
0: ਇਹ ਹੈਗਾ
1: ਅੱਜ
0: ਅਗਲੀ ਯੈਲੋ, ਅੱਜ ਅਗਲੀ ਯੈਲੋ ਕਲੋਸ ਪਾਣੇ, ਮੈਂ ਪਾਇਆ ਯੈਲੋ ਕਲੋਸ,
2: ਯੈਲੋ ਕਲੋਸ
1: ਪਾਣੇ। ਅੱਛਾ ਅੱਛਾ, ਅੱਜ ਆਰ ਯੂ ਓਕੇ ਡੇ ਆ?
2: ਓਕੇ, ਮੈਂ ਕਿਹਾ ਬਨੇ ਪਸੰਦ ਆ ਤਾਂ ਕਰਕੇ ਕਰਦੇ ਹੋ। ਓਕੇ ਓਕੇ,
1: ਸਾਨੂੰ ਤਾਂ ਪਤਾ ਹੀ ਨਹੀਂ ਲੱਗਾ। ਹੈ
0: ਤੁਸੀਂ ਠੀਕ ਹੋ?
1: ਹਾਂਜੀ
2: ਹਾਂ, ਵੀ ਆਰ ਓਕੇ। So sweet, bacha.
1: Thank you
2: so much for asking.
0: Thank you.
1: Thank you, sanu dasan de li naale.
0: Chaa pi ke aayo?
1: Nahi, chaa nahi piti.
2: Chaa nahi piti, thodi garmi ho gayi na.
1: Garmi ji ho gayi aa.
2: Coke piyaange sadde.
1: Garmi pe gayi andar.
2: Thandi thandi coke.
1: Ki kariye hun phir?
2: Hello, hello, hello.
1: Haan ji. Hello.
0: Cold coke.
1: ਕੋਲਡ ਕਾਫੀ, ਓਕੇ ਹਾਂ,
2: ਉਹ ਵੀ ਇੱਕ ਵਧੀਆ ਆਈਡੀਆ।
1: ਆ ਠੀਕ ਹੈ, ਵੀਅਤਨਾਮੀਜ਼।
2: ਹਾਂ ਓਏ,
1: ਬਰਫ ਬਰਫ ਦੇ ਵਿੱਚ ਕਾਫੀ,
2: ਆਹਾ ਕੀ ਬਾਤ ਹੈ।
0: ਹਾਂ ਜੀ,
1: ਉਹਨੂੰ ਇਦਾਂ ਪੈਣਾ, ਖਿੱਚ ਕੇ ਪੀਟ ਪੈਣਾ।
0: हाँ जी
2: फ्लेवर भी होना चाहिए खुश होगी है
1: एक किन्ने कुतकतारी कड़ी मम्मा ने
0: नहीं
1: चुटकले बुझारता भी बना लें की सुनाओगे फिर अज
2: बोली लिया बोली
0: बारी बसी कत्यासी बारी बसी कत्यासी कत्य अंदर लड्डू कपड़े टोंडी नू अख मार गया डड्डू
1: कपड़े
0: टोंडी नू
1: अख मार गया डड्डू कपड़े टोंडी नू अख मार गया डड्डू बल बल बल बल बल
0: चकरे फटे
2: ये डड्डू तो कुछ करना पैना हर हफ्ते किसी को अख मार गया
1: मिला था ये सब तो वध पसंद की जाने वाली बोलियां चो एक
2: है ना
1: ये जे कित पता हो किन्ने लिखी आ दुनिया की सब तो वध रॉयल्टी इस बंदे नू जावे
2: सही गल मैं तो कहना बेचारे डड्डू नू नहीं पता उहदी किन्नी इज्जत है
1: वेख लो पहलियां च
2: बेचारा लाइव जी जा रहा अपनी ਇਦਾਂ ਕਰਕੇ ਤੁਰਦਾ ਫਿਰਦਾ ਪਿਆ ਚਲੋ ਮੀਂਹ ਕੜੀ ਨਿਕਲੀ ਮੈਂ ਬਾਹਰ ਨਿਕਲਾਂ
0: ਅਸੀਸ ਨਾਲ ਗੱਲ ਕਰ ਲਾ
1: ਹਾਂਜੀ ਹਾਂਜੀ
2: ਦੇਖ ਲਾ ਟੂ ਦਾ ਪੁਆਇੰਟ ਬੱਚਾ ਕਹਿੰਦਾ ਮੇਰੀ ਪਰਫਾਰਮੈਂਸ ਹੋ ਗਈ ਤੁਹਾਡਾ ਕੀ ਤੁਸੀਂ ਲੱਗੇ ਰਹਿਣਾ
1: ਡੱਡੂ ਤੋਂ ਕਹਿੰਦੇ ਦੁਨੀਆ ਦੀ ਵਨ ਆਫ ਦਾ ਮਹਿੰਗੀ ਦਵਾਈ ਬਣੀ ਆ
2: ਓਕੇ
1: ਡੱਡੂ ਦੀ ਅੱਖ ਤੋਂ
2: ਯਾਰ
1: ਨਹੀਂ ਅੱਖ ਤੋਂ ਨਹੀਂ ਸ਼ਾਇਦ ਡੱਡੂ ਤੋਂ
2: ਅੱਛਾ ਸਹੀ
0: ਗੱਲ ਕਰ ਮੰਨ ਲੂ ਬੀਲੀ
1: ਸਤਿ ਸ੍ਰੀ ਅਕਾਲ
2: डॉक्टर ने कहा फर्क है पहले
1: थैंक यू मानू बिली की हाल है
2: की चली जांदा ही
1: ठीक है ओके वेरी गुड
2: ठीक ही रहना चाहिए
1: वेरी गुड ये मानू बिली मैं वेखा भी इन्हना दिना च ही तेज हुई है मानू बिली
2: अच्छा सही गल
1: ਮਾਨੂੰ ਬਿੱਲੀ ਵੱਡੀ ਹੁੰਦੀ ਜਾਂਦੀ ਰੋਜ
2: ਅੱਛਾ ਸਿੰਘ ਸਾਹਿਬ ਤੁਹਾਡਾ ਕੀ ਸੋਚ ਹੈ ਸਹੀ ਗੱਲ
1: ਹੋਰ ਉਹਦੇ ਕੋਲ ਯੂਟ ਹੈਗਾ ਪਤਾ
2: ਅੱਛਾ
1: ਗ੍ਰੀਨ ਕਲਰ ਤਾਂ ਮੈਨੂੰ ਵੀ ਦਿੱਤਾ
2: ਓਏ ਵੈਰੀ ਗੁੱਡ ਚਲਾਉਂਦੇ ਹੋ ਆਪ ਚਲਾਉਂਦੇ ਹੋ ਡਰਾਈਵਰ ਰੱਖਿਆ ਕੋਈ
1: ਨਹੀਂ ਆਪ ਚਲਾਉਂਦੇ
2: ਅੱਛਾ
1: ਡਰਾਈਵਰ ਆਪ ਚਲਾਉਂਦੇ ਮੈਂ ਵੀ ਕੱਲ ਚਲਾਇਆ ਸੀ ਮੈਂ ਖੇਡਿਆ ਸੀ ਬੜਾ ਮਜ਼ਾ ਆਇਆ
2: ਅੱਛਾ ਗੁੱਡ ਗੁੱਡ
1: ਥੈਂਕ ਯੂ ਅਸੀਸ
0: मैं
1: बार थले सड़क ते सड़क ते बड़ा भजाया मैं जूम
2: अच्छा ਤੁਸੀਂ ਸੀਗੇ ਆਹੋ ਆਵਾਜ਼ ਬਹੁਤ ਦੂਰ ਤੱਕ ਆਈ ਮੈਂ ਕਿਹਾ ਕੌਣ ਇਨੀ ਤੇਜ਼ ਚਲਾਈ ਜਾਂਦਾ ਹੋਵੇ ਗੱਡੀ
1: ਉਹਦੇ ਟਾਇਰਾਂ ਦਾ ਮੈਂ ਧੂਆਂ ਹੀ ਕਢਾਤਾ
2: ਓਏ ਹੋਏ ਹੋਏ ਹਾਂ ਹਜੇ ਵੀ ਮਾਰਕ ਪਏ ਹੋਏ ਆ ਸੜਕ ਤੇ ਬਹੁਤ ਹੀ ਆਤ ਚੱਕੀ ਤੁਸੀਂ ਤਾਂ ਗੱਲ ਹੈ
1: ਉਹਦੇ ਨਿਊ ਟਾਇਰ ਮਿਲ ਜਾਣਗੇ ਉਹਦੇ
0: ਪਤਾ ਨਹੀਂ
1: ਇੱਕ ਟਾਇਰ ਦਾ ਧੂ ਨਿਕਲ ਗਿਆ ਯਾਰ ਕੱਲ
2: ਓ ਯਾਰ ਆ ਵੀ ਗਲਤ ਹੈ ਨਾ ਅਸੀਂ
0: ਤੁਸੀਂ ਇਹਨਾਂ ਨੂੰ ਦੇ ਮੈਂ ਫਿਕਸ ਕਰ ਸਕਦਾ
1: ਅੱਛਾ ਹਾਂ ਠੀਕ ਆ ਵੈਰੀ ਤੁਸੀਂ ਮਕੈਨਿਕ ਵੀ ਹੋ
0: ਹਾਂਜੀ
1: ਵਾਹ
2: ਵਾਹ ਵਾਹ ਇਕਨੋਮੀ ਤਾਂ ਹਾਲ ਜੋ ਹੈ ਭਾਈ ਸਭ ਆਣਾ ਚਾਹੀਦਾ ਮਾੜਾ ਮੋਟਾ ਨਹੀਂ ਗੁੱਡ ਗੁੱਡ ਨਾਈਸ ਵੈਰੀ ਗੁੱਡ
1: ਵੈਰੀ ਗੁੱਡ ਅਸੀਸ ਦਾ ਮਕੈਨਿਕ
2: ਵਾਹ
1: ਅਸੀਸ ਤੁਸੀਂ ਤਾਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੋ ਗਏ ਸਾਰਾ ਕੁਝ ਹੀ ਆ ਗਿਆ ਤੁਹਾਨੂੰ ਕੀ ਸੁਣਾਓਗੇ ਫਿਰ ਅੱਜ
0: ਹਾਂਜੀ ਬੁਜਾਰਤ
2: ਓਕੇ ਲਿਓ
1: टुट जांदी आ टुट जांदी आ
2: पर फिक्स नहीं हुंदी
1: ते फिक्स नहीं हुंदी ਚੂਹੇ ਦੀ ਪੂਛ
2: ਓਏ ਨਹੀਂ ਚੂਹਿਆਂ ਦਾ ਵੀ ਡਾਕਟਰ ਹੁੰਦਾ ਹੋਏਗਾ ਫ੍ਰੈਕਚਰ ਲਾ ਦਿੰਦਾ ਹੋਊਗਾ
1: ਵੈਟੀ ਹੁੰਦੇ ਆ ਕਿ
2: ਹਾਂ
1: ਡਾਕਟਰ ਰੈਟ
0: ਫ੍ਰੈਕਚਰ ਹੀ ਹੁੰਦੇ
1: ਫਿਕਸ ਨਹੀਂ ਹੁੰਦੀ ਚੂਹੇ ਦੀ ਪੂਛ ਨਾ
2: ਅੱਛਾ ਓਕੇ ਬੜੀ ਗਹਿਰੀ
0: ਫਿਕਸ ਹੁੰਦੇ
1: ਅੱਛਾ ਉਹ ਫਿਕਸ ਹੁੰਦੀ ਆ
2: ਅੱਛਾ ਹੋ ਜਾਂਦੀ ਆ
1: ਓਕੇ ਓਹੋ ਯਾਰ ਮੈਨੂੰ ਦੱਸੋ ਕਿੱਥੋਂ ਫਿਕਸ ਹੁੰਦੀ ਆ ਤੁਹਾਨੂੰ ਪਤਾ ਉਹ ਫਤਿਹਵੀਰ ਦੀਆਂ ਜਿਹੜੀਆਂ ਚੂਹੀਆਂ ਸਾਰੀਆਂ ਲੰਡੀਆਂ ਹੋਈਆਂ ਪਈਆਂ ਉਹਨਾਂ ਦੀ ਉਹਨਾਂ ਦੀ ਪੂਛਾਂ ਫਿਕਸ ਕਰਾਈਏ
2: ਲੰਡੀਆਂ ਇਹ ਜੇ ਕਿਤੇ ਨਾ ਜਾਨਵਰ ਸਾਰੇ ਸੁਣਦੇ ਹੋ ਨਾ ਇਹ ਕੇਸ ਕਰਨ ਸਾਡੇ ਤੇ ਅੱਖ ਮਰਵਾਈ ਜਾਂਦੇ ਡੱਡੂ ਤੋਂ ਪੂਛਾਂ ਲੰਡੀਆਂ ਚੂਹਿਆਂ ਦੀਆਂ ਹੈ ਹੱਦ
1: ਹੈ ਸੀਸ
2: ਡਾਕਟਰ ਮਕੈਨਿਕ ਸੀ ਸਿੰਘ ਵੈਰੀ ਗੁਡ
1: ਵੈਰੀ ਨਾਈਸ ਸੀ ਓਹ ਵਾਹ ਵੈਰੀ ਨਾਈਸ
2: ਵਾਹ ਵਾਹ
1: ਤੋ ਦੂਜਾ ਯਾਰ ਆਪਾਂ ਹਾਰ ਗਏ ਉਹ ਨੀ ਸਾਨੂੰ ਪਤਾ ਯਾਰ ਉਹ ਔਖੀ ਆ
2: ਸਾਨੂੰ
1: ਏਦਾਂ ਦੀਆਂ ਪੁੱਛਿਆ ਕਰੋ
0: ਹੈਂ ਟ੍ਰੀ
1: ਟ੍ਰੀ ਟ੍ਰੀ
0: ਹਾਂਜੀ
1: ਰੁੱਖ
2: ਰੁੱਖ ਉਹ ਕਿੱਦਾਂ ਅੱਛਾ ਟੁੱਟ ਜੇ ਤਾਂ ਫਿਕਸ ਹੋ ਸਕਦਾ ਓਕੇ ਕੱਟ ਜੇ ਨਾ ਫਿਰ ਟੁੱਟੇ ਨਹੀਂ ਨਾ
0: ਪੱਤੇ ਥੱਲੇ ਆਂਡੂ ਫਿਕਸ ਨਹੀਂ ਹੁੰਦੇ
1: ਵੈਰੀ ਨਾਈਸ
2: ਮੇਰੇ ਮੋਹਤ ਦੇ ਸ਼ਾਹਰੁਖ ਖਾਨ ਵੈਰੀ ਗੁੱਡ
1: ਅਸੀਸ ਵੈਰੀ ਗੁੱਡ
2: ਵੈਰੀ ਨਾਈਸ ਵੈਰੀ ਨਾਈਸ
1: ਥੈਂਕ ਯੂ ਥੈਂਕ ਯੂ ਥੈਂਕ ਯੂ
0: ਬਾਏ ਮਾ ਲੂਬੀਲੀ
1: ਬਾਏ
2: ਮਿਆਓ ਮਿਆਓ ਮਿਆਓ ਮਿਆਓ
1: ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਨੈਕਸਟ ਮੈਨੂੰ ਲੱਗਦਾ ਵੀ ਸਾਡੇ ਨਾਲ ਜੈਜ਼ਲੀਨ ਆਈ ਹੈ ਬਾਬਾ ਚਿਰ ਬਾਅਦ ਤੇ ਇੱਧਰ ਅੰਮ੍ਰਿਤ ਭੈਣ ਜੀ ਕਹਿ ਰਹੇ ਨੇ ਪ੍ਰੋਮਿਸ ਦਿਲ ਭੈਣ ਜੀ ਮਤਲਬ ਕੀ ਮਤਲਬ
2: ਯਾਰ
1: ਕੋ ਮਤਲਬ
2: ਚਿਲ ਕਰੋ ਬੱਚਾ
1: ਛਿਆਂ ਕੁ ਸਾਲਾਂ ਦਾ ਬੱਚਾ ਹੈ ਉਹਨੂੰ ਪਤਾ ਵੀ ਦਿਲ ਵੀ ਟੁੱਟਦਾ
2: ਦੋ ਸਮਾਂ ਹਜੇ
1: ਪ੍ਰੋਮਿਸ
2: ਸਹੀ
1: ਆ ਮਤਲਬ ਗਾਣਿਆਂ ਦਾ ਸ਼ਾਇਰੀਆਂ ਦਾ ਇੰਨਾ ਕਸਰ ਹੋਇਆ ਨਾ ਅਡਲਟਸ ਦੇ ਉੱਤੇ ਦਿਲ ਟੁੱਟਦਾ ਤੇ ਮੁੜ ਕੇ ਜੁੜਦਾ ਨੀ ਆ ਪਤਾ ਨੀ ਕਿੱਥੋਂ ਮਤਲਬ
2: ਵੈਸੇ ਦਿਲ ਤਾਂ ਸਗੋਂ ਜੁੜ ਜਾਂਦਾ ਮੈਂ ਬਹੁਤ ਵਾਰੀ ਸੋਚਿਆ ਮੈਂ ਕਿਹਾ ਜੁੜਦੇ ਜਾਂਦੇ
1: ਅਗਲੇ ਸ਼ੇਕ ਵੀ ਪੂਰ ਦਿੰਦੇ ਅੱਜ ਕੱਲ ਦਿਲਾਂ ਦੇ ਦਿਲ ਦਿਲ ਟੁੱਟਿਆ ਜੁੜਦਾ ਨੀ ਉਹਨੂੰ ਪੁੱਛੋ ਹਾਂ ਆਪਣੀ ਨੂੰ ਕੀ ਆ ਉਹ ਆਪਣੀ ਜਿਹੜੀ
2: ਆਪਣੀ
1: ਜਿਹੜੀ ਕਿਹੜੀ ਆ ਉਹ ਜਿਹੜੀ ਉਹ ਡਾਂਸ ਕਰਨ ਆਉਂਦੀ ਕੰਪੀਟੀਸ਼ਨ ਦੇ ਇੱਥੇ ਜਿਹੜੀ ਉਹ ਬਹਿੰਦੀ ਹੁੰਦੀ ਮਲਾਇਕਾ ਅਰੋੜਾ ਨੂੰ ਪੁੱਛੋ
2: ਪੌਜ਼ ਘੱਟ ਦਿਆ ਕਰੋ ਤੁਸੀਂ ਟੈਨਸ਼ਨਾਂ ਚ ਪਾਤਾ ਸਾਰਾ ਸੁੱਚੀ ਪੈ ਗਈ ਕੀ ਗੱਲਾਂ ਚ ਕਿਹੜੀਆਂ ਚ ਪੈ ਗਈ ਉਹਦਾ ਦਿਲ ਨਾਲ ਕੀ ਲੈਣਾ ਦੇਣਾ ਬਈ
1: ਆਹੋ ਵੀ ਉਹ ਜੇ ਟੁੱਟਣਾ ਹੋਵੇ ਤਾਂ ਉਹਦਾ ਦੁਬਾੜ ਹੀ ਹੋਇਆ ਵਿੱਚ
2: ਹਾਂ ਹਾਂ ਨਹੀਂ ਯੂ ਗਾਟ ਅ ਪੁਆਇੰਟ ਬ੍ਰੋ ਯੂ ਗਾਟ ਅ ਪੁਆਇੰਟ
1: ਟੁੱਟਦਾ ਹੋਵੇ ਤੇ ਉਹ ਮਤਲਬ ਪਰਮੇਸ਼ ਵਰਮਾ ਦਾ ਨਾ ਤੁਹਾਨੂੰ ਦੇਖੇ ਕੋਈ ਟੁੱਟਦਾ ਟੁੱਟਦਾ ਨੀ
2: ਸਹੀ ਗੱਲ
1: ਕਿੱਡੇ ਮੈਂ ਕਹਿੰਦਾ ਬੱਚੇ ਨੀ ਸਗੋਂ ਵੱਡੇ ਭੋਲੇ ਆ ਨਾ ਕਿੱਦਾਂ ਮੰਨ ਜਾਂਦੇ ਗੱਲਾਂ ਸ਼ਾਇਰਾਂ ਦੀਆਂ ਗੱਲਾਂ ਮੰਨ ਜਾਂਦੇ ਤਾਰੇ ਟੁੱਟ ਰਹੇ ਆ ਦਿਲ ਟੁੱਟ ਰਿਹਾ ਹੈਲੋ ਸਤਿ ਸ਼੍ਰੀ ਅਕਾਲ ਜੈਜ਼ਲੀਨ ਅੱਛਾ ਗੱਲ ਦੱਸਣਾ ਪਰ ਤੁਸੀਂ ਨਾ ਹਾਲੇ ਲਾਗੇ ਨਹੀਂ ਆਏ ਤੁਸੀਂ ਸਪੀਕਰ ਜਾਂ ਬੰਦ ਕਰ ਲਓ ਤੇ ਬਲੂਟੁੱਥ ਹੈ ਤੇ ਉਹ ਵੀ ਬੰਦ ਕਰ ਲਓ ਫਿਰ ਗੱਲ ਮਜ਼ਾ ਨਹੀਂ ਆਉਣਾ ਸਾਨੂੰ ਸੁਣਨ ਦਾ ਕੰਨ ਨੂੰ ਲਾ ਲਓ ਫੋਨ
0: ਕਬੂਤਰ ਤੇ ਮੂਵੀ ਚ ਬੋਲ ਪਾਵੇ ਨਾ ਬੋਲ
1: ਅੱਛਾ ਕਬੂਤਰ ਦਾ ਕੀ ਨਾਂ ਹੈ ਕਬੂਤਰ ਦਾ ਕੀ ਨਾਂ ਆ ਓਕੇ ਕਬੂਤਰ ਦਾ ਨਾਂ ਹੈਗਾ ਝੋਟਾ
2: ਕਬੂਤਰ ਦਾ ਝੋਟਾ ਵਾਹ
1: ਹੈ ਇਹੋ ਹੀ ਆ
2: ਥੈਂਕ ਯੂ ਵੈਰੀ ਗੁੱਡ।
1: ਕਬੂਤਰਾਂ ਵਾਲਾ ਤੇ ਬੜਾ ਵਧੀਆ ਪਾਰਟ ਹੈ ਨਾ ਜੈਸਲੀਨ?
0: ਹਾਂਜੀ।
1: ਥੈਂਕ ਯੂ। ਤੇ ਜਿਹੜੀ ਤੁਸੀਂ ਇਹਨੇ ਕੁੜੀ ਨੇ ਉਹ ਵੀ ਬਣਾ ਕੇ ਭੇਜੀ ਸਾਨੂੰ ਡਰਾਇੰਗ, ਬਿਲਕੁਲ ਘੈਂਟ।
2: ਅੱਛਾ, ਉਹ ਐਕਟਰ ਐਕਟਰਸ ਦੀ
1: ਜਿਹੜੀ ਹੀਰੋਇਨ ਹੈ ਨਾ, ਉਹਨੇ ਥੈਂਕ ਯੂ ਭੇਜਿਆ ਤੁਹਾਡੇ ਲਈ? ਨਹੀਂ ਓਨੈਸਟਲੀ, ਸੀਰੀਅਸਲੀ
2: ਕਿੱਥੇ
1: ਗਿਆ? ਐਂਟਰੀ
2: ਵਧੀਆ ਸੀ ਪਰ ਅੱਗੇ ਤੋਂ ਏਦਾਂ ਹੀ ਕਰਿਆ ਕਰਿਓ। ਮੈਂ ਲਾਈਕ ਕੀਤਾ, ਮੈਂ ਲਾਈਕ ਸ਼ੇਅਰ ਸਬਸਕ੍ਰਾਈਬ ਕੀਤਾ ਤੁਹਾਡੀ
1: ਲਾਈਕ ਕਰਦੀ
2: ਅੱਜ ਤਾਂ ਇਟਸ ਵੈਰੀ ਨਾਈਸ।
1: ਹੇਲ ਨੀ ਕਰ ਸਕਦੇ? ਸਰਦਾਰ ਜੀ, ਅੱਜ ਪਹਿਲਾਂ ਵਾਰੀ ਲੈ ਲਈ ਤੁਸੀਂ?
2: ਕਿਆ ਬਾਤ
1: ਹੈ! ਪਗਾਟਾ ਜਿੱਤੇ ਹੋ ਕੇ ਧੱਕਾ ਕੀਤਾ ਜੇ? ਮੰਮਾ ਨੇ ਪਿੱਕ ਕੀਤਾ। ਜਦੋਂ ਪੁੱਤ ਤੇਰੀ ਵਾਰੀ ਆਉਂਦੀ ਤੂੰ ਦੋ ਨੰਬਰ ਚੱਲ ਜਾਂਦਾ ਤੇ ਮਾਰਨਾ ਹੀ ਆ ਮੰਮਾ ਨੇ। ਮੰਮਾ ਬੇਚਾਰੀ ਕੀ ਕਰੇ? ਉਹ ਫਿਰ ਜਦੋਂ ਵਾਲ ਮਾਮਾ ਪੁੱਟਦੇ ਆ ਨਾ ਤੇ ਉਹਦੇ ਨਾਲ ਲੰਮੇ ਹੁੰਦੇ ਨਾ ਥੋੜੇ ਥੋੜੇ ਜਿਹੇ ਪੁੱਟ ਕੇ,
2: ਸਟ੍ਰੈਚ ਕਰਦੇ, ਤੁਹਾਡੀ ਹਾਈਟ ਵੀ ਇਦਾਂ ਹੀ ਵੱਡੀ ਹੋਣੀ ਫਿਰ।
1: ਹੋਰ ਉਹਦੇ ਨਾਲ ਤੁਹਾਡੀ ਤੁਸੀਂ ਲੰਮੇ ਵੀ ਹੋ ਜਾਣਾ, ਵਾਲ ਵੀ ਲੰਮੇ ਹੋ ਜਾਣੇ ਆ,
2: ਸਟ੍ਰੈਚ ਕਰਦੇ ਨਾ ਤੁਹਾਨੂੰ।
1: ਸਟ੍ਰੈਸ ਫ੍ਰੀ ਲਾਈਫ ਰਹਿੰਦੀ ਪੁੱਤ ਜੇ ਕੋ ਵਾਲ ਵੂਲ ਪੁੱਟਦੇ ਰਵੇ ਤੇ।
0: ਮੈਂ
1: ਖਾਦੀ ਪਿੰਨੀ,
2: ਓਏ ਬੱਲੇ, ਮੈਂ ਪੀਤੀ ਕਾਫੀ।
1: ਟੁੱਟੀ ਆ, ਇਹ ਮਸਲਾ ਥੋੜਾ ਜਿਹਾ ਪਿਆ।
2: ਟ੍ਰੇਨਾਂ ਦੀ ਨਾ ਲਾਈਟਾਂ ਖਰਾਬ ਹੋ ਗਈਆਂ, ਹੁਣ ਉਹਨਾਂ ਬੰਦੇ ਰੱਖਦੇ ਪਏ ਆ ਕਿ ਅੱਗੇ ਟੋਰਚ ਲੈ ਕੇ ਫਿਰਨ ਟ੍ਰੇਨ ਦੇ, ਤਾਂ ਹੀ ਟ੍ਰੇਨ ਚੱਲੂਗੀ।
1: ਵੀਰ ਜੀ, ਵੀਰ ਜੀ ਕਰ ਸਕਦੇ ਮਸਲਾ ਹੱਲ?
2: ਤੂੰ ਦੱਸੋ ਕੋਈ ਹੋਵੇ।
1: ਅੱਛਾ, ਸਰਵਿਸ ਨਹੀਂ ਕਰਦੇ ਨੀ, ਕੰਜੂਸ ਬੜੇ ਲੋਕ,
2: ਲੋਕਾਂ ਨੂੰ ਸਮਝ ਨਹੀਂ
0: ਆਉਂਦਾ। ਅਮਾ ਪੈਟਰੋਲ ਨਹੀਂ ਪਾਉਂਦੇ।
2: ਹਾਂ, ਮਹਿੰਗਾ ਬੜਾ ਹੋ ਗਿਆ, ਬੰਦਾ ਕਰੇ ਕੀ? ਪਾਣੀ ਪਾ ਕੇ ਟਰਾਈ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ।
1: ਤੁਸੀਂ
2: ਟਰਾਈ ਕੀਤੀ ਕਦੀ ਪਾਣੀ ਪਾਉਣ ਦੀ ਗੱਡੀ ਚ ਪੈਟਰੋਲ ਦੀ ਥਾਂ?
1: ਕ੍ਰਿਸ਼ਨਾ
0: ਵੀਰ ਜੀ ਦੀ ਹੈ, ਤੁਸੀਂ ਅਮਰ
3: ਆਨਸਰ ਦਿੱਤਾ ਉਹ ਤੁਸੀਂ ਦੇ ਸਕਦੇ
2: ਅੱਛਾ ਉਹ ਯਾਰ ਮੈਂ ਯਾਦ ਕਰ ਲੈਂਦਾ
1: ਤੁਸੀਂ ਆਨਸਰ ਦਿਓ ਮੈਨੂੰ ਤਾਂ ਪਤਾ ਹੀ ਆ ਤੁਸੀਂ ਦੱਸੋ
2: ਕਾ ਕਾ
1: ਕਰਦਾ
3: ਮੈਂ ਹੈਗੀ ਕੋਈ
1: ਹਾਂ
3: ਮੈਂ ਵੱਡੀ ਦੀ ਛੋਟੀ ਦੀਦੀ ਉਹ ਮੈਂ
2: ਅੱਛਾ ਉਹ ਤਾਂ ਫਿਰ ਤੁਸੀਂ ਹੋਗੇ ਤਾਜਵੀਰ ਇਹ ਆਨਸਰ
3: ਹਾਂਜੀ
2: ਹਾਏ ਸਰਦਾਰ ਜੀ
3: ਜਿੰਦਾਬਾਦ
2: ਜੀ ਬੱਲੇ ਬੱਲੇ ਸ਼ਾਬਾ ਸ਼ਾਬਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਹਮਾਰਾ ਸਰਦਾਰ ਬਿਲਕੁਲ ਰੇਡੀਓ ਹਾਂਜੀ ਵੀ ਜਿੰਦਾਬਾਦ ਬੱਲੇ ਬੱਲੇ ਅਰਸ਼ਾ ਬੱਲੇ ਬੱਲੇ ਬੱਲੇ ਬਿਊਟੀਫੁਲ ਬਿਊਟੀਫੁਲ
1: ਹਾਂਜੀ ਹਾਂਜੀ ਕਰਾ ਦੋ ਕਰਾ ਦੋ ਕਰਾ ਦੋ ਜੀ ਥੈਂਕ ਯੂ
2: ਅੱਜ
1: ਵੀਰ ਜੀ ਨੂੰ ਪਹਿਲਾਂ ਵਾਰੀ ਕਿੱਦਾਂ ਮਿਲ ਗਈ
2: ਕਿੰਨੀ ਮਿਹਨਤ ਲੱਗਦੀ ਕਿ ਆਈ ਡੀ ਕੇ ਕਹਿਣਾ ਪਿਆ ਤੁਸੀਂ ਜਿਹੜੀ ਆਪਣੀ ਇੰਨੀ ਐਨਰਜੀ ਬਚਾਉਣੀ ਹੈ ਸਕੂਲ ਵਾਸਤੇ ਉਹਦਾ ਕਰੋਂਗੇ ਕੀ ਮੈਨੂੰ ਇਹ ਦੱਸੋ
3: ਸਕੂਲੇ ਜਾ ਕੇ ਅਸੀਂ ਪੜ੍ਹਨਾ
1: ਤੁਸੀਂ ਤੇ ਪੜ੍ਹਾ ਵੀ ਸਕਦੇ ਹੋ
2: ਹਾਂ ਪੜ੍ਹਾ ਸਕਦੇ ਵੈਸੇ
1: ਤੁਸੀਂ ਤੇ ਇੰਨੇ ਤੇਜ਼ ਹੋ ਗਏ ਹੋ
3: ਹਾਂਜੀ
2: ਸੋਚਿਆ ਟੀਚਰ ਬਣਨਾ ਫਿਰ ਵੱਡੇ ਹੋ ਗਏ
1: ਨਹੀਂ ਨਹੀਂ
3: ਨਹੀਂ
1: ਮੇਕਅਪ ਆਰਟਿਸਟ ਬਣਨਾ
2: ਓਏ ਅੱਛਾ ਵੈਰੀ ਗੁੱਡ
1: ਹੈ
3: ਹਾਂਜੀ
1: ਤੁਸੀਂ ਵੀ ਇਦਾਂ ਮੁੜ ਕੇ ਫਿਰ ਟਿਕਟੌਕ ਤੇ ਦੱਸਿਆ ਕਰੋਗੇ ਵੀ ਆ ਵਿਦ ਇਨ 5 ਮਿੰਟਸ ਯੂ ਕੈਨ ਡੂ ਕੁਇਕ ਵਨ just a simple base with the you know
2: oye kya baat hai competition taiyar ho raha tha side te tu taiyari rakho
1: touch up this
3: nahi main tiktok nahi lena dada kol tiktok hai
1: acha one chenu hor bada kuch aa
2: jayega tad tak ta kuch na kuch aa jayega hor insta te vi ta chalda hi hai
1: one chenu jadon mainu lagda hai ਟੈਕਨੋਲੋਜੀ ਹੋ ਜਾਣੀ
2: ਤਿਆਰ ਕਰਨੀ ਚਾਹੀਦੀ ਸਾਨੂੰ
1: ਤੁਹਾਨੂੰ ਪਤਾ ਇੱਦਾਂ ਦੀ ਫਿਲਮ ਆਉਣ ਵਾਲੇ ਦਿਨਾਂ ਚ ਕਹਿੰਦੇ ਇੱਦਾਂ ਦਾ ਸਿਨੇਮਾ ਆ ਰਿਹਾ ਵਾ ਵੀ ਲਾਈਵ ਸੀਨ ਚੇਂਜ ਹੋ ਜਾਣਗੇ ਮੰਨ ਲਓ ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਫਿਲਮ ਵੇਖ ਰਹੇ ਹੋ 100 ਬੰਦਾ ਬੈਠਾ ਫਿਲਮ ਵੇਖ ਰਿਹਾ ਤੇ ਉਹਦੇ ਵਿੱਚ ਉਹਨਾਂ ਨੇ ਕੋਈ ਇਮੋਸ਼ਨਲ ਸੀਨ ਪਾਇਆ ਤੇ 100 ਦੇ ਵਿੱਚੋਂ ਮੰਨ ਲਓ 80 ਇਮੋਸ਼ਨਲ ਨਹੀਂ ਹੋਏ ਅਗਲਾ ਸੀਨ ਚੇਂਜ ਹੋ ਜਾਊਗਾ ਕਿ ਇਹ ਇਹਨਾਂ ਦੇ ਉੱਤੇ ਇਹ ਵਾਲੀ ਚੀਜ਼ ਅਸਰ ਨਹੀਂ ਕਰ ਰਹੀ
2: ਅੱਛਾ ਓਕੇ
1: ਹਾਂ ਤੇ ਜੇ ਮੰਨ ਲਓ ਇਮੋਸ਼ਨਲ ਹੋ ਗਏ ਤੇ ਇਹਦਾ ਮਤਲਬ ਕਿ ਉਹ ਇਦਾਂ ਦਾ ਹੀ ਵੇਖਣਾ ਚਾਹੁੰਦੇ ਆ ਫਿਰ ਉਹ ਕੰਟੀਨਿਊ ਸੋ ਇੱਕੋ ਦੇ ਲਈ ਮਲਟੀਪਲ ਜਿਹੜੇ ਆ ਉਹ AI ਨਾਲ ਦੀ ਨਾਲ ਸੀਨ ਕ੍ਰੀਏਟ ਕਰੂਗੀ ਤੇ ਤੁਹਾਨੂੰ ਵਿਖਾਊਗੀ ਮਤਲਬ ਤੁਹਾਨੂੰ ਉੱਠਣ ਹੀ ਨਹੀਂ ਦੇਣਾ
2: ਕੀ ਬਾਤ ਹੈ ਐਲਗੋਰਿਦਮ ਐਲਗੋਰਿਦਮ ਹੋਈ ਪਈ ਆ
1: ਤੁਹਾਨੂੰ ਮਤਲਬ ਉੱਥੇ ਹੀ ਮੰਨ ਲਓ ਇਹ ਵੀ ਮਤਲਬ ਇਹ ਇਹ ਉਦਾਂ ਦੀ ਟੈਕਨੋਲੋਜੀ ਮੈਨੂੰ ਲੱਗਦੀ ਵੀ ਜਿੱਦਾਂ ਮਤਲਬ ਇੱਕ ਸੋਫੇ ਤੇ ਬੰਦੇ ਨੇ ਜਨਮ ਲਿਆ ਉੱਥੇ ਹੀ ਮਰ ਜੂ ਤੁਹਾਨੂੰ ਨਾ ਲੜਨੀ
2: ਸਹੀ ਗੱਲ ਆ ਗਿਆ ਸਹੀ ਹੈ
3: ਪਾਰਟ 1 ਫਿਰ ਬੋਰ ਹੋ ਗਈ ਫਿਰ ਮੂਵੀ ਪਾਰਟ 2 ਵੀ ਕੱਢ ਦਿੱਤਾ ਹੁਣ
2: ਮੈਂ ਵੇਖੀ ਬਹੁਤ ਵਧੀਆ ਲੱਗਦੀ ਮੈਨੂੰ
1: ਅੱਛਾ ਉਹ ਤੁਹਾਡੇ ਸਕੂਲ ਆਇਆ ਸੀ ਉਹ
2: ਦਿਲਜੀਤ ਕਹਿੰਦਾ ਨੀਰੂ ਬਾਜਵਾ ਨੂੰ ਕਿ ਮੈਂ ਤੇ ਨਾਲ ਵਿਆਹ ਕਰਾਉਣਾ ਚਾਹੁੰਦਾ
1: ਨੀਰੂ ਬਾਜਵਾ ਤੇਰੀ ਉਂਗਲ ਵੱਡੀ ਆ ਉਹ ਨੱਕ ਚ ਨੀ ਆਉਂਦੀ ਉਹ ਨੀ ਗੀ ਇਹ ਵਾਲੀ ਜੇ ਚੋ ਕਹਿੰਦਾ ਵੀ ਨੱਕ ਚ ਉਂਗਲ ਨੀ ਆਉਂਦੀ ਹਾਂ
3: ਮੈਂ ਨਿਊ ਮੂਵੀ ਬਾਰੇ ਗੱਲ ਕਰਦੇ
1: ਹੋਏ ਹੋਏ ਨਿਊ ਇਹਦੇ ਵਿੱਚ
3: ਸੀਤਾ ਗੀਤਾ ਦੇਖੀ ਹੋਈ
2: ਉਹਦੇ ਅੰਦਰ ਕੇਟ ਹਡਸਨ ਬੇਚਾਰਾ ਰੌਕ ਕਿੱਥੇ ਹੇਮਾ ਮਾਲਨੀ ਨਾਲ ਹੋ ਗਿਆ ਅੱਜ ਹੈ
1: ਵੈਰੀ ਨਾਈਸ ਅਨੀਤ ਲੱਗਦਾ ਵੀ ਕੁੜੀ ਬਟਾਲੇ ਦੀ ਆ ਤੁਸੀਂ ਸੀਤਾ ਗੀਤਾ ਵਾਲੇ ਚ ਦਫਾ
2: ਤੁਸੀਂ ਹੇਮਾ ਜੋਗੇ ਹੀ ਹੋ
1: ਤੁਹਾਨੂੰ ਪਤਾ ਜਵਾਨੀ ਦਾ ਥੈਂਕ ਯੂ ਬੁੱਤੋ ਥੈਂਕ ਯੂ ਮੈਂ ਲੱਗਦਾ ਅੱਜ ਇੱਥੇ ਖਤਮ ਕਰ ਦਈਏ ਅੱਜ ਨਾ ਇਹ ਬੈਸਟ ਹੋ ਗਿਆ ਫੇਲ ਹੋ ਗਿਆ ਧਾਗਾ ਨੀ ਗਿਆ ਨਹੀਂ ਹਾਰ ਗਿਆ
2: ਐਕਸਾਈਟਿਡ ਹੋ ਗਿਆ ਸੀ
3: ਫਿਰ ਜਦੋਂ ਤੁਹਾਡੇ ਬੱਚੇ ਆਓਗੇ ਤੁਸੀਂ ਉਹਨਾਂ ਨੂੰ ਪਾਣੇ ਸਾਰੇ ਬੁਝਾਟਾ
1: ਹਾਂ ਉਹਨਾਂ ਨੂੰ ਸਿਖਾਉਣੀਆਂ ਸਾਰੀਆਂ
2: ਚਲੋ ਠੀਕ ਹੈ ਬਾਈ
1: ਠੀਕ ਹੈ ਓਕੇ
2: ਥੈਂਕ ਯੂ ਸੀਤਾ ਗੀਤਾ
3: ਕੈਸ਼ ਨਾਲ ਗੱਲ ਕਰ ਲਓ ਬਾਈ
1: ਥੈਂਕ ਯੂ
3: ਸਤਿ ਸ਼੍ਰੀ ਅੰਕਲ ਜੀ ਤੇ ਅੰਕਲ ਜੀ
1: ਸਤਿ ਸ਼੍ਰੀ ਅਕਾਲ
2: ਕਿਵੇਂ ਹੋ ਅਸ਼ਲੀਨ ਠੀਕ ਠਾਕ
3: ਹਾਂਜੀ ਦਾਦਾ ਕੀ ਹਾਲ ਹੈ
1: ਸਾਡਾ ਵੀ ਠੀਕ ਹੈ
2: ਓਕੇ ਰਿਪੋਰਟ ਤੁਸੀਂ ਵੇਖੀਏ ਸੀਤਾ ਗੀਤਾ ਕਿ ਨਹੀਂ
3: ਹਾਂਜੀ
1: ਗੁੱਡ ਗੁੱਡ ਗੁੱਡ ਇਹ ਤੇ ਕੁੜੀਆਂ ਬਹੁਤ ਫਿਲਮਾਂ ਵਧੀਆ ਨਾਈਸ ਨਾਈਸ ਹੈ
2: ਗੁੱਡ ਯਾਰ ਉਹਦਾ ਇੱਕ ਹੋਰ ਪਾਰਟ ਉਹ ਵੀ ਦੇਖਿਓ ਕੀ ਨਾਮ ਸੀ ਉਹਦਾ ਸ਼੍ਰੀ ਦੇਵੀ ਵਾਲੀ ਦਾ
1: ਕਿਹੜਾ
2: ਸ਼੍ਰੀ ਦੇਵੀ ਵਾਲੀ ਵੀ ਤਾਂ ਸੀ ਨਾ ਇੱਕ
1: ਡਬਲ ਰੋਲ ਚ
2: ਹਾਂ
1: ਪਤਾ ਨਹੀਂ ਉਹ ਜਿਹ ਚ ਇੱਕ ਬੜੀ ਲੱਲੀ ਜੀ ਹੁੰਦੀ ਆ
2: ਹਾਂ ਸ਼੍ਰੀ ਦੇਵੀ ਵਾਲਾ ਤੇ ਰਜਨੀਕਾਂਤ ਉਹਦੇ ਅੰਦਰ ਚਾਲਬਾਜ਼
1: ਅੰਕਲ
2: ਨੂੰ ਵਿਹਲਿਆ ਕੀਤਾ ਤੁਸੀਂ
3: ਉੱਚੇ ਤਿੱਬੇ ਮਾਸੀ ਵਸੇ ਜਦ ਮੈਂ ਜਾਵਾ ਖੇਲ ਕੇ ਹੱਸੇ
2: ਇਹ ਵੈਸੇ ਮਾਸੀ ਮੈਨੂੰ ਯਾਦ ਆ ਪਰ ਬੁੱਝੀ ਹੋਈ ਹੈ ਪਰ ਹੁਣ ਮੈਨੂੰ ਪ੍ਰੈਸ਼ਰ ਨਾ ਆ ਗਿਆ ਭੁੱਲ ਗਿਆ
1: ਇਹ ਬੁੱਝੀ ਹੋਈ ਪਹਿਲਾਂ ਆਈ ਆ ਕਦੇ ਮਾਸੀ ਨਾ ਕੈਨੇਡਾ ਵਾਲੀ
2: ਮੋਮਬੱਤੀ
1: ਨਾ ਨਾ ਨਾ ਨਾ
2: ਉੱਤੇ ਬੈਠੀ ਮੋਮਬੱਤੀ
1: ਨਾ
2: ਨਹੀਂ
1: ਨਾ ਉਹ ਹੱਸਦੀ ਥੋੜੀ ਮੋਮਬੱਤੀ
2: ਥੋੜੀ
1: ਗੱਲ ਕਰਿਆ ਕਰਨੀ
2: ਮੈਂ ਟਾਈਮਰ ਲਾ ਲਿਆ
1: ਕੱਲ ਆਪਾਂ ਐਸ਼ਲੀ ਨਾਲ ਵੱਧ ਗੱਲ ਕਰਾਂਗੇ ਥੈਂਕ ਯੂ ਐਸ਼ਲੀ
4: ਲਾਲ
1: ਜੀ ਠੀਕ ਠਾਕ ਹੋ
4: ਮੇਰੀ
2: ਪੇਂਟਿੰਗ ਵੀ ਦਿਖਾ ਦੇਣੀ
1: ਸੋਚੋ ਬਾਕੀ ਕਿੱਦਾਂ ਦੇ ਹੋਣਗੇ ਭਾਬੀ ਏਦਾਂ ਦੀ ਲੱਗੀ ਨਹੀਂ ਮਤਲਬ ਮੈਨੂੰ ਆਉਂਦਾ ਹੀ ਏਦਾਂ ਦਾ
2: ਕਲੈਰਿਟੀ ਆਫ ਥੋਟ ਵੈਰੀ ਨਾਈਸ
1: ਅਸਲ ਚ ਉਹਨਾਂ ਨੇ ਨਾ ਉੱਤੇ ਬੋਦੇ ਉਹਨੇ ਬੋਦੇ ਬਾਦੇ ਬਣਾਤੇ ਉੱਤੇ ਜਿੱਦਾਂ ਵਾਲ ਹੈ ਨਾ ਉਹ ਮੁੰਡਾ ਬਣਾਤਾ ਤੇ ਮੈਂ ਵੀ ਇਹ ਤੁਹਾਨੂੰ ਪਹਿਲਾਂ ਇੱਦਾਂ ਦੇ ਨਜ਼ਰ ਆ ਰਹੇ ਭਾਬੀ ਜੀ ਮੈਨੂੰ ਆਉਂਦਾ ਹੀ ਇਹੀ
2: ਮੈਂ ਲਾਲ ਜੀ ਸੱਚੀ ਤੁਹਾਡੀ ਵੈਸੇ ਪੇਂਟਿੰਗ ਦੇਖੀ ਸੀ ਇਹ ਤਾਂ ਧੱਕਾ ਕੀਤਾ ਇਹਨਾਂ ਨੇ ਤੁਹਾਨੂੰ ਜਿਤਾ ਕੇ ਵੈਸੇ ਬਹੁਤ ਖਤਰਨਾਕ ਸੀ
1: ਨਹੀਂ ਨਹੀਂ ਲਾਲ ਜੀ ਡਿਜ਼ਰਵ ਕਰਦੇ ਹੀ ਯਾਰ
2: ਅੱਛਾ ਮੈਂ ਫਿਰ ਦੁਬਾਰਾ ਜਾ ਕੇ ਰੀਲ ਦੇਖਾਂਗਾ ਮੈਂ ਕਿਸੇ ਹੋਰ ਦੀ ਸ਼ਾਇਦ ਵੇਖੀ ਹੈ ਫਿਰ ਮੈਨੂੰ ਲੱਗਦਾ
5: ਪਾਸਤਾ ਪੂਸਤਾ ਸਭ ਪਾਤਾ ਸੀ ਉਹਨਾਂ ਦੇ ਵਿੱਚ
2: ਨਾ ਵਧੀਆ
1: ਭਾਬੀ ਨੇ ਉਹ ਏਦਾਂ ਦੇ ਬਣਾਏ ਲਾਲ ਜੀ ਦੇ ਨਾ ਸਿਰ ਜਿੱਦਾਂ ਮੰਨ ਲਓ ਉਹ ਦੂਸਰਾ ਨੀ ਹੁੰਦਾ ਕਿ ਉਹ ਜਿਹੜਾ
2: ਹਾਂਜੀ
1: ਲਾਲ ਜੀ ਕੀ ਲਿਆ ਤੁਸੀਂ
5: ਸਹੇਲੀ ਮੈਨੂੰ ਕਹਿੰਦੀ ਮੈਂ ਘਰੇ ਕੱਲੀ ਆ ਫੋਨ ਆਇਆ ਕਹਿੰਦਾ ਉਹਨੂੰ ਕੌਣ ਦੱਸੇ ਮਿਸਤਰੀ ਕੋਲ ਵੀ ਮੈਂ ਵੀ ਕੱਲਾ ਹੀ ਆ
2: ਵਾਹ ਬਾਈ ਵਾਹ
5: ਆਪਣੇ ਮੈਂ ਨਾ ਉਹਦਾ ਕੋਈ ਆਪਣਾ ਫਤਿਹ ਸਿੰਘ ਦੀ ਕੋਈ ਗਲਤੀ ਨਹੀਂ ਆਏ ਨਾ
2: ਅੱਛਾ
1: ਗੱਡੀਆਂ ਚ
5: ਆਪਣੇ ਜਿਹੜਾ ਅੰਗਰੇਜ਼ੀ ਗੱਲ ਕਰ ਗਿਆ ਨਾ ਉਹਦੀ ਕੋਈ ਗਲਤੀ ਨਹੀਂ ਆਏ ਨਾ
1: ਉਹਨੂੰ
5: ਵੀ ਪਤਾ ਅੱਗੇ ਬੰਦੇ ਉਹ ਬੈਠੇ ਜਿਹੜੇ ਕੁੱਤੇ ਕੋਲ ਬਦਲਾ ਉਹਦੀ ਦੁੰਬ ਦੇ ਜੁੱਸਣ ਦੀ ਬਣ ਗਈ
1: ਤੁਹਾਨੂੰ ਪਤਾ ਡਾਬਰਮੈਨ ਉੱਥੋਂ ਸ਼ੁਰੂ ਹੋਏ ਇਹ ਕਿਸੇ ਬੰਦੇ ਨੂੰ ਬਹੁਤ ਗੁੱਸਾ ਆਇਆ ਉਹਨੇ ਕੁੱਤੇ ਦੀ ਪੂਛ ਤੇ ਦੰਦੀ ਵੱਢੀ ਉਹਨੂੰ ਆਖਿਰਕਾਰ ਉਹ ਵਡਵਾਉਣੀ ਪਈ ਕਿਉਂਕਿ ਉਹ ਗੱਲ ਸਕਦੀ ਸੀ ਫਿਰ ਉਸ ਤੋਂ ਬਾਅਦ ਰਿਵਾਜ ਸ਼ੁਰੂ ਹੋ
2: ਗਿਆ
1: ਡਾਬਰਮੈਨ ਦਾ ਯਾਦ ਹੋਇਆ ਫਿਰ
2: ਨਹੀਂ ਲਾਲ ਜੀ ਤੁਹਾਡੀ ਗੱਲ ਵੈਸੇ ਠੀਕ ਹੀ ਸੀ ਜਿਵੇਂ ਸਾਨੂੰ ਆਪਣੇ ਸੈਮੀ ਦਾ ਭਾਬੀ
5: ਕਹਿੰਦੇ ਮੈਨੂੰ ਤਿੰਨ ਚਾਰ ਡੋਲੋ ਜ਼ਿਆਦਾ
1: ਗੱਜ ਵਰਗੇ ਥੈਂਕ ਯੂ ਲਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਲਾਸਟ ਸਾਡੇ ਨਾਲ ਹੋਣਗੇ ਮਨਦੀਪ ਜੀ ਸਤਿ ਸ੍ਰੀ ਅਕਾਲ ਮਨਦੀਪ ਜੀ ਤੁਸੀਂ ਆਉਂਦੇ ਰਹੋ ਸਾਡੇ ਪੰਜਾਬੀਆਂ ਚ ਤੇ ਕਿਸੇ ਨੂੰ ਕੋਈ ਪੁੱਛ ਲੈ ਨਾ ਵੀ ਆਰ ਯੂ ਓਕੇ ਤੇ ਐਂ ਲੱਗਦਾ ਵੀ ਇਹਨੂੰ ਕਿਦਾਂ ਪਤਾ ਲੱਗ
2: ਗਿਆ
1: ਆਦੇ ਹੁਣ ਰੇਡੀਓ ਹੈ ਨਾ ਰਾਹ ਜਾਂਦੇ ਕਿਸੇ ਨੂੰ ਕੋਈ ਮਿਲ ਪਾਓ ਵਧੋ ਵਧੀ ਕੋਈ ਨਾ ਕੋਈ ਦੱਸ ਜਾਂਦਾ ਉਹਨੇ ਬਸ ਵੈਸੇ ਹੀ ਉਹ ਜੀ ਓਦਾਂ ਕੁਛ ਨੀ ਯਾਰ
6: ਮਨਦੀਪ ਨੂੰ ਇੱਕ ਘੰਟਾ ਕੰਮ ਲੇਟ ਸ਼ੁਰੂ ਕਰਨਾ ਹੋਵੇ ਕੋਈ ਅਪੋਇੰਟਮੈਂਟ ਹੋਵੇ ਬਸ ਇਹ ਦੇਖਦੀ ਹੁੰਦੀ ਆ ਵੀ ਫੋਨ ਹੋ ਜੂਗਾ ਰੇਡੀਓ ਤੇ ਹੋਰ ਕੁਛ ਨੀ
1: ਗੁੱਡ ਗੁੱਡ ਗੁੱਡ ਅੱਜ ਲੇਟ ਕਰ
6: ਹਾਂਜੀ ਹਾਂਜੀ ਭਾਜੀ ਇੱਕ ਅਪੋਇੰਟਮੈਂਟ ਸੀ ਅੱਜ ਬੱਚੇ ਦੀ ਬਸ ਉਹਨੂੰ ਕਰਕੇ ਫਿਰ 10 ਵਜੇ ਜਾਊਂਗੀ
1: ਓਕੇ ਓਕੇ ਓਕੇ ਚਲੋ ਕੀ ਸੁਣਾਓ
6: ਇੱਕ ਨਾ ਬੰਦਾ ਹੁੰਦਾ ਉਹ ਨਾ ਬੈਂਕ ਜਾਂਦਾ ਕੈਸ਼ੀਅਰ ਨੂੰ ਕਹਿੰਦਾ ਪੈਸੇ ਲੈਣੇ ਆ ਕੈਸ਼ੀਅਰ ਕਹਿੰਦਾ ਕਿ ਚੈੱਕ ਕਰਕੇ ਕਹਿੰਦਾ ਪੈਸੇ ਹੈ ਨਹੀਂ ਲਾਪਾ ਨਾ ਬੋਲਣ ਕਹਿੰਦਾ ਮਾਲੀਆ ਵਰਗੇ ਪੈਸੇ ਲੈ ਕੇ ਭੱਜ ਗਏ ਦੇਸ਼ ਨੂੰ ਬਰਬਾਦ ਕਰ ਗਏ ਮੇਰੇ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ ਕੈਸ਼ੀਅਰ ਨਿਕਲਦਾ ਵਾ ਚਾਰ ਚਪੇੜਾ ਮਾਰ ਕੇ ਕਹਿੰਦਾ ਬੈਂਕ 'ਚ ਹੈਗੇ ਆ ਪਰ ਤੇਰੇ ਖਾਤੇ 'ਚ
2: Are you okay?
6: ਇੱਕ ਨਿੱਕੀ ਜਿਹੀ ਗੱਲ ਹੈ ਨਾ ਪਰ ਜਿੱਦਾਂ ਪਿਛਲੇ ਹਫ਼ਤੇ ਬਹੁਤ ਹਵਾ ਚੱਲਦੀ ਸੀ ਨਾ ਸਾਡੇ ਦਰਵਾਜ਼ੇ ਦੇ ਮੋਹਰੇ ਨਾ ਕੋਈ ਇੱਕ ਬੈਗ ਬਰਾਊਨ ਬੈਗ ਨਾ ਉੜ ਕੇ ਏਦਾਂ ਮਤਲਬ ਹੋ ਗਿਆ ਉਹਦੇ ਮੋਰੇ ਦਰਵਾਜੇ ਦੇ ਕਿ ਜਿੱਦਾਂ ਕੋਈ ਰੱਖ ਕੇ ਗਿਆ ਹੁੰਦਾ ਨਾ ਅਸੀਂ ਮੈਂ ਗੱਡੀ ਲਾਈ
1: ਸਿੰਗਲ ਯੂਜ਼ ਬੈਗ
6: ਬਰਾਊਨ ਬੈਗ ਜਿਹੜਾ ਕੋਲਸ ਵਾਲਾ ਹੁੰਦਾ ਸਾਨੂੰ ਏਦਾਂ ਲੱਗਾ ਕਿ ਇਹ ਹਨਾ ਕੋਈ ਫੂਡ ਕੀ ਆਇਆ ਮੈਂ ਕਿਹਾ ਮੈਂ ਤਾਂ ਕੁਛ ਮੈਂ ਹਜੇ ਗੱਡੀ ਚ ਬੈਠੀ ਏਦਾਂ ਗੱਲਾਂ ਕਰਦੇ ਆ ਗਰਾਜ ਖੁੱਲਿਆ ਤੇ ਮੇਰਾ ਛੋਟਾ ਬੇਟਾ ਕਹਿੰਦਾ ਮੈਨੂੰ ਲੱਗਦਾ ਪਾਪਾ ਨੇ ਫੂਡ ਆਰਡਰ ਕੀਤਾ ਯੈਸ ਯੈਸ ਯੈਸ ਯੈਸ ਸਾਰੇ ਜਣੇ ਅਸੀਂ ਵੀ ਲੱਗਾ ਸੀ ਸਰਪ੍ਰਾਈਜ਼ ਦੇ ਤਾ ਜਦੋਂ ਅਸੀਂ ਲਵਾਵਾ ਦੇਖਿਆ ਉਹ ਗੱਲ ਹੀ ਸੀ
1: ਫਿਰ ਤੂੰ ਇਹ ਨੀ ਸੋਚਿਆ ਵੀ ਆਰਡਰ ਕੀਤਾ ਸੀ ਕੋਈ ਕੱਢ ਕੇ ਲੈ ਗਿਆ
2: ਇਹ ਵੀ ਹੋ ਸਕਦਾ
1: ਫਿਰ ਤੂੰ ਕੈਮਰੇ ਨੀ ਵੇਖੇ
2: ਸਾਡੀ ਵਾਰੀ ਰੱਬਾ ਸੁੱਤਾ ਹੀ ਰਹਿ ਗਿਆ
6: ਫਿਰ ਮੇਰੇ ਛੋਟੇ ਮੁੰਡੇ ਨੇ ਲਫਾਫਾ ਪਾੜਿਆ ਲੱਤਾਂ ਮਾਰ ਮਾਰ ਕੇ
2: ਤੇਰੀ ਹਿੰਮਤ ਕੈਸੀ ਹੋਈ
1: ਖੁਸ਼ੀਆਂ ਭਰਿਆ ਦਿਨ ਰਵੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਜਤਿੰਦਰ ਜੀ ਧੰਨਵਾਦ ਤੁਹਾਡਾ ਜਮੀਨ ਜੀ ਬਹੁਤ ਬਹੁਤ ਸ਼ੁਕਰੀਆ ਰਕੇਸ਼ ਕੁਮਾਰ ਜੀ ਕਹਿੰਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਇਕਬੈਲ ਸੈਣੀ ਜੀ ਐਡਲੇਟ ਤੋਂ ਹਰਮਨ ਜੀ ਸੁਖਵਿੰਦਰ ਕੌਰ ਜੀ ਅਮਰਿਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਨਰਿੰਦਰ ਸਿੰਘ ਸਹਿਮੀ ਜੀ ਕਿਆ ਕਹਿੰਦੇ ਹਾਂ ਕਹਿੰਦੇ ਕਿ ਆਰਜ਼ਾ ਦਾ ਚੁਟਕਲਾ ਕੀ ਆਰਜ਼ਾ ਦਾ ਨਵਾਂ ਚੁਟਕਲਾ ਵਰਜਨ ਸੀ ਸੋਢੀ ਸਾਹਿਬ ਵਾਲੇ ਚੁਟਕਲੇ ਦਾ ਮੁੰਡਾ ਅਤੇ ਸਾਨੂੰ ਵੀ ਨਹੀਂ ਪਸੰਦ ਆਇਆ ਅੱਛਾ ਅੱਛਾ ਹਾਂ ਓਕੇ ਓਕੇ ਠੀਕ ਆ ਠੀਕ ਆ ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਐਂਡ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਅਤੇ ਆਪ ਸਭ ਕੋ ਇੱਕ ਅਤਿ ਉੱਤਮ ਦਿਨ ਕੀ ਸ਼ੁਭ ਕਾਮਨਾਏ
2: ਵਾਹ ਵਾਹ ਵਾਹ
1: ਧੰਨਵਾਦ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਕਹਿੰਦੇ ਚੜ੍ਹਦੀ ਕਲਾ ਬਖਸ਼ੇ ਰੱਬ ਅਤੇ ਕਹਾਣੀ ਬੜੀ ਵਧੀਆ ਸੀ ਜਸਪ੍ਰੀਤ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਵੀਰਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਵਨ ਪਰਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਨ ਸਾਹਿਬ ਜਤਿੰਦਰ ਨੰਦਾ ਜੀ ਕੋਲ ਕੱਲ੍ਹ ਤੋਂ ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਅਤੇ ਸਤਿ ਸ਼੍ਰੀ ਅਕਾਲ ਇੱਧਰ ਰੋਹਿਤ ਕੁਮਾਰ ਜੀ ਭੇਜਦੇ ਨੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 187 ਰੇਟ ਹੋ ਗਿਆ 22 ਗ੍ਰਾਮ ਦਾ ਅੰਮ੍ਰਿਤ ਜੀ ਧੰਨਵਾਦ ਅਤੇ ਮਨਜੀਤ ਸਿੰਘ ਬਟਾਲਾ ਜੀ ਨਰਿੰਦਰ ਸਿੰਘ ਸਹਿਮੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹੱਸਦੇ ਖੇਡਦੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ
9: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
9: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
11: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
12: ਉਹ ਜੋ ਹੁਕਮ ਮੇਰੀ ਸਰਕਾਰ
11: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
12: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
11: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
12: ਆਹੋ ਜੀ ਆਹੋ
11: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
13: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
14: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
13: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
14: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
15: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME Advisor. ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME Advisor. ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME Advisor. ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME Advisor.
8: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-8126.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 10 ਸਪਤੰਬਰ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਬੇਸ਼ੱਕ ਪੌਲਿਨ ਹੈਂਸਨ ਜਾਂ ਦੂਸਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਸਿਗਰਟ ਸਸਤੀ ਕਰਨ ਦੀ ਗੱਲ ਕਹਿ ਰਹੀਆਂ ਹੋਣ, ਪਰ ਸਿਗਰਟ ਕਿਸੇ ਪਾਸਿਓਂ ਵੀ ਕੋਈ ਚੰਗੀ ਗੱਲ ਤਾਂ ਨਹੀਂ ਹੋ ਸਕਦੀ। ਸਿਗਰਟ ਪੀਣ ਵਾਲਾ ਵਿਅਕਤੀ ਇਕੱਲਾ ਆਪ ਹੀ ਇਸ ਜ਼ਹਿਰੀਲੇ ਧੂੰਏ ਦਾ ਸ਼ਿਕਾਰ ਨਹੀਂ ਹੁੰਦਾ, ਸਗੋਂ ਉਸਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਵੀ ਇਸ ਦੀ ਕੀਮਤ ਚੁਕਾਉਂਦੇ ਨੇ। ਪੈਸਿਵ ਸਮੋਕਿੰਗ ਇਸ ਨੂੰ ਅੰਗਰੇਜ਼ੀ ਦੇ ਵਿੱਚ ਕਹਿ ਲਿਆ ਜਾਂਦਾ। ਖਾਸ ਤੌਰ ਦੇ ਉੱਤੇ ਬੱਚਿਆਂ 'ਤੇ ਪੈਸਿਵ ਸਮੋਕਿੰਗ ਦੇ ਕੀ ਅਸਰ ਪੈ ਰਹੇ ਨੇ? ਅਮਰੀਕਾ ਦੀ ਕੌਮੀ ਸਿਹਤ ਸੰਸਥਾ ਦੇ ਦੁਆਰਾ ਮਾਹਰਾਂ ਦੇ ਅਧਿਐਨ ਦੇ ਮੁਤਾਬਕ ਸਾਲ 2023 ਦੇ ਵਿੱਚ ਦੁਨੀਆ ਭਰ ਦੇ ਅੰਦਰ ਕਰੀਬ 2.7 ਅਰਬ ਲੋਕ ਪੈਸਿਵ ਸਮੋਕਿੰਗ ਦੇ ਸੰਪਰਕ ਦੇ ਵਿੱਚ ਆਏ। ਇਸ ਦੇ ਚੱਲਦਿਆਂ ਕਰੀਬ 17 ਲੱਖ ਲੋਕ ਸਮੇਂ ਤੋਂ ਪਹਿਲਾਂ ਹੀ ਦਮ ਤੋੜਦੇ ਗਏ। ਮੈਡੀਕਲ ਜਰਨਲ ਦੀ ਲਿਸੈਂਟ ਦੀ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ 1900 ਤੋਂ ਲੈ ਕੇ 2023 ਤੱਕ 204 ਦੇਸ਼ਾਂ ਅਤੇ ਅਲੱਗ ਅਲੱਗ ਟੈਰੀਟਰੀਜ਼ ਦੇ ਵਿੱਚ ਪੈਸਿਵ ਸਮੋਕਿੰਗ ਦਾ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦਰਮਿਆਨ ਸਾਲ 2023 ਦੇ ਵਿੱਚ ਸਿਗਰਟ ਨੋਸ਼ੀ ਦੇ ਕਾਰਨ ਇਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ 76 ਕਰੋੜ ਬੱਚੇ ਹੀ ਸ਼ਾਮਲ ਸੀ। ਇਹਨਾਂ ਦੇ ਵਿੱਚ 0 ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਬੱਚੇ ਸੀ। ਅਧਿਐਨ ਦੇ ਮੁਤਾਬਕ ਇਨੀ ਇਸੇ ਉਮਰ ਵਰਗ ਦੇ ਬੱਚਿਆਂ ਦੇ ਵਿੱਚ ਸਿਗਰਟ ਨੋਸ਼ੀ ਦੇ ਧੂੰਏ ਦੇ ਸੰਪਰਕ ਦੇ ਵਿੱਚ ਆਉਣ ਦੇ ਚੱਲਦਿਆਂ ਸਾਹ ਦੀਆਂ ਜੁੜੀਆਂ ਬਿਮਾਰੀਆਂ 52 ਲੱਖ ਬੱਚਿਆਂ ਦੇ ਵਿੱਚ ਪਸਰੀਆਂ। ਅਧਿਐਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 2023 ਦੇ ਵਿੱਚ ਪੈਸਿਵ ਸਮੋਕਿੰਗ ਦੇ ਕਾਰਨ 16 ਲੱਖ ਲੋਕ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਗਏ, ਉਹ ਜਿਹੜੇ ਕਿ ਸਿਗਰਟ ਪੀ ਵੀ ਨਹੀਂ ਸੀ ਰਹੇ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕ ਲੰਮੇ ਸਮੇਂ ਤੱਕ ਬਿਮਾਰੀਆਂ ਅਤੇ ਸਿਹਤ ਸੰਬੰਧੀ ਪਰੇਸ਼ਾਨੀਆਂ ਦੇ ਨਾਲ ਜੂਝਦੇ ਰਹਿੰਦੇ ਨੇ। ਅਜਿਹੇ ਦੇ ਵਿੱਚ ਸਿਗਰਟ ਨੂੰ ਸਸਤਾ ਕਰ ਦਿੱਤਾ ਜਾਣਾ ਕਿੱਧਰ ਦਾ ਵਿਕਲਪ ਹੋਇਆ? ਖੈਰ ਇਹ ਆਸਟ੍ਰੇਲੀਆ ਦੀ ਖਬਰ ਨਹੀਂ ਹੈ, ਦੁਨੀਆ ਭਰ ਦੇ ਨਾਲ ਜੁੜਦੀ ਇਹ ਖਬਰ ਹੈ। ਦੂਜੀਆਂ ਹੋਰ ਖਬਰਾਂ ਦੇ ਵੱਲ ਚੱਲੀਏ। ਫਿਲੀਪੀਨਸ ਤੋਂ ਜਿੱਥੇ ਇੱਕ ਕਿਸ਼ਤੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ ਵੱਡਾ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ, 80 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਨੇ। ਰੋਇਟਰਸ ਦੀ ਖਬਰ ਦੇ ਮੁਤਾਬਕ ਫਿਲੀਪੀਨਸ ਕੋਸਟ ਗਾਰਡ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਬੁੱਧਵਾਰ ਰਾਤ ਪੱਛਮੀ ਫਿਲੀਪੀਨਸ ਦੇ ਪਲਾਵਨ ਟਾਪੂ ਦੇ ਕੋਲ ਇੱਕ ਫੇਰੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। 43 ਲੋਕਾਂ ਨੂੰ ਹਾਲਾਂਕਿ ਬਚਾਇਆ ਵੀ ਜਾ ਚੁੱਕਿਆ ਹੈ। AFP ਦੀ ਖਬਰ ਦੇ ਮੁਤਾਬਕ ਕੋਸਟ ਗਾਰਡ ਨੇ ਦੱਸਿਆ ਹੈ ਕਿ MV ਜੂਨ ਐਸਟਰ ਨਾਮ ਦੀ ਇਸ ਕਿਸ਼ਤੀ ਜਿਹੜੀ ਕਿ ਬੁੱਧਵਾਰ ਸ਼ਾਮ ਤੱਟ ਤੋਂ ਕਰੀਬ 2.25 ਕਿਲੋਮੀਟਰ ਦੂਰ ਹੀ ਪਹੁੰਚੀ ਸੀ, ਜਿਸ ਦੇ ਵਿੱਚ ਅੱਗ ਲੱਗ ਗਈ। ਕੋਸਟ ਗਾਰਡ ਦੇ ਦੁਆਰਾ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹ ਇਸ ਕਿਸ਼ਤੀ ਦੇ ਉੱਤੇ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਧਰ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੀ ਡੇਅਰੀ ਵਸਤਾਂ, ਸ਼ਰਾਬ, ਮੋਟਰਸਾਈਕਲ ਦੇ ਉੱਤੇ ਪਾਬੰਦੀ ਲਗਾਉਣ ਦਾ ਹੁਣ ਫੈਸਲਾ ਕੀਤਾ ਹੈ। ਪਾਬੰਦੀ 29 ਸਪਤੰਬਰ ਤੋਂ ਲਾਗੂ ਹੋਏਗੀ। ਟਰੰਪ ਦਾ ਇਹ ਫੈਸਲਾ ਕੈਨੇਡਾ ਦੇ ਵੱਲੋਂ ਅਮਰੀਕੀ ਸਮਾਨ ਦੇ ਉੱਤੇ 50% ਜਵਾਬੀ ਟੈਰਿਫ ਲਗਾਉਣ ਤੋਂ ਬਾਅਦ ਆਇਆ। ਟਰੰਪ ਦੇ ਹੁਕਮ ਦੇ ਮੁਤਾਬਕ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਵਾਈਨ, ਅਲਕੋਹਲ ਮੁਕਤ ਬੀਅਰ ਦੇ ਉੱਤੇ ਵੀ ਪਾਬੰਦੀ ਲੱਗੇਗੀ। ਕੁਝ ਡੈਰੀ ਵਸਤਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਿਆ ਤੱਕ ਜਾਏਗਾ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਬੰਦੀਆਂ ਸੀਮਤ ਸਮੇਂ ਦੇ ਲਈ ਲੱਗਣਗੀਆਂ, ਪਰ ਇਹਨਾਂ ਦੇ ਵਿੱਚ ਵਾਧਾ ਵੀ ਕਰ ਸਕਦੇ ਨੇ। ਟਰੰਪ ਦੀ ਨਵੀਂ ਪਾਬੰਦੀ ਕੁਝ ਘੰਟੇ ਪਹਿਲਾਂ ਕੈਨੇਡਾ ਨੇ ਅਮਰੀਕੀ ਸਮਾਨ ਦੇ ਉੱਤੇ 50% ਜਵਾਬੀ ਟੈਰਿਫ ਲਗਾਏ ਸੀ। ਸ਼ਾਇਦ ਇਸੇ ਦੇ ਗੁੱਸੇ ਵਜੋਂ ਅਮਰੀਕਾ ਨੇ ਇਹ ਫੈਸਲਾ ਲਾਗੂ ਕੀਤਾ ਹੈ। ਦੁਨੀਆ ਭਰ ਦੇ ਵਿੱਚ ਜੰਗ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਜਾਰਡਨ ਦੇ ਮੁਵਾਕਫ ਅਸਲਤੀ ਏਅਰਬੇਸ ਦੇ ਉੱਤੇ ਬੁੱਧਵਾਰ ਸਵੇਰੇ ਇਰਾਨ ਨੇ ਮਿਜ਼ਾਈਲ ਹਮਲਾ ਕੀਤਾ। BBC ਦੇ ਅਮਰੀਕੀ ਨਿਊਜ਼ ਪਾਰਟਨਰ CBS ਨਿਊਜ਼ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਕਈ ਅਮਰੀਕੀ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਹਮਲੇ 'ਚ 8 F-15 ਲੜਾਕੂ ਜਹਾਜ਼, ਜਿਸ ਦੇ ਉੱਤੇ ਅਮਰੀਕਾ ਬੜਾ ਮਾਣ ਕਰਦਾ, ਮਾਮੂਲੀ ਰੂਪ ਦੇ ਵਿੱਚ ਨੁਕਸਾਨੇ ਗਏ ਨੇ। ਖਬਰਾਂ ਇਹ ਵੀ ਨੇ ਕਿ ਮੁਰੰਮਤ ਤੋਂ ਬਾਅਦ ਇਹਨਾਂ ਜਹਾਜ਼ਾਂ ਨੂੰ ਤਾਂ ਦੁਬਾਰਾ ਅਮਰੀਕੀ ਹਵਾਈ ਬੇੜੇ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ, ਪਰ ਅਮਰੀਕਾ ਦੀ ਹਵਾਈ ਟਿਕਾਣੇ ਕਿੰਨੇ ਕੁ ਸੁਰੱਖਿਅਤ ਨੇ, ਸਿਰਫ ਇਸ ਦੀ ਇੱਕ ਝਲਕ ਜਿਹੜੀ ਉਹ ਇਰਾਨ ਨੇ ਦਿਖਾਈ ਹੈ। ਇਸ ਮੁਤਾਬਕ ਹਮਲੇ ਦੇ ਵਿੱਚ F-10 ਥੰਡਰਬੋਲਟ ਜਹਾਜ਼ ਨੂੰ ਵੀ ਇਸ ਮਿਜ਼ਾਈਲ ਦੀ ਚਪੇਟ ਦੇ ਵਿੱਚ ਆਇਆ ਦੱਸਿਆ ਗਿਆ। ਜਹਾਜ਼ ਦਾ ਇੱਕ ਖੰਭ ਪੂਰੀ ਤਰ੍ਹਾਂ ਦੇ ਨਾਲ ਉੱਡ ਗਿਆ। A-10 ਨੂੰ ਆਮ ਤੌਰ ਦੇ ਉੱਤੇ ਵਾਰਥੰਗ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਯਾਨੀ ਕਿ ਲੜਾਈ ਦੇ ਵਿੱਚ ਜਿਹੜਾ ਇੱਕ ਸਭ ਤੋਂ ਤਗੜਾ ਇੱਕ ਹਮਲਾ ਬਣ ਕੇ ਸਾਬਤ ਹੁੰਦਾ ਹੈ। CBS ਨਿਊਜ਼ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਮਰੀਕੀ ਫੌਜੀ ਦੀ ਮੌਤ
ਹੋਈ ਖਬਰ ਨਹੀਂ ਸਾਹਮਣੇ ਆਈ, ਪਰ ਇਹ ਚੰਗੀ ਗੱਲ ਹੈ, ਪਰ ਜ਼ਖਮੀ ਹੋਣ ਦੀਆਂ ਖਬਰਾਂ ਜ਼ਰੂਰ ਸਾਹਮਣੇ ਆ ਰਹੀਆਂ। ਹਾਲਾਂਕਿ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆਂ ਉਸ ਉਹਨਾਂ ਫੌਜੀਆਂ ਦੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਰਾਨੀ ਹਮਲੇ ਦਾ ਜਵਾਬ ਦੇਣ ਦੇ ਲਈ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਬਲਾਂ ਨੇ 30 ਤੋਂ ਵਧੇਰੇ ਪੈਟਰੀਅਟ ਮਿਜ਼ਾਈਲਾਂ ਜਵਾਬ ਦੇ ਵਿੱਚ ਦਾਗ ਛੱਡੀਆਂ ਨੇ। ਮਾਫ ਕਰਨਾ, ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਚੱਲ ਰਹੀ ਜੰਗ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀ ਮਿਡਟਰਮ ਚੋਣਾਂ ਤੋਂ ਤੁਰੰਤ ਬਾਅਦ ਖਤਮ ਹੋ ਸਕਦੀ ਹੈ। ਟਰੰਪ ਨੇ ਵੀਰਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਰਾਤ ਵੇਲੇ ਅਮਰੀਕਾ ਦੇ ਵਿੱਚ ਰਾਤ ਦਾ ਸਮਾਂ ਪਰ ਵੀਰਵਾਰ ਆਸਟ੍ਰੇਲੀਆ ਦੀ ਦੱਸ ਰਹੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਰਾਨ ਦੇ ਵਿੱਚ ਹੁਣ ਜ਼ਿਆਦਾ ਸਮੇਂ ਤੱਕ ਜੰਗ ਜਾਰੀ ਰਹਿਣ ਦੀ ਸਥਿਤੀ ਦੇ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਤੇਲ ਦੀ ਕੀਮਤਾਂ 'ਚ ਗਿਰਾਵਟ ਆ ਚੁੱਕੀ ਹੈ ਜਿਸ ਦੀ ਉਮੀਦ ਨਹੀਂ ਸੀ। ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੋਣਾਂ ਤੋਂ ਤੁਰੰਤ ਬਾਅਦ ਜੰਗ ਖਤਮ ਹੋ ਜਾਏਗੀ ਕਿਉਂਕਿ ਇਰਾਨ ਜ਼ਿਆਦਾ ਦੇਰ ਟਿਕ ਹੀ ਨਹੀਂ ਸਕੇਗਾ। ਡੋਨਲਡ ਟਰੰਪ ਦਾ ਬਿਆਨ ਟੈਕਸਾਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਪਹਿਲੇ ਮਿਡਟਰਮ ਕਨਵੈਨਸ਼ਨ ਤੋਂ ਠੀਕ ਪਹਿਲਾਂ ਸਾਹਮਣੇ ਆਇਆ। ਇਸ ਪ੍ਰੋਗਰਾਮ ਦੇ ਜ਼ਰੀਏ ਟਰੰਪ ਦਾ ਮਕਸਦ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਨੇਤਾਵਾਂ ਨੂੰ ਇਕਜੁੱਟ ਕਰਨਾ, ਉਹਨਾਂ 'ਚ ਚੁਣਾਵੀ ਉਤਸ਼ਾਹ ਭਰਨਾ ਜੋ ਕਿ ਫਿਲਹਾਲ ਤਾਂ ਗਾਇਬ ਹੀ ਨਜ਼ਰ ਆ ਰਿਹਾ। ਜ਼ਿਕਰਯੋਗ ਹੈ ਕਿ ਇਰਾਨ ਦੇ ਖਿਲਾਫ ਜੰਗ ਨੂੰ ਲੈ ਕੇ ਟਰੰਪ ਆਪਣੀ ਹੀ ਰਿਪਬਲਿਕਨ ਪਾਰਟੀ ਦੇ ਅੰਦਰ ਦਬਾਅ ਦਾ ਸਾਹਮਣਾ ਕਰ ਸਕਦੇ ਨੇ। ਆਹ ਖਬਰ ਅਗਲੀ ਦੱਸਣ ਲੱਗੇ ਹਾਂ, ਪਰ ਇਸ ਖਬਰ ਦੇ ਉੱਤੇ ਯਕੀਨ ਕਿਵੇਂ ਕਰੀਏ? ਹੁਣ ਇਹ ਹੈ ਤਾਂ ਅਸਲ ਦੇ ਵਿੱਚ ਇਜ਼ਰਾਈਲੀ ਅਖਬਾਰ ਹਾਰਤੇਜ਼ ਦੀ ਨਿਊਜ਼ ਹੈ। ਹਾਰਤੇਜ਼ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ 7 ਅਕਤੂਬਰ 2023 ਨੂੰ ਹਮਾਸ ਨੇ ਜਦੋਂ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ, ਉਹ ਹਮਲਾ ਜਿਸ ਦੇ ਜਵਾਬ 'ਚ ਇਜ਼ਰਾਈਲ ਨੇ ਦੁਨੀਆ ਭਰ ਦੇ ਅੰਦਰ ਸਭ ਤੋਂ ਵੱਡਾ ਨੁਕਸਾਨ ਕਰਕੇ ਦਿਖਾਇਆ, ਗਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਛੱਡਿਆ, 76,000 ਤੋਂ ਵਧੇਰੇ ਲੋਕਾਂ ਦੀ ਮੌਤ ਕਰ ਛੱਡੀ ਹੈ। ਉਹ ਹਮਲੇ ਦੇ ਬਾਰੇ ਇਜ਼ਰਾਈਲ ਦੇ ਉਸ ਵਕਤ ਪ੍ਰਧਾਨ ਮੰਤਰੀ ਹੁਣ ਵੀ ਨੇ ਬੈਂਜਾਮਿਨ ਨੇਤਨਯਾਹੂ ਨੂੰ ਪਹਿਲਾਂ ਹੀ ਪਤਾ ਚੱਲ ਚੁੱਕਿਆ ਸੀ, 1-2-5 ਨਹੀਂ ਬਲਕਿ 10 ਦਿਨ ਪਹਿਲਾਂ। ਬਾਵਜੂਦ ਇਸ ਦੇ ਨੇਤਨਯਾਹੂ ਨੇ ਪ੍ਰਬੰਧ ਕਿਉਂ ਨਹੀਂ ਕੀਤੇ, ਹਮਾਸ ਦਾ ਇਹ ਹਮਲਾ ਕਿਉਂ ਹੋਣ ਦਿੱਤਾ, ਇਜ਼ਰਾਈਲੀਆਂ ਦੀ ਮੌਤ ਕਿਉਂ ਹੋਣ ਦਿੱਤੀ, 1200 ਇਜ਼ਰਾਈਲੀ ਨਾਗਰਿਕ ਵੀ ਤਾਂ ਇਸ ਹਮਲੇ ਦੇ ਵਿੱਚ ਮਾਰੇ ਗਏ ਸੀ। ਹੁਣ ਇਜ਼ਰਾਈਲ ਦੇ ਇਸ ਸਿਖਰਲੇ ਅਖਬਾਰ ਹਾਰਤੇਜ਼ ਦੀ ਇਸ ਨਿਊਜ਼ ਦੇ ਉੱਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਲਜ਼ਾਮ ਸਾਧੇ ਨੇ। ਉਹਨਾਂ ਕਿਹਾ ਹੈ ਕਿ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਤਰੀਕੇ ਦੇ ਨਾਲ ਇਹ ਖਬਰ ਲਿਆਂਦੀ ਗਈ ਹੈ। ਇਜ਼ਰਾਈਲ ਦੇ ਵਿੱਚ ਵੀ ਤਾਂ ਚੋਣਾਂ ਹੋਣੀਆਂ ਨੇ, ਅਕਤੂਬਰ ਮਹੀਨੇ 'ਚ ਇਜ਼ਰਾਈਲ ਦੀਆਂ ਚੋਣਾਂ ਹੋਣੀਆਂ, ਠੀਕ ਉਸ ਤੋਂ ਪਹਿਲਾਂ ਇਜ਼ਰਾਈਲ ਦੇ ਵੱਡੇ ਅਖਬਾਰ ਦੇ ਦੁਆਰਾ ਜੇਕਰ ਇਹ ਦਾਅਵਾ ਕੀਤਾ ਜਾਂਦਾ ਹੈ ਔਰ ਇਸ ਦੇ ਸਬੂਤ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਂਦੇ ਨੇ, ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਇਸ ਤੋਂ ਵੱਡੀ ਬੇਇੱਜ਼ਤੀ ਤਾਂ ਕੀ ਹੋਏਗੀ? ਪਰ ਖੈਰ, ਇਹ ਬੇਇੱਜ਼ਤੀ ਦੇ ਨਾਲੋਂ ਜ਼ਿਆਦਾ ਵੱਡਾ ਸਵਾਲ ਇਹ ਹੋਏਗਾ ਕਿ ਜਿਹੜੇ 76,000 ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ, ਕਿ ਉਸ ਨੂੰ ਬਚਾਇਆ ਜਾ ਸਕਦਾ ਸੀ ਕਿ ਇਹ ਇਜ਼ਰਾਈਲ ਦੀ ਇੱਕ ਮਹਿਜ਼ ਸਾਜ਼ਿਸ਼ ਹੀ ਨਜ਼ਰ ਆਉਂਦੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਲੰਡਨ 'ਚ ਰਹਿ ਰਹੇ ਭਾਰਤੀ ਮੂਲ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਜਿਸ ਕਿਸਮ ਦਾ ਵਿਵਹਾਰ ਹੋਇਆ ਉਸ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਕਾਕਰੇਜ ਹੁੰਦੇ ਤਾਂ ਸ਼ਾਇਦ ਉਹਨਾਂ ਦੀ ਜ਼ਿੰਦਗੀ ਬਿਹਤਰ ਹੁੰਦੀ। ਕਾਕਰੇਜ ਉਹ ਨਹੀਂ ਜਿਹੜੇ ਜਨਤਾ ਪਾਰਟੀ ਵਾਲੇ ਨੌਜਵਾਨ ਸਰਕਾਰ ਦੇ ਨਾਲ ਅੱਡਾ ਲਾਈ ਬੈਠੇ ਨੇ, ਉਹ ਕਾਕਰੇਜ ਜਿਸ ਨੂੰ ਕੁਚਲ ਦਿੱਤਾ ਜਾਂਦਾ ਹੈ। ਮਾਲਿਆ ਨੇ ਵੀਰਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ 'ਚ ਲਿਖਿਆ ਕਿ ਮੇਰੇ ਨਾਲ ਜਿੰਨੀ ਨਾ ਇਨਸਾਫ਼ੀ ਹੋਈ ਹੈ ਉਹ ਹੁਣ ਵੀ ਹੋ ਰਹੀ ਹੈ ਔਰ ਉਸਨੂੰ ਮੈਂ ਦੇਖ ਕੇ ਸੋਚਦੇ ਹਾਂ ਕਿ ਸ਼ਾਇਦ ਮੈਨੂੰ ਕਾਕਰੇਜ ਬਣ ਜਾਣਾ ਚਾਹੀਦਾ ਸੀ, ਮੇਰੀ ਦੁਨੀਆ ਕਾਕਰੇਜ ਤੋਂ ਬਿਹਤਰ ਹੁੰਦੀ ਹੈ। ਇਸ ਤੋਂ ਪਹਿਲਾਂ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਈਡੀ ਨੇ ਬੰਬੇ ਹਾਈਕੋਰਟ ਦੇ ਵਿੱਚ ਦਾਖਲ ਇੱਕ ਹਲਫਨਾਮੇ 'ਚ ਉਹਨਾਂ ਤੋਂ 14,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਵਸੂਲੀ ਕੀਤੀ ਹੈ। ਉਹਨਾਂ ਦੇ ਮੁਤਾਬਕ ਇਹ ਰਕਮ ਉਹਨਾਂ ਨੇ ਬੈਂਕਾਂ ਨੂੰ ਦਿੱਤੀ ਹੈ ਜਿਨ੍ਹਾਂ ਦਾ ਪੈਸਾ ਉਹਨਾਂ ਦੇ ਵੱਲ ਬਕਾਇਆ ਪਿਆ ਸੀ ਔਰ ਈਡੀ ਨੇ ਇਸ ਗੱਲ ਨੂੰ ਮੰਨਿਆ। ਮਾਲਿਆ ਨੇ ਬੁੱਧਵਾਰ ਦੇ ਦਿਨ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਪਣੇ ਬ੍ਰਿਟੇਨ ਦੇ ਅੰਦਰ ਰਹਿਣ ਦੀ ਸਥਿਤੀ ਨੂੰ ਲੈ ਕੇ ਵੀ ਸਫਾਈ ਦਿੱਤੀ। ਉਹਨਾਂ ਲਿਖਿਆ ਕਿ ਜਿਹੜੇ ਲੋਕ ਮੈਨੂੰ ਭਾਰਤ ਆਉਣ ਤੋਂ ਇਨਕਾਰ ਕਰਨ ਵਾਲਾ ਭਗੌੜਾ ਕਹਿ ਰਹੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ 1992 ਤੋਂ ਹੀ ਯੂਨਾਈਟਿਡ ਕਿੰਗਡਮ ਦਾ ਪਰਮਾਨੈਂਟ ਰੈਜ਼ੀਡੈਂਟ ਹਾਂ, ਫਿਲਹਾਲ ਮੈਨੂੰ ਕਾਨੂੰਨੀ ਤੌਰ ਦੇ ਉੱਤੇ ਇਹ ਦੇਸ਼ ਛੱਡਣ ਤੋਂ ਮਨ੍ਹਾ ਕੀਤਾ ਗਿਆ। ਮਾਲਿਆ ਨੇ ਕਿਹਾ ਕਿ ਉਹਨਾਂ ਦੇ ਮਾਮਲੇ 'ਚ ਭਾਰਤ ਸਰਕਾਰ ਦੀ ਪੋਸਟਰ ਬੁਆਏ ਕਾਰਵਾਈ ਤੋਂ ਇਹ ਸਭ ਕੁਝ ਸ਼ੁਰੂ ਹੋਇਆ ਸੀ। ਉਹਨਾਂ ਸਰਕਾਰ ਦੇ ਖਿਲਾਫ਼ ਬੇਹੱਦ ਅਨਿਆਂਪੂਰਨ ਰਵੱਈਆ ਅਪਣਾਉਣ ਦੇ ਦੋਸ਼ ਮੜੇ। ਇੱਧਰ ਗੁਜਰਾਤ ਦੇ ਗਾਂਧੀ ਨਗਰ ਦੇ ਕੁਡਾਸਨ ਇਲਾਕੇ ਦੇ ਵਿੱਚ ਬੁੱਧਵਾਰ ਰਾਤ ਨਿਰਮਾਣ ਅਧੀਨ ਇੱਕ ਇਮਾਰਤ ਦੇ ਲੋਹੇ ਦਾ ਵੱਡਾ ਸਲੈਬ ਡਿੱਗਣ ਦੇ ਚੱਲਦਿਆਂ ਕਈ ਮਜ਼ਦੂਰ ਮਲਬੇ ਥੱਲੇ ਦੱਬ ਗਏ। ਹਾਦਸੇ ਤੋਂ ਬਾਅਦ ਰਾਹਤ ਤੇ ਬਚਾਅ ਮੁਹਿੰਮ ਦੇ ਚੱਲਦਿਆਂ ਹੁਣ ਤੱਕ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਸੰਘਵੀ ਨੇ ਦੱਸਿਆ ਕਿ 15 ਮਜ਼ਦੂਰਾਂ ਨੂੰ ਬਚਾਇਆ ਜਾ ਚੁੱਕਿਆ, 12 ਹੋਰਾਂ ਨੂੰ ਗਾਂਧੀ ਨਗਰ ਸਿਵਲ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਆਈਆਂ ਨੇ ਪਰ ਕਈਆਂ ਨੂੰ ਤਾਂ ਛੁੱਟੀ ਵੀ ਦੇ ਦਿੱਤੀ ਗਈ ਹੈ।
ਉੱਥੇ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਹੋ ਰਿਹਾ ਐਸ਼ ਸ਼ਨੀਵਾਰ ਦੇ ਦਿਨ ਦੁਨੀਆ ਭਰ ਦੇ ਨੇਤਾ ਪਹੁੰਚਣਗੇ ਨਵੀਂ ਦਿੱਲੀ 'ਚ ਹੋਣ ਵਾਲੇ 18ਵੇਂ ਬ੍ਰਿਕਸ ਸਮਿਟ ਦੇ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੀ ਤਿਆਰੀਆਂ ਸੰਬੰਧੀ ਨੋਇਡਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਰੂਸੀ ਫੌਜ ਦੇ 3 ਏਅਰਕ੍ਰਾਫਟ ਉਤਰੇ ਇਸ ਨਵੇਂ ਹਵਾਈ ਅੱਡੇ ਦੇ ਉੱਤੇ ਕਿਸੇ ਵੀ ਵਿਦੇਸ਼ੀ ਫੌਰਨ ਜਹਾਜ਼ ਦੀ ਇਹ ਫੌਜੀ ਜਹਾਜ਼ ਦੀ ਪਹਿਲੀ ਲੈਂਡਿੰਗ ਸੀ ਤਿੰਨੋਂ ਰੂਸੀ ਫੌਜੀ ਜਹਾਜ਼ ਮੰਗਲਵਾਰ ਲਗਭਗ 5:30 ਸ਼ਾਮ ਨੂੰ ਹਾਈਵੇ ਦੇ ਹਵਾਈ ਅੱਡੇ ਦੇ ਰਨਵੇ ਦੇ ਉੱਤੇ ਉਤਰੇ ਜਿਸ ਦੇ ਵਿੱਚ ਰੂਸੀ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ IL-76 ਵੀ ਸ਼ਾਮਲ ਸੀ ਇਹਨਾਂ ਜਹਾਜ਼ਾਂ ਦੇ ਰਾਹੀਂ ਰੂਸੀ ਫੌਜ ਐਡਵਾਂਸ ਟੀਮ ਅਤੇ ਉੱਚ ਫੌਜੀ ਅਧਿਕਾਰੀ ਭਾਰਤ ਦੇ ਵਿੱਚ ਪਹੁੰਚੇ ਨੇ ਇਹ ਜਹਾਜ਼ ਬੁੱਧਵਾਰ ਦੇ ਦਿਨ ਵੀ ਰਨਵੇ ਦੇ ਉੱਤੇ ਹੀ ਖੜ੍ਹੇ ਰਹੇ ਇਸ ਤੋਂ ਪਹਿਲਾਂ ਵਿਦੇਸ਼ੀ ਫੌਜੀ ਜਹਾਜ਼ਾਂ ਦੀ ਲੈਂਡਿੰਗ ਜ਼ਿਆਦਾਤਰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਹੁੰਦੀ ਰਹੀ ਹੈ ਫਿਲਹਾਲ ਹਵਾਈ ਅੱਡੇ ਦੀ ਸੁਰੱਖਿਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਟੀਮ ਇਹਨਾਂ ਜਹਾਜ਼ਾਂ ਦੀ ਨਿਗਰਾਨੀ ਅਤੇ ਸੁਰੱਖਿਆ ਦੇ ਵਿੱਚ ਜੁਟੀ ਹੋਈ ਹੈ ਦੱਸ ਦਈਏ ਕਿ 18ਵਾਂ ਬ੍ਰਿਕਸ ਸਮਿਟ 12 ਅਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਭਾਰਤ ਮੰਡਪਮ ਦੇ ਅੰਦਰ ਆਯੋਜਿਤ ਕੀਤਾ ਜਾ ਰਿਹਾ ਜਿੱਥੇ ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ ਰਾਸ਼ਟਰ ਪ੍ਰਮੁੱਖ ਅਤੇ ਸੱਦੇ ਗਏ ਮਹਿਮਾਨ ਸ਼ਾਮਲ ਹੋਣਗੇ ਇਹਨਾਂ ਦੇ ਵਿੱਚ ਗਲੋਬਲ ਸ਼ਾਸਨ ਬਹੁਪੱਖਵਾਦ ਨਵੀਨਤਾ ਅਤੇ ਸਮਾਵੇਸ਼ੀ ਗਲੋਬਲ ਦੇ ਵਿਕਾਸ ਵਰਗੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ 12 ਸਤੰਬਰ ਦਾ ਸ਼ੈਡਿਊਲ ਇਹ ਹੈ ਕਿ ਦੁਪਹਿਰ 2 ਤੋਂ ਨੇਤਾਵਾਂ ਦੇ ਭਾਰਤ ਮੰਡਪਮ 'ਚ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ 2:30 ਗਲੋਬਲ ਸ਼ਾਸਨ ਬਹੁਪੱਖਵਾਦ ਨੂੰ ਮਜ਼ਬੂਤ ਕਰਨ ਦੇ ਵਿਸ਼ੇ ਦੇ ਉੱਤੇ ਇੱਕ ਬੰਦ ਕਮਰਾ ਬੈਠਕ ਹੋਏਗੀ ਪੱਤਰਕਾਰਾਂ ਨੂੰ ਦੂਰ ਰੱਖਿਆ ਜਾਏਗਾ ਪਰ ਦੁਨੀਆ ਭਰ ਦਾ ਮੀਡੀਆ ਇੱਥੇ ਪਹੁੰਚ ਰਿਹਾ ਇਸ ਤੋਂ ਇਲਾਵਾ ਭਾਰਤ ਇਨੋਵੇਟਿਵ ਪ੍ਰਦਰਸ਼ਨੀ ਫੋਟੋਸ਼ੂਟ ਵੀ ਹੋਣਾ ਹੈ ਸਾਂਝੇ ਤੌਰ ਦੇ ਉੱਤੇ ਅਲੱਗ ਅਲੱਗ ਦੇਸ਼ਾਂ ਦੇ ਨਾਲ ਭਾਰਤ ਦੇ ਅਲੱਗ ਅਲੱਗ ਮੰਤਰੀ ਪੌਦੇ ਲਗਾਉਣ ਦਾ ਪ੍ਰੋਗਰਾਮ ਕਰਨਗੇ ਦਿਨ ਦੀ ਸਮਾਪਤੀ ਦੇ ਨਾਲ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਗਾਲਾ ਡਿਨਰ ਦੇ ਉੱਤੇ ਸਾਰੇ ਨੇਤਾ ਮੌਜੂਦ ਹੋਣਗੇ 13 ਸਤੰਬਰ ਦਾ ਸ਼ੈਡਿਊਲ ਇਹ ਹੋਣਾ ਹੈ ਕਿ ਸੰਮੇਲਨ ਦੇ ਦੂਜੇ ਦਿਨ ਸਵੇਰੇ 10:00 ਸਾਰੇ ਸਹਿਯੋਗੀ ਅਤੇ ਸੱਦੇ ਗਏ ਦੇਸ਼ਾਂ ਦੇ ਪ੍ਰਮੁੱਖ ਭਾਰਤ ਮੰਡਪਮ ਪਹੁੰਚਣਗੇ ਗਰੁੱਪ ਫੋਟੋ ਤੋਂ ਬਾਅਦ 11:15 ਸੰਮੇਲਨ ਦਾ ਓਪਨ ਸੈਸ਼ਨ ਸ਼ੁਰੂ ਹੋਏਗਾ ਅਤੇ ਦੁਪਹਿਰ ਹੁੰਦਿਆਂ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਇੱਕ ਸਾਂਝਾ ਏਜੰਡਾ ਜੇਕਰ ਜਾਰੀ ਹੋ ਸਕਿਆ ਤਾਂ ਜਾਰੀ ਕੀਤਾ ਜਾਏਗਾ ਅਤੇ ਜੋ ਕਿ ਇਸ ਬ੍ਰਿਕਸ ਸਮਿਟ ਦੀ ਕਾਮਯਾਬੀ ਵੀ ਮੰਨੀ ਜਾਏਗੀ ਉੱਥੇ ਰਾਜਧਾਨੀ ਦਿੱਲੀ ਦੇ ਵਿੱਚ 2 ਚੱਲਣ ਵਾਲੇ ਇਸ ਬ੍ਰਿਕਸ ਸਮਿਟ ਦੇ ਦਰਮਿਆਨ ਦੁਨੀਆ ਭਰ ਦੇ ਸਿਆਸਤਦਾਨ ਹੀ ਨਹੀਂ ਬਲਕਿ ਅਲੱਗ ਅਲੱਗ ਕਾਰੋਬਾਰੀ ਵੀ ਪਹੁੰਚ ਰਹੇ ਨੇ ਸੰਮੇਲਨ ਦੇ ਦਰਮਿਆਨ ਨਵੀਂ

ਜੁੜੇ ਹੋਏ ਸਟਾਫਰ ਔਰ ਅਲੱਗ ਅਲੱਗ ਖਿੱਤੇ ਦੇ ਨਾਲ ਜੁੜੇ ਹੋਏ ਲੋਕ ਇੱਥੇ ਪਹੁੰਚ ਰਹੇ ਨੇ ਔਰ ਇਸ ਦੇ ਚੱਲਦਿਆਂ ਦਿੱਲੀ ਦੇ ਵਿੱਚ ਹੋਟਲਾਂ ਦੇ ਅੰਦਰ ਕਮਰਿਆਂ ਦੀ ਉਪਲਬਧਤਾ ਘੱਟ ਰਹੀ ਹੈ। ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਨੇ ਗਰਬਾ ਅਤੇ ਨਰਾਤਿਆਂ ਦੇ ਆਯੋਜਨਾਂ ਦੇ ਉੱਤੇ ਧਾਰਮਿਕ ਆਧਾਰ ਦੇ ਉੱਤੇ ਐਂਟਰੀ ਨੂੰ ਲੈ ਕੇ ਜਿਹੜਾ ਇੱਕ ਬਿਆਨ ਦਿੱਤਾ ਸੀ ਉਸ ਦੀ ਹੁਣ ਆਲੋਚਨਾ ਹੋ ਰਹੀ ਹੈ। ਉਹਨਾਂ ਨੇ ਬੁੱਧਵਾਰ ਦੇ ਦਿਨ ਕਿਹਾ ਸੀ ਕਿ ਗੜਬਾ ਵਰਗੇ ਆਯੋਜਨਾ ਦੇ ਵਿੱਚ ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਈ ਕਾਰਡ ਜਾਂਚਣਾ ਚਾਹੀਦਾ, ਧਰਮ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਜਾਂਚਣਾ ਸਹੀ ਨਹੀਂ ਹੈ। ਅਮ੍ਰਿਤਾ ਫੜਨਵੀਸ ਨੇ ਕਿਹਾ ਕਿ ਚਾਹੇ ਗੜਬਾ ਹੋਵੇ ਨਰਾਤਾ ਹੋਵੇ, ਆਪਣੀ ਬੇਹੱਦ ਹੀ ਸੁੰਦਰ ਫੈਸਟੀਵਲ, ਆਪਣੀ ਜਗਤ ਪ੍ਰਸਿੱਧ ਔਰ ਅਲੱਗ ਅਲੱਗ ਲੋਕ ਪਹਿਰਾਵਿਆਂ ਅਤੇ ਅੰਦਾਜ਼ ਦੇ ਕਰਕੇ ਦੁਨੀਆ ਭਰ 'ਚ ਪ੍ਰਸਿੱਧ ਨੇ। ਲੋਕ ਇਹਨਾਂ ਨੂੰ ਪਸੰਦ ਕਰਦੇ ਨੇ। ਆਸਥਾ ਸ਼ਰਧਾ ਦੇ ਨਾਲ ਜੇਕਰ ਕੋਈ ਆਉਂਦਾ ਆਪਣੀ ਫੈਮਿਲੀਜ਼ ਨੂੰ ਲੈ ਕੇ ਆਉਣਾ ਚਾਹੁੰਦਾ, ਤਾਂ ਮੈਨੂੰ ਲੱਗਦਾ ਕਿ ਜਾਤੀ ਅਤੇ ਧਰਮ ਦੇ ਆਧਾਰ ਦੇ ਉੱਤੇ ਉਸ ਦੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ। ਗੜਬਾ ਇੰਨਾ ਹਾਈ ਇੰਟੈਂਸਿਟੀ ਇਵੈਂਟ ਰਹਿੰਦਾ ਕਿ ਆਈ ਕਾਰਡ ਦੇਖਣਾ ਕਾਫੀ ਹੋਏਗਾ, ਧਰਮ ਦੇ ਬੇਸਿਸ ਦੇ ਉੱਤੇ ਦੇਖਣਾ ਸਹੀ ਨਹੀਂ ਹੈ। ਦਰਅਸਲ ਨਰਾਤਿਆਂ ਦੇ ਦਰਮਿਆਨ ਮਹਾਰਾਸ਼ਟਰ ਦੇ ਵਿੱਚ ਹੋਣ ਵਾਲੇ ਗਰਬਾ ਡਾਂਡੀਆ ਆਯੋਜਨਾ ਦੇ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਯਾਨੀ VHP ਨੇ ਮੁਸਲਮਾਨਾਂ ਦੀ ਐਂਟਰੀ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। VHP ਨੇ ਆਪਣੇ ਆਯੋਜਨਾ ਦੇ ਵਿੱਚ ਪ੍ਰਵੇਸ਼ ਤੋਂ ਪਹਿਲਾਂ ਪਛਾਣ ਪੱਤਰ ਦੀ ਜਾਂਚ ਅਤੇ ਮੁਸਲਮਾਨਾਂ ਦੇ ਦਾਖਲੇ ਦੇ ਉੱਤੇ ਰੋਕ ਲਗਾਉਣ ਦੀ ਗੱਲ ਕਹਿ ਕੇ ਇੱਕ ਚੰਗੀ ਚਰਚਾ ਜਿਹੜੀ ਹੈ ਮਹਾਰਾਸ਼ਟਰ ਦੇ ਵਿੱਚ ਛੇੜ ਦਿੱਤੀ ਸੀ। ਉੱਥੇ ਭਾਜਪਾ ਦੇ ਨਵੇਂ ਤਾਂ ਹੁਣ ਕੀ ਉਹ ਕਹਾਂਗੇ, ਪੁਰਾਣੇ ਹੋ ਚੁੱਕੇ ਨੇ ਪ੍ਰਧਾਨ ਨਿਤਿਨ ਨਵੀਨ ਦੀ ਟੀਮ ਦੇ 8 ਜਨਰਲ ਸਕੱਤਰਾਂ ਦੇ ਵਿੱਚੋਂ 2 ਇਸ ਸਾਲ ਨਵੰਬਰ ਮਹੀਨੇ 'ਚ ਹੋਣ ਜਾ ਰਹੀਆਂ ਰਾਜ ਸਭਾ ਚੋਣਾਂ ਦੀਆਂ ਦੇ ਵਿੱਚ ਆਪਣੀ ਦਾਅਵੇਦਾਰੀ ਜਤਾ ਸਕਦੇ ਨੇ। ਚਰਚਾ ਹੈ ਕਿ ਸਮ੍ਰਿਤੀ ਇਰਾਨੀ ਅਤੇ ਹਰੀਸ਼ ਦਿਵੇਦੀ ਨੂੰ ਰਾਜ ਸਭਾ ਦੀਆਂ 2 ਬਚਦੀਆਂ ਸੀਟਾਂ ਦੇ ਵਿੱਚ ਭਾਜਪਾ ਦੀ ਤਰਫ ਤੋਂ ਪੇਸ਼ਕਸ਼ ਦਿੱਤੀ ਜਾ ਸਕਦੀ ਹੈ। ਭਾਜਪਾ ਰਾਜ ਸਭਾ ਦੀਆਂ 10 'ਚੋਂ 8 ਸੀਟਾਂ ਜਿੱਤਣ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਹੈ। ਸਮ੍ਰਿਤੀ ਇਰਾਨੀ ਜੋ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦਰਮਿਆਨ ਅਮੇਠੀ ਤੋਂ ਹਾਰ ਗਈ ਸੀ, ਹੁਣ ਤੱਕ ਸਿਆਸੀ ਪੱਖੋਂ ਗੈਰ ਹਾਜ਼ਰ ਹੀ ਰਹੀ ਹੈ, ਪਰ ਬਾਵਜੂਦ ਇਸ ਦੇ ਉਹਨਾਂ ਦੇ ਰਵੱਈਏ ਨੂੰ ਦੇਖਦੇ ਹੋਇਆਂ ਭਾਜਪਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ। ਵੈਸੇ ਵੀ ਭਾਜਪਾ ਆਪਣੇ ਮਹਿਲਾ ਰਾਖਵੇਂ ਕਰਨ ਦੇ ਬਿਆਨ ਤੋਂ ਪਿੱਛੇ ਨਹੀਂ ਹਟ ਸਕਦੀ। ਇਸ ਤੋਂ ਇਲਾਵਾ ਹਰੀਸ਼ ਦਿਵੇਦੀ ਜੋ ਕਿ 2024 'ਚ ਬਸਤੀ ਦੀ ਆਪਣੀ ਹੀ ਲੋਕ ਸਭਾ ਸੀਟ ਹਾਰ ਗਏ ਸੀ, ਉਹਨਾਂ ਨੂੰ ਵੀ ਰਾਜ ਸਭਾ 'ਚ ਲਿਆਂਦਾ ਜਾ ਸਕਦਾ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਬਾਕੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਬਿਪਲਸ ਕੁਮਾਰ ਦੇਵ, ਸਤੀਸ਼ ਪੁਨੀਆ, ਗਜੇਂਦਰ ਪਟੇਲ, ਸੰਜੇ ਭਾਟੀਆ ਪਹਿਲਾਂ ਤੋਂ ਹੀ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਨੇ। ਸਿਰਫ ਇਹੀ 2 ਸਕੱਤਰ ਨੇ ਜਿਨ੍ਹਾਂ ਦੇ ਕੋਲ ਫਿਲਹਾਲ ਕਿਸੇ ਵੀ ਭਾਰਤ ਦੀ ਸੰਸਦ ਦੀ ਮੈਂਬਰਸ਼ਿਪ ਨਹੀਂ ਹੈ। ਸੁਨੀਲ ਬਾਂਸਲ ਇੱਕੋ ਇੱਕ ਅਜਿਹੇ ਜਨਰਲ ਸਕੱਤਰ ਨੇ ਜਿਨ੍ਹਾਂ ਨੂੰ ਸੰਸਦ ਮੈਂਬਰ ਬਣਨ 'ਚ ਕੋਈ ਦਿਲਚਸਪੀ ਨਹੀਂ ਹੈ, ਉਹ ਸਿਰਫ ਸੰਗਠਨ 'ਚ ਰਹਿਣਾ ਚਾਹੁੰਦੇ ਨੇ ਕਿਉਂਕਿ ਉਹ ਵੀ BL ਸੰਤੋਸ਼ ਵਾਂਗੂ RSS ਤੋਂ ਆਉਂਦੇ ਨੇ। ਇਸ ਕਰਕੇ ਉਹ ਉੱਤਰ ਪ੍ਰਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਦੇ ਵਿੱਚੋਂ ਇੱਕ ਵੀ ਮੰਨੇ ਜਾਂਦੇ ਨੇ। ਕਿਹਾ ਜਾ ਰਿਹਾ ਹੈ ਕਿ 2 ਸਾਲ ਬਾਅਦ ਨਵੰਬਰ ਮਹੀਨੇ 'ਚ ਹੁਣ 2 ਮਹੀਨਿਆਂ ਬਾਅਦ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਰਾਜ ਸਭਾ ਦੀਆਂ ਚੋਣਾਂ ਦੇ ਲਈ ਰਾਜ ਸਭਾ ਦੀਆਂ 8 ਸੀਟਾਂ ਦੇ ਵਿੱਚੋਂ ਘੱਟੋ ਘੱਟ 6 ਨਵੇਂ ਚਿਹਰੇ ਸ਼ਾਮਲ ਹੋ ਸਕਦੇ ਨੇ। ਰਾਜ ਸਭਾ ਦੇ ਇੱਕ ਮੈਂਬਰ ਦਿਨੇਸ਼ ਸ਼ਰਮਾ ਨੂੰ ਪਹਿਲਾਂ ਹੀ ਅੰਡੇਮਾਨ ਨਿਕੋਬਾਰ ਦਾ LG ਨਿਯੁਕਤ ਕੀਤਾ ਜਾ ਚੁੱਕਿਆ ਹੈ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ 'ਤੇ ਵੀ ਸਾਂਝ ਪਾਈਏ। ਜੈਕੀ ਲੈਂਬੀ, ਪੌਲਿਨ ਹੈਂਸਨ, ਐਂਡਰਿਊ ਹੇਸਟੀ, ਹੁਣ ਤਿਰਕੋਨਾ ਮੁਕਾਬਲਾ ਹੋ ਗਿਆ। ਐਂਡਰਿਊ ਹੇਸਟੀ ਦਾ ਕਿਸੇ ਹੋਰ ਨੇ ਸਾਥ ਦਿੱਤਾ ਹੋਵੇ ਨਾ ਹੋਵੇ, ਪਰ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਸੈਨੇਟਰ ਜੈਕੀ ਲੈਂਬੀ ਦੇ ਇਸ ਮਾਮਲੇ ਦੇ ਵਿੱਚ ਕੁੱਦ ਪੈਣ ਦੇ ਚੱਲਦਿਆਂ ਮਾਮਲਾ ਹੋਰ ਵੀ ਵਧੇਰੇ ਹਾਈ ਪ੍ਰੋਫਾਈਲ ਹੋ ਗਿਆ। ਦੱਸ ਦਈਏ ਕਿ ਪੌਲਿਨ ਹੈਂਸਨ ਦੀ ਕਾਰਟੂਨ ਵਾਲੀ ਵੀਡੀਓ ਜਿਹੜੀ ਉਹਨਾਂ ਦੀ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਤੋਂ ਸਾਂਝੀ ਕੀਤੀ ਗਈ ਸੀ, ਜਿਸ 'ਚ ਐਂਡਰਿਊ ਹੇਸਟੀ ਨੂੰ ਇੱਕ ਟ੍ਰੇਟਰ ਬਲਕਿ ਇੱਕ ਕਾਇਰ ਟ੍ਰੇਟਰ ਯਾਨੀ ਕਿ ਇੱਕ ਕਾਇਰ ਗੱਦਾਰ ਕਰਾਰ ਦਿੱਤਾ ਗਿਆ। ਉਸ ਵੀਡੀਓ ਦੇ ਉੱਤੇ ਐਂਡਰਿਊ ਹੇਸਟੀ ਪੌਲਿਨ ਹੈਂਸਨ ਦੇ ਸਾਹਮਣੇ ਡਟ ਗਏ ਨੇ। ਹਾਲਾਂਕਿ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਬਾਨਬੀ ਜੋਇਸ ਨੂੰ ਵੀ ਘੇਰਿਆ ਸੀ, ਪਰ ਬਾਨਬੀ ਜੋਇਸ ਇੱਕ ਤਰੀਕੇ ਦੇ ਨਾਲ ਨਰਮ ਅੰਦਾਜ਼ ਅਪਣਾਉਂਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਸੀ ਕਿ ਐਂਡਰਿਊ ਹੇਸਟੀ ਮੇਰੇ ਮਿੱਤਰ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਗਲਤ ਫਹਿਮੀ ਹੋਈ ਹੈ, ਜੇਕਰ ਚਾਹਣ ਤਾਂ ਸਾਡੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਨੇ। ਐਂਡਰਿਊ ਹੇਸਟੀ ਵਨ ਨੇਸ਼ਨ 'ਚ ਤਾਂ ਫਿਲਹਾਲ ਨਹੀਂ ਜਾਂਦੇ, ਪਰ SAS ਸੋਲਜਰਸ ਦੀ ਖਾਸ ਤੌਰ ਦੇ ਉੱਤੇ ਰੋਬਰਟ ਸਮਿਥ ਦੇ ਕੇਸ ਦੇ ਵਿੱਚ ਜਿਹੜਾ ਡੈਫੇਮੇਸ਼ਨ ਦਾ ਕੇਸ ਸੀ ਉਸ ਦੇ ਵਿੱਚ ਗਵਾਹੀ ਦੇਣ ਤੋਂ ਬਾਅਦ ਐਂਡਰਿਊ ਹੇਸਟੀ ਦਾ ਨਾਮ ਜਿਹੜਾ ਆਇਆ ਸੀ ਉਸੇ ਨੂੰ ਲੈ ਕੇ ਪੌਲਿਨ ਹੈਂਸਨ ਨੇ ਉਹਨਾਂ ਦੀ ਇਹ ਨਿਖੇਧੀ ਕੀਤੀ ਹੈ। ਜੈਕੀ ਲੈਂਬੀ ਨੇ ਇਸ ਮਾਮਲੇ ਦੇ ਵਿੱਚ ਕਮੈਂਟ ਦਿੱਤਾ ਹੈ ਕਿ ਐਂਡਰਿਊ ਹੇਸਟੀ ਖੁਦ ਫੌਜ ਦੇ ਵਿੱਚ ਰਹਿ ਚੁੱਕੇ ਨੇ, ਪੌਲਿਨ ਹੈਂਸਨ ਕਿਹੜੀ ਫੌਜ 'ਚ ਰਹੇ ਨੇ ਜਿਹੜੇ ਕਿ ਉਹ ਸਾਬਕਾ ਫੌਜੀਆਂ ਦੀ ਇਸ ਕਿਸਮ ਦੇ ਨਾਲ ਬੇਇੱਜ਼ਤੀ ਕਰ ਰਹੇ ਹੋਣ। ਨਿਊਜ਼ 24 ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਪੌਲਿਨ ਹੈਂਸਨ ਨੇ ਰੱਜ ਕੇ ਜਿਹੜੀ ਐਂਡਰਿਊ ਹੇਸਟੀ ਦੀ ਮੁਖਾਲਫਤ ਕੀਤੀ ਸੀ। ਇਸ ਦਰਮਿਆਨ ਦੂਜੀਆਂ ਪਾਰਟੀਆਂ ਦੀ ਤਰਫ ਤੋਂ ਵੀ ਹੁਣ ਆਵਾਜ਼ ਉੱਠਣ ਲੱਗ ਪਈ ਹੈ। ਖਾਸ ਤੌਰ ਦੇ ਉੱਤੇ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਆਪਣੇ
ਨੇਤਾ ਦੇ ਹੱਕ ਦੇ ਹੱਕ ਦੇ ਵਿੱਚ ਆਖਰਕਾਰ ਉਤਰ ਆਏ ਨੇ ਕਿਉਂਕਿ ਕਦੋਂ ਤੱਕ ਪਰਾਏ ਉਹਨਾਂ ਦੇ ਲੀਡਰਾਂ ਦੇ ਹੱਕ 'ਚ ਖੜ੍ਹੇ ਰਹਿਣਗੇ। ਜੈਕੀ ਲੈਂਬੀ ਤੋਂ ਬਾਅਦ ਐਂਗਸ ਟੇਲਰ ਅਤੇ ਫਿਰ ਮੈਟ ਕੈਨਾਵੇਨ ਨੂੰ ਵੀ ਬਿਆਨ ਦੇਣਾ ਪਿਆ। ਉਹਨਾਂ ਕਿਹਾ ਕਿ ਪੌਲਿਨ ਹੈਨਸਨ ਜਿਸ ਕਿਸਮ ਦੀ ਸਿਆਸਤ ਕਰ ਰਹੇ ਨੇ, ਖਾਸ ਤੌਰ

ਦੇ ਉੱਤੇ ਐਂਡਰਿਊ ਹੇਸਟੀ ਦੇ ਖਿਲਾਫ ਉਸ ਦਾ ਉਹਨਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ। ਇਸ ਦਰਮਿਆਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਐਂਗਸ ਟੇਲਰ ਦੀ ਤਰਫ ਤੋਂ ਖੁੱਲ੍ਹ ਕੇ ਇਸ ਵੀਡੀਓ ਦਾ ਵਿਰੋਧ ਕੀਤਾ ਗਿਆ ਹੈ। ਉੱਥੇ ਹੀ ਅੱਜ ਦੇ ਦਿਨ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਕਾਰਵਾਈਆਂ ਚੱਲ ਰਹੀਆਂ ਨੇ। ਸੈਨੇਟ ਦੇ ਵਿੱਚ ਲੇਬਰ ਦਾ ਆਨਲਾਈਨ ਸੇਫਟੀ ਐਕਟ ਦਾ ਸੋਧ ਬਿੱਲ ਵੀ ਜਿਹੜਾ ਅੱਜ ਦੇ ਦਿਨ ਪਾਸ ਕਰ ਦਿੱਤਾ ਗਿਆ। ਇਸ ਦੇ ਵਿੱਚ ਕੁਝ ਸੋਧਾਂ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਸੁਝਾਈਆਂ ਗਈਆਂ ਸੀ। ਸੋਸ਼ਲ ਮੀਡੀਆ ਬੈਨ ਨੂੰ ਹੋਰ ਜਿਹੜਾ ਪ੍ਰਮੁੱਖਤਾ ਦੇ ਨਾਲ ਹੋਰ ਮਜ਼ਬੂਤੀ ਦੇ ਨਾਲ ਲਾਗੂ ਕਰਨ ਦੇ ਵਾਸਤੇ ਸੋਧਾਂ ਕੀਤੀਆਂ ਗਈਆਂ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਬੈਨ ਲਾਗੂ ਕਰਨ ਵਾਲਾ ਆਸਟ੍ਰੇਲੀਆ ਦੁਨੀਆ ਦਾ ਪਹਿਲਾ ਐਸਾ ਮੁਲਕ ਸੀ ਜਿੱਥੇ 16 ਸਾਲ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਖਾਤੇ ਬਣਾਉਣ ਤੋਂ ਰੋਕਣ ਦੇ ਵਾਸਤੇ ਕੰਪਨੀਆਂ ਨੂੰ ਮਜਬੂਰ ਕੀਤਾ ਗਿਆ ਸੀ। ਇਸ ਦੇ ਵਿੱਚ ਮੈਕਸੀਮਮ ਪੈਨਲਟੀਜ਼ ਹੁਣ ਹੋਰ ਵਧਾਈਆਂ ਗਈਆਂ ਨੇ। ਪਹਿਲਾਂ ਤੋਂ ਹੀ ਇਹਨਾਂ ਦੇ ਵਿੱਚ ਪੈਨਲਟੀਜ਼ ਦਾ ਇੱਕ ਵੱਡਾ $50 million ਦੇ ਆਸ ਪਾਸ ਦਾ ਪੈਨਲਟੀ ਦਾ ਇੱਕ ਇੰਤਜ਼ਾਮ ਜਿਹੜਾ ਹੈ ਉਹ ਇਹਨਾਂ ਕੰਪਨੀਆਂ ਦੇ ਖਿਲਾਫ ਕੀਤਾ ਗਿਆ ਜੇਕਰ ਉਹ ਫੇਲ ਪਾਈਆਂ ਜਾਂਦੀਆਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਆਪਣੇ ਪਲੇਟਫਾਰਮਸ ਦੇ ਉੱਤੇ ਬਣਦੇ ਉਹ ਰੱਖਦੇ ਨੇ। ਤਾਂ ਉੱਥੇ ਕੈਵਿਨ ਰੱਡ ਕੈਨਬਰਾ ਦੇ ਵਿੱਚ ਵਾਪਸ ਆ ਗਏ ਨੇ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਅਮਰੀਕਾ 'ਚ ਆਸਟ੍ਰੇਲੀਆ ਦੇ ਖਾਸ ਰਾਜਦੂਤ ਰਹਿ ਚੁੱਕੇ ਨੇ। ਹੁਣ ਉਹਨਾਂ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਬੋਲਣ ਤੋਂ ਪਹਿਲਾਂ ਇੱਕ ਆਸਟ੍ਰੇਲੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਅਫੇਅਰ ਦੇ ਇੱਕ ਸਮਿਟ ਨੂੰ ਸੰਬੋਧਨ ਕੀਤਾ, ਜਿਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਅਮਰੀਕਾ ਸੰਬੰਧਾਂ ਦੀ ਵਿਆਖਿਆ ਵੀ ਕੀਤੀ। ਉਹਨਾਂ ਕਿਹਾ ਕਿ ਆਸਟ੍ਰੇਲੀਆ ਅਮਰੀਕਾ ਸੰਬੰਧ ਜਿਹੜੇ ਨੇ ਉਹ ਮਲਟੀਕਲਚਰਲ ਬਾਡੀਜ਼ ਤੋਂ ਲੈ ਕੇ ਡਿਫੈਂਸ ਤੱਕ ਟਾਈਜ਼ ਦੇ ਵਿੱਚ ਆਪਸ 'ਚ ਬੱਝੇ ਹੋਏ ਨੇ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੀ ਉਹਨਾਂ ਨੇ ਪਹਿਲਾਂ ਆਪਣੇ ਅਮਰੀਕਾ ਦੇ ਰਾਜਦੂਤ ਰਹਿੰਦਿਆਂ ਹੋਇਆਂ ਚੰਗੀ ਆਲੋਚਨਾ ਕੀਤੀ ਸੀ, ਜਿਸ ਦੀ ਟਰੰਪ ਨੇ ਉਹਨਾਂ ਦੀ ਇੱਕ ਮੀਟਿੰਗ ਦੇ ਵਿੱਚ ਖਿੱਲੀ ਵੀ ਉਡਾਈ ਸੀ। ਇਸ ਦਰਮਿਆਨ ਉਹਨਾਂ ਕਿਹਾ ਕਿ ਆਸਟ੍ਰੇਲੀਆ ਅਤੇ ਅਮਰੀਕਾ ਦੇ ਇਲਾਵਾ ਇੱਕ ਮਿਡਲ ਪਾਵਰਸ ਵੀ ਆਸਟ੍ਰੇਲੀਆ ਦੇ ਕੋਲ ਹੋਣੀਆਂ ਚਾਹੀਦੀਆਂ ਨੇ। ਖੁੱਲ੍ਹ ਕੇ ਤਾਂ ਨਹੀਂ ਕਿਹਾ ਕੈਵਿਨ ਰੱਡ ਨੇ, ਪਰ ਉਹਨਾਂ ਦਾ ਇਸ਼ਾਰਾ ਅਸਲ ਦੇ ਵਿੱਚ ਬਰਤਾਨੀਆ ਜਾਂ ਦੂਸਰੇ ਐਸੇ ਦੇਸ਼ਾਂ ਦੇ ਵੱਲ ਸੀ। ਅਸਲ 'ਚ ਇਜ਼ਰਾਈਲ ਦੇ ਖਿਲਾਫ ਜਿਹੜਾ ਪਾਬੰਦੀਆਂ ਲਗਾਉਣ ਦਾ ਬਰਤਾਨੀਆ ਫਰਾਂਸ ਕੈਨੇਡਾ ਦਾ ਇੱਕ ਨਿਯਮ ਹੈ, ਉਸ ਦੇ ਵਿੱਚ ਆਸਟ੍ਰੇਲੀਆ ਖੜ੍ਹਾ ਨਹੀਂ ਹੋਇਆ। ਪਿਛਲੇ ਦਿਨਾਂ ਦੇ ਵਿੱਚ ਬਰਤਾਨੀਆ ਦੀ ਅਗਵਾਈ ਦੇ ਹੇਠ ਫਰਾਂਸ ਕੈਨੇਡਾ ਵਰਗੇ ਕਈ ਮੁਲਕਾਂ ਨੇ ਇਜ਼ਰਾਈਲ ਦੀਆਂ ਜਿਹੜੀਆਂ ਕੰਟਰੋਲ ਵਾਲੀਆਂ ਬਸਤੀਆਂ ਨੇ, ਖਾਸ ਤੌਰ ਦੇ ਉੱਤੇ ਫਲਸਤੀਨੀ ਲੋਕਾਂ ਦੀਆਂ ਜਿਹੜੀਆਂ ਬਸਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਵੈਸਟ ਬੈਂਕ ਆਦਿ ਬਸਤੀਆਂ ਨੇ, ਉੱਥੋਂ ਆਉਣ ਵਾਲੇ ਸਮਾਨ ਦੇ ਉੱਤੇ ਖਾਸ ਤੌਰ ਦੇ ਉੱਤੇ ਸਮਾਨ ਦੇ ਇੰਪੋਰਟ ਦੇ ਉੱਤੇ ਪਾਬੰਦੀਆਂ ਲਗਾਉਣ ਦਾ ਜ਼ਿਕਰ ਕੀਤਾ ਸੀ। ਇਹਨਾਂ ਦੇਸ਼ਾਂ ਨੇ ਕਿਹਾ ਸੀ ਕਿ ਇਜ਼ਰਾਈਲ ਜਬਰਨ ਉਹਨਾਂ ਬਸਤੀਆਂ ਦੇ ਵਿੱਚ ਆਪਣੇ ਘਰ ਉਸਾਰ ਰਿਹਾ, ਆਪਣੀ ਦਖਲਅੰਦਾਜ਼ੀ ਵਧਾ ਰਿਹਾ, ਉੱਥੋਂ ਸਮਾਨ ਤਿਆਰ ਕਰਕੇ ਉਸ ਲੇਬਲ ਦੇ ਨਾਲ ਇਹਨਾਂ ਦੇਸ਼ਾਂ 'ਚ ਵੇਚ ਰਿਹਾ, ਔਰ ਉਸ ਸਮਾਨ ਨੂੰ ਬਿਲਕੁਲ ਵੀ ਆਨ ਨਹੀਂ ਦਿੱਤਾ ਜਾਏਗਾ। ਇਜ਼ਰਾਈਲ ਨੇ ਇਹਨਾਂ ਦੇਸ਼ਾਂ ਦੀ ਵਿਰੋਧਤਾ ਕੀਤੀ ਸੀ। ਆਸਟ੍ਰੇਲੀਆ ਹਾਲੇ ਤੱਕ ਉਸ ਸਾਂਝੇ ਬਿਆਨ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਿੱਥੇ ਵੈਸਟ ਬੈਂਕ ਜਾਂ ਇਜ਼ਰਾਈਲ ਦੇ ਕੰਟਰੋਲ ਵਾਲੀਆਂ ਬਸਤੀਆਂ ਦੇ ਵਿੱਚੋਂ ਆਉਣ ਵਾਲਾ ਆਸਟ੍ਰੇਲੀਆ 'ਚ ਸਮਾਨ ਜਿਹੜਾ ਆਪਾਂ ਬੰਦ ਕਰ ਦਿੱਤਾ ਜਾਵੇ। ਖੈਰ, ਇਸ ਮਸਲੇ ਦੇ ਉੱਤੇ ਆਸਟ੍ਰੇਲੀਆ ਦੀ ਤਰਫ ਤੋਂ ਇਹੀ ਬਿਆਨ ਸਾਹਮਣੇ ਆਏ ਨੇ ਕਿ ਹਾਲ ਫਿਲਹਾਲ ਇਜ਼ਰਾਈਲ ਦੇ ਉੱਤੇ ਕੋਈ ਵੱਖਰੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਉੱਥੇ ਵਿਰੋਧੀ ਧਿਰ ਨੇ ਤਾਂ ਐਂਗਸ ਟੇਲਰ ਦੀ ਤਰਫ ਤੋਂ ਆਪਣੇ ਸਾਰੇ ਪੱਤੇ ਨਹੀਂ ਖੁੱਲ੍ਹੇ ਗਏ ਨੇ, ਸਾਰੇ ਪੱਤੇ ਗੈਰ ਕਾਨੂੰਨੀ ਤੰਬਾਕੂ ਦੇ ਖਿਲਾਫ ਛੇੜੀ ਗਈ ਲੜਾਈ ਦੇ ਬਾਰੇ। ਹੁਣ ਤੱਕ ਸਰਕਾਰ ਦੀ ਤਰਫ ਤੋਂ ਕਈ ਵਾਰ ਕਿਹਾ ਜਾ ਚੁੱਕਿਆ ਹੈ ਕਿ ਉਹ ਐਕਸਾਈਜ਼ ਡਿਊਟੀ ਦੇ ਵਿੱਚ 80% ਕਟੌਤੀ ਨਹੀਂ ਕਰਨਗੇ, ਜਿੱਦਾਂ ਕਿ ਵਿਰੋਧੀ ਧਿਰਾਂ ਖਾਸ ਤੌਰ 'ਤੇ ਵਨ ਨੇਸ਼ਨ ਪਾਰਟੀ ਕਹਿ ਰਹੀ ਹੈ। ਪਰ ਗੱਠਜੋੜ ਦੀ ਤਰਫ ਤੋਂ ਆਪਣੀ ਰਣਨੀਤੀ ਵੀ ਜ਼ਾਹਰ ਨਹੀਂ ਕੀਤੀ ਗਈ ਹੈ। ਇਸ ਦਰਮਿਆਨ ਉਹਨਾਂ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਐਕਸਾਈਜ਼ ਕੱਟ ਦੇ ਉੱਤੇ ਉਹਨਾਂ ਦੀ ਕੋਈ ਇਸ ਕਿਸਮ ਦੀ ਰਣਨੀਤੀ ਹੈ, ਤਾਂ ਐਂਗਸ ਟੇਲਰ ਨੇ ਕਿਹਾ ਕਿ ਬਸ ਉਹ ਗੈਰ ਕਾਨੂੰਨੀ ਸਿਗਰਟਾਂ ਦੇ ਬਾਜ਼ਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਉੱਥੇ ਹੋਰ ਨਾ ਕੁਝ ਖਬਰਾਂ ਦੀ ਸਾਂਝ ਪਾਈਏ ਤਾਂ ਵਿਕਟੋਰੀਆ ਦੇ ਵਿੱਚ ਸੜਕਾਂ ਦੀ ਖਸਤੀ ਹਾਲਤ ਨੂੰ ਲੈ ਕੇ ਵਿਕਟੋਰੀਆ ਦੇ ਆਡੀਟਰ ਜਨਰਲ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ, ਜਿੱਥੇ ਕਿਹਾ ਗਿਆ ਹੈ ਕਿ ਸੂਬੇ ਦੀਆਂ ਅੱਧੀਆਂ ਤੋਂ ਵਧੇਰੇ ਸੜਕਾਂ ਦੀ ਹਾਲਤ ਜਾਂ ਤਾਂ ਖਸਤਾ ਹੈ ਜਾਂ ਬੇਹੱਦ ਖਸਤਾ ਹੈ ਜਾਂ ਐਸੀ ਹੈ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ। ਟੋਇਆਂ ਦੇ ਵਿੱਚ ਸੜਕਾਂ ਫਸੀਆਂ ਹੋਈਆਂ ਨੇ। ਵਿਕਟੋਰੀਆ ਦੀਆਂ ਹੀ ਸੜਕਾਂ ਦੂਜੇ ਸੂਬਿਆਂ ਦੇ ਮੁਕਾਬਲੇ ਇੰਨੀਆਂ ਬਦਤਰ ਕਿਉਂ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਜਾ ਰਹੀ ਹੈ। ਸਾਬਕਾ ਵਿਕ ਰੋਡ ਦੇ ਜਿਹੜੇ ਕੰਸਟਰਕਸ਼ਨ ਇੰਜੀਨੀਅਰ ਨੇ ਉਹਨਾਂ ਦੀ ਤਰਫ ਤੋਂ ABC ਦੇ ਇੱਕ ਪ੍ਰੋਗਰਾਮ ਦੇ ਵਿੱਚ ਦੱਸਿਆ ਗਿਆ ਕਿ ਵਿਕਟੋਰੀਆ ਦੀਆਂ ਸੜਕਾਂ ਨੂੰ ਲੈ ਕੇ ਕਦੇ ਵੀ ਜਿਹੜੀਆਂ ਨੇ ਮੁਰੰਮਤਾਂ ਉਸ ਢੰਗ ਦੇ ਨਾਲ ਕੀਤੀਆਂ ਨਹੀਂ ਜਾ ਸਕੀਆਂ। ਸੜਕਾਂ ਬਹੁਤ ਹੀ ਜ਼ਿਆਦਾ ਫਲੈਕਸੀਬਲ ਬਣਾਈਆਂ ਜਾਂਦੀਆਂ ਨੇ। ਰਿਜਿਡ ਪੇਮੈਂਟ ਅਤੇ ਫਲੈਕਸੀਬਲ ਪੇਮੈਂਟ ਦੋ ਅਲੱਗ ਅਲੱਗ ਕਿਸਮ ਦੀਆਂ
ਸੜਕਾਂ ਨੂੰ ਬਣਾਉਣ ਦੀਆਂ ਤਕਨੀਕਾਂ ਹੁੰਦੀਆਂ ਨੇ। ਅਜਿਹੇ ਦੇ ਵਿੱਚ ਕਿਹਾ ਗਿਆ ਕਿ ਫਲੈਕਸੀਬਲ ਪੇਮੈਂਟ ਜਿਹੜੀ ਉਹ ਆਮ ਤੌਰ ਦੇ ਉੱਤੇ ਚੀਪਰ ਯਾਨੀ ਕਿ ਸਸਤੀ ਹੁੰਦੀ ਹੈ ਜੋ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਨਿਰਮਾਣ ਵੇਲੇ ਵਰਤੀ ਜਾਂਦੀ ਹੈ। ਖਾਸ ਤੌਰ ਦੇ ਉੱਤੇ ਪੈਚ ਵਰਕ ਜਾਂ ਇਹਨਾਂ ਨੂੰ ਭਰਨ ਦੇ ਵੇਲੇ ਵੀ ਕੋਈ ਬਹੁਤੀ ਵਧੀਆ ਕੁਆਲਿਟੀ ਦਾ ਜਿਹੜਾ ਇਸਤੇਮਾਲ ਉਹ ਨਹੀਂ ਕੀਤਾ ਜਾਂਦਾ। ਇਸ ਕਿਸਮ ਦੇ ਨਾਲ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਨੇ ਉਹ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਖਸਤਾ ਹਾਲਤ ਕਿਉਂ ਨੇ ਔਰ ਇਹਨਾਂ ਦੀ ਕੀ ਕਦੇ ਕਾਇਆ ਕਲਪ ਹੋਏਗਾ, ਇਸ ਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਨੇ। ਲਿਬਰਲ ਨੈਸ਼ਨਲ ਗੱਠਜੋੜ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਉਹ ਜਿੱਤ ਕੇ ਨਵੰਬਰ ਮਹੀਨੇ ਦੀਆਂ ਚੋਣਾਂ 'ਚ ਸੱਤਾ 'ਚ ਆਉਂਦੇ ਨੇ ਤਾਂ $5 ਬਿਲੀਅਨ ਅਗਲੇ 4 ਸਾਲਾਂ ਦੇ ਦਰਮਿਆਨ ਇਹਨਾਂ ਸੜਕਾਂ ਦੀ ਰਿਪੇਅਰ ਦੇ ਵਾਸਤੇ ਉਹ ਖਰਚ ਕਰਨਾ ਚਾਹਣਗੇ। ਉੱਥੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਇੱਕ ਸਟੇਡੀਅਮ ਦੀ ਕੰਧ ਦੇ ਉੱਤੇ ਇੱਕ ਡਿਜੀਟਲ ਇਸ਼ਤਿਹਾਰ ਦੇ ਰਾਹੀਂ $30 ਮਿਲੀਅਨ ਦੀ ਇਸ਼ਤਿਹਾਰਬਾਜ਼ੀ ਕਰ ਦੇਣਾ ਬੇਫਜ਼ੂਲ ਖਰਚੀ ਕਰਾਰ ਦਿੱਤਾ ਜਾ ਰਿਹਾ। ਅਸਲ 'ਚ ਸਟੇਟ ਆਫ ਐਨਰਜੀ ਵੈਸਟਰਨ ਆਸਟ੍ਰੇਲੀਆ ਨੂੰ ਕਰਾਰ ਦੇਣਾ ਅਤੇ ਇਹ ਕਹਿਣਾ ਕਿ ਬਿਜਲੀ ਦੀ ਭਰਮਾਰ ਹੈ ਔਰ ਇਸ ਦੇ ਨਵੇਂ ਰਿਕਾਰਡ ਕਾਇਮ ਕੀਤੇ ਨੇ ਪ੍ਰੀਮੀਅਰ ਰੋਜਰ ਕੁੱਕ ਦੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਹੁਣ ਮੜੇ ਜਾ ਰਹੇ ਨੇ। ਇਸ ਦਰਮਿਆਨ ਵਿਰੋਧੀ ਧਿਰ ਦੇ ਜਿਹੜੇ ਸ਼ੈਡੋ ਐਨਰਜੀ ਮਿਨਿਸਟਰ ਨੇ ਸਟੀਵ ਥੋਮਸ, ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜੇਕਰ ਵੈਸਟਰਨ ਆਸਟ੍ਰੇਲੀਆ ਕੋਲ ਸੂਬੇ ਦੇ ਵਿੱਚ ਜੇਕਰ ਐਨਰਜੀ ਦੇ ਭੰਡਾਰ ਨੇ ਤਾਂ ਪਹਿਲਾਂ ਤਾਂ $30 ਮਿਲੀਅਨ ਖਰਚ ਕੇ ਇਸ਼ਤਿਹਾਰਬਾਜ਼ੀ ਕਰਨੀਆਂ ਚੰਗੀ ਗੱਲ ਨਹੀਂ, ਪਰ ਦੂਜੀ ਗੱਲ ਇਹ ਹੈ ਕਿ ਇਹ ਸੱਚਾਈ ਨਹੀਂ ਹੈ ਕਿ ਵੈਸਟਰਨ ਆਸਟ੍ਰੇਲੀਆ ਦੇ ਕੋਲ ਭਰਮਾਰ ਪਈ ਹੈ ਬਿਜਲੀ। ਅਸਲ ਦੇ ਵਿੱਚ ਕੋਲੇ ਦੀ ਜਿਹੜੀ ਐਕਸਟੈਂਸ਼ਨ ਹੈ ਉਸ ਨੂੰ ਦੇਖਿਆ ਜਾ ਰਿਹਾ, ਰਿਨਿਊਏਬਲ ਐਨਰਜੀ ਸਿਸਟਮ ਇੰਨੇ ਮੌਜੂਦ ਹੈ ਨਹੀਂ। 2029 ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਅਸਲ ਤਸਵੀਰ ਦਿਖਣ ਲੱਗ ਪਏਗੀ ਜਿਸ ਦਾ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਬਿਗ ਬਨਾਨਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਕੋਫਸ ਹਾਰਬਰ ਇਲਾਕਾ, ਜਿਹੜਾ ਕਿ NSW ਦਾ ਇਲਾਕਾ, ਜਿੱਥੇ ਆਸਟ੍ਰੇਲੀਆ ਦੇ ਵਿੱਚ ਖੇਤੀਬਾੜੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕੇਲਿਆਂ ਦੀ ਖੇਤੀ ਭਰਮਾਰ ਦੇ ਵਿੱਚ ਹੁੰਦੀ ਹੈ। ਹੁਣ ਇਸ ਇਲਾਕੇ ਦੇ ਕਿਸਾਨਾਂ ਦਾ ਕੋਲਜ ਦੇ ਉੱਤੇ ਇਲਜ਼ਾਮ ਲੱਗਿਆ ਕਿ ਕੋਲਜ ਦੀ ਤਰਫ ਤੋਂ ਨਿਊ ਸਾਊਥ ਵੇਲਜ਼ ਦੇ ਕੋਫਸ ਹਾਰਬਰ ਇਲਾਕੇ ਨੂੰ ਛੱਡ ਕੇ ਕੁਇਨਜ਼ਲੈਂਡ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਾ ਕੇ ਅਲੱਗ ਅਲੱਗ ਥਾਵਾਂ ਤੋਂ ਕੇਲਿਆਂ ਨੂੰ ਖਰੀਦਿਆ ਜਾ ਰਿਹਾ। NSW ਦੇ ਵਿੱਚ ਨੈਸ਼ਨਲ ਪਾਰਟੀ ਦੇ ਨੇਤਾ ਗੁਰਮੇਸ਼ ਸਿੰਘ, ਜਿਹੜੇ ਕਿ ਕੋਫਸ ਹਾਰਬਰ ਇਲਾਕੇ ਤੋਂ ਆਉਂਦੇ ਵੀ ਨੇ, ਉਹਨਾਂ ਦੀ ਤਰਫ ਤੋਂ ਡੇਲੀ ਟੈਲੀਗ੍ਰਾਫ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕੋਲਜ਼ ਦੇ ਇਸ ਕਦਮ ਦੀ ਨਿਖੇਧੀ ਕੀਤੀ ਗਈ ਹੈ, ਨਿੰਦਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਕੋਲਜ਼ ਹੁਣ ਤੱਕ ਇਸ ਇਲਾਕੇ ਦੇ ਕਿਸਾਨਾਂ ਦੇ ਨਾਲ ਇੱਕ ਅਗਰੀਮੈਂਟ ਦੇ ਵਿੱਚ ਬੱਝਿਆ ਹੋਇਆ ਚੱਲਦਾ ਆ ਰਿਹਾ ਸੀ, ਪਰ ਹੁਣ ਇੱਕ ਤਰੀਕੇ ਦੇ ਨਾਲ 1990 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਕਿਸਮ ਦੇ ਨਾਲ ਕੋਲਜ਼ ਵਰਗੇ ਜਿਹੜੀਆਂ ਵੱਡੀਆਂ ਰਿਟੇਲ ਚੇਨਸ ਨੇ ਉਹਨਾਂ ਨੇ ਇਸ ਕਿਸਮ ਦਾ ਕਦਮ ਚੁੱਕਿਆ ਹੋਵੇ। ਦੱਸ ਦਈਏ ਕਿ 1990 ਦੇ ਵਿੱਚ ਕੇਲੇ ਦੀ ਖੇਤੀ ਦੇ ਵੱਲ ਆਉਣ ਤੋਂ ਪਹਿਲਾਂ ਗੁਰਮੇਸ਼ ਸਿੰਘ ਹੋਣ, ਉਹਨਾਂ ਦੇ ਪਰਿਵਾਰ ਹੋਣ ਜਾਂ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਕਿਸਾਨ ਹੋਣ, ਉਹ ਬਲੂਬੇਰੀਜ਼, ਮੈਕੇਡੈਮੀਆਜ਼ ਆਦਿ ਦੀ ਖੇਤੀ ਕਰਦੇ ਸੀ, ਪਰ ਹੁਣ ਕੇਲੇ ਦੀ ਖੇਤੀ ਉੱਥੇ ਪਿਛਲੇ ਲਗਭਗ 3 ਦਹਾਕਿਆਂ ਤੋਂ ਭਰਮਾਰ ਦੇ ਵਿੱਚ ਹੋ ਰਹੀ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚੋਂ $50 ਬਿਲੀਅਨ ਗਾਇਬ ਹੋ ਗਏ। ਦੱਸ ਦਈਏ ਕਿ ਮਾਰਚ ਮਹੀਨੇ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਮਾੜਾ ਸੈਸ਼ਨ ਦੱਸਿਆ ਗਿਆ ਹੋਏਗਾ ਜਦੋਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚੋਂ ਇਕੱਠੀ ਹੋ ਇੰਨੀ ਵੱਡੀ ਰਕਮ ਗਾਇਬ ਹੋਈ ਹੋਵੇ। ਅੱਜ ਦੇ ਦਿਨ ਕਾਰੋਬਾਰ ਦੀ ਸ਼ੁਰੂਆਤ ਵੀ ਨੈਗੇਟਿਵ ਹੀ ਹੋਈ, ਲਗਭਗ 2% ਨੈਗੇਟਿਵ ਦੇ ਵਿੱਚ 8752 ਅੰਕ ਤੋਂ ASX 200 ਦਾ ਕਾਰੋਬਾਰ ਅੱਜ ਦੇ ਦਿਨ ਸ਼ੁਰੂ ਹੁੰਦਾ। ਉੱਧਰ ਤੇਲ ਦੀਆਂ ਕੀਮਤਾਂ ਵੀ ਆਪਣੇ ਸਿਖਰਲੇ ਪੱਧਰ ਦੇ ਉੱਤੇ ਨੇ। ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ $101 ਤੋਂ ਵੀ ਪਾਰ ਜਾ ਚੁੱਕੀਆਂ ਨੇ। ਵਾਲ ਸਟ੍ਰੀਟ ਡਾਓ ਜੋਨਸ ਜਿਹੜੀ ਉਹ ਲਗਭਗ 1% ਦੇ ਘਾਟੇ ਦੇ ਉੱਤੇ ਬੰਦ ਹੋਇਆ। S&P 500, ਨੈਸਟੈਕ ਕੰਪੋਸਾਈਟ ਸਾਰੇ ਹੀ ਘਾਟੇ ਦੇ ਨਾਲ ਬੰਦ ਹੋਏ। ਬਲਕਿ ਹੋਰ ਤਾਂ ਹੋਰ ਯੂਰਪ ਦੇ ਬਾਜ਼ਾਰ FTSE ਸਟਾਕਸ 600 ਤੇ ਡੈਕਸ ਵੀ ਘਾਟੇ ਦੇ ਨਾਲ ਹੀ ਬੰਦ ਹੋਏ। ਇਸ ਦਾ ਅਸਰ ਏਸ਼ੀਆਈ ਬਾਜ਼ਾਰਾਂ ਤੇ ਵੀ ਪੈਣਾ ਸੀ। ਨਿਕਈ, KOSPI ਤੇ ਹੈਂਗਸੈਂਗ ਵੀ ਅੱਜ ਦੇ ਦਿਨ ਘਾਟੇ ਦੇ ਕਾਰੋਬਾਰ ਦੇ ਨਾਲ ਹੀ ਸ਼ੁਰੂ ਹੋਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: Hi, this is Ayushman Khurana and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ਼੍ਰੀ ਅਕਾਲ ਜੀ ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ ਮੁਝੇ ਚੁਣ ਰਹੇ ਰੇਡੀਓ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

अच्छा सुनना एक गल दस, सच्ची सच्ची दसेंगा

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: You are listening
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian Radio Station
1: Radio Haji
2: Stay tuned
8: Haji Haji yo Haji Haji
9: Haji Radio
10: Radio Haji 1674 AM te tuhanu swagat hai ji program ik desh Punjab ki gal ki che ਆ ਬੋਲਿਆ ਕੁਝ ਗੱਲਾਂ ਕਰੀਏ ਤੂੰ ਪੁੱਛੇ ਮੈਂ ਦੱਸਾਂ ਕਦੀ ਤਾਂ ਉੱਚੀ ਉੱਚੀ ਰੋਵਾਂ ਕਦੀ ਮੈਂ ਖਿੜਖਿੜ ਹੱਸਾਂ ਮਸਜਿਦ ਢਹਿ ਗਈ ਮੰਦਰ ਢੱਠਾ ਹੋਰ ਵੀ ਕੁਝ ਰਹਿੰਦਾ ਬੰਦਿਆਂ ਦੇ ਦਿਲ ਮਲਬਾ ਹੋ ਗਏ ਰੱਬ ਉੱਥੇ ਨਹੀਂ ਰਹਿੰਦਾ ਸੋ ਇਹ ਕਵਿਤਾ ਵੈਸੇ ਆ ਬੋਲਿਆ ਕੁਝ ਗੱਲਾਂ ਕਰੀਏ ਇਹ ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ ਹੈ ਪਰ ਇੱਕ ਕਵਿਤਾ ਜਾਂ ਇੱਕ ਕਹਾਣੀਕਾਰ ਦੇ ਤੌਰ ਦੇ ਉੱਤੇ ਹੀ ਨਹੀਂ ਵਰਿਆਮ ਸਿੰਘ ਸੰਧੂ ਦੀ ਪਰਸਨੈਲਿਟੀ ਨੂੰ ਉਹਨਾਂ ਦੀ ਜੀਵਨੀ ਨੂੰ ਇੱਕ ਸਮੁੱਚੇ ਸਾਹਿਤਕਾਰ ਦੇ ਤੌਰ ਦੇ ਉੱਤੇ ਸਮਝਣ ਦੇ ਲਈ ਹੀ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਆਇਆ ਤੁਹਾਡੇ ਤੱਕ ਇਸ ਕਰਕੇ ਮੌਕਾ ਇਹ ਹੈ ਕਿ ਅੱਜ ਜਦੋਂ ਲਾਈਵ ਸ਼ੋਅ ਇਹ ਪੇਸ਼ ਕਰ ਰਹੇ ਹੋ ਸਕਦਾ ਤੁਸੀਂ ਵੀਕਐਂਡ ਦੇ ਉੱਤੇ ਇਸ ਦਾ ਰਿਪੀਟ ਸੁਣ ਰਹੇ ਹੋਵੋ ਕਿਸੇ ਹੋਰ ਦਿਨ ਇਸ ਨੂੰ ਸੁਣ ਰਹੇ ਹੋਵੋ ਜਾਂ ਪੋਡਕਾਸਟ 'ਤੇ ਅੱਗੇ ਪਿੱਛੇ ਕਦੇ ਸੁਣ ਰਹੇ ਹੋਵੋ ਰੈਲੇਵੈਂਸ ਨਹੀਂ ਘਟੇਗੀ ਕਿਉਂਕਿ ਅੱਜ ਤਰੀਕ ਜਿਸ ਦਿਨ 10 ਸਪਤੰਬਰ ਨੂੰ ਇਹ ਪੇਸ਼ ਕਰ ਰਹੇ ਹਾਂ ਅੱਜ ਇਹਨਾਂ ਦੇ ਜਨਮ ਦਿਵਸ ਹੈ ਅਤੇ ਇਸ ਤੋਂ ਵਧੀਆ ਕੀ ਹੋ ਸਕਦਾ ਹੈ ਕਿ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਇਸ ਸ਼ੋਅ ਦੇ ਪੇਸ਼ਕਰਤਾ ਨੇ ਅਤੇ ਉਹੀ ਦੱਸਣਗੇ ਆਪਣੇ ਤਜਰਬੇ ਅਤੇ ਵਰਿਆਮ ਸਿੰਘ ਸੰਧੂ ਹੋਰਾਂ ਦੀ ਪਰਸਨੈਲਿਟੀ ਦੇ ਬਾਰੇ ਵਿਸਥਾਰ ਦੇ ਵਿੱਚ ਭਾਈ ਸਤਿ ਸ੍ਰੀ ਅਕਾਲ ਜੀ ਜੀ ਆਇਆਂ
11: ਨੂੰ ਸਤਿ ਸ੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਬਿਲਕੁਲ ਤੁਸੀਂ ਠੀਕ ਕਿਹਾ ਅੱਜ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵਰਿਆਮ ਸਿੰਘ ਸੰਧੂ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਪਰ ਤੇ ਬੜੇ ਵੱਡੇ ਰਿਨਾਉਂਡ ਜਿਹੜੇ ਹੈਗੇ ਆ ਉਹ ਕਹਾਣੀਕਾਰ ਨੇ ਗੱਦਕਾਰ ਨੇ ਗਲਪਕਾਰ ਨੇ ਤੇ ਆਪਾਂ ਉਹਨਾਂ ਬਾਰੇ ਕੀ ਗੱਲਾਂ ਕਰਨੀਆਂ ਨੇ ਇਹਦੀ ਵੈਸੇ ਭੂਮਿਕਾ ਕੁਛ ਤਾਂ ਤੁਸੀਂ ਬੰਨ ਦਿੱਤੀ ਹੈ, ਚਲੋ ਫਿਰ ਵੀ ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ ਇਹ ਤਾਂ ਤੁਸੀਂ ਦੱਸੋਗੇ।
10: ਦੇਖੋ ਮੈਂ ਜਦੋਂ ਅਸੀਂ ਛੋਟੇ ਹੁੰਦੇ ਨਿੱਕੇ ਹੁੰਦੇ ਪੜ੍ਹਦੇ ਸੀ ਕਿਤਾਬਾਂ ਕਰੀਕੁਲਮ ਅਤੇ ਪੰਜਾਬ ਦੇ ਵਿੱਚ, ਅਤੇ ਅਕਸਰ ਵਰਿਆਮ ਸਿੰਘ ਸਾਧੂ ਹੋਰਾਂ ਦੀਆਂ ਜਿਹੜੀਆਂ ਕਹਾਣੀਆਂ ਸੀਗੀਆਂ, ਕਿਉਂਕਿ ਉਹਨਾਂ ਦੀਆਂ ਕਹਾਣੀਆਂ ਦਾ ਖਾਸ ਤੌਰ ਦੇ ਉੱਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਉਹਨਾਂ ਦੀ ਕਹਾਣੀਆਂ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਸੀ, ਪਰ ਉਹ ਕਿਸਾਨੀ ਜਿਹੜੀ ਉਹ ਨਹੀਂ ਕਿ ਜਿਹੜੇ ਵੱਡੇ ਵੱਡੇ ਜ਼ਮੀਨਦਾਰ ਵਾਲਿਆਂ ਲਈ ਕਿਸਾਨੀ, ਛੋਟੀ ਕਿਸਾਨੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕਹਾਣੀਆਂ, ਜਿਵੇਂ ਉਹਨਾਂ ਦੇ ਟਾਈਟਲ ਵੀ ਇਸੇ ਕਿਸਮ ਦੇ ਹੁੰਦੇ ਸੀਗੇ, ਅਤੇ ਚੌਥੀ ਕੂਟ ਸਪੈਸ਼ਲੀ ਉਦੋਂ ਤੱਕ ਨਹੀਂ ਸੀ ਪੜ੍ਹੀ ਜਦੋਂ ਤੱਕ ਇਹ ਨਹੀਂ ਪਤਾ ਚੱਲਿਆ ਹੈਗਾ ਕਿ ਕਮਾਲ ਹੈ ਤਾਂ ਸਾਹਿਤ ਦੀ ਸਮਝ ਆ ਗਈ ਹੈ ਕਿ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਹ ਇਹੋ ਜਿਹੀਆਂ ਕਹਾਣੀਆਂ ਵੀ ਨੇ ਜਿਨ੍ਹਾਂ ਨੂੰ ਜਾਂ ਕਹਾਣੀਆਂ ਦਾ ਸੰਗ੍ਰਹਿ ਵੀ ਹੈ ਜਿਹਨੂੰ ਸਾਹਿਤ ਅਕੈਡਮੀ ਅਵਾਰਡ ਤੱਕ ਮਿਲ ਗਿਆ ਹੈਗਾ, ਅਤੇ ਇੱਥੋਂ ਤੱਕ ਕਿ ਉਹਨਾਂ ਦੀਆਂ ਇਹ ਕਹਾਣੀਆਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਟਰਾਂਸਲੇਟ ਹੋਈਆਂ। ਸੋ ਇਹ ਇਹ ਇੱਕ ਖਾਸੀਅਤ ਵੀ ਹੋ ਜਾਂਦੀ ਹੈ ਕਿਸੇ ਸਾਹਿਤਕਾਰ ਦੀ। ਸੋ ਮੈਂ ਇਹੀ ਸਮਝਣਾ ਚਾਹੂੰਗਾ ਕਿ ਕੀ ਵਰਿਆਮ ਸਿੰਘ ਸੰਧੂ ਹੋਰਾਂ ਦੀ ਜਿਹੜੀ ਕਹਾਣੀ ਰਚਨਾ ਹੈ ਖਾਸ ਤੌਰ 'ਤੇ, ਉੱਥੋਂ ਹੀ ਜੇ ਆਪਾਂ ਸ਼ੁਰੂ ਕਰ ਲਈਏ, ਅਤੇ ਉਹ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ, ਕਿਸ ਤਰ੍ਹਾਂ ਉਹ ਕਹਾਣੀਆਂ ਲਿਖਣ ਲੱਗਦੇ ਨੇ, ਕਿੱਦਾਂ ਉਹ ਸੋਚਦੇ ਸੀਗੇ, ਔਰ ਤੁਹਾਡੇ ਆਪਣੇ ਨਿੱਜੀ ਤਜਰਬੇ ਕੀ ਸੀ, ਸਪੈਸ਼ਲੀ ਉਹਨਾਂ ਦੇ ਸਫ਼ਰਨਾਮੇ ਵੀ ਰਹੇ ਹੈਗੇ ਨੇ, ਅੱਜ ਕੱਲ੍ਹ ਵੀ ਉਹ ਬਾਹਰ ਰਹਿੰਦੇ ਨੇ, ਉਹ ਸਾਰੀਆਂ ਗੱਲਾਂ ਜੇ ਤੁਸੀਂ ਦੱਸ ਸਕਦੇ ਹੋ ਉਹਨਾਂ ਦੇ ਜੀਵਨ ਦੇ ਬਾਰੇ।
11: ਅਸਲ ਵਿੱਚ ਸੰਧੂ ਸਾਹਿਬ ਨਾ ਇੱਕ ਜਿਵੇਂ ਆਪਾਂ ਕਹਿੰਦੇ ਨਾ ਕਿ ਮਲਟੀਫੇਸਡ ਜਿਹੜੇ ਉਹ ਰਾਈਟਰ ਨੇ, ਉਹ ਸਿਰਫ ਇਕੱਲੀ ਉਹਨਾਂ ਨੇ ਕਹਾਣੀ ਜਿਹੜੀਆਂ ਨਹੀਂ ਲਿਖੀ, ਕਦੇ ਕਦੇ ਕਵਿਤਾਵਾਂ ਵੀ ਲਿਖੀਆਂ, ਤੇ ਕਿਉਂਕਿ ਸ਼ੁਰੂਆਤ ਜ਼ਿਆਦਾਤਰ ਇਹ ਦੇਖਿਆ ਕਿ ਹਰੇਕ ਜਿਹੜਾ ਲੇਖਕ ਹੈ ਉਹ ਕਵਿਤਾ ਤੋਂ ਹੀ ਸ਼ੁਰੂ ਕਰਦਾ ਆਪਣੀ ਕਲਮ ਜਿਹੜੀ ਉਹ ਚਲਾਉਣੀ, ਤੇ ਫਿਰ ਵੀ ਜਿਹੜਾ ਹੈ ਉਹਨਾਂ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਹੈ ਕੰਮ ਉਹਨਾਂ ਦਾ ਗਲਪ ਤੇ, ਗਲਪ ਦੇ ਵਿੱਚ ਉਹ ਵੀ ਜਿਹੜੀ ਕਹਾਣੀ ਦੇ ਵਿੱਚ ਉਹਨਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਨੇ। ਆਮ ਤੌਰ ਤੇ ਆਪਾਂ ਇਹਨੂੰ ਛੋਟੀ ਕਹਾਣੀ ਕਹਿੰਦੇ ਹਾਂ, ਤੇ ਸ਼ਾਰਟ ਸਟੋਰੀ ਸ਼ਬਦ ਆਮ ਚੱਲਦਾ ਅੰਗਰੇਜ਼ੀ ਦੇ ਵਿੱਚ, ਤੇ ਪਰ ਉਹਨਾਂ ਦੀਆਂ ਕਹਾਣੀਆਂ ਲੰਬੀਆਂ ਨੇ। ਕਈ ਕਹਾਣੀਆਂ ਜਿੱਦਾਂ ਉਹਨਾਂ ਦੀ ਕਹਾਣੀ ਇੱਕ ਸੀ, ਮੈਂ ਰੋ ਨਾ ਲਵਾਂ ਇੱਕ ਵਾਰ, ਸਿਰਜਣਾ ਦਾ ਪੂਰਾ ਇੱਕ ਅੰਕ ਦੇ ਵਿੱਚ ਉਹ ਕਹਾਣੀ ਸੀ ਇਕੱਲੀ। ਤੇ ਸੋ ਇਸ ਤਰ੍ਹਾਂ ਜਿਹੜਾ ਹੈ ਵਰਿਆਮ ਸੰਧੂ ਨੇ ਜਿਹੜਾ ਹੈਗਾ ਉਹ ਦਾ ਜਿਹੜਾ ਆਪਣਾ ਇਹਦੇ ਵਿੱਚ ਗਲਪ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਵੱਖਰਾ ਤੌਰ ਤੇ ਇੱਕ ਲੀਹਾ ਪਾੜ ਕੇ ਜਿਵੇਂ ਆਪਾਂ ਕਹਿੰਦੇ ਉਹ ਲਿਖਿਆ, ਕਿਉਂਕਿ ਜਦੋਂ ਹਾਲਾਂਕਿ ਵਰਿਆਮ ਸੰਧੂ ਵੀ ਜਿਹੜੀ ਇਸ ਤੋਂ ਜਿਹੜੀ ਪਿਛਲੀ ਪੀੜ੍ਹੀ ਹੈ ਲੇਖਕਾਂ ਦੀ, ਤੇ ਉਹਦੇ ਲੇਖਕਾਂ ਚ ਉਹ ਸ਼ੁਮਾਰ ਹੁੰਦੇ ਨੇ ਆਉਂਦੇ ਨੇ, ਤੇ ਵਰਿਆਮ ਸੰਧੂ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ 1947 ਦੀ ਤਕਸੀਮ ਤੋਂ ਪਹਿਲਾਂ ਹੁੰਦਾ, ਤੇ ਉਹਨਾਂ ਦਾ ਪਿੰਡ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਚ ਚਵਿੰਡਾ ਕਲਾਂ ਆਪਣੇ ਨਾਨਕੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ 1945 ਦੇ ਵਿੱਚ। ਤੇ ਉਹ ਹੁਣ ਜਿਹੜਾ ਹੈ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਇੱਕ ਕਹਾਣੀਕਾਰ ਦੇ ਤੌਰ ਤੇ ਜਿਹੜਾ ਹੈ ਉਹ ਸਥਾਪਿਤ ਹੁੰਦੇ ਆ, ਤੇ ਇੱਕ ਤਾਂ ਇਹ ਕਿ ਜਿਹੜੇ ਸ਼ੁਰੂ ਦੇ ਸਾਡੇ ਲੇਖਕ ਨੇ ਜਾਂ ਕਹਾਣੀਕਾਰ ਨੇ, ਤੇ ਉਹ ਲਗਭਗ ਉਹ ਸਾਰੇ ਹੀ ਜਿਹੜੇ ਹੈਗੇ ਆ ਉਹ ਇਸ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਾਂ ਇਧਰਲੇ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਿਹੜੇ ਖਾਸ ਕਰਕੇ ਜਿਹੜੇ ਪਹਿਲੀ ਪੀੜ੍ਹੀ ਦੇ ਜਾਂ ਪੁਰਾਣੇ ਜਿਹੜੇ ਜਿਹਨੂੰ ਆਪਾਂ ਆਧੁਨਿਕ ਸਾਹਿਤ ਮਾਡਰਨ ਲਿਟਰੇਚਰ ਕਹਿੰਦੇ ਹਾਂ ਉਸ ਵੇਲੇ ਦੇ ਨੇ, ਭਾਵੇਂ ਉਹ ਨਾਵਲਕਾਰ ਨੇ, ਭਾਵੇਂ ਨਾਨਕ ਸਿੰਘ ਹੋਣ, ਸੁਰਿੰਦਰ ਨਰੂਲਾ ਹੋਣ, ਤੇ ਉਹਨਾਂ ਤੋਂ ਬਾਅਦ ਫਿਰ ਕੁਲਵੰਤ ਸਿੰਘ ਵਿਰਕ ਹੋਣ, ਤੇ ਉਹਨਾਂ ਦੇ ਕੰਟੈਂਪਰੇਰੀ ਵੀ ਰਹੇ ਕੁਛ ਚਲੋ, ਤੇ ਵਰਿਆਮ ਸੰਧੂ ਹੋਣ, ਤੇ ਇਹ ਇਹਨਾਂ ਦਾ ਇੱਕ ਜਿਹੜਾ ਸਟਾਈਲ ਹੈ ਉਹ ਹਾਲਾਂਕਿ ਬਿਲਕੁਲ ਜਿਹੜਾ ਇੱਕ ਮਾਝੀ ਡਾਇਲੈਕਟ ਹੈ ਉਹਦਾ ਅਸਰ ਹੈਗਾ ਉਹਨਾਂ ਦੀ ਲਿਖਤ ਦੇ ਉੱਪਰ, ਪਰ ਫਿਰ ਵੀ ਜਿਹੜਾ ਹੈ ਉਹ ਇੱਕ ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦਾ ਆਪਣੇ ਪਿੰਡ ਦੀ ਕਹਾਣੀ ਹੋਵੇ, ਉਹਨਾਂ ਦੀ ਆਪਣੇ ਘਰ ਦੀ ਕਹਾਣੀ ਹੋਵੇ, ਇਸ ਤਰ੍ਹਾਂ ਦੀ ਜਿਹੜੀ ਗੱਲ ਹੋਵੇ। ਜਦੋਂ ਆਪਾਂ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਆਪਣੀ ਪਰਸਨਲ ਜਿਹੜੀ ਜਾਤੀ ਜਿਹੜੀ ਜ਼ਿੰਦਗੀ ਹੈ, ਤੇ ਉਹਨਾਂ ਦਾ ਪਿੰਡ ਵੈਸੇ ਸੁਰ ਸਿੰਘ ਹੈ, ਤੇ ਜਿਹੜਾ ਹੁਣ ਤਰਨ ਤਾਰਨ ਜ਼ਿਲ੍ਹੇ ਚ ਪੈਂਦਾ ਪੱਟੀ ਦੇ ਲਾਗੇ, ਤੇ ਸੁਰ ਸਿੰਘ ਵੈਸੇ ਵੀ ਇਤਿਹਾਸਕ ਪਿੰਡ ਹੈ, ਤੇ ਉੱਥੋਂ ਦੇ ਪਹਿਲਵਾਨ ਕਰਤਾਰ ਸਿੰਘ ਦਾ ਪਿੰਡ ਵੀ ਜਿਹੜਾ ਇਹ ਹੈ, ਤੇ ਉਸ ਤੋਂ ਪਹਿਲਾਂ ਉੱਥੋਂ ਦੇ ਸਾਡੇ ਜਿਹੜੇ ਹੈਗੇ ਆ ਕੁਛ ਇਤਿਹਾਸਕ ਪਾਤਰ ਜਿਹੜੇ ਹੈਗੇ ਆ ਉਸ ਪਿੰਡ ਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਆ। ਤੇ ਵਰਿਆਮ ਸਿੰਘ ਸੰਧੂ ਹੋਰਾਂ ਨੇ ਜਦੋਂ ਉਹ ਅਧਿਆਪਕ ਸੀਗੇ ਤੇ ਉਦੋਂ ਉਹਨਾਂ ਨੇ ਆਪਣਾ ਕਹਾਣੀਆਂ ਦਾ ਸਫ਼ਰ ਸ਼ੁਰੂ ਕੀਤਾ, ਕਹਾਣੀਆਂ ਲਿਖਣੀਆਂ। ਤੇ ਬਿਲਕੁਲ ਤੁਹਾਡੀ, ਤੁਸੀਂ ਚੌਥੀ ਕੂਟ ਦਾ ਜ਼ਿਕਰ ਕੀਤਾ, ਚੌਥੀ ਕੂਟ ਉਹਨਾਂ ਨੇ ਕਾਫੀ ਬਾਅਦ ਦੇ ਵਿੱਚ ਆ ਕੇ ਕਹਾਣੀ ਲਿਖੀ 1998 ਦੇ ਵਿੱਚ, ਕਿਉਂਕਿ 2000 ਦੇ ਵਿੱਚ ਜਿਹੜਾ ਸਾਹਿਤ ਅਕਾਡਮੀ ਅਵਾਰਡ ਆ, ਜਿਹੜਾ ਨੈਸ਼ਨਲ ਅਕੈਡਮੀ ਹੈ, ਇਹਨੂੰ ਵੱਡਾ ਅਵਾਰਡ ਵਕਾਰੀ ਇਨਾਮ ਮੰਨਿਆ ਜਾਂਦਾ, ਉਹ ਜਿਹੜਾ ਹੈ ਉਹ ਬ੍ਰਹਮ ਸੰਧੂ ਨੂੰ 2000 ਦੇ ਵਿੱਚ ਇਸ ਕਹਾਣੀ ਸੰਗ੍ਰਹਿ ਦੇ ਉੱਤੇ ਚੌਥੀ ਕੂਟ ਦੇ ਉੱਪਰ ਜਿਹੜਾ ਉਹ ਮਿਲਦਾ। ਤੇ ਪਰ ਇਹ ਅਵਾਰਡ ਉਹ ਫਿਰ ਜਦੋਂ ਇੱਕ ਖਾਸ ਤਰ੍ਹਾਂ ਦਾ ਜਿਹੜਾ ਹੈਗਾ ਜੀਐਨਯੂ ਵਾਲਾ ਮਸਲਾ ਚੱਲਦਾ ਹੈ, ਕੁਛ ਜਿਹੜੇ ਹੈਗੇ ਆ ਸਾਹਿਤਕਾਰਾਂ ਨੂੰ ਫੜ ਕੇ ਜੇਲ੍ਹਾਂ ਸੁੱਟਣ ਦਾ ਮਸਲਾ ਚੱਲਦਾ, ਇਦਾਂ ਦੀ ਇੱਕ ਮੂਵਮੈਂਟ ਚੱਲ ਰਹੀ ਆ, ਉਸ ਦੇ ਦੌਰਾਨ ਫਿਰ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਰੋਸ ਦੇ ਵਜੋਂ ਉਹ ਵਾਪਸ ਵੀ ਕਰ ਦਿੰਦੇ ਆ ਜਿਹੜਾ ਸਾਹਿਤ ਅਕੈਡਮੀ ਅਵਾਰਡ ਆ ਆਪਣਾ। ਤੇ ਪਰ ਇਹ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਹੈ ਸੀ ਉਹ ਪਹਿਲਾਂ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਜਿਹੜਾ ਕਹਾਣੀਆਂ ਲਿਖਣ ਦਾ, ਕਿ ਮੈਨੂੰ ਯਾਦ ਹੈ ਉਹਨਾਂ ਨੇ ਕਹਾਣੀ ਸੰਗ੍ਰਹਿ ਆ ਅੰਗ ਸੰਗ, ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਸੇ ਵੇਲੇ ਐਮ ਏ ਦੇ ਸਿਲੇਬਸ ਦੇ ਵਿੱਚ ਜਿਹੜਾ ਸੀ ਉਹ ਲੱਗਿਆ ਹੁੰਦਾ ਸੀਗਾ। ਤੇ ਇਸੇ ਤਰ੍ਹਾਂ ਹਾਲਾਂਕਿ ਉਹਨਾਂ ਦਾ ਜਿਹੜਾ ਹੈਗਾ ਪਹਿਲਾ ਕਹਾਣੀ ਸੰਗ੍ਰਹਿ ਤਾਂ 1971 ਦੇ ਵਿੱਚ ਛਪ ਗਿਆ ਸੀ ਲੋਹੇ ਦੇ ਹੱਥ, ਤੇ ਉਸ ਤੋਂ ਪਹਿਲਾਂ ਉਹ ਪ੍ਰੀਤ ਲੜੀ ਵਰਗੇ ਜਿਹੜੇ ਏਦਾਂ ਦੇ ਮੈਗਜ਼ੀਨ ਸੀ, ਆਰ ਸੀ, ਪ੍ਰੀਤ ਲੜੀ ਲਿਟਰੇਰੀ ਜਿਹੜੇ ਪੇਪਰ ਸੀ ਉਹਨਾਂ ਦੇ ਵਿੱਚ ਉਹ ਛਪਣਾ ਸ਼ੁਰੂ ਹੋ ਗਏ ਸੀ ਉਹਨਾਂ ਦੀਆਂ ਕਹਾਣੀਆਂ। ਤੇ ਕਈ ਵਾਰੀ ਉਡੀਕ ਰਹਿੰਦੇ ਸੀ ਕਿ ਬ੍ਰਹਮ ਸੰਧੂ ਦੀ ਕੋਈ ਕਹਾਣੀ ਜਿਹੜੀ ਉਹ ਛਪੀ ਹੋਵੇ। ਤੇ ਫਿਰ 1971 ਦੇ ਵਿੱਚ ਲੋਹੇ ਦੇ ਹੱਥ ਛਪ ਗਿਆ, ਤੇ 10 ਸਾਲ ਬਾਅਦ 1981 ਦੇ ਵਿੱਚ ਜਿਹੜਾ ਹੈ ਅੰਗ ਸੰਗ ਛਪਦਾ। ਤੇ ਫਿਰ 1987 ਦੇ ਵਿੱਚ ਜਿਹੜਾ ਹੈ ਭੱਜੀਆਂ ਬਾਹੀ, ਉਹਨਾਂ ਦਾ ਉਹ ਵੀ ਇੱਕ ਲੰਬੀ ਕਹਾਣੀ ਹੈ ਜਿਹੜੀ ਉਹ ਛਪਦੀ ਹੈ। ਤੇ ਫਿਰ ਇਸੇ ਤਰ੍ਹਾਂ ਚੌਥੀ ਕੂਟ ਮੈਂ ਦੱਸ ਹੀ ਚੁੱਕਿਆ, 1998 ਚ ਉਹ ਪਬਲਿਸ਼ ਹੁੰਦੀ ਹੈ, ਤੇ 2000 ਚ ਉਹਨੂੰ ਪੁਰਸਕਾਰ ਮਿਲਦਾ। ਤੇ ਫਿਰ ਉਸ ਤੋਂ ਬਾਅਦ ਫਿਰ ਉਹ ਕਹਾਣੀ ਸੰਗ੍ਰਹਿ ਨੂੰ ਆਉਂਦਾ ਤਿਲ ਫੁੱਲ, ਫਿਰ ਉਸ ਤੋਂ ਬਾਅਦ ਜਮਰੌਦ, ਤੇ ਜਿਹੜਾ ਹੈ ਆਪਣਾ ਆਪਣਾ ਹਿੱਸਾ, ਤੇ ਉਹ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਉਹਨਾਂ ਦੀਆਂ 15 ਕਹਾਣੀਆਂ ਦਾ ਸੰਗ੍ਰਹਿ ਹੈ, ਤੇ ਜਿਹਦੇ ਚ ਉਹ ਆਉਂਦਾ। ਤੇ ਫਿਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਉਹਨਾਂ ਦੀ ਇੱਕ ਜਿਹੜੀ ਲੰਬੀ ਕਹਾਣੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹ ਜਿਹੜੀਆਂ ਚੋਣਵੀਆਂ ਕਹਾਣੀਆਂ ਦੇ ਵਿੱਚ ਜਿਹੜਾ ਹੈ ਉਹ ਆਉਂਦਾ। ਤੇ ਇਸ ਤਰ੍ਹਾਂ ਉਹਨਾਂ ਦਾ ਇਹ ਇੱਕ ਗਲਪ ਦਾ ਜਿਹੜਾ ਇੱਕ ਸੰਸਾਰ ਹੈ ਜਿਹਦੇ ਦੌਰਾਨ ਉਹ ਇੰਨੀਆਂ ਕਹਾਣੀਆਂ ਇੰਨੇ ਵਿਸ਼ਿਆਂ ਨੂੰ ਜਿਹੜੀਆਂ ਉਹ ਟੱਚ ਕਰਦੇ, ਇੰਨੇ ਵਿਸ਼ਿਆਂ ਨੂੰ ਲੈ ਕੇ ਲਿਖਦੇ ਆ। ਤੇ ਜਿਹੜੀ ਉਹਦੀਆਂ ਇੱਕ ਦੋ ਕਹਾਣੀਆਂ ਜਿਹੜੀ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਜਾਂ ਜਿਹੜੀ ਜਿਹਨਾਂ ਤੇ ਚਰਚਾ ਕਰਨਾ ਬਣਦਾ ਵੀ ਹੈ ਪੰਜਾਬੀ ਲਿਟਰੇਚਰ ਦੇ ਦਾ, ਜਿਹੜਾ ਆਪਾਂ ਪੰਜਾਬੀ ਸਾਹਿਤ ਦਾ ਇੱਕ ਹਾਸਲ ਕਹਿ ਸਕਦੇ ਹਾਂ, ਜੇ ਕੰਟੈਂਪਰੇਰੀ ਦੁਨੀਆ ਦੇ ਆਪਾਂ ਸਾਹਿਤ ਦੇ ਮੁਕਾਬਲੇ ਤੇ ਰੱਖਣਾ ਹੋਵੇ, ਤਾਂ ਉਹਨਾਂ ਨੂੰ ਜਿਹੜਾ ਆਪਾਂ ਨਾਲ ਰੱਖ ਸਕਦੇ ਹਾਂ, ਅੱਗੇ ਰੱਖ ਸਕਦੇ ਹਾਂ, ਜਿਹਦੇ ਚ ਇਹ ਹੈ ਇੱਕ ਤਾਂ ਚੌਥੀ ਕੂਟ, ਤੇ ਚੌਥੀ ਕੂਟ ਦੇ ਉੱਤੇ ਫਿਲਮ ਵੀ ਬਣੀ ਹੈ ਬਾਅਦ ਦੇ ਵਿੱਚ, ਨੌਜਵਾਨ ਡਾਇਰੈਕਟਰ ਨੇ ਸਾਡੇ ਤੇ ਉਹਨਾਂ ਨੇ ਜਿਹੜੀ ਉਹਦੇ ਉੱਤੇ ਫਿਲਮ ਬਣਾਈ ਹੈ। ਤੇ ਫਿਰ ਉਹਨਾਂ ਦੀ ਕਹਾਣੀ ਜਿਹੜੀ ਸੀਗੀ ਭੱਜੀਆਂ ਬਾਹੀਂ, ਜਿਹਦੀ ਅਡਾਪਟੇਸ਼ਨ ਕਰਕੇ ਅਜਮੇਰ ਔਲਖ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ। ਤੇ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਪਿੱਛੇ ਇੱਕ ਜਿਹੜੀ ਲੰਬੀ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਹਾਲਾਂਕਿ ਇਹਨਾਂ ਦਾ ਜਿਹੜਾ ਹੈਗਾ ਸਬਜੈਕਟ ਮੈਟਰ ਥੀਮ ਉਹ ਸਾਰੇ ਅਲੱਗ ਅਲੱਗ ਨੇ, ਪਰ ਉਹ ਮਨੁੱਖੀ ਮਨ ਨੂੰ ਕਿੰਨਾ ਨੇੜੋਂ ਜਿਹੜਾ ਹੈਗਾ ਫੜਦੀ ਹੈ, ਤੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹਦੇ ਚ ਜਿਹੜੇ ਮੌਜੂਦਾ ਆਪਾਂ ਫਿਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਗੌਤਮ ਜੀ, ਉਹਦੇ ਚ ਇਹਨਾਂ ਕਹਾਣੀਆਂ ਵਿੱਚ ਉਹਨੂੰ ਹਰ ਜਿਹੜਾ ਹੈਗਾ ਉਹਦਾ ਅੰਸ਼ ਮਿਲਦਾ। ਤੇ ਫਿਰ ਇਨਸਾਨ ਕੀ ਹੈ, ਇਨਸਾਨ ਦਾ ਬਾਹਰੀ ਰੂਪ ਕੀ ਹੈ, ਅੰਦਰਲਾ ਰੂਪ ਕੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ। ਭੱਜੀਆਂ ਬਾਹਾਂ ਜਿਹੜੇ ਭੱਜੀਆਂ ਬਾਹੀ ਕਹਾਣੀ ਆ ਉਹ ਇੱਕ ਹਿੰਦੂ ਪਰਿਵਾਰ ਦੀ ਕਹਾਣੀ ਆ, ਹਾਲਾਂਕਿ ਬ੍ਰਹਮ ਸੰਧੂ ਬਾਰੇ ਕਿਹਾ ਜਾਂਦਾ ਕਿ ਜ਼ਿਆਦਾ ਪਿੰਡਾਂ ਬਾਰੇ, ਕਿਸਾਨਾਂ ਬਾਰੇ, ਦਲਿਤਾਂ ਬਾਰੇ ਉਹਨਾਂ ਦਾ ਜਿਹੜਾ ਹੈਗਾ ਉਹ ਲਿਖਿਆ। ਤੇ ਪਰ ਉਹ ਉਸ ਵੇਲੇ ਦੀ ਕਹਾਣੀ ਜਦੋਂ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਾਬ ਨੇ, ਉਹਨਾਂ ਵੇਲੇ ਦੇ ਵਿੱਚ ਜਿਹੜੀ ਆ ਉਹ

ਪਤਾ ਹੀ ਨਹੀਂ ਲੱਗਦਾ ਕੌਣ ਮਾਰ ਕੇ ਚਲਾ ਗਿਆ, ਕਿਹਨੂੰ ਮਾਰ ਗਿਆ। ਉਹ ਜਿਹੜੀ ਉਹ ਕਹਾਣੀ ਹੈ, ਉਹ ਇੱਕ ਉਸ ਪਰਿਵਾਰ ਦੀ, ਜਿਹਦੇ ਪਰਿਵਾਰ ਦਾ ਇੱਕ ਕਮਾਊ ਜੀ ਹੈ ਕੇਵਲ, ਤੇ ਉਹ ਮਾਰਿਆ ਜਾਂਦਾ ਹੈ ਜਿਹੜਾ ਟੈਰਿਸਟਾਂ ਦੇ ਹੱਥੋਂ ਮਾਰਿਆ ਜਾਂਦਾ। ਪਰ ਕਹਾਣੀ ਦਾ ਜਿਹੜਾ ਹੈਗਾ ਸਬਜੈਕਟ ਜਾਂ ਥੀਮ ਇਹ ਨਹੀਂ ਗਾ, ਟੈਰਿਜ਼ਮ ਨਹੀਂ ਹੈ। ਉਸ ਕਹਾਣੀ ਦਾ ਥੀਮ ਹੈ ਕਿ ਉਹਨਾਂ ਦੇ ਪਰਿਵਾਰ ਦੇ ਅੰਦਰ ਜਿਹੜਾ ਟੈਰਿਜ਼ਮ ਹੈ ਉਹ ਕਿਸ ਕਿਸਮ ਦਾ, ਜਿਹਦੇ ਉਸ ਕਹਾਣੀ ਦੇ ਰਾਹੀਂ ਪੂਰੇ ਪੰਜਾਬ ਦੇ ਜਿਹੜੇ ਹਾਲਾਤ ਬ੍ਰਹਮ ਸੰਧੂ ਨੇ ਉਹਦੇ ਚ ਇਹ ਕੀਤੇ ਨੇ। ਪਰਿਵਾਰ ਦੇ ਵਿੱਚ ਆਪਸੀ ਲੜਾਈ ਹੈ, ਘਰ ਦੇ ਵਿੱਚ ਜਿਹੜਾ ਵੱਡਾ ਭਰਾ ਹੈ ਉਹਦੀ ਚੱਲ ਰਹੀ ਹੈ, ਤੇ ਫਿਰ ਉੱਥੇ ਉਹ ਚਵਾਰੇ ਚਵਾਰਾ ਕਿਹਨੂੰ ਮਿਲੇ ਪਰਿਵਾਰ ਦੇ ਵਿੱਚ, ਉਹ ਤਕਸੀਮ ਦੇ ਵਿੱਚ ਕਿਹਨੂੰ ਆਵੇ, ਤੇ ਉਹ ਆਪਸ ਦੇ ਵਿੱਚ ਭਰਾਵਾਂ ਦੀ, ਤਿੰਨਾਂ ਦੀ, ਇੱਕ ਫੌਜੀ ਹੈ ਰਿਟਾਇਰ, ਤੇ ਉਹਨਾਂ ਦੀ ਇਸ ਗੱਲ ਪਿੱਛੇ ਘਰ ਚ ਕਸ਼ਮਕਸ਼ ਹੁੰਦੀ ਹੈ। ਉਹ ਪੰਚਾਇਤ ਕਹਿੰਦੀ ਹੈ ਯਾਰ ਵੀ ਚਵਾਰਾ ਨਹੀਂ, ਇਹ ਤਾਂ ਚੰਡੀਗੜ੍ਹ, ਤੁਸੀਂ ਇਹਨੂੰ ਚੰਡੀਗੜ੍ਹ ਬਣਾ ਲਿਆ। ਉਹ ਫਿਰ ਕੇਵਲ ਜਿਹੜਾ ਉਹਦਾ ਨਾਇਕ ਉਹ ਕਹਿੰਦਾ ਸਾਡੇ ਵਾਸਤੇ ਚੰਡੀਗੜ੍ਹ ਹੀ ਹੈ, ਕਿਉਂਕਿ ਉਹਨਾਂ ਦੇ ਵਿੱਚ ਇਹ ਮਸਲਾ ਵੀ ਮੇਨ ਚੱਲ ਰਿਹਾ ਵੀ ਪੰਜਾਬ ਨੂੰ ਮਿਲੇ ਜਾਂ ਹਰਿਆਣੇ ਨੂੰ ਮਿਲੇ। ਸੋ ਇਸ ਕਿਸਮ ਦਾ ਉਹਨੂੰ ਰਿਲੇਟ ਕਰਕੇ ਪੂਰੇ ਪੰਜਾਬ ਦੇ ਹਾਲਾਤ ਦੇ ਨਾਲ ਇਹ ਦੱਸਿਆ ਜਾਂਦਾ, ਤੇ ਕਹਾਣੀ ਦੀ ਜਿਹੜੀ ਸ਼ੁਰੂਆਤ ਬੜੀ ਕਮਾਲ ਹੈ ਸਾਰੀ, ਕਿਉਂਕਿ ਉਹ ਫਲੈਸ਼ਬੈਕ ਦੇ ਵਿੱਚ ਚੱਲਦੀ ਹੈ ਕਹਾਣੀ, ਕਿ ਉਹ ਜਿਹੜਾ ਪੁੱਤ ਉਹ ਮਾਰਿਆ ਗਿਆ ਟੈਰਿਸਟਾਂ ਦੇ ਹੱਥੋਂ, ਆਮ ਦੁਕਾਨ ਕਰਦਾ ਛੋਟੀ ਜੀ, ਤੇ ਉਹਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਣਾ, ਤੇ ਉਹ ਉੱਥੇ ਉਹ ਲੜਾਈ ਹੈ ਕਿ ਮੁਆਵਜ਼ਾ ਉਹਦੀ ਵਿਧਵਾ ਨੂੰ ਮਿਲੇ, ਪਰਿਵਾਰ ਉਹਦੇ ਜ਼ੋਰ ਪਾਉਂਦਾ, ਤੇ ਵੀ ਨਹੀਂ ਇਹ ਸਾਰਿਆਂ ਨੂੰ ਮਿਲਣਾ ਚਾਹੀਦਾ। ਉਹ ਉਹਦਾ ਪਿਓ ਕਹਿੰਦਾ ਕਿ ਮੈਂ ਬੈਠਾ ਤਾਂ ਮੈਨੂੰ ਮਿਲਣਾ ਚਾਹੀਦਾ, ਮੈਂ ਆਪਣੇ ਜਿਹੜਾ ਹੈਗਾ ਉਹ ਜਿਹੜਾ ਕੰਪਨਸੇਟ ਜਿਹੜਾ ਐਕਸਗ੍ਰੇਸ਼ੀਆ ਸਰਕਾਰ ਦਿੰਦੀ ਹੈ ਉਹਨੂੰ, ਜਦੋਂ ਏਦਾਂ ਦੀ ਘਟਨਾ ਵਾਪਰਦੀ ਸੀ ਸਰਕਾਰ ਦਿੰਦੀ ਸੀ। ਸੋ ਇੱਕ ਇਸ ਤਰ੍ਹਾਂ ਦੀ ਜਿਹੜੀ ਕਸ਼ਮਕਸ਼, ਉਹ ਗੱਲੇ ਹੁਣ ਪਰਿਵਾਰ ਨੂੰ ਕੰਪਨਸੇਟ ਕਰਨ ਦੀ ਨਹੀਂ, ਇੱਕ ਪੰਜਾਬ ਦਾ ਪੂਰਾ ਉਹਨੂੰ ਕਿੱਥੋਂ ਕੰਪਨਸੇਟ, ਕਿਹਨੇ ਕਰਨਾ ਉਹਦੇ ਚੋਂ, ਫਿਰ ਕਿਹਨੂੰ ਦੇਣਾ ਹਿੱਸਾ, ਤੇ ਇਹ ਜਿਹੜਾ ਹੈ ਇਹਨੂੰ ਇਸ ਐਂਗਲ ਤੋਂ ਜਿਹੜਾ ਬ੍ਰਹਮ ਸੰਧੂ ਨੇ ਬੜਾ ਕਮਾਲ ਦਾ ਜਿਹੜਾ ਉਹਨੂੰ ਕ੍ਰੀਏਟ ਕੀਤਾ। ਹਾਲਾਂਕਿ ਬ੍ਰਹਮ ਸੰਧੂ ਉੱਦਾਂ ਆਪਣੇ ਥਾਟ ਦੇ ਪੱਖੋਂ ਜਾਂ ਹੋਰ ਮਾਰਕਸਵਾਦੀ ਲੇਖਕਾਂ ਵਜੋਂ ਜਾਣੇ ਜਾਂਦੇ ਆ ਜਾਂ ਉੱਦਾਂ ਦੀ ਸਮਝ ਰੱਖਦੇ ਆ, ਪਰ ਉਹਨਾਂ ਦੀ ਲਿਖਤ ਦੇ ਵਿੱਚੋਂ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਉਲਾਰ ਹੋਏ ਆ ਜਾਂ ਜਿੱਦਾਂ ਦੀ ਜਿਹੜੀ ਸਿਚੁਏਸ਼ਨ ਹੈ। ਇਸੇ ਕਹਾਣੀ ਦੇ ਵਿੱਚ ਹੀ ਇੱਕ ਗੱਲ ਉਹ ਕਹਿੰਦਾ, ਉਹਦੇ ਚ ਇੱਕ ਕਾਮਰੇਡ ਆਉਂਦਾ, ਉਹ ਦੱਸਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਜਿਵੇਂ ਪ੍ਰਚਾਰ ਦੇ ਲੈਵਲ ਤੇ ਜਿਵੇਂ ਹੁੰਦਾ ਸੀ ਕਿ ਸਾਰਾ ਕੁਛ ਸਾਂਝਾ ਹੋਣਾ ਚਾਹੀਦਾ, ਤੇ ਉਹਦੇ ਵਿੱਚ ਜਿਹੜਾ ਹੈ ਉਹ ਉਹਨੂੰ ਉਹ ਕਹਿੰਦਾ ਵੀ ਉਹਨੂੰ ਵਿਅੰਗ ਦੇ ਵਿੱਚ ਕਹਿੰਦਾ ਤਾਰਾ, ਉੱਥੇ ਇੱਕ ਜਿਹੜਾ ਟੇਲਰ ਮਾਸਟਰ ਹੈ ਉਹ ਕਹਿੰਦਾ, ਉਹ ਕਿਉਂਕਿ ਉਹ ਇਨਕਲਾਬ ਦੀ ਗੱਲ ਕਰਦਾ, ਉਹ ਕਹਿੰਦਾ ਵੀ ਤੁਹਾਡਾ ਜਿਹੜਾ ਇਨਕਲਾਬ ਹੈ ਨਾ ਉਹ ਤਾਂ ਉੱਠਦੇ ਬੁੱਲ ਵਾਂਗੂ ਲਟਕਦਾ ਪਿਆ ਵੀ ਪਤਾ ਨੀ ਕਦੋਂ ਡਿੱਗੂਗਾ। ਉਹ ਜਿਹੜੀ ਇੱਕ ਸਾਡੇ ਫੋਕ ਟੇਲ ਦੇ ਵਿੱਚ ਕਹਾਣੀ ਹੈ ਲੂੰਬੜੀ ਤੇ ਊਠ ਵਾਲੀ, ਕਿ ਉਹ ਲੂੰਬੜੀ ਥੱਲੇ ਖੜੀ ਹੈ ਇੰਤਜ਼ਾਰ ਚ ਕਿ ਇਹ ਮਾਸ ਦਾ ਟੁਕੜਾ ਜਿਹੜਾ ਡਿੱਗੂਗਾ ਫਿਰ ਅਸੀਂ ਚੱਕ ਕੇ ਛਕਾਂਗੇ, ਤੇ ਇਹ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਉਹਦੇ ਚ ਉਹ ਕਹਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਕੰਪਲੀਟ ਇੰਨਾ ਵੱਡਾ ਉਸ ਕਹਾਣੀ ਦਾ ਪਲੋਟ ਹੈ, ਤੇ ਪੂਰੇ ਪੰਜਾਬ ਨੂੰ ਇੱਕ ਪਰਿਵਾਰ ਦੇ ਰਾਹੀਂ ਜਿਹੜਾ ਉਹਦੇ ਚ ਪੇਸ਼ ਕੀਤਾ। ਇਸ ਤਰ੍ਹਾਂ ਜਿਹੜਾ ਹੈਗਾ ਇੱਕ ਜਿਹੜਾ ਜਿਹੜੀ ਲੇਟੈਸਟ ਉਹਦੀ ਕਹਾਣੀ ਉਹਦੇ ਤੇ ਵੀ ਕੇਵਲ ਧਾਲੀਵਾਲ ਨੇ ਨਾਟਕ ਖੇਡਿਆ, ਮੈਂ ਰੋਲ ਨਾ ਲਵਾਂ ਇੱਕ ਵਾਰ, ਉਹ ਇੱਕ ਦਲਿਤ ਪਰਿਵਾਰ ਦੀ ਕਹਾਣੀ ਹੈ, ਉਹ ਮੁੰਡੇ ਦੀ ਕਹਾਣੀ ਜਿਹੜਾ ਆਪਣੇ ਆਪ ਨੂੰ ਜਿਹੜਾ ਆਇਡੈਂਟੀਫਾਈ ਕਰਦਾ ਧਰਮਿੰਦਰ ਦੇ ਪਰਿਵਾਰ ਦੇ ਨਾਲ, ਫਿਲਮ ਐਕਟਰ ਕਹਾਉਂਦਾ ਹੋਰ, ਉਹਦਾ ਜਿਹੜਾ ਦੁਖਾਂਤ ਹੈ ਉਹ ਬੜੇ ਇੱਕ ਕਮਾਲ ਦੀ ਜਿਹੜੀ ਹੈ ਉਹ ਕਹਾਣੀ। ਸੋ ਇਹ ਜਿਹੜਾ ਹੈਗਾ ਫਿਕਸ਼ਨ ਤੋਂ ਇਲਾਵਾ ਜਦੋਂ ਆਪਾਂ ਬ੍ਰਹਮ ਸੰਧੂ ਦੀ ਲਿਖਤ ਦੀ ਗੱਲ ਕਰਦੇ ਹਾਂ, ਤੇ ਨਾਨ ਫਿਕਸ਼ਨਲ ਲਿਖਤਾਂ ਜਿਹੜੀਆਂ ਬ੍ਰਹਮ ਸੰਧੂ ਨੇ ਜ਼ਿਆਦਾ ਜਿਹੜੀਆਂ ਲਿਖੀਆਂ ਉਹ ਲਿਖੀਆਂ ਗਦਰ ਮੂਵਮੈਂਟ ਵਾਲੇ ਬਾਰੇ, ਤੇ ਕਿਉਂਕਿ ਗਦਰ ਲਹਿਰ ਨੂੰ ਜਿੰਨਾ ਕੁ ਜਿਹੜਾ ਸੀਗਾ ਦੇਸ਼ ਭਗਤੀ ਆਗਰ ਹਾਲ ਜਲੰਧਰ ਹੈ ਜਿਹੜਾ ਉੱਥੇ ਲਿਟਰੇਚਰ ਜਿਹੜਾ ਸਾਂਭਿਆ ਗਿਆ ਠੀਕ ਹੈ, ਪਰ ਉਹਨੂੰ ਬਾਅਦ ਚ ਰਿਵਿਊ ਨਹੀਂ ਕੀਤਾ ਕਿਸੇ ਨੇ, ਨਾ ਗਦਰੀ ਬਾਬਿਆਂ ਨੂੰ, ਗਦਰੀ ਬਾਬੇ ਕੌਣ ਸੀ ਤੇ ਕਿਸ ਤਰ੍ਹਾਂ ਸੀ। ਫਿਰ ਉਹ ਬ੍ਰਹਮ ਸੰਧੂ ਨੇ ਜਿਹੜਾ ਸੀ ਉਹ ਅਸਲ ਦੇ ਵਿੱਚ ਉਹ ਫਿਰ ਬਾਅਦ ਸ਼ੁਰੂ, ਪਹਿਲਾਂ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਲਿਖਿਆ, ਤੇ ਫਿਰ ਉਹਨਾਂ ਨੇ ਜਿਹੜਾ ਅਲੱਗ ਅਲੱਗ ਜਿਹੜੇ ਗਦਰੀ ਸੀਗੇ ਉਹਨਾਂ ਬਾਰੇ ਜਿਵੇਂ ਮੇਵਾ ਸਿੰਘ ਲੋਪੋਕੇ ਜਾਂ ਗਦਰੀ ਬਾਬੇ ਕੌਣ ਸਨ, ਇਹ ਕਿਤਾਬਾਂ ਜਿਹੜੀਆਂ ਆਈਆਂ, ਗਦਰ ਲਹਿਰ ਦਾ ਚੌਮੁਖਿਆ ਚਿਰਾਗ, ਅਲੱਗ ਅਲੱਗ ਜਿਹੜਾ ਸੀ ਉਹਨਾਂ ਨੂੰ ਲੈ ਕੇ। ਹਾਲਾਂਕਿ ਗਦਰ ਮੂਵਮੈਂਟ ਤੇ ਪਹਿਲਾਂ ਗਿਆਨੀ ਕੇਸਰ ਸਿੰਘ ਕੈਨੇਡਾ ਚ ਹੋਏ ਨੇ, ਉਹਨਾਂ ਨੇ ਕਾਫੀ ਫਿਕਸ਼ਨ ਜਿਹੜਾ ਹੈਗਾ ਉਹਨਾਂ ਦੇ ਨਾਵਲ ਨੇ ਕਾਫੀ, ਪਰ ਉਸ ਤੋਂ ਬਾਅਦ ਜੇ ਹੱਥ ਪਾਇਆ ਤਾਂ ਬ੍ਰਹਮ ਸੰਧੂ ਨੇ ਪਾਇਆ, ਬਿਲਕੁਲ ਨਵੇਂ ਤਰੀਕੇ ਦੇ ਨਾਲ ਇਹ ਸਾਰੇ ਇਸ ਨੂੰ ਲਿਖਿਆ, ਤੇ ਫਿਰ ਉਹਨਾਂ ਨੇ ਕੁਛ ਲਾਈਫ ਸਕੈਚ ਲਿਖੇ ਜਿਵੇਂ ਉਹਨਾਂ ਦੇ ਪਿੰਡ ਦਾ ਹੀ ਪ੍ਰਧਾਨ ਕਰਤਾਰ ਸਿੰਘ,

0: ਉਹਦੇ ਬਾਰੇ ਜਿਹੜਾ ਸੀ ਉਹ ਲਿਖਿਆ ਕੁਸ਼ਤੀ ਦਾ ਧਰੂ ਤਾਰਾ ਤੇ ਕਰਤਾਰ ਸਿੰਘ, ਇਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੀ ਉਹ, ਚਲੋ ਤਾਂ ਉਹਨਾਂ ਦਾ ਰਿਸਰਚ ਦਾ ਕੰਮ ਸੀਗਾ ਕਹਾਣੀਆਂ ਬਾਰੇ ਲਿਖਿਆ, ਤੇ ਇੱਕ ਉਹਨਾਂ ਦਾ ਸਫ਼ਰਨਾਮਾ ਪਰਦੇਸੀ ਪੰਜਾਬ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਧਰਲੇ ਪੰਜਾਬ ਬਾਰੇ ਵਗਦੀ ਰਾਵੀ, ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਲਿਟਰੇਚਰ ਦੇ ਵਿੱਚ ਕਾਫੀ ਜਿਹੜਾ ਹੈ ਉਹ ਵੱਡਾ ਹੈ ਯੋਗਦਾਨ। ਤੇ ਬ੍ਰਹਮ ਸੰਧੂ ਭਾਵੇਂ ਹੁਣ ਬਾਹਰ ਰਹਿਣ ਲੱਗ ਪਏ ਨੇ, ਪਰ ਉਹ ਜੁੜੇ ਹੋਏ ਨੇ ਅਜੇ ਵੀ ਪੰਜਾਬ ਦੇ ਨਾਲ, ਤੇ ਗਦਰੀ ਬਾਬਿਆਂ ਦੇ ਮੇਲੇ ਤੇ ਹਰ ਵਾਰੀ ਉਹ ਆਉਂਦੇ ਆ, ਜਲੰਧਰ ਆ ਕੇ ਹਾਜ਼ਰੀ ਲਗਾਉਂਦੇ ਆ, ਤੇ ਉਧਰ ਵੀ ਉਹ ਆਰਗੇਨਾਈਜ਼ ਕਰਦੇ ਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੇ ਇਸੇ ਤਰਜ਼ ਤੇ ਗਦਰੀ ਬਾਬਿਆਂ ਦਾ ਮੇਲਾ ਆਰਗੇਨਾਈਜ਼ ਕਰਦੇ ਆ। ਸੋ ਉਹ 81 ਸਾਲ ਦੇ ਹੋ ਗਏ ਨੇ, ਅਜੇ ਉਹਨਾਂ ਤੋਂ ਹੋਰ ਵੀ ਉਮੀਦ ਹੈ, ਐਕਟਿਵ ਨੇ ਕਿ ਇਸ ਤਰ੍ਹਾਂ ਜਿਹੜਾ ਹੈ ਹੋਰ ਉਹ ਲਿਖਦੇ ਰਹਿਣ
1: ਜੀ। ਇੱਕ ਚੀਜ਼ ਜ਼ਰੂਰ ਹੈ, ਜਦੋਂ ਮੈਂ ਇੱਕ ਉਹਨਾਂ ਦੀ ਸਹਿਜੀਵਨੀਆਂ ਪੜ੍ਹ ਰਿਹਾ ਸੀ, ਇੱਕ ਤੱਤੇ ਲਹੂ ਦੀ ਗਾਥ ਹੈ ਜਿਹਦੇ 'ਚ ਉਹ ਦੱਸਦੇ ਨੇ ਕਿ 70ਵੇਂ ਦੇ ਦਹਾਕਿਆਂ ਦੇ ਵਿੱਚ ਉਦੋਂ ਜਿਹੜੀ ਨਕਸਲਵਾੜੀ ਲਹਿਰ ਚੱਲੀ ਸੀ, ਉਹਨੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਗੱਭਰੂਆਂ ਨੂੰ ਆਪਣੇ ਕਲਾਵੇ 'ਚ ਲਿਆ ਸੀਗਾ, ਔਰ ਆਜ਼ਾਦੀ ਦੇ ਨਾਲ ਜਿਹੜੇ ਜੁੜੇ ਹੋਏ ਸੁਪਨੇ ਸੀਗੇ ਉਹਦੇ ਤੋਂ ਹੁਣ ਮੋਹ ਭੰਗ ਹੋ ਚੁੱਕਿਆ ਸੀ। ਇਨਫੈਕਟ ਉਹ ਇੱਕ ਜਗ੍ਹਾ ਹੋਰ ਕਿਤੇ ਇਹ ਵੀ ਲਿਖਦੇ ਨੇ, ਜਦੋਂ ਸੋਚ ਤੇ ਅਮਲ ਦੇ ਰਾਹ ਦੇ ਪਹਿਲੇ ਕਦਮ ਦੀ ਗੱਲ ਕਰਦੇ ਨੇ ਕਿ ਬਚਪਨ ਦੇ ਵਿੱਚ ਤਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸੀ ਉਦੋਂ ਤਾਂ ਮੈਂ ਜਿਹੜਾ ਸਿੱਖ ਗੁਰੂਆਂ ਦੀ ਕੁਰਬਾਨੀ, ਉਹਨਾਂ ਦੀਆਂ ਵਾਰਾਂ, ਇਤਿਹਾਸਕ ਯੋਧਿਆਂ ਦੇ ਪ੍ਰਸੰਗ ਉਹ ਸੁਣਦੇ ਹੋਏ ਵੱਡੇ ਹੋਏ, ਪਰ ਜਿਵੇਂ ਜਿਵੇਂ ਹੌਲੀ ਹੌਲੀ ਕਮਿਊਨਿਸਟ ਪਾਰਟੀਆਂ ਦੇ ਨਾਲ ਜੁੜਨੇ ਸ਼ੁਰੂ ਹੋਏ, ਫਿਰ ਉਹ ਗੀਤ ਸੁਣਨ ਲੱਗ ਗਏ ਕਿ ਸੁਣ ਨਹਿਰੂ ਸਰਕਾਰੇ ਤੈਨੂੰ ਰੋਵਣ ਲੋਕੀ ਸਾਰੇ, ਹਨ। ਸੋ ਇੱਦਾਂ ਦੀਆਂ, ਅਤੇ ਉਹ ਫਿਰ ਇੱਕ ਟਾਈਮ ਦੇ ਆ ਕੇ ਇਹ ਵੀ ਕਹਿ ਦਿੰਦੇ ਨੇ ਕਿ ਸੱਜੇ ਖੱਬੇ ਤਾਂ ਕੁਛ ਕਰ ਹੀ ਨਹੀਂ ਰਹੇ ਹੈਗੇ, ਇਨਫੈਕਟ ਕਮਿਊਨਿਸਟ ਵੀ ਲਹਿਰ ਜਿਹੜੀ ਹੈਗੀ ਉਹ ਵੀ ਮੈਨੂੰ ਹੁਣ ਮਰੀ ਹੋਈ ਲੱਗਦੀ ਹੈਗੀ। ਸੋ ਇਹ ਇੱਕ ਜਗ੍ਹਾ ਉਹ ਕਹਿੰਦੇ ਨੇ ਕਿ ਮੈਂ ਇਨਕਲਾਬ ਦੀ ਕਹਾਣੀ ਲਿਖਣਾ ਚਾਹੁੰਦਾ ਸੀਗਾ, ਪਰ ਉਹਨਾਂ ਦਿਨਾਂ 'ਚ ਪੁਲਿਸ ਜਿਹੜੀ ਸੀ ਉਹ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਦਿੰਦੀ ਸੀਗੀ, ਪਰ ਫਿਰ ਜਦੋਂ ਪ੍ਰੀਤਲੜੀ ਦੇ ਵਿੱਚ ਮੇਰੀ ਧਰਤੀ ਮੇਰੇ ਲੋਕ, ਜਦੋਂ ਮੈਂ ਉਹ ਸੋਰੀ ਇੱਕ ਹੋਰ ਲੋਹੇ ਦੇ ਹੱਥ ਉਹ ਜਦੋਂ ਮੈਂ ਛਾਪੀ, ਅਤੇ ਉਹਦੇ ਤੋਂ ਬਾਅਦ ਫਿਰ ਮੈਨੂੰ ਕਹਿਣ ਲੱਗ ਗਏ ਵੀ ਇਹੋ ਜਿਹੀ ਸਰਾਹਣਾ ਹੋਣ ਲੱਗ ਪਈ ਕਿ ਇਹੋ ਜਿਹੀਆਂ ਲਿਖਤਾਂ ਲਿਖਣੀਆਂ ਚਾਹੀਦੀਆਂ ਨੇ। ਸੋ ਸਰਕਾਰ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ, ਉਸ ਵੇਲੇ ਦੇ ਸਮਾਜਿਕ ਹਾਲਾਤ, ਉਹਦੇ ਬਾਰੇ ਉਹ ਲਿਖਣਾ ਚਾਹੁੰਦੇ ਸੀ, ਲਿਖ ਚੁੱਕੇ ਸੀ, ਜਾਂ ਉਹਨਾਂ ਦੀ ਵਿਚਾਰਧਾਰਾ ਕਿਸ ਕਿਸਮ ਦੀ ਸੀ, ਮੈਂ ਇਹ ਸਮਝਣਾ ਚਾਹੁੰਦਾ, ਕਿਉਂਕਿ ਤੁਸੀਂ ਵੀ ਨਿੱਜੀ ਤੌਰ 'ਤੇ ਪੱਤਰਕਾਰ ਦੇ ਤੌਰ ਦੇ ਉੱਤੇ ਬੜਾ ਸੁਣਿਆ, ਸਮਝਿਆ, ਦੇਖਿਆ ਉਹਨਾਂ ਨੂੰ ਨੇੜੇ, ਕਿ ਵਰਿਆਮ ਸਿੰਘ ਸੰਧੂ ਨੂੰ ਅਸੀਂ ਇੱਕ ਖੱਬੇ ਪੱਖੀ ਲੇਖਕ ਦੇ ਤੌਰ 'ਤੇ ਦੇਖ ਸਕਦੇ ਹਾਂ ਕਿ ਨਹੀਂ, ਜਿਵੇਂ ਬਹੁਤ ਸਾਰਿਆਂ ਦੀ ਗੱਲ ਕਰਦੇ ਹਾਂ। ਪਿਛਲੇ ਹਫ਼ਤੇ ਆਪਾਂ ਪਾਰਸ਼ ਦੀ ਗੱਲ ਕੀਤੀ ਸੀਗੀ, ਉਸ ਕਿਸਮ ਦੀਆਂ ਜਿਹੜੀਆਂ ਕਵਿਤਾਵਾਂ ਜਿਹੜੀਆਂ ਰਚਨਾਵਾਂ ਸੀਗੀਆਂ ਪਾਰਸ਼ ਦੀਆਂ, ਪਰ ਵਰਿਆਮ ਸਿੰਘ ਸੰਧੂ ਦੀ ਆਈਡੀਓਲੋਜੀ ਕਿਸ ਕਿਸਮ ਦੀ ਰਹੀ ਹੈਗੀ?
0: ਦੇਖੋ ਗੌਤਮ ਜੀ, ਜਿਹੜਾ ਇਹ ਸਵਾਲ ਹੈ ਨਾ, ਅਸਲ ਦੇ ਵਿੱਚ ਜਿਹੜਾ ਮਾਰਕਸਿਸਟ ਹੋਣਾ, ਲੈਫਟਿਸਟ ਹੋਣਾ ਜਾਂ ਨਾ ਹੋਣਾ, ਇਹ ਇੱਕ ਤਰ੍ਹਾਂ ਦਾ ਲਿਟਰੇਚਰ ਦੇ ਵਿੱਚ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਧਾਰਾ ਬਣ ਗਈ ਕਿ ਇਹਦੇ 'ਚ ਜਿਹੜਾ ਫਿਰ ਸਾਰਾ ਜਿਹੜਾ ਲਿਟਰੇਚਰ ਹੈ ਨਾ, ਫਿਰ ਉਹ ਰੁਲ ਜਾਂਦਾ ਹੈ। ਤੇ ਪਹਿਲੀ ਗੱਲ ਤਾਂ ਇਹ ਕਿ ਵਰਿਆਮ ਸੰਧੂ ਦਾ ਜਿੰਨੀਆਂ ਵੀ ਕਹਾਣੀਆਂ ਨੇ, ਚਲੋ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀਆਂ ਸ਼ਬਦ ਚਿੱਤਰ ਲਿਖੇ ਉਹ ਤਾਂ ਚਲੋ ਅਲੱਗ ਗੱਲ ਹੈ, ਤੇ ਜਾਂ ਜੋ ਇਤਿਹਾਸ ਲਿਖਿਆ ਗਦਰ ਮੂਵਮੈਂਟ ਬਾਰੇ ਲਿਖਿਆ, ਤੇ ਉਹ ਸਭ ਤੋਂ ਵੱਧ ਜਿਹੜਾ ਹੈ ਮਾਨਵਵਾਦੀ ਨੇ, ਮਨੁੱਖਤਾ ਦੇ ਨੇੜੇ ਨੇ। ਤੇ ਬਿਲਕੁਲ ਜਿੰਨੇ ਵੀ ਪੰਜਾਬ ਦੇ ਮਾਰਕਸਵਾਦੀ ਲੇਖਕ ਨੇ, ਉਹ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਕਿ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇ ਨੇ। ਇਹੀ ਕਾਰਨ ਹੈ ਕਿ ਇੱਥੇ ਜਿਹੜਾ ਸੀ ਜਿਹੜੇ ਮਾਰਕਸਵਾਦੀ ਲੇਖਕ ਵੀ, ਮਾਰਕਸਵਾਦੀ ਜਿਹੜੇ ਲੀਡਰ ਵੀ, ਉਹ ਉਹਨਾਂ ਪਰਿਵਾਰਾਂ 'ਚੋਂ ਆਏ ਜਿੱਥੇ ਸਿੱਖੀ ਦਾ ਅਸਰ ਸੀ ਜਾਂ ਜਿੱਥੇ ਗੁਰਬਾਣੀ ਦਾ ਅਸਰ ਸੀ। ਤੇ ਇਹ ਵਰਿਆਮ ਸੰਧੂ ਹੋਰਾਂ ਤੇ ਵੀ ਇਹ ਗੱਲ ਜਿਹੜੀ ਆ ਉਹ ਲਾਗੂ ਹੁੰਦੀ ਹੈ। ਪਰ ਇਹ ਹੈ ਕਿ ਇੱਕ ਹੁੰਦਾ ਕਿ ਜ਼ਾਹਰਾ ਤੌਰ ਤੇ ਹੱਥ ਖੜਾ ਕਰਕੇ ਕਹਿਣਾ ਕਿ ਮੈਂ ਮਾਰਕਸਵਾਦੀ ਹਾਂ, ਮੈਂ ਲੈਫਟਿਸਟ ਹਾਂ, ਇੱਦਾਂ ਦੀ ਗੱਲ ਉਹ ਵਰਿਆਮ ਸਿੰਘ ਐ ਨਹੀਂ ਸੀ ਕਰਦੇ, ਜਿਵੇਂ ਸੰਤੋਖ ਸਿੰਘ ਧੀਰ ਕਰਦੇ ਸੀ ਉਵੇਂ ਨਹੀਂ ਸੀ ਕਰਦੇ, ਤੇ ਜਾਂ ਹੋਰ ਬਹੁਤ ਸਾਰੇ ਕਰਦੇ, ਕਿਉਂਕਿ ਉਹ ਇੱਕ ਅਧਿਆਪਕ ਸੀ, ਟੀਚਰ ਸੀ, ਟੀਚਰ ਦੀਆਂ ਹੋਰ ਵੀ ਵੱਧ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਕਿਉਂਕਿ ਉਹਨਾਂ ਨੇ ਜਿਹੜਾ ਯੂਥ ਯੰਗ ਜਿਹੜੇ ਅੱਗੋਂ ਬੱਚੇ ਆ ਜਾਂ ਉਹਨਾਂ ਨੂੰ ਪੜ੍ਹਾਉਣਾ ਹੈ, ਉਹਨਾਂ ਨੂੰ ਵੀ ਸਮਾਜ ਵੱਲ ਤੋਰਨਾ, ਪਰ ਫਿਰ ਉਹ ਕਿਸੇ ਇੱਕ ਧਾਰਾ ਨਾਲ ਜੇ ਜੁੜ ਜਾਂਦੇ ਆ ਤੇ ਉਵੇਂ ਉਹ ਬੱਚਿਆਂ ਨੂੰ ਸਹੀ ਨਹੀਂ ਪੜ੍ਹਾ ਸਕਦੇ, ਕਿਉਂਕਿ ਉਹਨਾਂ ਦੇ ਜਿਹੜਾ ਦਿਮਾਗ ਨੂੰ ਜਿਵੇਂ ਤੁਸੀਂ ਇੱਕ ਸੇਧ ਦੇਣੀ ਹੁੰਦੀ ਉਹ ਸੇਧ ਫਿਰ ਸਹੀ ਨਹੀਂ ਦੇ ਸਕਦੇ। ਇਹ 'ਚ ਕੋਈ ਸ਼ੱਕ ਹੀ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਪੂਰੇ ਦੇ ਪੂਰੇ ਮਾਰਕਸਵਾਦ ਤੋਂ ਜਿਹੜਾ ਸੀ ਉਹ ਪ੍ਰਭਾਵਿਤ ਰਹੇ ਨੇ ਤੇ ਹੈਗੇ ਵੀ ਨੇ, ਤੇ ਉਹਨਾਂ ਨੂੰ ਲੱਗਦਾ ਵੀ ਇਹੀ ਹੈ ਕਿ ਜਿਹੜੀ ਉਹ ਇਜ਼ਮ ਹੈ ਜਾਂ ਜਿਹੜੀ ਉਹ ਧਾਰਾ ਸੀ ਮਾਰਕਸਵਾਦ ਦੀ ਇੱਕ ਸਮਾਜਿਕ ਸੱਭਿਆਚਾਰਕ ਜਿਹੜੀ ਉਹ ਇੱਕ ਤਰੀਕੇ ਦੀ ਜਾਂ ਰਾਜਨੀਤਿਕ ਜਿਹੜੀ ਧਾਰਾ ਵਿਚਾਰਧਾਰਾ ਤੇ ਉਹ ਸਹੀ ਮੰਨਦੇ ਆ ਉਹਨੂੰ, ਅੱਜ ਵੀ ਕੋਈ ਕਿਤੇ ਫੇਲ ਹੋਇਆ ਨੀ ਜਿਹੜਾ ਹੈ ਉਹ ਮੰਨਦੇ, ਜਿਵੇਂ ਬਹੁਤ ਸਾਰੇ ਕਹਿੰਦੇ ਵੀ ਇਹ ਤਾਂ ਹੁਣ ਫੇਲ ਹੋ ਗਿਆ ਜੀ, ਤੇ ਪਰ ਇਹ ਕਿ ਉਹ ਲੋਕਾਂ ਤੋਂ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਜਾਂ ਜਿਹੜੀ ਲੋਕਾਂ ਦੀ ਵਿਚਾਰਧਾਰਾ ਉਹ ਤੋਂ ਮੁਨਕਰ ਨਹੀਂ ਹੁੰਦੇ। ਜਿਵੇਂ ਭੱਜੀਆਂ ਬਾਣੀਆਂ ਦਾ ਮੈਂ ਜ਼ਿਕਰ ਕੀਤਾ ਸੀ, ਉਹ ਕਹਿੰਦਾ ਵੀ ਤੁਹਾਡਾ ਇਨਕਲਾਬ ਊਠ ਦੇ ਬੁੱਲ ਵਾਂਗੂ ਲਟਕਦੇ ਹੈ ਡਿੱਗਿਆ ਕਦੇ ਨਾ, ਤੇ ਉਹ ਏਦਾਂ ਦਾ ਸਟੈਰ ਵੀ ਕਰਦੇ ਆ ਉਸ ਗੱਲ ਤੇ। ਹੁਣ ਉਹਦੇ ਚ ਇਹ ਨੀ ਕਿ ਉਹ ਉੱਥੇ ਗੈਰ ਮਾਰਕਸਵਾਦੀ ਹੋ ਜਾਂਦੇ ਆ, ਤੇ ਪਰ ਉਹਨਾਂ ਨੇ ਇਹ ਨੀ ਕਦੇ ਵੀ ਏਦਾਂ ਨਾਰੇ ਦੇ ਲੈਵਲ ਤੇ ਕੀਤਾ ਹੋਵੇ ਜਾਂ ਆਪਣੀਆਂ ਕਹਾਣੀਆਂ ਕਿਤੇ ਏਦਾਂ ਨਾਰੇ ਦੇ ਲੈਵਲ ਤੇ ਲਿਖੇ ਹੋਣ, ਕਿਉਂਕਿ ਬਹੁਤ ਸਾਰੇ ਜਿਵੇਂ ਗੁਰਸ਼ਰਨ ਭਾਜੀ ਸੀ, ਗੁਰਸ਼ਰਨ ਭਾਜੀ ਦੇ ਜਿੰਨੇ ਵੀ ਨਾਟਕ ਨੇ ਸਾਰੇ ਨੇ ਲੋਕ ਪੱਖੀ ਨੇ ਸਾਰਾ ਕੁਛ ਹੈ, ਪਰ ਗੁਰਸ਼ਰਨ ਭਾਜੀ ਇੱਕ ਥਾਪੜ ਕੇ ਕਹਿੰਦੇ ਸੀ ਸਟੇਜਾਂ ਤੇ, ਲੈਕਚਰ ਵੀ ਦਿੰਦੇ ਸੀ ਕਿਵੇਂ ਮਾਰਕਸਵਾਦੀ ਆ, ਤੇ ਉਹ ਕਈ ਵਾਰੀ ਆਪਣੇ ਨਾਟਕ ਦੇ ਵਿੱਚ ਵੀ ਉਹ ਸਾਰੀ ਗੱਲ ਉਹ ਸਲੋਗਨ ਦੇ ਲੈਵਲ ਤੇ ਜਿਹੜੇ ਉਹ ਲੈ ਕੇ ਆਉਂਦੇ ਸੀ, ਪਰ ਬ੍ਰਹਮ ਸੰਧੂ ਚ ਇਹ ਗੱਲ ਹੈ ਨੀ। ਬ੍ਰਹਮ ਸੰਧੂ ਦਾ ਵਿੱਚ ਜਿਹੜਾ ਵਿਸ਼ਾ ਪੱਖ ਤੋਂ, ਥੀਮ ਦੇ ਪੱਖ ਤੋਂ ਤੇ ਬਾਕੀ ਪਾਤਰ ਉਸਾਰੀ ਦੇ ਪੱਖ ਤੋਂ ਜਿਹੜਾ ਮਾਨਵਵਾਦੀ ਜਿਹੜਾ ਅੰਸ਼ ਹੈ ਉਹ ਭਾਰੂ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਲੇਟੈਸਟ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹਦੇ ਚ ਉਹ ਬੰਦੇ ਦੇ ਅੰਦਰਲੀ ਜਿਹੜੀ ਮਾਨਸਿਕਤਾ, ਬੰਦਾ ਕਿਵੇਂ ਬੁੱਝ ਜਾਂਦਾ ਇੱਕੋ ਦਮ ਫਿਰ ਇੱਕੋ ਦਮ ਰੋਸ਼ਨ ਹੁੰਦਾ ਤੇ ਕਿਵੇਂ ਟੁੱਟ ਰਿਹਾ ਬੰਦਾ ਅੰਦਰੋਂ, ਤੇ ਉਹਦੇ ਰਾਹੀਂ ਜਿਹੜੀ ਹੈ ਪੂਰੇ ਦਲਿਤ ਸਮਾਜ ਦੀ ਜਿਹੜੀ ਉਹ ਗੱਲ ਕੀਤੀ ਹੈ। ਸੋ ਇਹ ਬਹੁਤ ਵੱਡਾ ਗੁਣ ਜਿਹੜਾ ਹੈਗਾ ਉਹ ਹੈਗਾ ਬ੍ਰਹਮ ਸੰਧੂ ਦੀ ਲਿਖਤ ਦੇ ਵਿੱਚ ਤੇ ਉਹਦੀ ਚੇਤਨਾ ਦੇ ਵਿੱਚ।
1: ਵਾਕਈ ਅਰੇ ਬੜਾ ਸਹੀ ਵੀ ਬੜਾ ਜਵਾਬ ਵੀ ਕਾਫੀ ਵਾਜਬ ਲੱਗਦਾ ਹੈਗਾ ਕਿ ਕਿਸੇ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਤੇ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਸਾਹਿਤ ਸਿਰਜੋਗੇ। ਪਰ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਤੁਹਾਡਾ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਗੱਲ ਅੱਜ ਵਰਿਆਮ ਸਿੰਘ ਸੰਧੂ ਹੋਰਾਂ ਦੀ ਹੋਈ, ਕਹਾਣੀਕਾਰ ਦੇ ਤੌਰ ਦੇ, ਇੱਕ ਸਾਹਿਤਕਾਰ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਹਿਤ ਰਚਿਆ। ਪਰ ਕਿਉਂਕਿ ਸਮਾਂ ਵੀ ਬਚਦਾ ਹੈਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਨੀ ਕੁ ਲਿਬਰਟੀ ਲੈ ਵੀ ਸਕਦੇ ਹਾਂ ਕਿ ਹੁਣ ਜਦੋਂ ਅੱਜ ਸਾਹਿਤ ਦੀ ਗੱਲ ਹੋਈ ਹੋਵੇ ਤੇ ਬਾਰ ਬਾਰ ਚੌਥੀ ਕੂਟ ਦੀ ਗੱਲ ਜਦੋਂ ਹੋ ਰਹੀ ਹੈ ਤਾਂ ਕਿਉਂ ਨਾ ਫਿਰ ਚੌਥੀ ਕੂਟ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਜਾਵੇ। ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

ਜਿਉਂ ਹੀ ਸੂਰਜ ਦੂਰ ਪੱਛਮ ਦੇ ਵਿੱਚ ਉੱਚੇ ਲੰਮੇ ਰੁੱਖਾਂ ਦੇ ਵਿੱਚੋਂ ਦੀ ਹੇਠਾਂ ਅਤੇ ਫਿਰ ਹੋਰ ਹੇਠਾਂ ਹੋਣ ਲੱਗਾ, ਮੇਰਾ ਦਿਲ ਵੀ ਜਿਵੇਂ ਧੱਕ ਕਰਕੇ ਬੈਠਣ ਲੱਗਾ। ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਦੇ ਵੱਲ ਅਤੇ ਫਿਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਦੇਖ ਰਿਹਾ ਸਾਂ। ਸਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ ਉਹਦੇ ਚਿਹਰੇ ਤੋਂ ਭੈ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ ਲੱਗਾ ਤਾਂ ਅੱਗੋਂ ਮੁਸਕਰਾ ਪਿਆ ਸੀ। ਇਹ ਡਰਾਈਵਰ ਵੀ ਬੜੀ ਕੁੱਤੀ ਸ਼ੈ ਹੈ, ਅੱਗੋਂ ਕੋਈ ਚੀਜ਼ ਆਉਂਦੀ ਹੈ ਤਾਂ ਹੌਲੀ ਕੱਢ ਲੈਂਦਾ, ਜਿਵੇਂ ਅਗਲੇ ਨੂੰ ਆਖਦਾ ਹੋਵੇ ਮਹਾਰਾਜ ਪਹਿਲਾਂ ਤੁਸੀਂ ਲੰਘਾ ਲਓ, ਮੈਂ ਆਖੋ ਤਾਂ ਪਾਸੇ ਕਰਕੇ ਹੋ ਰੁਕ ਦਿੰਦਾ। ਕਿਸੇ ਬੱਕਰੀ ਦੀ ਔਲਾਦ। ਅਤੇ ਉਸਨੇ ਨਾਪਸੰਦਗੀ ਦੇ ਅੰਦਾਜ਼ ਦੇ ਵਿੱਚ ਸਿਰ ਪਾਸੇ ਨੂੰ ਮਾਰਿਆ। ਉਸਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬੱਸ ਵਿਚਲੀਆਂ ਪੱਗਾਂ ਵਾਲੀਆਂ ਅਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ। ਪੱਗਾਂ ਵਾਲੀਆਂ ਸਵਾਰੀਆਂ ਦੀ ਗਿਣਤੀ ਦੇ ਵਿੱਚ ਦੋ ਵੱਧ ਸੀ, ਮੈਂ ਪਰੇਸ਼ਾਨ ਜਿਹਾ ਹੋ ਗਿਆ। ਇੰਝ ਲੱਗਾ ਜਿਵੇਂ ਕਾਲੀ ਅਤੇ ਭੁਲੇਖੇ 'ਚ ਸਵਾਲ ਗਲਤ ਨਿਕਲ ਗਿਆ ਹੋਵੇ। ਰਕਮ ਮੇਟ ਕੇ ਮੈਂ ਇੱਕ ਵਾਰ ਫਿਰ ਗਿਣਤੀ ਕੀਤੀ। ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ ਬਰਾਬਰ ਸੀ। ਮੈਂ ਜਿਵੇਂ ਹਾਰਦਾ ਹਾਰਦਾ ਬਚ ਗਿਆ ਸੀ। ਸੁੱਖ ਦਾ ਸਾਹ ਲੈ ਕੇ ਇੱਕ ਪਲ ਸੀਟ ਦੇ ਨਾਲ ਢੋ ਲਾ ਲਈ, ਜੇਬ 'ਚੋਂ ਛੋਟੀ ਕੰਘੀ ਕੱਢ ਕੇ ਵਾਲਾਂ 'ਚ ਫੇਰਨ ਲੱਗਾ। ਫਿਰ ਕੰਘੀ ਜੇਬ 'ਚ ਪਾ ਕੇ ਬਾਰੀ ਵਿੱਚੋਂ ਬਾਹਰ ਫੈਲ ਰਹੇ ਸ਼ਾਮ ਦੇ ਘੁਸਮੁਸੇ ਦੇ ਵਿੱਚ ਨਜ਼ਰ ਗੱਢ ਦਿੱਤੀ। ਹਨੇਰੇ ਵੱਲ ਵੇਖਦਿਆਂ ਹੀ ਜਿਵੇਂ ਪਲ ਭਰ ਮਿਲੇ ਸੁੱਖ ਅਤੇ ਫਿਰ ਸਿਆਹੀ ਫੈਲ ਗਈ। ਸੂਰਜ ਡੁੱਬਣ ਤੋਂ ਬਾਅਦ ਬੱਸ ਵਿੱਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਹੁੰਦਾ, ਅਤੇ ਫਿਰ ਇਸ ਦਿਸ਼ਾ ਦੇ ਵਿੱਚ। ਪਿਛਲੇ ਦਿਨੀ ਦਿੱਲੀ ਰਹਿੰਦੀ ਮੇਰੀ ਭੂਆ ਦੇ ਪੁੱਤ ਰਾਕੇਸ਼ ਦੀ ਚਿੱਠੀ ਆਈ ਸੀ। ਉਹਨੇ ਲਿਖਿਆ ਸੀ, ਜੀਤਾ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ 'ਤੇ ਹਾਜ਼ਰ ਹੁੰਦਾ, ਪਰ ਭਰਾਵਾ ਸੱਚੀ ਪੁੱਛੋ ਤਾਂ ਪਹਿਲੀ ਗੱਲ ਪੰਜਾਬ ਆਉਂਦਿਆਂ ਹੀ ਡਰ ਲੱਗਦਾ, ਅਤੇ ਪੰਜਾਬ ਦੇ ਵਿੱਚ ਅੱਗੇ ਅੰਮ੍ਰਿਤਸਰ ਆਉਣਾ, ਛੋਟੇ ਹੁੰਦਿਆਂ ਨਾਨੀ ਕੋਲ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਵਾ ਦਿੰਦਾ। ਯਾਦ ਆ ਨਾ ਤੈਨੂੰ ਉਹ ਬਾਤ, ਆਪਾਂ ਇਕੱਠਿਆਂ ਰਜਾਈ ਦੀ ਬੁੱਕਲ 'ਚ ਬੈਠ ਕੇ ਉਹ ਤੋਂ ਕਈ ਵਾਰ ਸੁਣੀ ਸੀ। ਉਦੋਂ ਜਦੋਂ ਚੌਥੀ 'ਚ ਪੜ੍ਹਦੇ ਹਾਂ ਮੈਂ 3 ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸੀ, ਮੈਨੂੰ ਮਿਆਦੀ ਬੁਖਾਰ ਹੋ ਗਿਆ ਸੀ, ਸਿਰਾਜ਼ੀ ਹੋਣ 'ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਲਿਆਈ ਸੀ। ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਦੁੱਖ ਭੰਜਨੀ ਬੇਰੀ ਹੇਠਾਂ ਸ਼ਾਮੀ ਸੌਣ ਲੱਗਿਆਂ, ਦਿਨੇ ਉੱਠਣ ਲੱਗਿਆਂ, ਰੋਟੀ ਖਾਣ ਲੱਗਿਆਂ ਉਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰਦੀ ਰਹਿੰਦੀ ਸੀ। ਜੀ ਤਾਂ ਕਰਦਾ ਉਸ ਦੈਵੀ ਸੂਰਤ ਦੇ ਦਰਸ਼ਨ ਕਰ ਜਾਵਾਂ। ਪਤਾ ਨਹੀਂ ਹੋਰ ਕਿੰਨੇ ਕੁ ਸਾਲ, 6 ਮਹੀਨੇ। ਬਸ ਭਰਾਵਾ ਡਰਦਾ ਨਹੀਂ ਆ ਰਿਹਾ, ਬਹਾਨਾ ਹੋਰ ਕੋਈ ਹੈ ਨਹੀਂ। ਇਹ 500 ਰੁਪਏ ਦਾ ਡਰਾਫਟ ਭੇਜ ਰਿਹਾ, ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦੇਈਂ, ਅਤੇ ਮਾਮੇ ਮਾਮੀ ਕੋਲੋਂ ਮੇਰੇ ਵੱਲੋਂ ਮੁਆਫ਼ੀ ਮੰਗ ਲਈ। ਉਂਝ ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਵੇ, ਨਾਨਕੇ ਆਉਣ ਨੂੰ ਭਲਾ ਕਿਹਦਾ ਜੀ ਨਹੀਂ ਕਰਦਾ। ਪਰ ਮੇਰੇ ਮਨ ਵਿੱਚ ਛੋਟੇ ਹੁੰਦਿਆਂ ਦਾਦੀ ਤੋਂ ਸੁਣੀ ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ, ਜਿਸ ਅੱਗੇ ਇਹ ਸ਼ਰਤ ਲਾ ਦਿੱਤੀ ਸੀ ਕਿ ਉਹ 3 ਕੂਟਾਂ ਵੱਲ ਤਾਂ ਬੇਫਿਕਰੀ ਵੱਲ ਨਾਲ ਜਾ ਸਕਦਾ, ਪਰ ਚੌਥੀ ਕੂਟ ਵੱਲ ਨਹੀਂ, ਕਿਉਂਕਿ ਚੌਥੀ ਕੂਟ ਵੱਲ ਜਾਇਆ ਪੈਰ ਪੈਰ 'ਤੇ ਮੋੜ ਮੋੜ 'ਤੇ ਉਸਦੀ ਜਾਨ ਨੂੰ ਖਤਰਾ ਸੀ। ਚੌਥੀ ਕੂਟ ਵੱਲ ਗਿਆ ਤਾਂ ਉਹ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ, ਪਰ ਉਸ ਰਾਜਕੁਮਾਰ ਦੀ ਜਗਿਆਸਾ ਅਤੇ ਬਹਾਦਰੀ ਉਸਨੂੰ ਚੌਥੀ ਕੂਟ ਵੱਲ ਤਾਂ ਲੈ ਹੀ ਗਈ, ਅਤੇ ਉਹ ਸਭ ਖਤਰਿਆਂ ਦੇ ਨਾਲ ਇਕੱਲਾ ਹੀ ਜੂਝ ਕੇ ਸਿਰਫ ਜਿਉਂਦਾ ਹੀ ਵਾਪਸ ਨਹੀਂ ਸੀ ਪਰਤਿਆ, ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ। ਨਾ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ, ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜ੍ਹਾ ਸੀ। ਮੈਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਰ ਦਰਾੜ ਦੇ ਬਾਰਡਰ ਦੇ ਇੱਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸਾਂ, ਜਿਸਦੇ ਮਨ ਵਿੱਚ ਸਿਰਫ ਇੰਨੀ ਕੁ ਜਗਿਆਸਾ ਸੀ ਕਿ ਬਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ, ਘੱਟੋ ਘੱਟ ਆਖਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚੱਲਦੀ ਹੈ। ਅਤੇ ਬਹਾਦਰੀ, ਉਂਝ ਜਿਹਨਾਂ ਪਿੰਡਾਂ ਵਿੱਚ ਜਾ ਕੇ ਮੈਂ ਡਿਊਟੀ ਦਿੰਦਾ, ਉੱਥੇ ਡਿਊਟੀ ਦੇਣਾ ਵੀ ਸਾਡੀ ਦਿੱਖ ਦੇ ਬੰਦਿਆਂ ਦੇ ਲਈ ਬਹਾਦਰੀ ਤੋਂ ਘੱਟ ਤਾਂ ਹੈ ਨਹੀਂ, ਨਾਲੇ ਕਾਹਦੀ ਬਹਾਦਰੀ ਹੋਣ।
ਪਤਾ ਨਹੀਂ ਤੁਹਾਡੇ ਸੱਜਿਓਂ ਖੱਬਿਓਂ ਕਦੋਂ ਕਿਸੇ ਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ। ਤੁਹਾਨੂੰ ਦੁਸ਼ਮਣ ਦਾ, ਉਹਦੀ ਦਾ, ਉਹਦੇ ਹਮਲੇ ਕਰਨ ਵੇਲੇ ਦਾ ਕੋਈ ਪਤਾ ਹੀ ਨਹੀਂ ਹੁੰਦਾ। ਮੇਰੇ ਐਨ ਸਿਰ ਦੇ ਉੱਤੇ ਬੱਸ ਦੀ ਬੱਤੀ ਜਗ ਪਈ ਅਤੇ ਉਸਦੇ ਨਾਲ ਹੀ ਛੱਤ 'ਤੇ ਲਿਖੀਆਂ ਲਾਈਨਾਂ ਉਘੜ ਆਈਆਂ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੋਏਗੀ। ਲਾਈਨਾਂ ਪੜ੍ਹ ਕੇ ਮੈਂ ਜੁਗਲ ਵੱਲ ਦੇਖ ਕੇ ਮੁਸਕਰਾਇਆ ਅਤੇ ਕਦਿਓਂ ਪੜ੍ਹੀ ਗੱਲ ਉਸਨੂੰ ਸੁਣਾਈ। ਇੱਥੇ ਹੁਣ ਇਹ ਵੀ ਲਿਖ ਛੱਡਣਾ ਚਾਹੀਦਾ, ਸਵਾਰੀ ਆਪਣੀ ਜਾਨ ਦੀ ਵੀ ਆਪ ਜ਼ਿੰਮੇਦਾਰ ਹੋਏਗੀ। ਜੁਗਲ ਹੱਸ ਪਿਆ ਅਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਇੱਕ ਹੋਰ ਸਤਰ ਵੱਲ ਇਸ਼ਾਰਾ ਕੀਤਾ ਅਤੇ ਫਿਰ ਪੜ੍ਹਨ ਲੱਗਾ। ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਤੇ ਫਿਰ ਬੱਸਾਂ ਦੇ ਵਿੱਚ ਆ ਵੜਨ ਵਾਲੇ ਪਿਸਤੌਲ ਧਾਰੀਆਂ ਅਤੇ ਹਵਾਲੇ ਦੇ ਨਾਲ ਆਪ ਹੀ ਆਖਣ ਲੱਗਾ, ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਸੀਂ ਅੰਦਰ ਹੀ ਆ ਰਹੇ ਹਾਂ। ਅਸੀਂ ਆਪਣੇ ਆਪ 'ਤੇ ਹੱਸਣ ਦਾ ਯਤਨ ਕੀਤਾ ਪਰ ਸਾਡੇ 'ਚ ਹਾਸਾ ਵੀ ਸਹਿਮ ਦੇ ਨਾਲ ਰਲਿਆ ਹੋਇਆ ਸੀ। ਚੰਡੀਗੜ੍ਹ DPI ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ 'ਤੇ ਪਹੁੰਚੇ ਤਾਂ 5 ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਚੱਲ ਚੁੱਕੀ ਸੀ। ਆਖਰੀ ਬੱਸ ਲੰਘ ਜਾਵੇ ਅਤੇ ਰਹਿਣ ਦੇ ਲਈ ਕੋਈ ਠਾੜ ਨਾ ਹੋਵੇ ਅਤੇ ਸਾਡੇ ਵਰਗੇ ਲੋਕਾਂ ਦੇ ਲਈ ਜੋ ਮੁਸ਼ਕਲ ਬਣਦੀ ਹੈ ਨਾ, ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਖਾਸ ਤੌਰ 'ਤੇ ਅਜੋਕੇ ਸਮਿਆਂ 'ਚ ਜਦੋਂ ਰਹਿਣ ਦੀ ਨਹੀਂ ਜਾਣ ਬਚਾਉਣ ਦੀ ਸਮੱਸਿਆ ਵੀ ਸਿਰ 'ਤੇ ਖੜ੍ਹੀ ਹੁੰਦੀ ਹੈ। ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ। ਅੱਜ ਘਰ ਮੁੜ ਆਉਣ ਦੀ ਪੱਕੀ ਕਰਕੇ ਆਏ ਸੀ। ਰਾਤ ਘਰ ਨਾ ਪਹੁੰਚਣ ਦਾ ਮਤਲਬ ਦੋਹਾਂ ਘਰਾਂ ਦੇ ਜੀਆਂ ਨੂੰ ਸਾਰੀ ਰਾਤ ਭੈ ਅਤੇ ਚਿੰਤਾ ਦੀ ਸੂਲੀ 'ਤੇ ਟੰਗੀ ਰੱਖਣਾ। ਸ਼ਾਦੀ ਗਮੀ 'ਤੇ ਜਾਣ ਤੋਂ ਬਿਨਾਂ ਮੈਂ ਹੁਣ ਕਦੀਓ ਰਾਤ ਨੂੰ ਬਾਹਰ ਨਿਕਲਦਾ ਸੀ ਜਾਂ ਠਹਿਰਦਾ ਸੀ। ਸੂਰਜ ਡੁੱਬਣ 'ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸੀ। ਇੱਕ ਹੋਰ ਗੱਲ ਵੀ ਸੀ, ਸਵੇਰੇ ਹੀ ਮੇਰੇ ਕੁਲੀਗ ਮਾਸਟਰ ਹਰਚਰਨ ਸਿੰਘ ਦੀ ਕੁੜੀ ਦਾ ਵਿਆਹ ਵੀ ਸੀ। ਹਰਚਰਨ ਚੰਗਾ ਬੰਦਾ ਸੀ। ਮੇਰੀ ਭੈਣ ਸ਼ੀਲਾ ਦੇ ਵਿਆਹ 'ਤੇ ਉਹਨੇ 10,000 ਰੁਪਈਆ ਮੈਨੂੰ ਉਧਾਰ ਦਿੱਤਾ ਸੀ, ਜੋ ਮੈਂ ਅਜੇ ਵੀ ਉਸਨੂੰ ਮੋੜਨਾ। ਉਂਝ ਵੀ ਉਸ ਤੋਂ ਤੇਲ ਕਢਾਉਣ ਲਈ ਤੋਰੀਆਂ, ਬਾਸਮਤੀ ਦੇ ਚੌਲ, ਗੁੜ, ਗੰਨੇ ਲੋੜ ਅਨੁਸਾਰ ਲੈ ਆਈਦੇ ਸੀ। ਆਪਾਂ ਵੀ ਕਦੇ ਉਸ ਦੇ ਨਾਲ ਬਾਊਆਂ ਵਾਲੀ ਕੀਤੀ ਨਹੀਂ। ਕਦੇ FC ਬਾਰ ਦਾ ਕੇਸ ਹੋਵੇ ਜਾਂ DEO ਦਫ਼ਤਰ ਦਾ ਕੋਈ ਕੰਮ ਹੋਵੇ, ਆਪਾਂ ਕਰਵਾ ਕੇ ਹੀ ਦੇਈਦਾ ਬਿਨਾਂ ਪੈਸਿਆਂ ਤੋਂ। ਹੁਣ ਜੇ ਸਵੇਰੇ ਨਾ ਪਹੁੰਚਦਾ ਤਾਂ ਉਹਨੇ ਆਖਣਾ ਸੀ, ਉਹਨੇ ਕੀ ਆਖਣਾ ਸੀ? ਮੇਰਾ ਮਨ ਹੀ ਨਹੀਂ ਸੀ ਮੰਨਦਾ ਕਿ ਇੱਕ ਧੀ ਧਿਆਣੀ ਨੂੰ ਸ਼ਗਨ ਪਾਉਣ ਵਾਲੇ ਨਾ ਪਹੁੰਚਾਂ। ਉਂਝ ਵੀ ਰਾਤ ਹੋਟਲਾਂ 'ਚ ਠਹਿਰਨ ਦੀ ਸਾਡੇ ਬਾਊ ਲੋਕਾਂ ਵਿੱਚ ਪਹੁੰਚ ਕਿੱਥੇ ਹੈ? ਰਾਜੂ ਵੇਖ ਲਾ, ਉਹ ਵੀ ਦਿਨ ਸੀ ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈਗ ਲਾ ਕੇ ਫਿਲਮ ਵੇਖ ਕੇ ਰਾਤ ਚੰਡੀਗੜ੍ਹ ਬੱਸ 'ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ ਅਤੇ ਘੜੀ ਭਰ ਠੁੱਕਾ ਲਾ ਕੇ ਵੀ ਸਵੇਰੇ ਡਿਊਟੀ 'ਤੇ ਜਾਣ ਦੇ ਲਈ ਤਿਆਰ ਬਰ ਤਿਆਰ ਹੋਈਦਾ ਸੀ। ਮੈਨੂੰ ਜਾਪਿਆ ਉਹ ਪੰਜਾਬ ਤਾਂ ਹੁਣ ਬੀਤੇ ਦਿਨਾਂ ਦੀ ਕਹਾਣੀ ਹੋ ਕੇ ਰਹਿ ਗਿਆ, ਇੱਕ ਸੁਪਨੇ ਵਾਂਗ ਦੂਰ, ਬਹੁਤ ਦੂਰ ਕਿਧਰੇ ਪਿੱਛੇ ਵੱਲ। ਕਿਸੇ ਦੱਸਿਆ ਜਲੰਧਰ ਨੂੰ ਆਖਰੀ ਬੱਸ ਹਾਲੇ ਜਾਣੀ ਸੀ, ਜੇ ਅਸੀਂ ਉਸ 'ਤੇ ਚੜ੍ਹ ਜਾਈਏ ਤਾਂ ਜਲੰਧਰੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਵੀ ਮਿਲ ਸਕਦੀ ਹੈ। ਅਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ ਨਾਲ ਨਹੀਂ ਸਗੋਂ ਉਸ ਤੋਂ ਵੀ ਕਿਤੇ ਹੋਰ ਤੇਜ਼ ਦੌੜਦਾ ਰਿਹਾ। ਮੈਂ ਬਾਰ ਬਾਰ ਘੜੀ 'ਤੇ ਟਾਈਮ ਦੇਖਦਾ, ਬਾਰ ਬਾਰ ਗੱਡੀ ਚੱਲਣ ਦੇ ਸਮੇਂ ਤੱਕ ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਖਰੜ, ਰੋਪੜ, ਨਵਾਂਸ਼ਹਿਰ, ਬੰਗਾ, ਫਗਵਾੜਾ, ਬੱਸ ਦੇ ਪਹੁੰਚਣ ਦਾ ਵਕਤ ਮਾਣੀ ਮਨ ਦੇ ਵਿੱਚ ਨਿਸ਼ਚਿਤ ਕਰਦਾ ਰਿਹਾ। ਪਰ ਹਰੇਕ ਥਾਂ 'ਤੇ ਬੱਸ ਮੇਰੇ ਅਨੁਮਾਨ ਤੋਂ ਪਛੜ ਕੇ ਹੀ ਪਹੁੰਚਦੀ ਰਹੀ। ਇੰਝ ਮੈਨੂੰ ਆਪਣੀ ਅਤੇ ਗੱਡੀ ਦੇ ਵਿੱਚ ਜਿਹੜੀ ਵਿਥ ਵੱਧਦੀ ਜਾਪੀ। ਮੈਨੂੰ ਘਬਰਾਹਟ ਜੀ ਹੋਣ ਲੱਗੀ, ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ? ਮੇਰੇ ਮਨ ਦੇ ਵਿੱਚੋਂ ਹੀ ਜਲੰਧਰ ਵੇਲੇ ਸਿਰ ਨਹੀਂ ਸਗੋਂ ਸੁੱਖਾਂ ਸੁੱਖਾਂ ਦੇ ਨਾਲ ਪਹੁੰਚਣ ਦੀ ਗੱਲ ਤੁਰਨ ਲੱਗ ਪਈ। ਮੈਨੂੰ ਜਾਪਿਆ ਹੁਣੇ ਹੀ ਕੋਈ ਜਣਾ ਡਰਾਈਵਰ ਦੀ ਪੁੜਪੁੜੀ 'ਤੇ ਪਿਸਤੌਲ ਦੀ ਠੰਡੀ ਨਾਲੀ ਰੱਖੇਗਾ ਅਤੇ ਉਸਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੁੜਨ ਨੂੰ ਆਖੇਗਾ ਅਤੇ ਦੂਜੇ ਹੀ ਪਲ ਮੇਰੇ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ਸਕੋਰ ਸ਼ੁਰੂ ਕਰਨ ਦੇ ਲਈ ਮੇਰੇ ਤੋਂ ਆਪਣਾ ਖਾਤਾ ਖੋਲ੍ਹੇਗਾ। ਜੁਗਲ ਫਿਰ ਦਿਨਾਂ ਦਾ ਰੋਣਾ ਲੈ ਬੈਠਾ। ਵੇਖ ਲਾ ਉਹ ਦਿਨ ਯਾਰ, ਉਹ ਵੀ ਦਿਨ ਸੀ ਜਦੋਂ ਬੱਸ ਲੰਘ ਜਾਵੇ ਤਾਂ ਲੋਕ ਜਿੱਥੇ ਜੀ ਕਰੇ ਸਰਾਣੇ ਬਾਂਹ ਦੇ ਕੇ ਸੌ ਜਾਂਦੇ ਸੀ। ਇਹਨਾਂ ਨੇ ਕੀ ਕਰਤਾ ਯਾਰ? ਮੈਂ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ। ਅਚਾਨਕ ਮੇਰੇ ਜ਼ਹਿਨ ਦੇ ਵਿੱਚ ਗਰਾਰੀ ਉਸਦੇ ਆਖਰੀ ਵਾਕ 'ਤੇ ਅੜ ਗਈ, ਇਹਨਾਂ ਨੇ ਕੀ ਕਰਤਾ।
ਮੈਂ ਆਪਣੇ ਮਨ ਨੂੰ ਪੁੱਛਿਆ, ਇਹ ਕੌਣ ਸੀ ਜਿਨ੍ਹਾਂ ਨੇ ਇਹ ਸਭ ਕੁਝ ਕਰਤਾ? ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅੰਮ੍ਰਿਤਸਰੀ DP ਬੋਲ ਪਿਆ, ਬਾਹਮਣ ਹੋਰ ਕੌਣ? ਉਹ ਹਿੰਦੂ ਹੀ ਨਹੀਂ ਆਖੇਗਾ, ਬਾਹਮਣ ਆਖੇਗਾ। ਬੜਾ ਘਰੋੜ ਕੇ ਫਿਰ ਆਖੇਗਾ, ਲੁਟੇਰਾ ਕੌਮ, ਝੂਠੀ ਅਤੇ ਬੇਈਮਾਨ, ਮਿਸਣੀ ਅਤੇ ਧੋਖੇਬਾਜ਼, ਇਹਨਾਂ ਦਾ ਵਸਾ ਨਹੀਂ ਕੀਤਾ ਜਾ ਸਕਦਾ। ਕਦੇ ਪਹਿਲਾਂ ਆਉਂਦੇ ਸੀ, ਸਾਡੇ ਨਾਲ ਰਹੋ, ਆਜ਼ਾਦ ਹੋ ਲਈਏ, ਤੁਹਾਡੇ ਰਹਿਣ ਦੇ ਲਈ ਇੱਕ ਖਿੱਤਾ ਦਿਆਂਗੇ, ਆਜ਼ਾਦੀ ਦੀ ਨਿੱਘ ਮਾਣਨ ਦੇ ਲਈ ਆਜ਼ਾਦ ਹੁੰਦਿਆਂ ਹੀ। ਆਖੇ ਤੁਸੀਂ ਤਾਂ ਜਰੈਮ ਪੇਸ਼ਾ ਕੌਮ ਹੋ, ਅਤੇ ਨਿੱਘ ਦਿੱਤਾ ਅਤੇ ਬਲਦੇ ਟਾਇਰ ਗਲਾਂ 'ਚ ਪਾ ਅਤੇ ਫਿਰ ਸਮਝੌਤੇ ਕਰਦੇ ਨੇ, ਮੁੱਕਰ ਜਾਂਦੇ ਨੇ, ਅਤੇ ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ, ਸਾਰਾ ਹਿੰਦੁਸਤਾਨ ਸਿਰ 'ਤੇ ਚੁੱਕਣਾ ਲਿਆ। ਸੱਚੀ ਗੱਲ ਹੈ, ਆਪਾਂ ਤਾਂ ਕਦੀ ਅੱਗੋਂ ਬੋਲੇ ਹੀ ਨਹੀਂ, ਜਿਹੜਾ ਬੋਲੇ ਅੱਗੋਂ ਜੀ ਜੀ ਕਰ ਛੱਡੀਦਾ। ਗੁੱਸਾ ਤਾਂ ਆਉਂਦਾ ਜਦੋਂ ਸਾਰੀ ਕੌਮ ਨੂੰ ਬੇਈਮਾਨ ਆਖਦਾ ਕੋਈ, ਪਰ ਹੁਣ ਕੋਈ ਸਟਾਫ ਮੈਂਬਰ ਵੀ ਤਾਂ ਨਹੀਂ ਬੋਲਦਾ, ਸਾਰੇ ਉਸ ਦੀ ਗੱਲ ਨੂੰ ਟਾਲਦੇ ਹੀ ਨੇ। ਨਾਲੇ ਬੋਲ ਕੇ ਕੌਣ ਮੌਤ ਨੂੰ ਸਦਾ ਦੇਵੇ? ਹੁਣ ਤਾਂ ਸਾਡੇ ਸਕੂਲੋਂ ਪੜ੍ਹ ਕੇ ਗਿਆ ਇੱਕ ਮੁੰਡਾ, ਉੱਧਰ ਰਲ ਗਿਆ। ਅਜੇ 4 ਮਹੀਨੇ ਵੀ ਨਹੀਂ ਸੀ ਹੋਏ, ਸਾਡੇ ਸਕੂਲ ਦੇ ਲਾਗਲੇ ਪਿੰਡ ਦੇ ਹਾਈ ਸਕੂਲ 'ਚ ਦਣ ਦਣਾਉਂਦੇ ਆਏ ਸੀ। ਮਿੰਟਾਂ 'ਚ 3 ਮਾਸਟਰਾਂ ਨੂੰ ਗੋਲੀਆਂ ਮਾਰਤੀਆਂ, ਦਿਨ ਦਿਹਾੜੇ ਭੁੰਨ ਕੇ ਬਚ ਕੇ ਨਿਕਲ ਗਏ। ਇੱਧਰ ਬੱਸ ਹੁੱਜ ਕੇ ਨਾਲ ਰੁਕੀ, ਇਹ ਜਲੰਧਰ ਕੈਂਟ ਸੀ। ਅਸੀਂ ਸੋਚਿਆ ਇੱਥੋਂ ਗੱਡੀ ਫੜਨ ਦੇ ਵਿੱਚ ਸੌਖ ਅਤੇ ਸਮੇਂ ਦੀ ਬਚਤ ਹੋ ਜਾਏਗੀ। ਸਟੇਸ਼ਨ ਦੀਆਂ ਪੌੜੀਆਂ 'ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਗੱਡੀ ਤਾਂ ਲੰਘ ਚੁੱਕੀ। ਉਹਨੇ ਕਿਹਾ, 3-ਵੀਲਰ ਲੈ ਲਓ, ਹਿੰਮਤ ਕਰੋ, ਤਾਂ ਜਲੰਧਰੋਂ ਗੱਡੀ ਮਿਲ ਸਕਦੀ ਹੈ, ਹਜੇ ਤਾਂ ਥੋੜ੍ਹਾ ਹੀ ਚਿਰ ਹੋਇਆ ਇੱਥੋਂ ਲੰਘੀ ਨੂੰ। ਬੱਸ ਦੇ ਡਰਾਈਵਰ ਨੂੰ ਗਾਲਾਂ ਕੱਢਦੇ, ਕਾਹਲੀ ਕਾਹਲੀ 3-ਵੀਲਰ ਲੈ ਕੇ ਜਲੰਧਰ ਰੇਲਵੇ ਸਟੇਸ਼ਨ 'ਤੇ ਪਹੁੰਚਣ ਲੱਗੇ ਤਾਂ ਪਤਾ ਲੱਗਾ ਉੱਥੋਂ ਵੀ ਗੱਡੀ ਤੁਰ ਚੁੱਕੀ ਸੀ। ਮੈਂ ਨਿਰਾਸ਼ਾ 'ਚ ਮੱਥੇ 'ਤੇ ਹੱਥ ਮਾਰਿਆ। ਹੁਣ ਫਿਰ ਜੁਗਲ ਦਾ ਇਹ ਸਹਿਮਿਆ ਹੋਇਆ ਸਵਾਲ ਪਹਿਲਾਂ ਹੀ ਮੇਰੇ ਅੰਦਰ ਬਰਛੇ ਵਾਂਗ ਖੁੱਭਿਆ ਪਿਆ ਸੀ, ਜਿਸ ਦਾ ਜਵਾਬ ਲੱਭਣ ਦੇ ਲਈ ਮੈਂ ਆਪਣੇ ਅੰਦਰ ਦੌੜ ਦੌੜ ਕੇ ਹੱਫ ਚੁੱਕਾ ਸਾਂ। ਹੁਣ ਤਾਂ ਇਹ ਹੋ ਸਕਦਾ ਕਿ ਬਾਤਾਂ ਵਾਲੇ ਪੌਵੇ ਹੋਣ ਪੈਰੀ, ਜਾਂ ਹੋਵੇ ਕੋਈ ਉੱਡਣ ਖਟੋਲਾ ਜਿਸ 'ਚ ਬਹਿ ਕੇ ਆਸਮਾਨ ਦੇ ਰਾਹੀਂ ਪਹੁੰਚ ਜਾਈਏ ਅੰਮ੍ਰਿਤਸਰ। ਪਲੈਟਫਾਰਮ ਉਤਲੇ ਲੱਕੜ ਦੇ ਬੈਂਚ 'ਤੇ ਬੈਠਦੇ ਹੀ ਮੈਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ ਦੇ ਵਿੱਚ ਬੇਮਲੂਮੀ ਜੀ ਖਿੱਚ ਵੀ ਸੀ। ਜੁਗਲ ਮੈਨੂੰ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ ਭਰਾ ਕਹਿਣ ਲੱਗਾ, ਜਿਸ ਨੇ ਹਨੇਰਾ ਹੋਣ ਤੋਂ ਬਾਅਦ ਬੱਸਾਂ ਦੇ ਨਾਲ ਨਾਲ ਅੰਮ੍ਰਿਤਸਰ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਗੱਡੀਆਂ ਦਾ ਜਾਣਾ ਵੀ ਬੰਦ ਕਰ ਦਿੱਤਾ ਹੋਇਆ ਸੀ। ਥੋੜ੍ਹੇ ਚਿਰ ਪਿੱਛੋਂ ਇੱਕ ਗੱਡੀ ਲੁਧਿਆਣੇ ਵੱਲੋਂ ਆਈ ਅਤੇ ਪਲੈਟਫਾਰਮ 'ਤੇ ਆ ਲੱਗੀ। ਮੈਂ ਆਸ ਜਿਹੀ 'ਚ ਬੈਂਚ ਤੋਂ ਉੱਠ ਕੇ ਖੜੋ ਗਿਆ, ਜਿਸ 'ਚੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋਈਆਂ। ਮੇਰੇ ਤੋਂ ਪਹਿਲਾਂ ਹੀ ਜੁਗਲ ਨੇ ਇੱਕ ਸਵਾਰੀ ਨੂੰ ਅੱਗੇ ਹੋ ਕੇ ਪੁੱਛ ਲਿਆ, ਇਹ ਅੰਮ੍ਰਿਤਸਰ ਜਾਣੀ ਹੈ? ਨਹੀਂ ਜੀ, ਮੇਰਾ ਖਿਆਲ ਹੈ ਇਹ ਤਾਂ ਇੱਥੇ ਤੱਕ ਦੀ ਹੋ ਹੈ, ਸਵਾਰੀ ਵੀ ਇਹ ਕਹਿ ਕੇ ਅੱਗੇ ਨਿਕਲ ਗਈ। ਗੱਡੀ 'ਚੋਂ ਉਤਰੀਆਂ ਸਵਾਰੀਆਂ ਹੌਲੀ ਹੌਲੀ ਬਾਹਰ ਆ ਗਈਆਂ। ਅਸੀਂ ਨਿਰਾਸ਼, ਉਦਾਸ, ਘਬਰਾਏ ਹੋਏ ਪਲੈਟਫਾਰਮ 'ਤੇ ਖੜ੍ਹੇ ਸੀ। ਕੁਝ ਸੁਰੱਖਿਆ ਕਰਮਚਾਰੀ, ਜਿਨ੍ਹਾਂ 'ਚ ਰੇਲਵੇ ਪੁਲਿਸ, CRPF, ਪੰਜਾਬ ਪੁਲਿਸ ਦੇ ਬੰਦੇ ਵੀ ਸੀ, ਖਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ 'ਚ ਵੜ ਵੜ ਕੇ ਚੈਕਿੰਗ ਕਰ ਰਹੇ ਸੀ ਕਿਧਰੇ ਕੋਈ ਸਮਾਜ ਦੁਸ਼ਮਣ ਅਨਸਰ ਵਿੱਚ ਵੜ ਕੇ ਨਾ ਬੈਠਾ ਹੋਵੇ। ਨਾਲ ਦੀ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ੇ ਵੀ ਬੰਦ ਕਰਵਾ ਰਹੇ ਸੀ। ਅੰਬਰਜਾ ਜਾਣਾ ਜੀ? ਬਾਊ ਜੀ, ਇੱਕ ਅੱਧ ਖੜ ਉਮਰ ਦਾ ਸਰਦਾਰ ਜਿਸਦੇ ਹੱਥ 'ਚ ਛੋਟਾ ਜਿਹਾ ਸੂਟਕੇਸ ਫੜਿਆ ਹੋਇਆ ਸੀ ਸਾਡੇ ਕੋਲ ਆ ਕੇ ਖੜ੍ਹ ਗਿਆ। ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ ਪੜਤਾਲ ਕਰਦਿਆਂ ਵੇਖ ਚੁੱਕਿਆ ਸੀ, ਮੈਂ ਨੋਟ ਕਰ ਰਿਹਾ ਸੀ। ਮੈਂ ਉਸ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗੌਹ ਦੇ ਨਾਲ ਵੇਖਿਆ। ਸੱਚੀ ਗੱਲ ਤਾਂ ਇਹ ਹੈ ਕਿ ਸ਼ੱਕ ਨਾਲ ਵੇਖਿਆ, ਪਰ ਦੂਜੇ ਹੀ ਪਲ ਮੇਰਾ ਸ਼ੱਕ ਵੀ ਦੂਰ ਹੋ ਗਿਆ। ਮੈਂ ਵੀ ਅੰਮ੍ਰਿਤਸਰ ਜਾਣਾ ਜੀ। ਪਛੜ ਗਿਆ, ਵਾਹ, ਗਲਤੀ ਹੋ ਗਈ, ਆਹ ਗੱਡੀ ਉਹ ਅੰਮ੍ਰਿਤਸਰ ਨੂੰ ਜਾਣੀ ਹੈ, ਇੱਥੋਂ ਅੱਗੇ ਖਾਲੀ ਹੋ ਕੇ ਜਾਂਦੀ ਹੈ, ਸਵਾਰੀ ਨਹੀਂ ਕੋਈ ਲਿਜਾਂਦੇ। ਜੇ ਭਲਾ ਤਰਲਾ ਮਿਹਨਤ ਕਰ ਲਿਓ, ਦੇਖੋ ਕਿਸੇ ਦਾ ਬਣ ਜੇ ਗੱਲ। ਉਹ ਕਿਸੇ ਹੋਰ ਪਾਸਿਓਂ ਆ ਰਹੇ ਪਾਣੀ ਦੇ ਵਹਿਣ ਵਾਂਗ ਸਾਡੇ ਮਨ ਦੇ ਵਹਿਣ ਦੇ ਵਿੱਚ ਸੁਭਾਵਕ ਹੀ ਸ਼ਾਮਲ ਹੋਇਆ, ਅਤੇ ਇੱਕ ਪਲ ਦੇ ਵਿੱਚ ਸਾਡੀ ਸਾਂਝੀ ਲੋੜ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਕਿਹਨੂੰ ਪੁੱਛੀਏ ਫਿਰ? ਮੈਂ ਵੀ ਉਹਨੂੰ ਸਵਾਲ ਕੀਤਾ। ਜਿਹਦੀ ਗਾਰਡ ਗੱਡੀ ਦੇ ਨਾਲ ਜਾਂਦੀ ਹੈ, ਉਹਨਾਂ 'ਚੋਂ ਕਿਸੇ ਨੂੰ ਪੁੱਛ ਕੇ ਵੇਖੀਏ ਭਲਾ, ਕਿਸੇ ਦੇ ਮਨ 'ਚ ਮਿਹਰ ਪੈ ਜਾਵੇ। ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਖੜੋਤਾ ਸੀ,
ਤੇ ਅੰਦਰ ਬੜੇ ਸਿਪਾਹੀ ਨੂੰ ਆਖ ਰਿਹਾ ਸੀ, ਛਿੰਦਿਆ ਸੀਟਾਂ ਦੇ ਹੇਠਾਂ ਚੰਗੀ ਤਰ੍ਹਾਂ ਵੇਖ ਲਈ ਹੋਈ। ਅਸੀਂ ਉਸ ਹਲਦਾਰ ਨਾਲ ਗੱਲ ਕਰਨ ਦੀ ਸੋਚੀ। ਮੈਂ ਤੇ ਜੁਗਲ ਦੋ ਕਦਮ ਪਿੱਛੇ ਖੜੋਤੇ ਰਹੇ। ਸਰਦਾਰ ਹਵਲਦਾਰ ਨੂੰ ਪੁੱਛਣ ਦੇ ਲਈ ਸਰਦਾਰ ਹੀ ਢੁਕਵਾਂ ਬੰਦਾ ਲੱਗਦਾ ਸੀ। ਉਹਨੂੰ ਅੱਗੇ ਕਰਤਾ, ਸਾਹਿਬ ਬਹਾਦਰ ਅਸੀਂ 300 ਸਵਾਰੀਆਂ, ਅੰਬਰਸਰ ਜਾਣਾ ਹੀ, ਜਿਵੇਂ ਵੀ ਹੋਏ ਸਾਡੀ ਮਦਦ ਕਰੋ, ਤੁਹਾਡੀ ਸਰਦੀ ਬਣ ਦੀ ਸੇਵਾ ਵੀ ਕਰ ਦਿਆਂਗੇ। ਮੈਨੂੰ ਲੱਗਾ ਸੇਵਾ ਵਾਲੀ ਗੱਲ ਤਾਂ ਸਰਦਾਰ ਨੇ ਬਹੁਤ ਢੁਕਵੀਂ ਕੀਤੀ ਸੀ। ਅਸੀਂ ਹਲਦਾਰ ਦੇ ਮੂੰਹ ਵੱਲ ਵੇਖਣ ਲੱਗ ਪਏ, ਜਵਾਬ ਉਡੀਕਣ ਲੱਗ ਪਏ, ਨਾ ਉਹ ਨਾ ਭਾ, ਅਸੀਂ ਪੰਜਾਬ ਪੁਲਿਸ ਵਾਲੇ ਹਾਂ, ਅੱਗੇ ਹੀ ਬੜੇ ਬਦਨਾਮ ਆ, ਅਗੇ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਨੇ, ਕਿਸੇ ਹੋਰ ਨੂੰ ਪੁੱਛੋ ਜੀ। ਅਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤਿਆਂ ਡੱਬੇ 'ਚ ਉਤਰਦੇ ਸਿਪਾਹੀ ਨੂੰ ਪੁੱਛਣ ਲੱਗਾ, ਠੀਕ ਠਾਕ ਹੈ ਨਾ ਸਭ? ਬਸ ਐਂ ਫੀ ਆਈ ਫਿੱਟ ਆਈ, ਸਿਪਾਹੀ ਨੇ ਮੋੜਵਾਂ ਜਵਾਬ ਦੇਤਾ। ਅਤੇ ਹੱਸਦੇ ਹੋਏ ਪੜਾਂ ਖੜੋਤੇ ਇੱਕ ਹੋਰ ਸਿਪਾਹੀ ਦੇ ਵੱਲ ਤੁਰ ਪਏ। ਅਸੀਂ ਤਿੰਨੋਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ। ਮੈਂ ਪਤਾ ਕਰਦਾ, ਇਹ ਕਹਿ ਕੇ ਜੁਗਲ ਰੇਲਵੇ ਪੁਲਿਸ ਦੇ ਇੱਕ ਕਰਮਚਾਰੀ ਵੱਲ ਗਿਆ। ਥੋੜ੍ਹੀ ਦੇਰ ਪਿੱਛੋਂ ਵਾਪਸ ਆਇਆ ਅਤੇ ਸਾਡੇ ਪੁੱਛਣ 'ਤੇ ਪਹਿਲਾਂ ਆਪ ਹੀ ਹੱਸਦਾ ਹੋਇਆ ਆਖਣ ਲੱਗਾ, ਸਭ ਕੰਜਰ ਦੀਨ ਨੇ, ਕੋਈ ਪੱਲਾ ਨਹੀਂ ਫੜਾਉਂਦਾ। ਬੁਰੇ ਫਸ ਗਏ ਯਾਰ। ਉਹ ਹਵਲਦਾਰ ਫਿਰ ਸਾਡੇ ਕੋਲ ਦੀ ਲੰਘਿਆ। ਐਤਕੀ ਮੈਂ ਤਰਲਾ ਜਿਹਾ ਲਿਆ, ਕਰੋ ਸਰਦਾਰ ਜੀ ਕਿਰਪਾ ਸਾਡੇ 'ਤੇ। ਕਿਰਪਾ ਨੂੰ ਬਾਓ ਜੀ, ਕਿਹੜੀ ਗੱਡੀ ਮੇਰੇ ਪਿਓ ਦੀ ਹੈ। ਉਹ ਥੋੜ੍ਹਾ ਜਿਹਾ ਖਿੱਚ ਗਿਆ ਸੀ, ਪਰ ਮੈਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨੂੰ ਆਖਿਆ, ਗਾਰਡ ਨਾਲ ਗੱਲ ਕਰਕੇ ਵੇਖ ਲਓ। ਅਸੀਂ ਆਸ ਦੇ ਨਾਲ ਗਾਰਡ ਦੇ ਡੱਬੇ ਦੇ ਵੱਲ ਤੁਰ ਪਏ। ਉਹ ਬਾਹਰ ਕਿਸੇ ਬੰਦੇ ਦੇ ਨਾਲ ਗੱਲੀ ਲੱਗਾ ਹੋਇਆ ਸੀ। ਅਸੀਂ ਕੁਝ ਕੁ ਕਦਮ ਖਲੋ ਗਏ ਅੱਗੇ ਚੱਲ ਕੇ ਸ਼ਿਸ਼ਟਾਚਾਰ ਵਜੋਂ। ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹਟ ਹੀ ਨਹੀਂ ਸੀ ਰਿਹਾ। ਇੰਜ ਕਿੰਨਾ ਕੁ ਚਿਰ ਖੜੁੱਤੇ ਰਹਾਂਗੇ? ਕਿਤੇ ਉਹ ਹੀ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਵੇ ਅਤੇ ਅਸੀਂ ਹਾਲੇ ਵੀ ਗੱਲ ਕਰਦੇ ਨਾ, ਗੱਲ ਹੀ ਨਾ ਕਰ ਸਕੀਏ। ਬਾਓ ਜੀ ਤੁਸੀਂ ਕਰੋ ਗੱਲ। ਗਾਰਡ ਦੀ ਬਾਹਰੀ ਦਿੱਖ ਦੇਖ ਕੇ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਣਾ ਦਿੱਤੀ। ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ, ਸਰ ਬੜੀ ਪ੍ਰੋਬਲਮ 'ਚ ਫਸਿਆ ਸਰ, ਚੰਡੀਗੜ੍ਹੋਂ ਆਏ ਸੀ, ਬੱਸ 'ਚ ਤੁਰੇ ਸੀ, ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ, ਪਰ ਗੱਡੀ ਪਹਿਲਾਂ ਹੀ ਲੰਘ ਤੁਰੀ। ਅੰਮ੍ਰਿਤਸਰ ਲੈ ਜਾਓ, ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਮੁਸ਼ਕਲ 'ਚ ਬੰਦਾ ਬੰਦੇ ਹੀ ਦਾਰੂ ਹੁੰਦਾ, ਤੁਹਾਡੇ ਡੱਬੇ 'ਚ ਖੜੋ ਕੇ ਹੀ ਚਲੇ ਜਾਵਾਂਗੇ ਸਰ। ਵੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ। ਮੈਂ ਉਸਦੇ ਮਿਹਰਬਾਨ ਬੁੱਲ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਸ਼੍ਰੀਮਾਨ ਜੀ ਉੱਤੋਂ ਮਾਹੌਲ ਤਾਂ ਵੇਖੋ, ਕਿਹੋ ਜਿਹਾ ਵਾਧੂ ਬੰਦਾ ਲਿਜਾਣਾ, ਆਪਣੀ ਨੌਕਰੀ ਖਤਰੇ 'ਚ ਪਾਉਣੀ ਹੈ, ਰਾਧਰ ਆਪਣੀ ਜਾਨ ਖਤਰੇ 'ਚ ਪਾਉਣੀ ਹੈ। ਪਤਾ ਨਹੀਂ ਕਿਹੜਾ ਬੰਦਾ ਕੌਣ ਹੈ, ਕਿਸੇ ਦਾ ਕੀ ਭਰੋਸਾ, ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖਾਲੀ ਕਿਉਂ ਲਿਜਾਣੀ ਪੈਂਦੀ, ਅਕਸਰ ਸੋਚ ਕੇ ਹੀ ਅਗਲਿਆਂ ਬੰਦਿਆਂ ਨੇ ਬੰਦ ਕੀਤੀ ਹੋਏਗੀ। ਮੈਂ ਤੁਹਾਡੀ ਤਕਲੀਫ ਸਮਝਦਾ, ਹਮਦਰਦੀ ਹੈ ਮੈਨੂੰ, ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਾਹੌਲ ਕਰਕੇ, ਆਈ ਐਮ ਸੌਰੀ। ਉਹਨੇ ਕੋਲ ਖੜੋਤੇ ਬੰਦੇ ਦੇ ਨਾਲ ਹੱਥ ਮਿਲਾ ਕੇ ਹੁਣ ਸਾਨੂੰ ਇਹ ਗੱਲ ਕਹਿ ਕੇ ਡੱਬੇ ਦੇ ਅੰਦਰ ਵੜ ਗਿਆ। ਮਾਮਾ ਮਾਹੌਲ ਦਾ, ਜੁਗਲ ਹੱਸਿਆ ਅਤੇ ਫਿਰ ਸਾਡੀ ਗਲੀ ਦੇ ਪੰਡਿਤ ਰਾਮਚੰਦ ਦੇ ਹਵਾਲੇ ਦੇ ਨਾਲ ਗੱਲ ਕਰਨ ਲੱਗਾ, ਜਿਹੜਾ ਅੱਜ ਕੱਲ੍ਹ ਅਕਸਰ ਕਹਿੰਦਾ ਸੀ ਮਾਹੌਲ ਬੜਾ ਖਰਾਬ ਹੈ ਜੀ, ਮਾਹੌਲ ਇਸ ਮਾਹੌਲ 'ਚ ਤਾਂ ਸੋਚਵਾਨ ਬੰਦੇ ਦਾ ਜੀਣਾ ਮੁਸ਼ਕਲ ਹੋਇਆ ਪਿਆ ਜੀ, ਇਸ ਮਾਹੌਲ 'ਚ ਰਹਿ ਹੀ ਨਹੀਂ ਹੁੰਦਾ। ਜਦੋਂ ਕਈ ਲੋਕ ਭਰਾਵਾਂ ਵਾਂਗ ਇੱਕ ਦੂਜੇ ਦੇ ਕੰਮ ਆ ਕੇ ਗਲ ਮਿਲ ਕੇ ਖੁਸ਼ ਹੁੰਦੇ ਨੇ ਅਤੇ ਫਿਰ ਬਾਅਦ 'ਚ ਗਲ ਵੱਢ ਕੇ ਚਲੇ ਜਾਂਦੇ ਨੇ, ਕੁਰਸੀ ਦੇ ਭੁੱਖਿਆਂ ਨੇ ਇਹਦਾ ਮਾਹੌਲ ਦੇ ਵਿੱਚ ਜ਼ਹਿਰ ਘੋਲਤਾ ਜੀ, ਕੋਈ ਕਿਸੇ ਦਾ ਯਕੀਨ ਨਹੀਂ ਕਰਦਾ, ਬੰਦਾ ਬੰਦੇ ਦੇ ਲਹੂ ਦਾ ਤਿਆਇਆ ਫਿਰਦਾ ਜੀ, ਮਾਹੌਲ ਹੀ ਨਹੀਂ ਰਿਹਾ। ਲੋਕਾਂ ਨੇ ਪੰਡਿਤ ਰਾਮਚੰਦ ਦਾ ਨਾਂ ਵੀ ਪੰਡਿਤ ਮਾਹੌਲ ਹੀ ਰੱਖ ਦਿੱਤਾ ਸੀ। ਉਹ ਕਿਸੇ ਨੂੰ ਛੇੜਦੇ, ਪੰਡਿਤ ਮਾਹੌਲ ਜੀ ਇਹ ਮਾਹੌਲ ਕਦੋਂ ਬਦਲੂਗਾ ਹੁਣ? ਜੁਗਲ ਕਹਿਣ ਲੱਗਾ, ਇਹ ਗਾਰਡ ਮਾਹੌਲ ਕਿੱਥੋਂ ਆ ਗਿਆ? ਉਸਨੇ ਹਵਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ, ਓਕੇ ਸਰ ਰੈਡੀ, ਬੰਦੇ ਬੈਠ ਗਏ ਜੀ ਤੁਹਾਡੇ? ਜੀ ਜੀ ਜੀ, ਹੌਲਦਾਰ ਨੇ ਵੀ ਸੁਭਾਵਕ ਹੀ ਸਲੂਟ ਅੰਦਾਜ਼ ਦੇ ਵਿੱਚ ਹੱਥ ਚੁੱਕਿਆ। ਗਾਰਡ ਨੇ ਬਾਰੀ 'ਚੋਂ ਖੜੋ ਕੇ ਹਰੀ ਬੱਤੀ ਹਿਲਾਈ, ਗੱਡੀ ਨੇ ਵਿਸਲ ਦਿੱਤੀ, ਫਿਰ ਗੱਡੀ ਹੁਜਕਾ ਮਾਰ ਕੇ ਹਿੱਲੀ। ਹੁਣ ਕੀ ਚਾਰਾ ਹੋ ਸਕਦਾ ਸੀ? ਮੈਂ ਫਟਾਫਟ ਬਾਰੀ ਨੂੰ ਹੱਥ ਪਾਇਆ, ਗਾਰਡ ਅੱਗੇ ਖੜੋਤਾ ਸੀ। ਉਹ ਕੀ ਕਰਦੇ ਹੋ ਬਾਓ ਜੀ, ਪਿੱਛੇ ਹਟੋ। ਮੈਂ ਦੋ ਕਦਮ ਨਾਲ ਤੁਰਦਿਆਂ ਤਰਲਾ ਪਾਇਆ, ਸਰ ਪਲੀਜ਼, ਤੁਹਾਡੇ ਹਿੰਦੂ ਭਰਾ
ਤੁਸੀਂ ਨਾ ਕਰੋ ਹਮਦਰਦੀ ਤਾਂ ਹੁਣ ਕੌਰ ਕਰੂਗਾ ਸਰ ਸਾਡੇ 'ਤੇ ਪਲੀਜ਼। ਮੈਂ ਮਹਿਸੂਸ ਕੀਤਾ ਉਸ ਦੇ ਵਤੀਰੇ 'ਚ ਥੋੜ੍ਹੀ ਜਿਹੀ ਲਚਕ ਆ ਗਈ ਸੀ। ਹੁਣ ਮੈਂ ਪਾਏਦਾਨ 'ਤੇ ਪੈਰ ਧਰਿਆ ਅਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਹੀ ਅੰਦਰ ਆ ਵੜਿਆ ਜੁਗਲ, ਗਾਰਡ ਨੂੰ ਹਰਕ ਕੇ ਆਖ ਰਿਹਾ ਸੀ, ਵੇਖੋ ਇਹ ਕੀ ਕਰਦੇ ਹੋ ਯਾਰ, ਅਕਲ ਕਰੋ ਕੋਈ। ਇੰਨੇ ਚਿਰ 'ਚ ਗੱਡੀ ਹੌਲੀ ਹੌਲੀ ਤੁਰ ਪਈ। ਸੂਟਕੇਸ ਵਾਲਾ ਅਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ, ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ, ਨਹੀਂ ਜੀ ਨਹੀਂ ਸਰਦਾਰ ਜੀ ਨਹੀਂ, ਰੱਬ ਦਾ ਵਾਸਤਾ ਹੀ ਮੇਰੇ ਨਾਲ ਭਾਰਤਾ ਨਹੀਂ ਲੱਗਣ ਲੱਗਾ ਤੁਹਾਡਾ ਗੱਡੀ ਦਾ, ਤੁਹਾਡੇ ਬੱਚੇ ਜਿਉਣ, ਗਾਰਡ ਸਾਹਿਬ ਚੜ੍ਹਾ ਲਓ। ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ ਕਿਤੇ ਗਾਰਡ ਸਾਨੂੰ ਵੀ ਨਾ ਉਤਾਰ ਦੇਵੇ, ਪਰ ਫਿਰ ਮੈਨੂੰ ਉਸ ਸਰਦਾਰ ਦੇ ਪ੍ਰਤੀ ਆਪਣਾ ਤਾਂ ਖਿਆਲ ਆਇਆ, ਕੋਈ ਨਹੀਂ ਜੀ ਆਪਣਾ ਹੀ ਬੰਦਰ ਹੈ, ਲੈ ਲਓ ਅੰਦਰ ਨੂੰ। ਅੰਦਰ ਹੋ ਕੇ ਮੈਨੂੰ ਵੀ ਜਾਪਦਾ ਸੀ ਕਿ ਜਿਵੇਂ ਮੈਂ ਵੀ ਗੱਡੀ 'ਤੇ ਕੋਈ ਹੱਕ ਰੱਖਦਾ, ਮੈਂ ਵੀ ਕੋਈ ਗਾਰਡ ਹੋਵਾਂ। ਬਹੁਤ ਹੀ ਹਮਦਰਦੀ ਹੈ ਤਾਂ ਤੁਸੀਂ ਥੱਲੇ ਹੋ ਜਾਓ, ਗਾਰਡ ਮੇਰੇ ਵੱਲ ਮੂੰਹ ਕਰਕੇ ਝਿੜਕ ਪਿਆ। ਇੰਨੇ ਚਿਰ 'ਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ ਬਦੋ ਬਦੀ ਅੰਦਰ ਆ ਵੜਿਆ। ਗਾਰਡ ਵਿਚਾਰਗੀ 'ਚ ਕਹਿ ਰਿਹਾ ਸੀ, ਹੱਦ ਹੋ ਗਈ ਯਾਰ, ਕਮਾਲ ਹੈ ਤੁਹਾਡੀ, ਇਹ ਕੋਈ ਤਰੀਕਾ ਹੈ? ਉਹ ਸਾਡੇ ਤਿੰਨਾਂ 'ਤੇ ਬੜਬੜਾ ਰਿਹਾ ਸੀ। ਇੰਨੇ ਚਿਰ 'ਚ ਗੱਡੀ ਪਲੈਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ। ਤਰੀਕਾ ਤਾਂ ਇਹ ਹੈ ਕਿ ਬਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਵੇ, ਆਪਣਾ ਤਾਂ ਇਹਨਾਂ ਨੂੰ ਹੈ ਹੀ ਨਹੀਂ ਤਾਂ ਕਿਸੇ ਦਾ ਕੋਈ ਖਿਆਲ ਹੋਵੇ, ਇੱਕ ਨੂੰ ਰਾਹ ਦਿੱਤਾ ਤਿੰਨੇ ਅੰਦਰ ਵੜ ਗਏ, ਯਾਰ ਲਿਹਾਜ਼ ਹੁੰਦਾ ਕੋਈ? ਚਲੋ ਰਤਾ ਅੱਗੇ ਵੇਖਦੇ ਹਾਂ। ਉਹਦੇ ਚਲੋ ਰਤਾ ਅੱਗੇ ਵੇਖਦੇ ਹਾਂ ਸ਼ਬਦਾਂ 'ਚ ਬੜੀ ਭਿਆਨਕ ਚੇਤਾਵਨੀ ਸੀ। ਮੈਨੂੰ ਜਾਪਿਆ ਕਿ ਜਿਵੇਂ ਹੁਣ ਉਹ ਬਿਆਸ ਦਰਿਆ ਦੇ ਕੰਢੇ 'ਤੇ ਗੱਡੀ ਖੜ੍ਹਾ ਕਰੇਗਾ, ਸਾਨੂੰ ਧੱਕੇ ਦੇ ਕੇ ਹੇਠਾਂ ਉਤਾਰ ਦੇਗਾ, ਉੱਚੇ ਲੰਮੇ ਬੁੱਝਿਆਂ ਦੇ ਵਿੱਚ ਜਿੱਥੇ ਅੱਤਵਾਦੀ ਲੁਕੇ ਹੁੰਦੇ ਨੇ, ਜਾਂ ਜਿੱਥੇ ਪੁਲਿਸ ਤੋਂ ਪਿਸ਼ਾਬ ਕਰਨ ਦੇ ਬਹਾਨੇ ਬਚ ਕੇ ਭੱਜ ਜਾਂਦੇ ਨੇ। ਕੋਈ ਨਹੀਂ ਭਾਪੇ, ਕੋਈ ਨਹੀਂ, ਜੁਗਲ ਨੇ ਉਹਦੇ ਗੋਡਿਆਂ ਨੂੰ ਹੱਥ ਲਗਾਇਆ। ਉਹ ਵੀ ਗੁੱਸੇ ਅਤੇ ਨਫ਼ਰਤ ਦੇ ਵਿੱਚ ਸਿਰ ਹਿਲਾ ਕੇ, ਹਰਫਲਿਆ ਹੋਇਆ, ਘਬਰਾਇਆ ਹੋਇਆ। ਜਦੋਂ ਮੈਂ ਥੋੜ੍ਹਾ ਆਪਣੇ ਆਪ ਦੇ ਵਿੱਚ ਆਇਆ ਤਾਂ ਨਿੱਕੇ ਜਿਹੇ ਡੱਬੇ 'ਚ ਚਾਰ ਚੁਫੇਰੇ ਵੇਖਿਆ, ਚਾਰ ਜਾਣੇ ਡੱਬੇ 'ਚ ਹੋਰ ਸੀ, ਦੋ ਜਾਣੇ ਤਾਂ ਸਮਾਨ ਰੱਖਣ ਵਾਲੀ ਸੀਟ ਦੇ ਵਿੱਚ ਅੜਕੇ ਬੈਠੇ ਹੋਏ ਸੀ, ਦੋ ਜਾਣੇ ਪਰੇ ਇੱਕ ਲੱਕੜੀ ਦੀ ਪੇਟੀ ਦੇ ਉੱਤੇ। ਉਹਨਾਂ ਵਿੱਚੋਂ ਸਾਡੀ ਗੱਲਬਾਤ ਦੇ ਵਿੱਚ ਕੋਈ ਨਹੀਂ ਬੋਲਿਆ, ਸ਼ਾਇਦ ਉਹ ਵੀ ਸਾਡੇ ਵਰਗੇ ਹੀ ਸੀ। ਉਹਨਾਂ ਦੀ ਚੁੱਪ ਦੱਸਦੀ ਸੀ ਕਿ ਉਹ ਆਪਣੇ ਆਪ ਨੂੰ ਜਿਵੇਂ ਕਹਿ ਰਹੇ ਹੋਣ, ਤੂੰ ਆਪਣੀ ਨਿਬੇੜ ਕਿਸੇ ਦੇ ਨਾਲ ਕੀ। ਲੋਢੇ ਵੇਲੇ ਤੋਂ ਵੀ ਕਾਹਲੀ, ਹਫੜਾ ਦਫੜੀ, ਭੈ, ਸਹਿਮ ਸੰਗ ਚੱਲਦੇ ਰਹਿਣ, ਮੇਰਾ ਸਿਰ ਸੁੰਨਾ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਦੇ ਵਿੱਚ ਲੈ ਹਰੇਕ ਬੰਦੇ ਦੇ ਚਿਹਰੇ ਵੱਲ ਗੌਹ ਦੇ ਨਾਲ ਮੁੜ ਮੁੜ ਝਕਣਾ ਸ਼ੁਰੂ ਕੀਤਾ। ਸਮਾਨ ਵਾਲੀ ਸੀਟ ਦੇ ਵਿੱਚ ਧੌਣਾ ਨੀਵੀਆਂ ਕਰੀ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਹੀ ਕਰਮਚਾਰੀ ਸੀ, ਗਾਰਡ ਨਾਲ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਇਹੋ ਪ੍ਰਗਟ ਹੁੰਦਾ ਸੀ। ਪਰੇ ਲੱਕੜੀ ਦੀ ਪੇਟੀ ਦੇ ਉੱਤੇ ਜੁੜ ਕੇ ਬੈਠੇ ਦੋ ਸਿੱਖ ਨੌਜਵਾਨ, ਇੱਕ ਦੀ ਮੁੱਛ ਫੁੱਟਦੀ ਅਤੇ ਨਿੱਕੀ ਨਿੱਕੀ ਉੱਤਰ ਦੀ ਦਾੜੀ ਵੱਲ ਪਤਲਾ ਜਿਹਾ ਮੁੰਡਾ, ਜਿਸ ਦੇ ਸਿਰ 'ਤੇ ਪੋਚ ਕੇ ਬੱਝੀ ਹੋਈ ਉਣਾਬੀ ਪੱਗ, ਕਾਲਜੀਏਟ ਵਰਗੇ, ਦੂਸਰਾ ਉਹ ਤੋਂ 5-7 ਸਾਲ ਵੱਡਾ ਹੋਣਾ, ਭਾਰੇ ਜੁੱਸੇ ਦਾ, ਸਿਰ 'ਤੇ ਬੱਝੀ ਨੀਲੀ ਪੱਗ, ਭਰਵੀਂ ਖੁੱਲ੍ਹੀ ਦਾੜੀ। ਉਹ ਕੋਈ ਗੱਲਬਾਤ ਨਹੀਂ ਸੀ ਕਰ ਰਹੇ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਚੁੱਪ ਚਾਪ ਬੈਠੇ ਸੀ। ਮੈਨੂੰ ਉਹਨਾਂ ਦੀ ਚੁੱਪ ਵੀ ਸਾਜਿਸ਼ੀ ਜੀ ਜਾਪੀ। ਇੰਜ ਚੁੱਪ ਕਿਤੇ ਇਹੋ ਜਿਹੇ ਲੋਕ ਚਿੱਤੇ ਵਾਂਗ ਸ਼ਹਿ ਲਾ ਕੇ ਬੈਠੇ ਰਹਿੰਦੇ ਨੇ, ਫਿਰ ਯੋਗ ਮੌਕਾ ਦੇਖ ਕੇ ਘਾਤਕ ਹਮਲਾ ਕਰਨ ਦੇ ਲਈ ਝਪਟ ਪੈਂਦੇ ਨੇ। ਮੈਂ ਰਤਾ ਹੋਰ ਧਿਆਨ ਦੇ ਨਾਲ ਵੇਖਿਆ ਤਾਂ ਵੱਡਾ ਜਵਾਨ ਮੈਨੂੰ ਆਪਣੇ ਸਕੂਲ ਦੇ DP ਵਰਗਾ ਲੱਗਿਆ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ, ਘੱਟੋ ਘੱਟ ਮੈਨੂੰ ਤਾਂ ਇੱਦਾਂ ਹੀ ਲੱਗ ਰਿਹਾ ਸੀ। ਉਹਦੇ ਚਿਹਰੇ ਵੱਲ ਵੇਖਿਆ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਔਲਦਾ ਹੋਵੇ। ਸ਼ਾਇਦ ਉਹ ਹੁਣੇ ਆਖੇਗਾ DP ਦੇ ਬੋਲਾਂ 'ਚ, ਆ ਗਈ ਗੰਗੂ ਬਾਹਮਣ ਦੀ ਔਲਾਦ ਕਾਬੂ ਅੱਜ, ਬਚ ਕੇ ਜਾਓਗੇ ਕਿੱਥੇ ਜੇ ਜਾਣਾ ਪੁੱਤ, ਹਰਿਮੰਦਰ ਦੀ ਵਾਰਤਾ ਸੀਣੇ 'ਚ ਰੜਕੇ, ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜਕੇ। ਮੈਂ ਤਾਂ ਇੱਕ ਵਾਰਗੀ ਕੰਬ ਹੀ ਗਿਆ ਸੀ ਜਦੋਂ ਉਸ ਨੌਜਵਾਨ ਨੇ ਮੈਨੂੰ ਉੱਚੀ ਆਵਾਜ਼ 'ਚ ਕਿਹਾ, ਬਾਊ ਜੀ। ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ 'ਚ ਸਿਰ ਹਿਲਾਇਆ, ਇੱਥੇ ਇੱਕ ਜਣਾ ਸਾਡੇ ਕੋਲ ਆ ਜਾਓ, ਅੜ ਉੜ ਕੇ ਬਹਿ ਜਾਂਦੇ ਹਾਂ, ਦੋ ਜਣੇ ਹਾਰ ਟਰੰਕ ਪਿਆ ਤੁਹਾਡੇ ਕੋਲ, ਉਹਦੇ 'ਤੇ ਬੈਠ ਜਾਓ, ਪੈਂਡਾ ਵਾਹਵਾ, ਘੰਟਾ ਸਵਾ ਘੰਟਾ ਲੱਗ ਜਾਣਾ ਅਜੇ।
ਖਲੋਤੇ ਖਲੋਤੇ ਥੱਕ ਜਾਓਗੇ। ਇੱਕ ਪਲ ਤਾਂ ਮੈਨੂੰ ਜਾਪਿਆ ਮੈਂ ਐਵੇਂ ਡਰਿਆ ਹੋਇਆ, ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸੀ। ਉਹ ਨੌਜਵਾਨ ਦੇ ਬੋਲਾਂ 'ਚ ਤਾਂ ਅਪਨਤ ਸੀ, ਮੈਨੂੰ ਸ਼ਰਮ ਜੀ ਆਈ। ਪਰ ਫਿਰ ਵੀ ਮੇਰਾ ਉਸ ਦੇ ਕੋਲ ਜਾਣ ਨੂੰ ਜੀ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਦੇ ਕੋਲ ਜਾਣ ਦੇ ਲਈ ਆਖਿਆ, ਤੁਸੀਂ ਜਾਓ, ਜਿਉਂਦੇ ਰਹੋ ਸ਼ਾਬਾਵੇ। ਸਰਦਾਰ ਨੇ ਉਹਨਾਂ ਦੇ ਨਾਲ ਅੜ ਕੇ ਉਨਾਬੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ। ਮੈਂ ਜੁਗਲ ਨੂੰ ਟਰੰਕ 'ਤੇ ਬੈਠਣ ਦਾ ਇਸ਼ਾਰਾ ਕੀਤਾ, ਇੱਧਰ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ, ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਅਤੇ ਦੂਰ ਜਾਗ ਰਹੀਆਂ ਬੱਤੀਆਂ ਨੂੰ ਘੂਰ ਘੂਰ ਕੇ ਵੇਖ ਰਿਹਾ ਸੀ। ਮੈਂ ਉਹਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵਾਂ ਕਰਮਚਾਰੀ ਜਾਪਦੇ ਬੰਦਿਆਂ ਦੇ ਵਿੱਚੋਂ ਇੱਕ ਬੋਲ ਪਿਆ, ਵੇਖਿਓ ਕਿਤੇ ਭਾੜ ਨਾਲ ਟਰੰਕ ਨਾ ਤੋੜ ਦਿਓ। ਟਰੰਕ ਕਾਫ਼ੀ ਭਾਰੀ ਅਤੇ ਮਜ਼ਬੂਤ ਸੀ। ਉਸਨੇ ਸਾਡੇ ਪ੍ਰਤੀ ਗਾਰਡ ਦਾ ਰੁੱਖ ਵੇਖ ਕੇ ਉਹਨੂੰ ਖੁਸ਼ ਕਰਨਾ ਚਾਹਿਆ ਅਤੇ ਸਾਨੂੰ ਟਰੰਕ 'ਤੇ ਬੈਠਿਆਂ ਵੇਖ ਕੇ ਫਿਟਕਾਰਨ ਦੇ ਲਹਿਜੇ 'ਚ ਆਖਿਆ, ਤੋੜ ਦਿਓ ਕੋਈ ਨਹੀਂ, ਭਲਾ ਕਰਿਓ। ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜ੍ਹੇ ਹੋ ਜਾਂਦੇ ਨੇ, ਮੈਂ ਇੱਕਦਮ ਉੱਠ ਕੇ ਖੜ੍ਹ ਗਿਆ। ਉਹ ਬਹਿ ਜਾ ਹੁਣ, ਉਹਨੇ ਫੈਸਲਾ ਸੁਣਾਉਂਦੇ ਹੋਏ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫਿਰ ਚੁੱਪ ਚਾਪ ਜਿਹੇ ਤਰੀਕੇ ਦੇ ਨਾਲ ਟਰੰਕ 'ਤੇ ਜਾ ਬੈਠਿਆ। ਮੈਨੂੰ ਜਾਪਿਆ ਜਿਵੇਂ ਮੈਂ ਚਾਬੀ ਵਾਲਾ ਕੋਈ ਖਿਡੌਣਾ ਸੀ, ਦਿਲ ਦਿਮਾਗ ਤੋਂ ਬਿਨਾਂ, ਲਓ ਮਾਸ ਤੋਂ ਬਿਨਾਂ, ਰਬੜ ਦੀ ਇੱਕ ਮਸ਼ੀਨ। ਇਸ ਤਰ੍ਹਾਂ ਦੀਆਂ ਭਿਆਨਕ ਅਤੇ ਸਹਿਮ ਦੀ ਫਨ ਫਲਾਈ ਸਿਰ 'ਤੇ ਖੜੋਤੀਆਂ ਰਾਤਾਂ ਮੇਰੀ ਜ਼ਿੰਦਗੀ 'ਚ ਬਹੁਤ ਘੱਟ ਹੀ ਆਈਆਂ ਸੀ। ਲਾ ਪਾ ਕੇ ਇੱਕ ਰਾਤ ਮੇਰੇ ਚੇਤੇ ਉੱਤਰ ਆਈ ਸੀ, 10 ਕੁ ਸਾਲ ਪਹਿਲਾਂ। ਮੈਂ ਮੇਰੀ ਪਤਨੀ ਦੇ ਪੇਕੇ ਉਹਦੀ ਭੈਣ ਦੇ ਵਿਆਹ ਰਾਮਪੁਰ ਗਏ ਸੀ। ਉਸ ਦਿਨ ਹੈੱਡ ਮਾਸਟਰ ਦੇ ਨਾਲ ਤਨਖਾਹ ਕਢਾਉਣ ਵਾਲਾ ਵੀ ਚਲਾ ਗਿਆ ਸੀ। ਫਿਰ ਮਾਸਟਰਾਂ ਨੂੰ ਤਨਖਾਹ ਵੰਡਦਿਆਂ ਕਵੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖਾਹ ਚਾਹੀਦੀ ਸੀ, ਤਨਖਾਹ ਤੋਂ ਬਿਨਾਂ ਵਿਆਹ ਕਾਹਦਾ। ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ 'ਤੇ ਚੜ੍ਹਿਆ ਤਾਂ ਸਿਆਲੀ ਦਿਨਾਂ ਦੇ 5:30 ਵੱਜ ਚੁੱਕੇ ਹੋਣੇ। ਪਰ ਉਦੋਂ ਦਿਨ ਚੰਗੇ ਸੀ, ਅੱਡੇ 'ਤੇ ਉਤਰੇ ਸੂਰਜ ਤਾਂ ਕਾਫ਼ੀ ਦੇਰ ਹੋ ਚੁੱਕੀ ਸੀ, ਡੁੱਬ ਚੁੱਕਾ ਸੀ। ਰਾਮਪੁਰ ਨੂੰ ਜਾਣ ਵਾਲੀ ਸੜਕ ਮੀਲ ਕੁ ਦਾ ਫਰਕ ਪਾ ਕੇ ਕਿਸੇ ਹੋਰ ਪਿੰਡ ਦੇ ਵਿੱਚੋਂ ਦੀ ਵੱਲ ਦੀ ਲੰਘ ਪਾਉਂਦੀ ਹੋਈ ਜਾਂਦੀ ਸੀ। ਦੂਜਾ ਰਾਹ ਵੀ ਸੀ, ਇਸ ਦੂਜੇ ਪਿੰਡ ਦੇ ਖੇਤਾਂ ਦੇ ਵਿੱਚੋਂ 25-30 ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ ਦੇ ਵਿੱਚੋਂ ਨਿਕਲਦੀ ਕੱਚੀ ਸੜਕ ਜੋ ਰਾਮਪੁਰ ਦੀ ਫਿਰਨੀ 'ਤੇ ਜਾ ਚੜ੍ਹਦੀ। ਇੱਧਰ ਪੈਂਡਾ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਦੇ ਲਈ ਆਖ ਕੇ ਖੇਤਾਂ ਵਿੱਚੋਂ ਦੀ ਵੱਟ ਵੱਟ ਹੋ ਤੁਰ ਪਿਆ। ਹਨੇਰੀ ਰਾਤ ਸੀ, ਵੱਟਾਂ 'ਤੇ ਤਿਲਕਦੇ ਡਿੱਗਦੇ ਅਸੀਂ ਇੱਕ ਸੇਧ ਦੇ ਵਿੱਚੋਂ ਤੁਰੇ ਜਾ ਰਹੇ ਸੀ। ਮੇਰੀ ਪਤਨੀ ਮੇਰੇ 'ਤੇ ਖਿੱਚ ਕੇ ਕਹਿ ਰਹੀ ਸੀ ਕਿ ਇੰਨਾ ਕਵੇਲਾ ਕਰਤਾ, ਉਹਦੇ ਗਲ ਗਾਣਾ ਸੀ, ਚਿੰਤਾ ਵੀ ਜਾਇਜ਼ ਸੀ। ਸਾਡੇ ਕੋਲ ਪੈਸੇ ਸੰਜੇ ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾ ਜਾਂਦੇ ਹੋਈਏ, ਪਰ ਮੈਂ ਉਹਨੂੰ ਹੌਸਲਾ ਦੇ ਰਿਹਾ ਸੀ। ਮੇਰੇ ਮਨ ਦੇ ਵਿੱਚ ਸੀ ਕਿ ਸਾਹਮਣੇ ਜਿਹੜਾ ਬਲਬ ਜਗ ਰਿਹਾ ਸੀ ਉਹ ਉਸ ਬੈਕ ਦਾ ਸੀ ਜਿਸ ਦੇ ਐਨ ਕੋਲੋਂ ਰਾਮਪੁਰ ਦੀ ਕੱਚੀ ਸੜਕ ਨਿਕਲਦੀ ਸੀ। ਜਦੋਂ ਮੈਂ ਉਸ ਬਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ ਜਿਸ ਦੇ ਬਾਹਰ ਬਾਹਰ 2 ਵੱਡੀਆਂ ਕਿੱਕਰਾਂ ਸੀ ਜਿਨ੍ਹਾਂ ਦੇ ਕੋਲ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਠਾ ਪੱਕਾ ਕੋਠਾ ਸੀ ਜਿਸਦੇ ਸਿਰ 'ਤੇ ਬਲਬ ਜਾਗ ਰਿਹਾ ਸੀ। ਕੋਠੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਬਲਬ ਦੀ ਮੱਧਮ ਰੌਸ਼ਨੀ ਦੇ ਵਿੱਚ ਸਲੇਟੀ ਧੂੰਆਂ ਹਵਾ ਦੇ ਵਿੱਚ ਉੱਡ ਰਿਹਾ ਸੀ ਅਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂਹ ਸਾਰੇ ਮਾਹੌਲ 'ਚ ਫੈਲੀ ਹੋਈ ਸੀ। ਸ਼ਰਾਬੀ ਬੰਦੇ, ਮੇਰੇ ਨਿਹੱਥੇ ਦੇ ਨਾਲ ਇਕੱਲੀ ਜਨਾਨੀ, ਮੇਰੇ ਮਨ 'ਚ ਇੱਕਦਮ ਕਈ ਸੈਂਕੜੇ ਭੈੜੇ ਭੈੜੇ ਖਿਆਲ ਆਉਣ ਲੱਗ ਪਏ। ਮੈਂ ਕੰਬ ਗਿਆ, ਅਸੀਂ ਰਾਹ ਭੁੱਲ ਗਏ। ਮੈਂ ਪਤਨੀ ਦੇ ਬੁੱਲਾਂ 'ਤੇ ਉਂਗਲਾਂ ਰੱਖ ਕੇ ਉਹਨੂੰ ਚੁੱਪ ਕਰਨ ਦੇ ਲਈ ਕਿਹਾ। ਦੂਰ ਪਰੇ 8-10 ਕਿੱਲਿਆਂ 'ਚ ਇੱਕ ਵਿੱਥ ਦੇ ਉੱਤੇ ਸੱਜੇ ਹੱਥ ਅਤੇ ਇੱਕ ਖੱਬੇ ਹੱਥ ਬਲਬ ਜਗ ਰਹੇ ਸੀ। ਸ਼ਾਇਦ ਅਸਲੀ ਬੈਕ ਉਹਨਾਂ ਦੇ ਵਿੱਚੋਂ ਹੀ ਕੋਈ ਖੋਏਗੀ। ਮੈਂ ਪਿੱਛੇ ਬੱਸਾਂ ਦੇ ਅੱਡੇ ਵੱਲ ਫਿਰ ਸੱਜੇ ਅਨੁਮਾਨ ਲਗਾ ਕੇ ਸੋਚਿਆ ਕਿ ਖੱਬੇ ਹੱਥ ਵਾਲਾ ਬਲਬ ਤਾਂ ਉਸੇ ਬੈਕ ਦਾ ਹੋਣਾ ਚਾਹੀਦਾ। ਖੇਤਾਂ ਦੇ ਵੱਟੇ ਬੰਨਿਆਂ ਤੋਂ ਹੁੰਦਿਆਂ ਡਿੱਗਦੇ ਢਹਿੰਦੇ ਡਰੇ ਸਹਿਮੇ ਅਸੀਂ ਉਸ ਬਲਬ ਦੀ ਸੇਧ ਦੇ ਵਿੱਚ ਹੁਣ ਤੁਰੇ ਜਾ ਰਹੇ ਸੀ ਅਤੇ ਆਸੇ ਪਾਸੇ ਦਾ ਖੁੜਕ ਵੀ ਸੁਣ ਰਹੇ ਸੀ। ਸਾਨੂੰ ਹੌਲੀ ਹੌਲੀ ਹੌਲੀ ਡਰੀ ਆਵਾਜ਼ ਦੇ ਵਿੱਚ ਗੱਲਾਂ ਕਰਦਿਆਂ ਸੁਣ ਕੇ ਨੀਟੂ ਵੀ ਡਰ ਕੇ ਹਟਕੋਰੇ ਭਰਨ ਲੱਗ ਪਿਆ। ਉਸ ਬੈਕ 'ਤੇ ਪਹੁੰਚੇ ਤਾਂ ਉੱਥੇ ਵੀ ਕਿੱਕਰ ਦਾ ਕੋਈ ਰੁੱਖ ਨਹੀਂ ਨਜ਼ਰ ਆਇਆ। ਅਸੀਂ ਇਹ ਕਿਹੜੇ ਰਸਤੇ ਪੈ ਗਏ ਸਾਂ? ਮੇਰੀ ਪਤਨੀ ਹੋਣ ਹਾਕੀ ਹੋ ਗਈ।
ਖਾਲ ਵਿੱਚ ਡਿੱਗ ਪੈਣ ਕਰਕੇ ਉਹਦੇ ਸੈਂਡਲ ਪੈਰ ਗਾਰੇ ਦੇ ਨਾਲ ਲੇਥੂਪੇਥ ਹੋ ਗਏ ਸੀ। ਅੱਜ ਮੈਨੂੰ ਖੁਰਾ ਕੇ ਹੀ ਜਾਓਗੇ ਤੁਸੀਂ, ਉਸਨੇ ਹਿਰਖ ਕੇ ਆਖਿਆ ਅਤੇ ਬੁਸਕਣ ਲੱਗ ਪਈ। ਮੇਰੇ ਅੰਦਰ ਡਰ, ਸਹਿਮ ਅਤੇ ਚੜ੍ਹਨਾ ਹਟ ਛਿੜ ਗਈ, ਪਰ ਹੌਸਲਾ ਕਰਕੇ ਮੈਂ ਉਹਨੂੰ ਆਖਿਆ, ਕਬਲ ਨਾ ਕਦਾ, ਇੱਥੇ ਘਰ 'ਚ ਆਵਾਜ਼ ਮਾਰ ਕੇ ਵੇਖ, ਪਸ਼ੂ ਡੰਗਰ ਹੈਗੇ, ਪਰਿਵਾਰ ਰਹਿੰਦਾ ਕੋਈ? ਨਾ ਨਾ ਨਾ ਨਾ ਨਾ, ਵੇਖਿਓ ਕਿਤੇ, ਪਤਨੀ ਨੇ ਚੇਤਾਵਨੀ ਦਿੱਤੀ, ਉਹ ਡਰੀ ਹੋਈ ਸੀ। ਕੋਈ ਨਹੀਂ, ਤੂੰ ਨੀਟੂ ਨੂੰ ਫੜ ਲੈ ਜਾਣਾ, ਮੈਂ ਇਕੱਲਾ ਵੇਖ ਕੇ ਆਉਂਦਾ। ਮੈਂ ਬਾਹਰੋਂ ਆਵਾਜ਼ ਦਿੱਤੀ ਤਾਂ ਅੰਦਰੋਂ ਕੁੱਤਾ ਭੌਂਕਿਆ ਅਤੇ ਨਾਲ ਹੀ ਕੋਈ ਅੰਦਰੋਂ ਬੋਲਿਆ, ਕਿਹੜਾ ਬਈ? ਇੱਕ 30-35 ਸਾਲ ਦਾ ਜਵਾਨ ਦਰਵਾਜ਼ੇ 'ਚ ਆਇਆ। ਭਾਅ ਜੀ, ਅਸਲ 'ਚ ਗੱਲ ਇਹ ਹੈ ਕਿ ਮੈਂ ਰਾਮਪੁਰ ਜਾਣਾ ਹੈ ਪੰਡਿਤ ਰਾਮਨਾਥ ਦੇ ਘਰ, ਮੈਂ ਉਹਨਾਂ ਦਾ ਜਵਾਈ ਹਾਂ। ਸੜਕੇ ਜਾਣ ਦੀ ਥਾਂ ਵੱਟੋ ਵੱਟ ਕੱਚੀ ਸੜਕ ਦਾ ਰੁੱਖ ਕਰ ਬੈਠੇ ਆਪਣਾ ਇਹ, ਪਰ ਮੈਂ ਰਾਹ ਭੁੱਲ ਗਿਆ ਜੀ ਹੁਣ। ਅੱਛਾ, ਉਹ ਸੜਕ ਤਾਂ ਉਹ ਪਾਸੇ ਰਹਿ ਗਈ ਚੜ੍ਹਦੇ ਵੱਲ, ਤੁਸੀਂ ਇੱਧਰ ਲਹਿੰਦੇ ਨੂੰ ਆ ਗਏ। ਵੇ ਕੌਣ ਹੈ ਸੁਰਜੀਤ? ਅੰਦਰੋਂ ਕੋਈ ਜਨਾਨਾ ਆਵਾਜ਼ ਆਈ। ਨੌਜਵਾਨ ਨੇ ਮੇਰੇ ਬਾਰੇ ਦੱਸਿਆ ਤਾਂ 50-55 ਸਾਲ ਦੀ ਇੱਕ ਜਨਾਨੀ ਵਿਹੜੇ 'ਚ ਆਈ। ਪੁੱਤ, ਇਹਨੂੰ ਅੰਦਰ ਲੈ ਆ, ਰਾਮਨਾਥ ਦਾ ਜਵਾਈ ਕੀ ਸਾਡਾ ਜਵਾਈ ਕੀ? ਪੁੱਤਰ, ਸਾਡਾ ਪਿੰਡ ਵੀ ਰਾਮਪੁਰ ਹੀ ਹੈ, ਦੂਰ ਜ਼ਮੀਨ ਹੋਣ ਕਰਕੇ ਇੱਥੋਂ ਹੀ ਆ ਵਸੇ। ਤੂੰ ਵੱਡੀ ਦਲਾਰੀ ਦਾ ਪ੍ਰਾਹੁਣਾ? ਨਹੀਂ ਜੀ, ਛੋਟੀ ਪਾਰਵਤੀ ਦਾ, ਜਿਹੜੀ ਸ਼ਹਿਰ ਵਿਆਹੀ ਹੈ। ਅਤੇ ਲੰਘ ਆਉਣਾ ਅੰਦਰ। ਬੇ ਸੁਰਜੀਤ, ਤੂੰ ਉਹਦਾ ਰਾਹ ਰੋਕ ਕੇ ਕਿਉਂ ਖੜਾ? ਪਾਸੇ ਹੋ ਵੇ। ਸੁਰਜੀਤ ਹੱਸ ਕੇ ਪਾਸੇ ਹੋ ਗਿਆ। ਕੋਈ ਖਤਰਾ ਨਾ ਜਾਣ ਕੇ ਮੈਂ ਪਿੱਛੇ ਖੜੋਤੀ ਪਾਰਵਤੀ ਨੂੰ ਪਹਿਲਾਂ ਲੰਘਣ ਦੇ ਲਈ ਗਿਆ। ਲੈ ਕੁੜੇ ਪਾਰੋ, ਤੇਰੇ ਤਾਏ ਦਾ ਘਰ। ਉਹਨੇ ਅੱਗੇ ਵੱਧ ਕੇ ਪਾਰਵਤੀ ਦਾ ਸਿਰ ਪਲੋਸਿਆ। ਕਮਲੋ ਬਾਹਰ ਹੀ ਖਲੋਤੀ ਹੈ। ਅਤੇ ਫਿਰ ਸਾਨੂੰ ਮੰਜਿਆਂ 'ਤੇ ਬਿਠਾ ਗਰਮ ਪਾਣੀ ਕਰਕੇ ਤਾਈ ਕਰਤਾਰ ਕੌਰ ਨੇ ਪਾਰਵਤੀ ਦੇ ਲਿਬੜੇ ਪੈਰ ਧੁਆਏ। ਹਾਏ ਕਮਲੀ, ਪੁੱਤ ਉਸ ਵਕਤ 'ਤੇ ਨਹੀਂ ਤੁਰਨਾ ਹੁੰਦਾ। ਚੰਗਾ ਭੈਣ ਦਾ ਵਿਆਹ ਵੇਖਣ ਆਈ ਹੈ ਕੁੜੀ, 2-4 ਦਿਨ ਪਹਿਲਾਂ ਆਉਂਦੀ, ਸਗੋਂ ਕੰਮ ਧੰਦਾ ਕਰ ਹੁੰਦਾ। ਪਰ ਭੈਣਾ, ਤੂੰ ਤਾਂ ਸ਼ਹਿਰਨ ਹੋਈ ਨਾ ਹੁਣ, ਤੈਨੂੰ ਟਾਈਮ ਕਾਹਨੂੰ ਲੱਗਣਾ? ਅਤੇ ਫਿਰ ਸਾਡੇ ਰੋਕਦਿਆਂ ਰੋਕਦਿਆਂ ਵੀ ਤਾਈ ਨੇ ਆਪਣੀ ਨੂੰਹ ਨੂੰ ਸਾਡੇ ਲਈ ਗਰਮ ਦੁੱਧ ਕਰਨ ਦਾ ਆਦੇਸ਼ ਦਿੱਤਾ। ਦੁੱਧ ਪਿਆ ਕੇ ਉਸਨੇ ਸੁਰਜੀਤ ਨੂੰ ਸਾਡੇ ਨਾਲ ਜਾਣ ਲਈ ਕਿਹਾ। ਮੈਂ ਤਾਂ ਆਉਂਦੀ ਸੀ ਪੁੱਤ, ਇੱਥੇ ਹੀ ਰਹਿੰਦੇ, ਪਰ ਅੱਜ ਮੇਲ ਦਾ ਦਿਨ ਕਰਕੇ ਤੁਹਾਡੇ ਨਾ ਪੁੱਜਣ 'ਤੇ ਮਿਸਰ ਹੁਣੀ ਫਿਕਰ ਕਰਨਗੇ। ਜਾ ਵੇ ਸੁਰਜੀਤ, ਪਿੰਡ ਤੱਕ ਕਰਕੇ ਆ ਇਹਨਾਂ ਨੂੰ। ਸੁਰਜੀਤ ਇੱਕ ਹੱਥ 'ਚ ਡਾਂਗ, ਇੱਕ ਹੱਥ ਬੈਟਰੀ ਲੈ ਕੇ ਸਾਡੇ ਕੋਲ ਆਣ ਖੜੋਤਾ। ਲਿਆ ਭੈਣਾ, ਭਣੇਵਾ ਸਾਡਾ ਮੈਨੂੰ ਚੁਕਾ ਦੇ। ਆਓ ਸ਼ਰੀ ਬਾਬੂ, ਉਹਨੇ ਨੀਟੂ ਵੱਲ ਹੱਥ ਵਧਾਏ। ਓਪਰਾ ਬੰਦਾ ਡਾਂਗ ਵਾਲਾ ਹੱਥ 'ਚ ਅੱਗੇ ਟੌਰਚ ਫੜੀ, ਨੀਟੂ ਵੀ ਡਰ ਗਿਆ ਅਤੇ ਮਾਂ ਦੇ ਮੋਢੇ ਦੇ ਨਾਲ ਲੱਗ ਗਿਆ। ਕੋਈ ਨਹੀਂ ਭਰਾ ਜੀ, ਪਾਰਵਤੀ ਨੇ ਕਿਹਾ। ਗੰਦੂ, ਇਹ ਡਾਂਗ ਕਿਤੇ ਤੈਨੂੰ ਡਰਾਉਣ ਲਈ ਥੋੜ੍ਹੀ ਹੈ, ਸੁਰਜੀਤ ਨੇ ਗੱਲ ਵਿੱਚ ਹੀ ਛੱਡ ਦਿੱਤੀ। ਅਤੇ ਫਿਰ ਸੁਰਜੀਤ ਨੇ ਬੈਟਰੀ ਜਗਾਈ ਅਤੇ ਅੱਗੋਂ ਸਾਡੇ ਅੱਗੇ ਵੱਟਾਂ ਖਾਲਾਂ 'ਤੇ ਖਲੋ ਕੇ ਚਾਨਣ ਕਰਦਾ ਰਾਹ ਵਿਖਾਉਂਦਾ ਤੁਰ ਪਿਆ। ਸਾਨੂੰ ਪਿੰਡ ਦੀ ਫਿੜਨੀ 'ਤੇ ਚੜ੍ਹਾ ਕੇ ਵਾਪਸ ਮੁੜ ਗਿਆ। ਖੜਕ ਧੜਕ 'ਚ ਖੜਕ ਗੱਡੀ ਬਿਆਸ ਦੇ ਪੁਲ ਉੱਪਰੋਂ ਦੀ ਲੰਘ ਰਹੀ ਸੀ ਅਤੇ ਉਸਦੇ ਖੜਾਕੇ ਨੇ ਮੇਰੀ ਸੋਚ ਪਰਤਾਈ। ਸਾਨੂੰ ਤੁਸੀਂ ਇਹ ਬਹੁਤ ਗਲਤ ਬਾਤ ਪਾਤੀ, ਜ਼ਬਰਦਸਤੀ ਗੜਨ ਗੱਡੀ 'ਚ ਚੜ੍ਹਨ ਵਾਲੀ, ਗਲਤ ਕੀਤਾ ਤੁਸੀਂ। ਗਾਰਡ ਫਿਰ ਤੋਂ ਮੈਨੂੰ ਮੁਖਾਤਬ ਸੀ। ਮੈਂ ਤੁਹਾਨੂੰ ਗੱਡੀ 'ਚ ਉਤਾਰ ਦਿਆਂ ਜਾਂ ਗ੍ਰਿਫਤਾਰ ਕਰਾ ਦਿਆਂ? ਉਸਨੇ ਇੱਕ ਹੋਰ ਹਥੌੜਾ ਸਿਰ ਦੇ ਵਿੱਚ ਮਾਰਿਆ। ਇਸੇ ਦੀ ਕਸਰ ਬਾਕੀ ਸੀ। ਸਰ ਮਾਫ਼ੀ ਆ, ਸਾਡੀ ਮਜਬੂਰੀ ਸੀ। ਉਹਦੇ ਰੁੱਖੇ ਅਤੇ ਖੁਸ਼ਕ ਹੋਏ ਵਤੀਰੇ ਤੋਂ ਜਾਪਦਾ ਸੀ ਉਹ ਕੁਝ ਵੀ ਕਰ ਸਕਦਾ ਸੀ। ਤੁਹਾਨੂੰ ਆਪਣੀ ਮਜਬੂਰੀ ਦਾ ਤਾਂ ਅਹਿਸਾਸ ਹੈ, ਪਰ ਸਾਡੀ ਦਾ ਕੋਈ ਕਰੂਗਾ? ਨਹੀਂ, ਜੇ ਮੈਂ ਫੜਿਆ ਜਾਵਾਂ ਤੁਹਾਨੂੰ ਲਿਜਾਂਦਾ ਹੋਇਆ, ਮੇਰੀ ਤਾਂ ਨੌਕਰੀ ਗਈ ਨਾ। ਫਿਰ ਉੱਤੋਂ ਇਹ ਦਿਨ ਕਿਹੋ ਜਿਹੇ ਨੇ, ਮਾਹੌਲ ਕਿਹੋ ਜਿਹਾ, ਕੀ ਪਤਾ ਤੁਹਾਡੇ 'ਚੋਂ ਕੋਈ ਕੌਣ ਕਿਹੋ ਜਿਹਾ, ਕਿਸ ਤਰ੍ਹਾਂ ਦਾ? ਕੀ ਗੱਲ ਕਰਦੀ ਯਾਰ, ਮੈਂ ਕਿਹਦੀ ਮਾਂ ਨੂੰ ਮਾਸੀ ਆਖੂੰਗਾ? ਉਹਦਾ ਆਪਣਾ ਇੱਕ ਤਰਕ ਸੀ, ਠੀਕ ਵੀ ਸੀ। ਮੈਂ DP ਦੇ ਨਾਲ ਮਿਲਦੇ ਚਿਹਰੇ ਵਾਲੇ ਨੌਜਵਾਨ ਦੇ ਵੱਲ ਵੇਖਿਆ। ਨੇ ਜਾਣੀਏ ਕਿਤੇ ਇਹ ਉਹੋ ਜਿਹੇ ਤਾਂ ਨਹੀਂ? ਮੈਨੂੰ ਉਹਨਾਂ ਵੱਲ ਤੱਕਦਾ ਵੇਖ ਕੇ ਗਾਰਡ ਸ਼ਾਇਦ ਸਮਝਿਆ ਕਿ ਜਿਵੇਂ ਮੈਂ ਆਪਣਾ ਜਾਣਨਾ ਚਾਹ ਰਿਹਾ ਹੋਵਾਂ। ਕਿ ਗਾਰਡ ਉਹਨਾਂ ਬਾਰੇ ਚੁੱਪ ਕਿਉਂ ਸੀ, ਉਹਨੇ ਤਰਕ ਦਾ ਪੱਲੜਾ ਸਾਵਾ ਕਰਕੇ ਝਾੜਨਾ ਚਾਹਿਆ। ਹੁਣ ਇਹਨਾਂ ਸਰਦਾਰਾਂ ਦੀ ਗੱਲ ਕਰੋ, ਇਹੋ ਜਿਹੀ ਦੱਸੀ ਹੈ ਕਿ ਮੈਂ ਨਾ ਨਹੀਂ ਕਰ ਸਕਿਆ।
ਇੱਕ ਅੱਧਾ ਬੰਦਾ ਤਾਂ ਚਲੋ ਹੋਇਆ। ਵੱਡਾ ਨੌਜਵਾਨ ਬੋਲਿਆ, ਬੜੀ ਮਿਹਰਬਾਨੀ ਜੀ ਤੁਹਾਡੀ, ਅਸੀਂ ਤਾਂ ਤੁਹਾਡੇ ਦੇਣਦਾਰ ਹਾਂ ਜੀ। ਫਿਰ ਕੁਝ ਚਿਰ ਡੱਬੇ ਦੇ ਵਿੱਚ ਚੁੱਪ ਵਰਤੀ ਰਹੀ। ਗੱਡੀ ਚੱਲਣ ਦਾ ਖੜਕਾ ਮੇਰੇ ਜ਼ਹਿਨ ਦੇ ਵਿੱਚ ਖੜਕ ਰਿਹਾ ਸੀ। ਮੈਂ ਹੋਰ ਵੀ ਸਸੋ ਪੰਜ ਦੇ ਵਿੱਚ ਸੀ। ਇਹਨਾਂ ਸਰਦਾਰਾਂ ਨੇ ਭਲਾ ਇਹੋ ਜਿਹੀ ਕਿਹੜੀ ਗੱਲ ਕੀਤੀ ਹੋ, ਕੀ ਆਖਿਆ ਹੋਣਾ ਗਾਰਡ ਨੂੰ। ਗਾਰਡ ਬਾਹਰ ਵੱਲ ਵੇਖ ਰਿਹਾ ਸੀ। ਸਾਡੇ ਨਾਲ ਚੜ੍ਹਨ ਵਾਲੇ ਅਧਖੜ ਸਰਦਾਰ ਨੇ ਹੌਲੀ ਜੀ ਪਰ ਗਾਰਡ ਨੂੰ ਸੁਣਾ ਕੇ ਅੱਧਾ ਕੋਲ ਬੈਠੇ ਜਵਾਨਾਂ ਨੂੰ ਅਤੇ ਅੱਧਾ ਸਾਡੇ ਵੱਲ ਵੇਖਦਿਆਂ ਕਿਹਾ, ਆਪਾਂ ਨੂੰ ਥੋੜ੍ਹੀ ਬਹੁਤ ਸੇਵਾ ਤਾਂ ਕਰਨੀ ਬਣਦੀ ਹੈ, ਘੱਟੋ ਘੱਟ ਕਿਰਾਏ ਜੋਗੀ ਤਾਂ। ਉਹਨੇ ਜੇਬ ਦੇ ਵਿੱਚ 10 ਦਾ ਨੋਟ ਕੱਢਿਆ। ਮੈਂ ਅਤੇ ਜੁਗਲ ਨੇ ਵੀ 10-10 ਰੁਪਏ ਕੱਢ ਕੇ ਸਰਦਾਰ ਨੂੰ ਫੜਾਏ। ਖੁੱਲ੍ਹੀ ਦਾੜ੍ਹੀ ਵਾਲੇ ਨੌਜਵਾਨ ਨੇ 20 ਦਾ ਨੋਟ ਕੱਢ ਕੇ ਉਸ ਸਰਦਾਰ ਵੱਲ ਵਧਾਇਆ ਅਤੇ ਗਾਰਡ ਹੁਣ ਸਾਡੇ ਵੱਲ ਵੇਖ ਰਿਹਾ ਸੀ। ਨੌਜਵਾਨ ਨੂੰ ਨੋਟ ਫੜਾਉਂਦਿਆਂ ਵੇਖ ਕੇ ਉਹਨੇ ਕਿਹਾ, ਉਹ ਰਹਿਣ ਦਿਓ, ਇਹਨਾਂ ਦੇ ਮੋੜ ਦਿਓ 20 ਦਾ ਨੋਟ। ਸਰਦਾਰ 30 ਰੁਪਏ ਫੜਾਉਣ ਗਾਰਡ ਦੇ ਵੱਲ ਵਧਣ ਹੀ ਲੱਗਾ ਸੀ ਕਿ ਗਾਰਡ ਨੇ ਦੋਹਾਂ ਕਰਮਚਾਰੀਆਂ ਨੂੰ ਇੱਕ ਨੂੰ ਕਿਹਾ, ਮੁਰਾਰੀ ਆ ਫੜੀ ਯਾਰ। ਮੁਰਾਰੀ ਨੇ 30 ਰੁਪਏ ਫੜ ਕੇ ਜੇਬ ਦੇ ਵਿੱਚ ਪਾ ਲਏ। ਉਹਦੀ ਜੇਬ ਦੇ ਵਿੱਚ ਪੈਸਿਆਂ ਦੀ ਇੱਕ ਪਲ ਲਈ ਤਾਂ ਮੈਂ ਜਿਵੇਂ ਹੀ ਉਹਨੇ ਹੱਥ ਵਧਾਇਆ ਤਣਾਅ ਮੁਕਤ ਕਰ ਦਿੱਤਾ ਸੀ। ਅੱਖਾਂ ਮੀਟ ਕੇ ਨਿਸ਼ਚਿੰਤ ਹੋਣ ਦਾ ਯਤਨ ਕੀਤਾ ਪਰ ਸ਼ੱਕ ਦੀ ਇੱਕ ਚੰਗਿਆੜੀ ਮੇਰੇ ਅੰਦਰ ਧੁਖਣ ਲੱਗ ਪਈ ਸੀ। ਕਿਤੇ ਇਹ ਗਾਰਡ ਇਹਨਾਂ ਤੋਂ ਡਰਦਾ ਤਾਂ ਨਹੀਂ, ਕਿਤੇ ਇਹ ਪੈਸੇ ਵੀ ਮੋੜ ਦਿੱਤੇ ਨੇ, ਇਹ ਬੰਦੇ ਕੁਝ ਹੋਰ ਤਾਂ ਨਹੀਂ। ਮੈਨੂੰ ਲੱਗਾ ਮੈਂ ਉਸ ਨੌਜਵਾਨ ਅਤੇ DP ਦਾ ਚਿਹਰਾ ਆਪਸ 'ਚ ਘੁਲਦਾ ਮੁਲਦਾ ਫੈਲਦਾ ਹੁੰਦਿਆਂ ਦੇਖ ਕੇ ਉਹਦੇ ਚਿਹਰੇ ਦੇ ਸਾਰੇ ਡੱਬਿਆਂ ਨੂੰ ਆਪਣੀਆਂ ਅੱਖਾਂ 'ਚ ਕੈਦ ਕਰ ਰਿਹਾ ਸੀ। ਮੇਰੇ ਕੰਨਾਂ ਦੇ ਵਿੱਚ ਹੀ DP ਦੇ ਬੋਲ ਗੂੰਜੇ, ਸਾਡੇ ਵੀ ਹੋਣਗੇ ਬੋਲ ਬਾਲੇ ਕਦੀ ਅਕਸਰ ਤਾਂ। ਹਰਚਰਨ ਅਤੇ ਦੂਜੇ ਸਿੱਖ ਮਾਸਟਰ ਘੱਟ ਹੀ ਕਿਸੇ ਨੂੰ ਚੁੱਭਵੀਂ ਗੱਲ ਆਖਦੇ ਸੀ, ਆਪਸ 'ਚ ਜੋ ਮਰਜ਼ੀ ਕਹਿੰਦੇ ਰਹੇ ਹੋਣ ਪਰ ਸਾਂਝੀ ਮੇਜ਼ 'ਤੇ ਸਾਂਝੀਆਂ ਗੱਲਾਂ ਹੀ ਕਰਦੇ ਸੀ। ਆਪਸ 'ਚ ਤਾਂ ਸਾਰੇ ਹੀ ਕਰਦੇ ਸੀ ਪਰ DP ਵਰਗਾ ਸ਼ਰੇਆਮ ਕੋਈ ਘੱਟ ਹੀ ਬੋਲਦਾ ਸੀ। ਉਸ ਦਿਨ ਉਹ ਕਹਿ ਰਿਹਾ ਸੀ, ਹੁਣ ਪੁਲਿਸ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰ ਰਹੀ ਹੈ ਮੀਰ ਮਨੂ ਵਾਂਗੂ, ਪਰ ਭਾ ਜਿਉਂ ਜਿਉਂ ਮਨੂ ਵੱਢਦਾ ਇਉਂ ਇਹ ਦੂਣੇ ਚੋਣੇ ਹੋਏ। ਕਾਨੂੰਨ ਅਤੇ ਅਦਾਲਤਾਂ ਕਿੱਧਰ ਗਈਆਂ? ਪੁਲਿਸ ਹੀ ਵਿਧਾਨ, ਪੁਲਿਸ ਹੀ ਗਵਾਹ, ਪੁਲਿਸ ਹੀ ਜੱਜ, ਪੁਲਿਸ ਹੀ ਜੱਲਾਦ ਅਤੇ ਇਹ ਲੋਕ ਰਾਜ। ਉਸ ਦਿਨ DP ਦੀ ਬੋਲ ਚਾਲੇ ਵਾਲੀ ਗੱਲ ਸੁਣ ਕੇ ਹਿਸਾਬ ਮਾਸਟਰ ਨਰੇਸ਼ ਮੈਨੂੰ ਵੱਖਰਾ ਹੋ ਕੇ ਕਹਿਣ ਲੱਗਾ, ਇਹ ਐਵੇਂ ਹੀ ਪਿੱਟੀ ਜਾਂਦਾ ਹੈ ਪੁਲਿਸ ਨੂੰ, ਗਵਾਹਾਂ ਨੂੰ, ਜੱਜਾਂ ਨੂੰ, ਸਭ ਨੂੰ ਤਾਂ ਮਾਰੀ ਜਾਂਦੇ ਨੇ। ਇਹਨਾਂ ਨੂੰ ਅਦਾਲਤਾਂ 'ਚੋਂ ਸਜ਼ਾ ਹੋਣੋਂ ਰਹੀ ਫਿਰ, ਅਤੇ ਰਹੀ ਗੱਲ ਇਹਨਾਂ ਦੇ ਬੋਲ ਬਾਲਿਆਂ ਦੀ, ਪੰਜਾਬ 'ਚ ਪਾਰਟੀ ਕੋਈ ਅੱਗੇ ਆਵੇ, ਮੁੱਖ ਮੰਤਰੀ ਇਹਨਾਂ ਦਾ ਬਣਦਾ, ਰਾਸ਼ਟਰਪਤੀ ਇਹਨਾਂ ਦਾ ਸਦਾ ਸੈਂਟਰ ਦੇ ਵਿੱਚ, 1-2 ਮਹੱਤਵਪੂਰਨ ਮਿਨਿਸਟਰੀਆਂ ਦੇ ਵਿੱਚ ਇਹਨਾਂ ਦੇ ਕੋਲ, ਫੌਜਾਂ 'ਚ, ਪੁਲਿਸ 'ਚ ਅਫਸਰ ਇਹਨਾਂ ਦੇ, ਇਹਨਾਂ ਦੀ ਗਿਣਤੀ ਤਾਂ ਵੇਖੋ, ਅਹੁਦਿਆਂ ਦੀ ਪ੍ਰੈਜੈਂਸ ਤਾਂ ਵੇਖੋ। ਉਹਦੀ ਗੱਲ ਮੁੱਕਦੀ ਨਾ ਵੇਖ ਕੇ ਮੈਂ ਹੱਸਦਾ ਨਿਕਲ ਗਿਆ। ਹੁਣ ਤਾਂ ਭਰਾਵਾ ਦਿਨ ਰਾਤ ਬੋਲ ਬਾਲਾ ਹੀ ਇਹਨਾਂ ਦਾ, ਕਿਤੇ ਉਹ ਮਾਰਤਾ ਕਿਤੇ ਉਹ ਠਾ। ਸਾਹਮਣੇ ਬੈਠੇ ਦੋਵੇਂ ਨੌਜਵਾਨ ਚੁੱਪ ਚਾਪ ਸੀ। ਛੋਟਾ ਤਾਂ ਸ਼ਾਇਦ ਸਾਰੇ ਸਫ਼ਰ ਦੇ ਦੌਰਾਨ ਇੱਕ ਅੱਧੀ ਵਾਰੀ ਬੋਲਿਆ ਹੋਣਾ। ਉਹਨਾਂ ਤੋਂ ਕਲਪਿਆ ਖਤਰਾ ਮੈਨੂੰ ਨਿਰਮੂਲ ਜਾਪਿਆ ਪਰ ਖਤਰਾ ਤਾਂ ਸਿਰ 'ਤੇ ਹੋਰ ਹੈ। ਜਦੋਂ ਮਾਨਾ ਵਾਲਾ ਲੰਘਦਿਆਂ ਗਾਰਡ ਨੇ ਆਖ ਦਿੱਤਾ, ਤੁਹਾਨੂੰ ਅਸੀਂ ਸਟੇਸ਼ਨ 'ਤੇ ਨਹੀਂ ਉਤਾਰ ਸਕਦੇ, ਉਰੇ ਉਤਾਰਨਾ ਪਊਗਾ। ਸਟੇਸ਼ਨ 'ਤੇ ਉਤਰਦਿਆਂ ਸਾਡੀ ਤੁਹਾਡੀ ਦੋਹਾਂ ਧਿਰਾਂ ਦੀ ਪੁੱਛ ਹੋਊ, ਕਿਤੇ ਐਵੇਂ ਨਾ ਧੜ ਲੈ ਜਾਇਓ। ਅੰਮ੍ਰਿਤਸਰ ਦੀ ਜੂਹ ਵੜਦਿਆਂ ਹੀ ਗੱਡੀ ਹੌਲੀ ਹੌਲੀ ਹੌਲੀ ਰਫ਼ਤਾਰ ਨਾਲ ਸ਼ੁਰੂ ਹੋ ਗਈ। ਜਿਉਂ ਹੀ ਗੱਡੀ ਜੌੜੇ ਫਾਟਕ ਲੰਘ ਕੇ ਗੋਲਡਨ ਐਵਨਿਊ ਕੋਲ ਪਹੁੰਚੀ ਉਹਦੀ ਰਫ਼ਤਾਰ ਕਾਫ਼ੀ ਧੀਮੀ ਹੋ ਗਈ ਸੀ। ਚਲੋ ਜੀ ਚਲੋ, ਉੱਠੋ ਬਾਈ ਜੀ, ਉਤਰਨ ਲਈ ਇਹ ਥਾਂ ਵਧੀਆ, ਪੱਧਰੀ ਹੈ। ਭਾਵੇਂ ਨਿੰਮੀ ਜਿਹੀ ਚੰਨ ਚਾਨਣੀ ਵੀ ਪਸਰ ਰਹੀ ਸੀ ਪਰ ਉਹਨੇ ਸਰਚ ਲਾਈਟ ਮਾਰ ਕੇ ਸਾਨੂੰ ਪੱਧਰੀ ਪਟੜੀ ਵਿਖਾਈ ਅਤੇ ਛਾਲ ਮਾਰਨ ਲਈ ਕਿਹਾ, ਛੇਤੀ ਕਰੋ ਛੇਤੀ। ਬਾਰੀ ਕੋਲ ਸਭ ਤੋਂ ਅੱਗੋਂ ਮੈਂ ਹੀ ਸੀ। ਬਾਰੀ ਦਾ ਡੰਡਾ ਫੜ ਕੇ ਪਾਏਦਾਨ 'ਤੇ ਸੰਭਲ ਕੇ ਪੈਰ ਧਰਿਆ, ਫਿਰ ਜਿਸਮ ਸੰਭਾਲਦਾ ਅੱਗੇ ਨੂੰ ਮੂੰਹ ਕਰਕੇ ਪਟੜੀ 'ਤੇ ਹੌਲੀ ਜਿਹਾ ਉਤਰ ਗਿਆ। 10-15 ਗਜ਼ ਦੀ ਵਿੱਥ 'ਤੇ ਜੁਗਲ ਵੀ ਉਤਰ ਗਿਆ। ਥੋੜ੍ਹੀ ਥੋੜ੍ਹੀ ਵਿੱਥ 'ਤੇ ਹੋਰ ਜਾਣੇ ਵੀ ਉਤਰ ਰਹੇ ਸੀ ਪਰ ਸਾਨੂੰ ਉਹਨਾਂ ਨੂੰ ਵੇਖਣ ਅਤੇ ਉਡੀਕਣ ਦੀ ਕੋਈ ਲੋੜ ਨਹੀਂ ਸੀ। ਰਾਤ ਨੂੰ ਰੇਲਵੇ ਲਾਈਨ ਦੇ ਨਾਲ ਨਾਲ ਚੱਲਣਾ ਵੀ ਕੋਈ ਘੱਟ ਖਤਰੇ ਦੀ ਗੱਲ ਥੋੜ੍ਹੇ ਆ।
ਰੇਲਵੇ ਲਾਈਨ ਉਖੇੜਨ ਲੱਗੇ, ਗੱਡੀ ਉਲਟਾਉਣ ਲੱਗੇ, ਕਿਤੇ ਕੋਈ ਇਹ ਕਹਿ ਦੇਵੇ ਵੀ ਇਹੀ ਨੇ। ਮੈਂ ਜੁਗਲ ਨੂੰ ਆਖਿਆ, ਪਟੜੀ ਤੋਂ ਉੱਤਰ ਕੇ ਆ ਸਿੱਧੇ ਡਾਂਡੇ ਮਿੰਡੇ ਹੋ ਜਾਈਏ ਆਬਾਦੀ ਵੱਲ ਨੂੰ। ਅਤੇ ਅਸੀਂ ਤੇਜ਼ ਤੇਜ਼ ਕਦਮੀ ਤੁਰ ਪਏ। ਸੱਚੀ ਗੱਲ ਤਾਂ ਇਹ ਸੀ ਕਿ ਮੈਂ ਅਜੇ ਵੀ ਉਹਨਾਂ ਸਿੱਖ ਨੌਜਵਾਨਾਂ ਤੋਂ ਡਰਿਆ ਸੀ ਕਿ ਪਤਾ ਨਹੀਂ ਕੌਣ ਕਿਹੜਾ ਹੈ, ਭੇਦ ਭਰੇ ਰਹੱਸਮਈ ਗੜੁੱਪ ਝੜੁੱਪ। ਤੁਰੇ ਜਾਂਦੇ ਮੈਂ ਪਿੱਛਾ ਭੌਂ ਕੇ ਵੇਖਿਆ, ਉਹ ਦੋਵੇਂ ਗੱਡੀਓਂ ਉੱਤਰ ਕੇ ਪਿੱਛੇ ਮੁੜ ਕੇ ਸਾਡੇ ਵੱਲ ਹੀ ਆ ਰਹੇ ਸੀ। ਅਧਖੜ ਸਰਦਾਰ ਸ਼ਾਇਦ ਅੱਗੇ ਉਤਰਿਆ ਸੀ। ਉਸਨੂੰ ਤੇਜ਼ ਕਦਮੀ ਆਪਣੇ ਵੱਲ ਆਉਂਦਿਆਂ ਵੇਖ ਕੇ ਮੇਰਾ ਦਿਲ ਧੜਕਿਆ। ਮੈਂ ਜੁਗਲ ਨੂੰ ਹੋਰ ਤੇਜ਼ ਤੁਰਨ ਲਈ ਕਹਿ ਦਿੱਤਾ, ਮੈਨੂੰ ਤਾਂ ਖਤਰਨਾਕ ਮੰਦਰੇ ਲੱਗਦੇ ਨੇ ਯਾਰ ਇਹ। ਇੰਨੇ ਚਿਰ ਵਿੱਚ ਉਹਨਾਂ ਦੇ ਤੇਜ਼ ਕਦਮਾਂ ਦੇ ਖੜਾਕ ਦੇ ਨਾਲ ਉਹਨਾਂ ਦੀ ਹੌਲੀ ਹੌਲੀ ਗੱਲਾਂ ਦੀ ਆਵਾਜ਼ ਵੀ ਸੁਣਾਈ ਦੇਣ ਲੱਗ ਪਈ। ਇੱਕ ਕਹਿ ਰਿਹਾ ਸੀ, ਭੱਜ ਕੇ ਮਿਲ ਪੈਂਦੇ ਹਾਂ। ਇਹ ਆਵਾਜ਼ ਸ਼ਾਇਦ ਛੋਟੇ ਦੀ ਸੀ। ਮੇਰੇ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਛੁੱਟ ਗਿਆ। ਮੈਨੂੰ ਲੱਗਿਆ ਹੁਣੇ ਭੱਜ ਕੇ ਮਿੰਟ ਦੇ ਵਿੱਚ ਉਹ ਸਾਡੀ ਮੋਰੀ ਚੜ੍ਹਨਗੇ ਅਤੇ ਫਿਰ ਇੱਕ ਛਣ ਦੇ ਵਿੱਚ ਠਾ ਠਾ ਗੋਲੀਆਂ ਸਾਡੀ ਪਿੱਠ ਦੇ ਵੱਲ ਛਾਤੀ ਚੀਰਦੀਆਂ ਹੋਈਆਂ ਆਰ ਪਾਰ ਹੋ ਜਾਣਗੀਆਂ। ਮੈਂ ਪਿੱਛੋਂ ਆਉਂਦੀ ਆਵਾਜ਼ ਦੇ ਵੱਲ ਧਿਆਨ ਦਿੱਤਾ। ਨਹੀਂ, ਆਵਾਜ਼ ਮਾਰ ਲੈਂਦੇ ਹਾਂ, ਆਵਾਜ਼ ਮਾਰ ਲੈਂਦੇ ਹਾਂ, ਵੱਡਾ ਨੌਜਵਾਨ ਕਹਿ ਰਿਹਾ ਸੀ। ਡਰੇ ਹੋਏ ਅਸੀਂ ਆਪਸ ਦੇ ਵਿੱਚ ਕੋਈ ਵੀ ਗੱਲ ਨਹੀਂ ਸੀ ਕਰ ਰਹੇ। ਉਹਨਾਂ ਦੇ ਹੋਰ ਤੇਜ਼ ਹੋ ਜਾਣ ਦੇ ਨਾਲ ਸਾਡੀ ਵਿੱਥ ਵੀ ਘੱਟ ਗਈ ਸੀ। ਮੈਂ ਜੁਗਲ ਨੂੰ ਦੌੜਨ ਵਾਸਤੇ ਹੀ ਕਹਿਣ ਲੱਗਾ ਸੀ ਕਿ ਪਿੱਛੋਂ ਆਵਾਜ਼ ਆਈ, ਬਾਊ ਜੀ। ਸਹਿਮ ਨਾਲ ਮੇਰੇ ਪੈਰਾਂ ਨੂੰ ਜਿਵੇਂ ਜੰਜੀਰ ਵੱਜ ਗਈ ਹੋਵੇ। ਜੁਗਲ ਵੀ ਖੜੋ ਗਿਆ। ਤੁਸੀਂ ਤਾਂ ਭੱਜ ਹੀ ਉੱਠੇ, ਸਾਨੂੰ ਨਾਲ ਨਹੀਂ ਰਲਾ ਰਹੇ, ਵੱਡਾ ਨੌਜਵਾਨ ਕਹਿਣ ਲੱਗਾ। ਅਸਲ 'ਚ ਮੇਰੀ ਚਾਚੀ ਇਹਦੀ ਛੋਟੇ ਦੀ ਮਦਰ ਦੀ ਡੈਥ ਅੱਜ ਸ਼ਾਮੀ 3 ਵਜੇ ਹੋ ਗਈ। ਮੈਂ ਇਹਨੂੰ ਲੈਣ ਗਿਆ ਸੀ ਜਲੰਧਰੋਂ। ਬੱਸ ਜਾਂਦਿਆਂ ਆਉਂਦਿਆਂ ਕਵੇਲਾ ਹੋ ਗਿਆ। ਗਾਰਡ ਵਿਚਾਰੇ ਨੂੰ ਬੇਨਤੀ ਕੀਤੀ ਅਤੇ ਉਹ ਮੰਨ ਗਿਆ। ਮੈਨੂੰ ਕੋਈ ਹੁਣ ਗੱਲ ਨਹੀਂ ਸੀ ਔੜ ਰਹੀ। ਮੈਂ ਅਜੇ ਭੈ ਦੇ ਸ਼ਿਕੰਜੇ ਦੇ ਵਿੱਚੋਂ ਪੂਰੀ ਤਰ੍ਹਾਂ ਨਿਕਲ ਨਹੀਂ ਸੀ ਸਕਿਆ। ਚਲੋ ਤੁਰੋ, ਉਸਨੇ ਆਖਿਆ। ਮੈਂ ਅਜੇ ਵੀ ਡਰਿਆ ਖੜੋਤਾ ਸੀ। ਮੈਨੂੰ ਖੜੋਤਾ ਵੇਖ ਕੇ ਵੱਡਾ ਨੌਜਵਾਨ ਕਹਿਣ ਲੱਗਾ, ਅਸਲ 'ਚ ਗੱਲ ਇਹ ਹੈ ਕਿ ਅਸੀਂ ਦੋਵੇਂ ਡਰਦੇ ਹਾਂ ਕਿ ਕਿਤੇ CRPF ਜਾਂ ਪੁਲਿਸ 'ਚੋਂ ਕਿਸੇ ਨੇ ਵੇਖ ਲਿਆ ਤਾਂ ਸਾਨੂੰ ਸ਼ਕਲੋਂ ਸਿੱਖ ਵੇਖ ਕੇ ਗੋਲੀ ਨਾ ਮਾਰ ਦੇਣ। ਅੱਜ ਕੱਲ੍ਹ ਬੰਦਾ ਮਾਰਨ ਲੱਗਿਆਂ ਪੁੱਛ ਗਿੱਛ ਕੌਣ ਕਰਦਾ ਜੀ? ਤੁਸੀਂ ਨਾਲ ਹੋਵੋਗੇ ਅਤੇ ਸ਼ਾਇਦ ਸਾਡਾ ਬਚਾਅ ਹੋ ਜਾਵੇ, ਉਹ ਬੋਲ ਬੋਲ ਰਿਹਾ ਸੀ। ਮੇਰੇ ਮਨ ਵਿੱਚੋਂ ਤਣਾਅ ਅਤੇ ਸਹਿਮ ਦੀ ਧੁੰਦ ਹੌਲੀ ਹੌਲੀ ਦੂਰ ਹੋ ਰਹੀ ਸੀ। ਮੇਰੀਆਂ ਨਾੜਾਂ 'ਚ ਜੰਮਿਆ ਹੋਇਆ ਖੂਨ ਫਿਰ ਪੰਘਰ ਕੇ ਤੁਰ ਪਿਆ। ਮੈਂ ਨਿਸ਼ਚਿੰਤ ਹੋ ਕੇ ਉਹਦੇ ਅੱਗੇ ਅੱਗੇ ਤੁਰ ਪਿਆ ਅਤੇ ਉਹ ਬੇਫਿਕਰ ਰਹਿਣ ਦੇ ਲਈ ਮੈਨੂੰ ਆਖ ਰਿਹਾ ਸੀ। ਮੈਂ ਅੱਗੇ ਅੱਗੇ ਤੁਰਿਆ ਜਾ ਰਿਹਾ ਸਾਂ ਅਤੇ ਮੈਨੂੰ ਜਾਪ ਰਿਹਾ ਸੀ ਕਿ ਮੈਂ ਜਿਵੇਂ ਸੁਰਜੀਤ ਹੋਵਾਂ ਅਤੇ ਮੇਰੇ ਹੱਥ 'ਚ ਡਾਂਗ ਅਤੇ ਬੈਟਰੀ ਫੜੀ ਹੋਵੇ ਅਤੇ ਮੈਂ ਜਿਸਦਾ ਸਿਰਫ ਨਾਂ ਰਾਜਕੁਮਾਰ ਸੀ ਚੌਥੀ ਕੂਟ ਵੱਲ ਹਿੱਕ ਤਾਣੀ ਤੁਰਿਆ ਜਾ ਰਿਹਾ ਸੀ। ਔਰ ਇਹ ਕਹਾਣੀ ਸੀ ਚੌਥੀ ਕੂਟ, ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ। ਉਮੀਦ ਹੈ ਪਸੰਦ ਆਈ ਹੋਏਗੀ ਤੁਹਾਨੂੰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

Home Run Radio Magic.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station,

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋ ਕੇ ਕਰ ਰਹੇ ਹੋ ਕੇ ਉਸ ਰੱਬ ਦਾ ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ 'ਤੇ ਇਸ ਖੁਸ਼ੀ ਨੂੰ ਬਣਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਖੁਸ਼ੀ ਦਾ ਅਭਿਆਸ ਕਰਦੇ ਹੋ, ਖੁਸ਼ ਰਹਿਣ ਦਾ ਅਭਿਆਸ ਕਰਦੇ ਹੋ, ਤਾਂ ਹੌਲੀ ਹੌਲੀ ਤੁਹਾਨੂੰ ਖੁਸ਼ ਰਹਿਣਾ ਆ ਜਾਂਦਾ। ਫਿਰ ਕੌਣ ਨਹੀਂ ਚਾਹੁੰਦਾ ਖੁਸ਼ ਰਹਿਣਾ। ਆਓ ਫਿਰ ਖੁਸ਼ੀ ਖੁਸ਼ੀ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ, ਅੱਜ ਦੇ ਦਿਨ ਦੇ ਵਿੱਚ। ਅੱਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੰਤ ਸੁਭਾਅ ਫਕੀਰ ਬੰਦਾ ਜਿਹੜਾ ਆਪਣੀ ਜ਼ਿੰਦਗੀ ਮੌਤ ਦੀਆਂ ਆਖਰੀ ਘੜੀਆਂ ਗਿਣ ਰਿਹਾ ਸੀ, ਕੁਛ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋਏ, ਉਹਦੇ ਚਾਹੁਣ ਵਾਲੇ, ਉਹਦੇ ਪਰਿਵਾਰ ਦੇ ਜੀ ਜਿਹੜੇ ਉਹਨੂੰ ਬਹੁਤ ਪਿਆਰ ਕਰਦੇ ਸੀ, ਜਿਨ੍ਹਾਂ ਦੇ ਲਈ ਉਹਨੇ ਬਹੁਤ ਕੁਛ ਕੀਤਾ, ਉਹਦੇ ਲਈ ਅਰਦਾਸਾਂ ਕਰ ਰਹੇ ਸੀ। ਭਾਵੇਂ ਉਹ ਕਿੰਨੀ ਤਕਲੀਫ ਦੇ ਵਿੱਚ, ਪਰ ਫਿਰ ਵੀ ਉਹ ਖੁਸ਼ ਸੀ। ਉਹ ਭਾਣੇ ਦੇ ਵਿੱਚ ਹੀ, ਸਬਰ ਦੇ ਵਿੱਚ ਇੰਨੇ ਲੋਕ ਇਕੱਠੇ ਹੋਏ ਤਾਂ ਉਹਨਾਂ ਦਾ ਸੁੱਖ ਦੁੱਖ ਤੋਂ ਇਲਾਵਾ ਇੱਕ ਸਵਾਲ ਸੀ। ਸਾਰਿਆਂ ਦਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਬੜੀ ਵਾਰੀ ਉਹਦੇ ਤੋਂ ਪਹਿਲਾਂ ਵੀ ਪੁੱਛਿਆ, ਪਰ ਪਹਿਲਾਂ ਵੀ ਕਦੀ ਉਹਨੇ ਜਵਾਬ ਨਹੀਂ ਦਿੱਤਾ, ਹੱਸ ਕੇ ਟਾਲ ਦਿੰਦਾ। ਉਹਨੇ ਕਹਿ ਕੇ ਰੱਖਿਆ ਸੀ ਕਿ ਜਦੋਂ ਮੈਂ ਜਾਊਂਗਾ ਇਸ ਦੁਨੀਆਂ ਤੋਂ, ਜਦੋਂ ਮੈਂ ਗਿਆ ਤੁਹਾਨੂੰ ਮੈਂ ਜ਼ਰੂਰ ਦੱਸ ਕੇ ਜਾਊਂਗਾ। ਸ਼ਾਇਦ ਬਹੁਤੇ ਇਸ ਕਰਕੇ ਵੀ ਆਲੇ ਦੁਆਲੇ ਬੈਠੇ ਸੀ। ਉਹ ਸਵਾਲ ਕੀ ਸੀ ਕਿ ਤੈਨੂੰ ਕਦੀ ਦੁਖੀ ਨਹੀਂ ਵੇਖਿਆ। ਇਹ ਕੋਈ ਨਿੱਕੀ ਗੱਲ ਨਹੀਂ। ਜੇ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੇ ਦੁਖੀ ਨਾ ਵੇਖਿਆ ਹੋਵੇ, ਹਮੇਸ਼ਾ ਹੱਸਦਾ ਰਹਿੰਦਾ ਹੋਵੇ, ਤਾਂ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ। ਇਹਦੇ ਮਾਇਨੇ ਤਾਂ ਕੁਛ ਹੋਰ ਹੋਣਗੇ। ਕਹਿੰਦੇ ਨੇ ਜਿਹਦੇ ਵੀ ਸਾਹ ਚੱਲਦੇ ਆ ਉਹਦੇ ਨਾਲ ਸੁੱਖ ਦੁੱਖ ਵੀ ਚੱਲਦੇ। ਦੁਨੀਆਂ ਦਾ ਹਰ ਇੱਕ ਇਨਸਾਨ ਦੁਖੀ ਹੁੰਦਾ, ਹਰ ਇੱਕ ਇਨਸਾਨ ਖੁਸ਼ ਹੁੰਦਾ, ਇਹ ਭਾਵ ਤਾਂ ਆਉਂਦੇ ਰਹਿੰਦੇ ਆ। ਪਰ ਜੇਕਰ ਕੋਈ ਹਰ ਵੇਲੇ ਸਥਿਰ ਰਹੇ ਤਾਂ ਇਹ ਕੋਈ ਨਿੱਕੀ ਗੱਲ ਨਹੀਂ। ਆਖਿਰਕਾਰ ਇੱਕ ਜਣੇ ਨੇ ਹੌਸਲਾ ਕਰਕੇ ਪੁੱਛਿਆ, ਫਕੀਰ ਜੀ ਤੁਸੀਂ ਕਿਹਾ ਸੀ ਜਦੋਂ ਜਾਣ ਲੱਗੋਗੇ ਦੱਸ ਕੇ ਜਾਓਗੇ ਕਿ ਖੁਸ਼ ਰਹਿਣ ਦਾ ਮੰਤਰ ਕੀ ਆ, ਤੁਸੀਂ ਕਿੱਦਾਂ ਹਰ ਵੇਲੇ ਖੁਸ਼ ਰਹਿ ਲੈਂਦੇ ਹੋ। ਕਹਿਣ ਲੱਗਾ, ਹਾਂ ਮੈਨੂੰ ਆਪਣਾ ਵਾਅਦਾ ਯਾਦ ਹੈ। ਗੱਲ ਕੋਈ ਤਕਰੀਬਨ 50 ਸਾਲ ਪਹਿਲਾਂ ਦੀ ਹੈ। ਮੈਂ ਕੋਈ ਹਮੇਸ਼ਾ ਤੋਂ ਖੁਸ਼ ਰਹਿਣ ਵਾਲਿਆਂ 'ਚੋਂ ਨਹੀਂ, 40-50 ਸਾਲ ਹੋ ਗਏ ਹੋਣਗੇ। ਮੈਂ ਵੀ ਬਹੁਤ ਦੁਖੀ ਹੁੰਦਾ ਸੀ, ਤੁਹਾਡੇ ਤੋਂ ਵੀ ਵੱਧ, ਹਰ ਗੱਲ 'ਤੇ ਦੁਖੀ ਹੁੰਦਾ ਸੀ। ਨਿੱਕੀ ਨਿੱਕੀ ਗੱਲ ਮੈਨੂੰ ਜਜ਼ਬਾਤੀ ਕਰ ਦਿੰਦੀ ਸੀ, ਨਿੱਕੀ ਨਿੱਕੀ ਗੱਲ 'ਤੇ ਮੈਨੂੰ ਗੁੱਸਾ ਆਉਂਦਾ ਸੀ। ਫਿਰ ਇੱਕ ਦਿਨ ਅਚਾਨਕ ਮੇਰੀ ਵਹੁਟੀ ਚੱਲ ਵਸੀ, ਸੱਪ ਨੇ ਡੰਗ ਮਾਰਿਆ, ਮੈਂ ਬਹੁਤ ਦੁਖੀ ਹੋਇਆ। ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਖਤਮ ਹੋ ਗਈ, ਮੇਰਾ ਪਰਿਵਾਰ ਸੀ ਉਹਦੇ ਨਾਲ, ਮੈਨੂੰ ਲੱਗਦਾ ਸੀ ਹੁਣ ਮੇਰੇ ਜੀਣ ਦਾ ਕੀ ਫਾਇਦਾ। ਪਰ ਫਿਰ ਮੈਂ ਸੋਚਦਾ ਮੇਰੇ ਬੱਚਿਆਂ ਦਾ ਕੀ ਬਣੂਗਾ, ਕਦੇ ਬੱਚਿਆਂ ਬਾਰੇ ਸੋਚਾਂ, ਕਦੀ ਘਰ ਬਾਰ ਬਾਰੇ, ਕਦੀ ਖੁੱਸੇ ਸਾਥ ਬਾਰੇ। ਮੈਨੂੰ ਲੱਗਦਾ ਉਹ ਜ਼ਿੰਦਗੀ ਦਾ ਉਹ ਸਮਾਂ ਸੀ ਜਦੋਂ ਮੈਂ ਸਭ ਤੋਂ ਵੱਧ ਦੁਖੀ ਹੋਇਆ। ਅਤੇ ਫਿਰ ਇੱਕ ਦਿਨ ਉਹਨੇ ਆ ਕੇ ਮੇਰੇ ਦੁੱਖ ਦਾ ਕਾਰਨ ਪੁੱਛਿਆ। ਕਹਿਣ ਲੱਗੀ, ਤੂੰ ਇੰਨਾ ਦੁਖੀ ਹੁੰਦਾ ਕਿਉਂ ਹੈ ਮੇਰੇ ਜਾਣ ਕਰਕੇ, ਜਾਂ ਮੇਰੇ ਇਸ ਕਰਕੇ ਕਿ ਤੈਨੂੰ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਪੈਣੀ, ਜਾਂ ਫਿਰ ਇਸ ਕਰਕੇ ਕਿ ਜਦੋਂ ਮੈਂ ਜਿਉਂਦੀ ਸੀ
ਉਦੋਂ ਬਹੁਤ ਸਾਰੀਆਂ ਗੱਲਾਂ ਤੂੰ ਮੇਰੇ ਨਾਲ ਨਹੀਂ ਕਰ ਪਾਇਆ, ਜਾਂ ਫਿਰ ਇਸ ਕਰਕੇ ਕਿ ਜਾਣੇ ਅਣਜਾਣੇ ਜਿਹੜੇ ਤੂੰ ਮੈਨੂੰ ਦਿੱਤੇ ਦੁੱਖ, ਉਹਨਾਂ ਦੀ ਤੂੰ ਮਾਫ਼ੀ ਨਹੀਂ ਮੰਗ ਪਾਇਆ, ਜਾਂ ਫਿਰ ਇਸ ਕਰਕੇ ਕਿ ਆਪਾਂ ਬਹੁਤ ਸਾਰਾ ਸਮਾਂ ਖੁਸ਼ੀ ਖੁਸ਼ੀ ਇਕੱਠੇ ਬਿਤਾ ਸਕਦੇ ਸੀ, ਉਹ ਆਪਾਂ ਉਹਨੇ ਸੁਚੱਜੇ ਢੰਗ ਨਾਲ ਨਹੀਂ ਬਿਤਾ ਪਾਏ। ਜ਼ਰਾ ਸੋਚ ਕੇ ਤਾਂ ਦੱਸ ਕਿਹੜੀ ਚੀਜ਼ ਤੰਗ ਕਰਦੀ। ਉਸ ਰਾਤ ਸਾਡੀਆਂ ਬੜੀਆਂ ਲੰਮੀਆਂ ਗੱਲਾਂ ਬਾਤਾਂ ਚੱਲੀਆਂ, ਬੱਚੇ ਲੱਗ ਗਏ ਸੁੱਤੇ ਰਹੇ ਅਤੇ ਅਸੀਂ ਦੋਵੇਂ ਗੱਲਾਂ ਕਰਦੇ ਰਹੇ। ਸਵੇਰ ਹੋਣ ਤੱਕ ਸਾਰੇ ਨਿਕਲਿਆ ਕਿ ਮੇਰੀ ਜ਼ਿੰਦਗੀ 'ਚ ਖੁਸ਼ ਰਹਿਣ ਦੇ ਲਈ ਹਾਲੇ ਬਹੁਤ ਕੁਛ ਬਾਕੀ ਹੈ। ਉਹ ਕਰਮ ਵਾਲੀ ਇਹ ਕਹਿ ਕੇ ਸਵੇਰੇ ਚਲੀ ਗਈ ਕਿ ਮੈਂ ਇਸ ਚੀਜ਼ 'ਚ ਖੁਸ਼ ਹੋਵਾਂਗੀ ਜੇ ਤੂੰ ਮੇਰੇ ਬੱਚਿਆਂ ਦਾ ਸਹੀ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰੇਗਾ, ਅਤੇ ਜੇ ਤੂੰ ਦੁਖੀ ਰਿਹਾ ਇਹਨਾਂ ਦੀ ਦੇਖਭਾਲ ਨਾ ਹੋਈ ਤਾਂ ਫਿਰ ਸਮਝ ਮੈਂ ਦੁਖੀ, ਅਤੇ ਜੇ ਮੈਂ ਦੁਖੀ ਹਾਂ ਤਾਂ ਫਿਰ ਸੁਖੀ ਤੂੰ ਵੀ ਕਿੱਦਾਂ ਰਹਿ ਪੈਣਾ। ਬਸ ਇਹਨੇ ਨੂੰ ਸਵੇਰੇ ਲੋ ਲੱਗੀ ਅਤੇ ਉਹ ਸੁਪਨਾ ਜਿਹਾ ਜਿੱਦਾਂ ਟੁੱਟ ਗਿਆ। ਪਤਾ ਨਹੀਂ ਉਹ ਵਾਕਈ ਆਈ ਸੀ ਕਿ ਪਤਾ ਨਹੀਂ ਮੈਨੂੰ ਭੁਲੇਖਾ ਲੱਗਾ, ਪਰ ਉਹਦੇ ਵਿੱਚੋਂ ਜੋ ਮੈਂ ਸਿੱਖਿਆ ਉਹ ਮੈਂ ਸਾਰੀ ਉਮਰ ਫਿਰ ਪੱਲੇ ਬੰਨ੍ਹ ਕੇ ਰੱਖਿਆ। ਉਸ ਦਿਨ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਬਾਹਰ ਉਹਦੇ ਹੱਥੀਂ ਲਾਇਆ ਗੁਲਾਬ ਦਾ ਫੁੱਲ ਸਾਹਮਣੇ ਨਜ਼ਰ ਆਇਆ। ਮੈਂ ਬੜੇ ਦਿਨਾਂ ਤੋਂ ਸੋਚਦਾ ਸੀ ਇਸ ਗੁਲਾਬ ਦੇ ਫੁੱਲ ਨੂੰ ਮੈਂ ਵੱਢਣਾ, ਜਦੋਂ ਬਾਹਰ ਨਿਕਲੀ ਤਾਂ ਇਹ ਹੁਣ ਆਕਾਰ ਦੇ ਵਿੱਚ ਕਾਫੀ ਵੱਡਾ ਹੋ ਚੁੱਕਾ, ਐਵੇਂ ਬੱਚਿਆਂ ਨੂੰ ਕੰਡੇ ਵੱਜਣਗੇ, ਇਹ ਤੰਗ ਕਰਦਾ। ਪਰ ਅੱਜ ਪਤਾ ਨਹੀਂ ਕੀ, ਜਦੋਂ ਸਵੇਰੇ ਉੱਠ ਕੇ ਮੇਰਾ ਉਸ ਫੁੱਲ 'ਤੇ ਧਿਆਨ ਪਿਆ ਤਾਂ ਮੈਨੂੰ ਲੱਗਾ ਇਹ ਤਾਂ ਫੁੱਲ ਆ। ਪਤਾ ਨਹੀਂ ਕਿਉਂ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਇਹ ਸੌਵਾਂ ਹਜ਼ਾਰਾਂ ਕੰਡੇ ਨੇ ਅਤੇ ਉਹਨਾਂ ਅਨੇਕਾਂ ਹੀ ਕੰਡਿਆਂ ਦੇ ਵਿੱਚ ਇੱਕ ਨਿਕਾਹ ਜਿਹਾ ਫੁੱਲ ਖਿੜਿਆ ਅਤੇ ਉਹ ਕੰਡੇ ਮੈਨੂੰ ਤੰਗ ਕਰਦੇ ਨੇ। ਪਰ ਅੱਜ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਉਹ ਫੁੱਲ ਹੀ ਫੁੱਲ ਹੈ, ਉਹ ਫੁੱਲਾਂ ਦੀ ਹਿਫਾਜ਼ਤ ਦੇ ਲਈ ਕੰਡੇ ਨੇ। ਮੈਨੂੰ ਪਹਿਲੀ ਵਾਰੀ ਲੱਗਿਆ ਕਿ ਮੇਰੇ ਘਰ ਵੱਲ ਨੂੰ ਜਾਂਦਾ ਰਾਹ ਉਨਾ ਵੀ ਮਾੜਾ ਨਹੀਂ, ਮੀਂਹ ਪੈਂਦਾ ਹੈ ਤਾਂ ਥੋੜ੍ਹੀ ਤੰਗੀ ਆਉਂਦੀ ਹੈ, ਪਰ ਫਿਰ ਵੀ ਆਸ ਪਾਸ ਦੇ ਬਾਕੀ ਘਰਾਂ ਦੇ ਲੋਕਾਂ ਦੇ ਨਾਲੋਂ ਮੇਰੇ ਘਰ ਨੂੰ ਆਉਣ ਵਾਲਾ ਰਾਹ ਕਿਤੇ ਬਿਹਤਰ ਹੈ। ਥੋੜ੍ਹੇ ਦਿਨਾਂ ਦੀ ਪਰੇਸ਼ਾਨੀ ਹੁੰਦੀ ਹੈ ਜਦੋਂ ਕਿਤੇ ਮੀਂਹ ਪੈਂਦਾ, ਪਰ ਉਸ ਤੋਂ ਬਲੈਦਾ ਸਾਰਾ ਸਾਲ ਕਿੰਨਾ ਇਸ ਰਾਹ ਨੂੰ ਵਰਤੀ ਦਾ, ਮੈਂ ਤਾਂ ਕਦੀ ਇਹਦਾ ਸ਼ੁਕਰਾਨਾ ਹੀ ਨਹੀਂ ਕੀਤਾ। ਉਹ ਬੱਚੇ ਜਿਹੜੇ ਵਹੁਟੀ ਦੇ ਮਰਨ ਤੋਂ ਬਾਅਦ ਮੈਨੂੰ ਭਾਰ ਲੱਗਣ ਲੱਗਦੇ ਸੀ, ਹੁਣ ਮੈਨੂੰ ਇੱਦਾਂ ਲੱਗਦੇ ਸੀ ਜਿਵੇਂ ਉਹ ਮੇਰੇ ਲਈ ਇੱਕ ਆਸਰਾ ਛੱਡ ਕੇ ਗਈ ਹੋਵੇ। ਮੈਂ ਕਈ ਵਾਰੀ ਯਾਦ ਕੀਤਾ ਕਿ ਜਦੋਂ ਮੇਰੀ ਜ਼ਿੰਦਗੀ 'ਚ ਕੁਛ ਨਹੀਂ ਸੀ, ਮੈਂ ਇਕੱਲਾ ਸੀ, ਦੁਖੀ ਤਾਂ ਮੈਂ ਉਦੋਂ ਵੀ, ਫਿਰ ਮੈਨੂੰ ਲੱਗਾ ਕਿ ਮੇਰੀ ਜ਼ਿੰਦਗੀ 'ਚ ਇੱਕ ਜੀਵਨ ਸਾਥੀ ਆ ਗਿਆ, ਹੁਣ ਮੈਂ ਥੋੜ੍ਹਾ ਜਿਹਾ ਖੁਸ਼ ਰਹਿਣ ਲੱਗਾ। ਪਰ ਉਹ ਖੁਸ਼ੀ ਵੀ ਬਹੁਤੇ ਦਿਨ ਨਹੀਂ ਰਹੀ, ਪਰ ਇਹ ਸਾਰਾ ਕੁਛ ਇੰਨਾ ਸੁਭਾਵਿਕ ਹੋਇਆ, ਇੰਨਾ ਕੁ ਭੋਲੇ ਭਾਅ ਹੋਇਆ, ਇੰਨਾ ਕੁਰਬਾਨਗੀ ਦੇ ਵਿੱਚ ਹੋਇਆ ਕਿ ਕੀ ਹੋ ਗਿਆ ਪਤਾ ਹੀ ਨਹੀਂ ਲੱਗਾ। ਮੈਂ ਇਕੱਲਾ ਵੀ ਦੁਖੀ ਸੀ, ਅਸੀਂ ਦੋ ਹੋ ਗਏ ਤਾਂ ਵੀ ਫਿਰ ਮੈਂ ਸੁਖੀ ਨਹੀਂ ਹੋ ਸਕਿਆ, ਦੋ ਤੋਂ ਚਾਰ ਹੋ ਗਏ, ਇੱਦਾਂ ਲੱਗਦਾ ਸੀ ਕਿ ਹੁਣ ਸਾਡੇ ਦੋਵਾਂ ਦੇ ਦਰਮਿਆਨ ਕੁਛ ਨਿੱਕੇ ਜੀ ਆ ਗਏ ਨੇ, ਖੁਸ਼ੀਆਂ ਆ ਗਈਆਂ ਨੇ, ਅਸੀਂ ਆਪਣਾ ਇੱਕ ਦੂਸਰੇ ਦਾ ਗੁੱਸਾ, ਇੱਕ ਦੂਸਰੇ ਦਾ ਧਿਆਨ ਹਟਾ ਕੇ ਆਪਣੇ ਪਰਿਵਾਰ 'ਤੇ ਲਾਵਾਂਗੇ, ਬੱਚਿਆਂ 'ਤੇ ਲਾਵਾਂਗੇ, ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ।
ਸਾਡੀ ਜ਼ਿੰਦਗੀ ਨੂੰ ਸ਼ਿੰਗਾਰ ਦੇਣਗੀਆਂ, ਪਰ ਬਹੁਤਾ ਚਿਰ ਤੇ ਉਹ ਵੀ ਨਹੀਂ ਰਿਹਾ। ਪਰ ਉਸ ਦਿਨ ਤੋਂ ਬਾਅਦ ਮੈਨੂੰ ਚਾਰ ਚੁਫੇਰੇ ਖੁਸ਼ੀਆਂ ਹੀ ਨਜ਼ਰ ਆਈਆਂ। ਜਦੋਂ ਵੀ ਮੈਨੂੰ ਕੋਈ ਦੁੱਖ ਨਜ਼ਰ ਆਉਂਦਾ ਤਾਂ ਮੈਂ ਉਹਦੇ ਆਲੇ ਦੁਆਲੇ ਨਜ਼ਰ ਘੁਮਾ ਕੇ ਜ਼ਰੂਰ ਵੇਂਦਾ, ਬਿਲਕੁਲ ਉਸ ਫੁੱਲ ਵਾਂਗੂ। ਜਦੋਂ ਵੀ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦੁੱਖ ਹੈ, ਆਹ ਦੁੱਖ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੈ, ਤਾਂ ਫਿਰ ਨਾਲ ਦੀ ਨਾਲ ਹੀ ਮੇਰਾ ਧਿਆਨ ਜਾਂਦਾ ਕਿ ਇਹਦੇ ਆਲੇ ਦੁਆਲੇ ਹੋਰ ਸੁੱਖ ਕਿਹੜੇ ਕਿਹੜੇ ਨੇ। ਜੇ ਕਦੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਰੋਟੀ ਪਾਣੀ ਬਣਾਉਣ ਦੇ ਵਿੱਚ ਮੈਨੂੰ ਬੜਾ ਸਮਾਂ ਚਲੇ ਜਾਂਦਾ, ਇਹ ਚੰਗਾ ਕਜੀਆ ਪੈ ਗਿਆ, ਪਰ ਫਿਰ ਮੈਂ ਅਗਲੇ ਪਲ ਸੋਚਦਾ ਕਿ ਜਦੋਂ ਮੈਂ ਬਾਹਰੋਂ ਕੰਮ ਕਰਕੇ ਘਰ ਆਉਂਦਾ ਜਾਂ ਮੈਂ ਖੇਤਾਂ ਦੇ ਵਿੱਚੋਂ ਸਾਰੀ ਦਿਹਾੜੀ ਮਿਹਨਤ ਮਸ਼ਕਤ ਕਰਕੇ ਆ ਕੇ ਛਾਵੇਂ ਬੈਠੇ ਇਹਨਾਂ ਦੇ ਮੁੱਖ ਵੇਖਦਾ ਤਾਂ ਉਹ ਸਾਰੀ ਥਕਾਵਟ ਲੱਥ ਜਾਂਦੀ। ਇਹ ਤਾਂ ਕਿੱਡੀ ਪਿਆਰੀ ਨਿਆਮਤ ਦਿੱਤੀ ਹੈ ਰੱਬ ਨੇ, ਅਤੇ ਜੇ ਇੰਨੀ ਪਿਆਰੀ ਨਿਆਮਤ ਦਿੱਤੀ ਹੈ ਫਿਰ ਉਹਨਾਂ ਦਾ ਰੋਟੀ ਪਾਣੀ ਪਕਾਉਣ ਦੇ ਵਿੱਚ ਮੈਨੂੰ ਕਿਉਂ ਤਕਲੀਫ ਹੈ। ਅਤੇ ਜਦੋਂ ਕਿਤੇ ਲੋੜ ਪੈਂਦੀ ਮੈਂ ਕਰਮਾਲੀ ਨੂੰ ਫੇਰ ਪੁੱਛ ਲੈਂਦਾ ਅੱਜ ਬੱਚੇ ਨੂੰ ਆਹ ਤਕਲੀਫ ਹੋਈ ਆ, ਆਹ ਦਵਾਈ ਇਹ ਕਿੱਦਾਂ ਦੇਣੀ, ਪਤਾ ਨਹੀਂ ਕਿੱਥੋਂ ਆਪੇ ਜਵਾਬ ਮਿਲ ਜਾਂਦਾ। ਬਸ ਹੌਲੀ ਹੌਲੀ ਇੱਦਾਂ ਦਾ ਅਭਿਆਸ ਹੋਇਆ ਇਹਨਾਂ ਪਿਛਲੇ 40 ਵਰ੍ਹਿਆਂ ਦੇ ਵਿੱਚ। ਬਸ ਫਿਰ ਇਹ ਜ਼ਿੰਦਗੀ ਦਾ ਨੇਮ ਬਣ ਗਿਆ, ਜਿੱਥੇ ਵੀ ਕਿਤੇ ਦੁੱਖ ਦਿਖਦੇ ਸੀ ਮੈਂ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਘੁੰਮ ਕੇ ਵੇਖਦਾ ਅਤੇ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਦੁੱਖਾਂ ਦੇ ਨਾਲੋਂ ਸੁੱਖ ਵਧੇਰੇ ਹੁੰਦੇ, ਅਤੇ ਫਿਰ ਮੈਂ ਉਹਨਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਬਸ ਇਹੋ ਅਭਿਆਸ ਜਿਹਦੇ ਕਰਕੇ ਤੁਹਾਨੂੰ ਇਹ ਲੱਗਦਾ ਕਿ ਮੈਂ ਕਦੀ ਦੁਖੀ ਨਹੀਂ ਹੋਇਆ, ਤਾਂ ਸ਼ਾਇਦ ਇਹੋ ਅਭਿਆਸ ਆਪਾਂ ਵੀ ਸਾਰੇ ਕਰ ਸਕਦੇ ਹਾਂ। ਦੁੱਖ ਵੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਨੇ, ਅਤੇ ਕੋਸ਼ਿਸ਼ ਕਰਕੇ ਵੇਖਿਓ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਸੁੱਖ ਵੀ ਬਹੁਤ ਹੋਣਗੇ, ਉਹਨਾਂ ਚੀਜ਼ਾਂ ਦੇ ਨਾਲ ਬੜੀਆਂ ਸਾਰੀਆਂ ਚੰਗੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ। ਪਰ ਹੌਲੀ ਹੌਲੀ ਇਨਸਾਨ ਆਪਣਾ ਸੁਭਾਅ ਇੱਦਾਂ ਦਾ ਕਰ ਲੈਂਦਾ ਕਿ ਉਹਨੂੰ ਸਭ ਤੋਂ ਪਹਿਲਾਂ ਦੁੱਖ ਦੀਦੇ ਆ, ਉਹਨੂੰ ਸਭ ਤੋਂ ਪਹਿਲਾਂ ਕੰਡੇ ਦੀਦੇ ਆ, ਉਹ ਫੁੱਲ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਤੋੜ ਕੇ ਸੁੱਟਣ ਤੱਕ ਰਾਜ਼ੀ ਹੋ ਜਾਂਦਾ। ਆਪਾਂ ਜਦੋਂ ਵੀ ਗੱਲ ਕਰਾਂਗੇ ਦੁੱਖਾਂ ਦੀ ਕਰਾਂਗੇ, ਜਦੋਂ ਵੀ ਕਰਾਂਗੇ ਕੰਡਿਆਂ ਦੀ ਕਰਾਂਗੇ। ਇਸ ਵਜ੍ਹਾ ਕਰਕੇ ਹੌਲੀ ਹੌਲੀ ਆਪਾਂ ਇੰਨਾ ਕੁ ਅਭਿਆਸ ਕਰ ਲੈਂਦੇ ਹਾਂ ਕੰਡਿਆਂ ਦਾ ਕਿ ਸਾਨੂੰ ਜ਼ਿੰਦਗੀ 'ਚ ਚਾਰ ਚੁਫੇਰੇ ਕੰਡੇ ਹੀ ਨਜ਼ਰ ਆਉਂਦੇ। ਕੋਸ਼ਿਸ਼ ਕਰਕੇ ਅੱਜ ਤੋਂ ਫੁੱਲ ਵੇਖਣੇ ਸ਼ੁਰੂ ਕਰ ਦਿਉ ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਨੂੰ ਫੁੱਲਾਂ ਵੱਲ ਨੂੰ ਲੈ ਜੂਗਾ। ਜਿੱਦਾਂ ਹਰ ਰੋਜ਼ ਸਵੇਰੇ ਸਵੇਰੇ ਆਪਾਂ ਖੁਸ਼ ਹੁੰਦੇ ਹਾਂ, ਇੱਕ ਦੂਸਰੇ ਨੂੰ ਮੁਸਕਰਾਉਣ ਦੇ ਲਈ ਕਹਿੰਦੇ ਹਾਂ, ਬੱਚਿਆਂ ਦੇ ਨਾਲ ਸਵੇਰੇ ਸਵੇਰੇ ਹੱਸਦੇ ਹਾਂ। ਸੋ ਇਹ ਅਭਿਆਸ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਅਤੇ ਤੁਸੀਂ ਵੀ ਖੁਸ਼ ਰਹਿ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਲਾਦੇ ਫੇਰੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹਾਰ ਦੇ ਰਹੀ ਤੂੰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਚਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चवत अगनत अनेक है
0: वेद पुराण सिमर सुधाखर कीने राम नाम एक अखर
1: इनकै जीव सावै ताकी महिमा गनी न आवै
0: कांखी एक है दर्श तुहारू नानक कुन संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन न लागै प्रभु कै सिमरन आंदन जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर रंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन मन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंधन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै सी जन जिन कृपा मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जमदा लै तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरे
1: गुरमुख नाम जपो मन मेरे नानक पावो सुख बनेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर हर का नाम जपत निस्तर
0: अनक माया रंग तिख न बुझावे हर का नाम जपत आगावे
1: ये मार्ग हो जात कीला तै हर नाम संग होत सुहेला
0: ऐसा नामन सदा ध्याइए नानक गुरमुख परमगत पाइए
1: छूटत नाही को लखबाही नाम जपै तै पार पराही
0: अनक बगन जह आए संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवे हर का नाम कूट पाप खोवे
1: ऐसा नाम जपो मन रंग नानक पाइए साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भगत जना की बरतन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के मालिक खजीना हर धन जन को आप प्रभु दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: की भगत मत पौ करै नानक जन संकेते तरै
0: पार जात एहो हर को नाम काम तेन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम धियाई है
0: नाम तुल का छबर न होए नानक गुरमुख नाम पावे जन कोए
1: सुख मनी सुख अमृत पव नाम भगत जना कै मन विश्राम अठ दो श्लोक
0: बहु शास्त्र बहु सिमृति पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिरिया ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੌਂਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ।
0: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀ ਤਾਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪ ਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਉ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕਿਹੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁਕ ਹਿਰੇ।
0: ਮਿਥਿਆ ਨੇਤਰ ਪੇਖਤ ਪਰ ਤਿਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾ।
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ।
1: ਬਿਨ ਮੂਜੇ ਮਿਥਿਆ ਸਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਿਰਪੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ੈ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਜ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਤਿਆਕਾ ਤਵ ਲੁਭਾਵੇ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੇ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ, ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਪਰ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਈ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠਤ ਸਤ ਸਹਿ ਧਿਆਈ।
0: ਸਹਿ ਧਿਆ ਜੋ ਇੱਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸ ਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੋ ਸਹਿ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੁਤਾ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਈ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਬੁਜੇ ਪਵਨੇਰਾ ਸਾਧਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁੰਮਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਵਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ खाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पव नाम भगत जना के मन विश्राम आठ आठ श्लोक
0: और तारे जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपदी
1: मिथ्या नाही रसना परस मन में पीत निरंजन दर्स
0: पर तेरे रूप ना पीख है नेत्र साध की टहल संत संग हेत
1: न सुने काहू की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहू फल की इच्छा नहीं बाछा है केवल भात कीर्तन संग राचा
1: मन तन अंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवंत भक्त का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सात संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पे विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंड जो मन पर बुद्ध है राम नाम आत्म में सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख में जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर ना में जपे को नाम
0: जो जो जपे तिसकी गत होए साध संग पावे जन कुए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: कहो जुगत किते ना पाईए धर्म नानक तिस मिले जिस लिखिया तुर कर्म
0: जिसका मन पार ब्रह्म का निवास तिसका नाम सत रामदास
1: सातु नाम तिस नदरी आया दात संतर भाई तिन पाया
0: सदा निकट निकट हर जान सो दास दरगह प्रवान
1: अपने दास को आप कृपा करे तिस दास को सब सो जी परे
0: सगल संग आत्म उदास ऐसी जुगत नानक रामदास
1: की आ गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिए जीवन मुक्त
0: पार ब्रह्म के सगले ठाओ जित जित का राख है तैसा तिनाओ
1: आपे कन करावन जोग प्रभावे सुई फन होग
0: पसरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहु

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਦੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦੇ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਤਿਆਰ ਕਰਨ ਦੀ ਲੋੜ ਕਿਉਂ ਪਈ, ਉਸ ਸਮੇਂ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ ਅਤੇ ਕਿਸ ਕਿਸ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀ ਅਤੇ ਉਹ ਕਿਹੜੇ ਲਿਖਾਰੀ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਨ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ 1563 ਈਸਵੀ ਦੇ ਵਿੱਚ ਹੋਇਆ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੌਰਾਨ ਮਹਾਨ ਕਾਰਜ ਕੀਤੇ। ਕਰਤਾਰਪੁਰ, ਤਰਨ ਤਾਰਨ, ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਅਤੇ ਗੁਰਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਵੱਖ ਵੱਖ ਖੇਤਰਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਸਿੱਖੀ ਦਾ ਪ੍ਰਚਾਰ ਕਰਕੇ ਗੁਰਸਿੱਖੀ ਦੇ ਫੁੱਲ ਦੀ ਮਹਿਕ ਸਾਰੀ ਲੋਕਾਈ ਤੱਕ ਪਹੁੰਚਾਈ। ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਹੀ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਕਾਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖਵਾਉਣੀ ਅਤੇ ਉਸਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਇਸੇ ਘਟਨਾ ਦੇ ਨਾਲ ਸੰਬੰਧਿਤ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸੀ 1601 ਈਸਵੀ ਦੇ ਵਿੱਚ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਚਾਰ ਦੌਰੇ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਅਤੇ ਇੱਥੇ ਫਿਰ ਆਪਣਾ ਸਾਰਾ ਧਿਆਨ ਗੁਰਬਾਣੀ ਦੀ ਸਾਂਭ ਸੰਭਾਲ ਦੇ ਵਿੱਚ ਲਗਾ ਦਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ, ਚਾਰ ਗੁਰੂ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਕੋਲ ਸੀ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਜਿਨ੍ਹਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ ਸੀ, ਭਗਤ ਬਾਣੀ ਦੀ ਪੋਥੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਹੋਏ ਹਨ ਅਤੇ ਭਗਤ ਸਾਹਿਬ ਦੀ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਵਿਚਾਰ ਸੀ ਕਿ ਇਸ ਸਾਰੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਦਿੱਤਾ ਜਾਵੇ। ਇਸ ਦਾ ਕਾਰਨ ਕੀ ਸੀ, ਆਓ ਥੋੜ੍ਹਾ ਜਿਹਾ ਉਸ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੀ ਆਪਣੀ ਬਾਣੀ ਦੇ ਵਿੱਚ ਸਿੱਖਾਂ ਨੂੰ ਇਹ ਸੰਕੇਤ ਕਰ ਦਿੱਤਾ ਸੀ ਕਿ ਜਿੱਥੇ ਸੱਚੀ ਬਾਣੀ ਹੈ ਉੱਥੇ ਕੱਚੀ ਬਾਣੀ ਵੀ ਰਚੀ ਜਾ ਰਹੀ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬੋਲ ਅਸੀਂ ਪੜ੍ਹਦੇ ਹਾਂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉੱਥੇ ਸੱਚੀ ਬਾਣੀ ਵੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਕੇਤ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ ਹੈ। ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਰਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਕੱਚੀ ਬਾਣੀ ਰਚਨ ਲੱਗ ਪਿਆ ਸੀ। ਜਿੱਥੇ ਇਹ ਕੱਚੀ ਬਾਣੀ ਰਚਦਾ ਸੀ ਉੱਥੇ ਆਪਣੇ ਵੱਲੋਂ ਰਚੀ ਗਈ ਬਾਣੀ ਦਾ ਭੋਗ ਵੀ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਪਾਉਂਦਾ ਸੀ। ਇਤਿਹਾਸਕ ਸਰੋਤਾਂ ਦੇ ਅੰਦਰ ਇਹ ਬਚਨ ਮੌਜੂਦ ਹਨ, ਮਿਹਰਬਾਨ ਪੁੱਤ ਪ੍ਰਿਥੀਏ ਦਾ ਕਬੀਸਰੀ ਕਰੇ, ਪਾਰਸੀ ਹਿੰਦਵੀ ਸੈਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਕਿ ਆਪਣੇ ਵੱਲੋਂ ਰਚੀ ਗਈ ਕੱਚੀ ਬਾਣੀ ਦੀ ਅਖੀਰਲੀ ਤੁਕ ਦੇ ਵਿੱਚ ਗੁਰੂ ਨਾਨਕ ਨਾਮ ਦੀ ਵਰਤੋਂ ਕਰਦਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਗੁਰਬਾਣੀ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ ਅਤੇ ਇਸ ਮਹਾਨ ਕਾਰਜ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ ਕਿ ਇਸ ਸਾਰੀ ਬਾਣੀ ਨੂੰ ਲਿਖਿਆ ਜਾਵੇ। ਸੋ ਗੁਰਬਾਣੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਕੀਤੀ ਗਈ। ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਸੋ ਨਿਆਰੀ ਕਰ ਧਰੀਏ। ਸੋ ਸਾਹਿਬ ਅੱਗੇ ਹੀ ਬਾਣੀ ਉਚਾਰ ਕਰਤ ਸੇ ਭਏ, ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ ਕਿ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜੀ ਵੀ ਬਾਣੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਜਾਂ ਸਿਧਾਂਤਕ ਤੌਰ ਦੇ ਉੱਪਰ ਗੁਰਮਤਿ ਦੀ ਕਸਵੱਟੀ ਦੇ ਉੱਪਰ ਜਿਹੜੀ ਬਾਣੀ ਖਰੀ ਉਤਰਦੀ ਹੈ, ਉਹਨਾਂ ਭਗਤ ਸਾਹਿਬ ਦੀ ਬਾਣੀ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਲਈ ਜਾਵੇ। ਸੋ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਲਿਖਾਈ ਦਾ ਮਹਾਨ ਕਾਰਜ ਕੀਤਾ। ਜਿਸ ਸਮੇਂ ਇਹ ਮਹਾਨ ਕਾਰਜ ਆਰੰਭ ਕੀਤਾ ਗਿਆ, ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭਗਤ ਕਾਨਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਵੀ ਆਏ ਸਨ ਕਿ ਸਾਡੀ ਬਾਣੀ ਵੀ ਇਸ ਗ੍ਰੰਥ ਦੇ ਵਿੱਚ ਦਰਜ ਕੀਤੀ ਜਾਵੇ। ਪਰ ਜਦੋਂ ਉਹਨਾਂ ਦੇ ਵੱਲੋਂ ਉਚਾਰਨ ਕੀਤੀ ਗਈ ਕਵਿਤਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣਦੇ ਨੇ ਅਤੇ ਇਸ ਦੇ ਵਿੱਚ ਸਿਧਾਂਤਕ ਵਖਰੇਵਾਂ ਬਹੁਤ ਜ਼ਿਆਦਾ ਸੀ, ਇਸ ਕਰਕੇ ਇਹਨਾਂ ਚਵਾਂ ਨੂੰ, ਭਗਤ ਕਾਨੇ ਨੂੰ, ਛੱਜੂ ਨੂੰ, ਪੀਲੂ ਨੂੰ ਅਤੇ ਸ਼ਾਹ ਹੁਸੈਨ ਨੂੰ ਗੁਰੂ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਬਾਣੀ ਇਸ ਗ੍ਰੰਥ ਦੇ ਵਿੱਚ ਦਰਜ ਨਹੀਂ ਹੋ ਸਕਦੀ। ਇਸ ਬੀੜ ਦੇ ਵਿੱਚ ਸੱਚੀ ਬਾਣੀ ਦੀ ਇਕੱਤਰਤਾ ਹੋਣੀ ਹੈ ਜਿਹੜੀ ਕੇਵਲ ਅਤੇ ਕੇਵਲ ਉਸ ਪਰਮੇਸ਼ਰ ਦੀ ਉਸਤਤੀ ਵਿੱਚ ਉਚਾਰਨ ਕੀਤੀ ਗਈ ਹੈ। ਸੋ ਇਸ ਪ੍ਰਕਾਰ 1601 ਤੋਂ ਲੈ ਕੇ 1604 ਈਸਵੀ ਤੱਕ ਆਦਿ ਗ੍ਰੰਥ ਸਾਹਿਬ ਦੀ ਲਿਖਾਈ ਦਾ ਕਾਰਜ ਸੰਪੂਰਨ ਹੋਇਆ। ਹੁਣ ਸਮਾਂ ਸੀ ਇਸ ਤਿਆਰ ਕੀਤੇ ਹੋਏ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਜਾਵੇ। ਇਸ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੀ ਸੇਵਾ ਲਗਾਈ। ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਜਿੱਥੇ ਗੁਰੂ ਸਾਹਿਬ ਜੀ ਨੇ ਲਿਖਾਈ ਦਾ ਕਾਰਜ ਕੀਤਾ, ਉੱਥੋਂ ਹੀ ਆਦਿ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਬਾਬਾ ਬੁੱਢਾ ਜੀ ਨੇ ਆਪਣੇ ਪਾਵਨ ਸੀਸ 'ਤੇ ਟਿਕਾਈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੌਰ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਸਮੂਹ ਸੰਗਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ। ਇਤਿਹਾਸਕ ਸਰੋਤਾਂ ਅੰਦਰ ਦਰਜ ਹੈ ਕਿ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ। ਉਸ ਸਮੇਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਪਹਿਲਾ ਹੁਕਮਨਾਮਾ ਇਹ ਆਇਆ ਸੀ, ਸੰਤਾਂ ਕੇ ਕਾਰਜ ਆਪ ਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਲਿਖਾਈ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਹਨ। ਸਾਡੇ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਜਿਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਤੋਂ ਆਪਣਾ ਆਸਣ ਥੱਲੇ ਲਾਉਣਾ ਸ਼ੁਰੂ ਕਰ ਦਿੱਤਾ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੋਠਾ ਸਾਹਿਬ ਦਾ ਅਸਥਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ ਰਿਹਾ ਹੈ ਅਤੇ ਅੱਜ ਤੱਕ ਉਹੀ ਮਰਿਆਦਾ ਜਿਉਂ ਦੀ ਤਿਉਂ ਬਰਕਰਾਰ ਹੈ। ਸੋ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੌਰਾਨ ਇਹ ਮਹਾਨ ਕਾਰਜ ਗੁਰੂ ਸਾਹਿਬ ਜੀ ਨੇ ਕੀਤੇ ਅਤੇ ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ ਇੱਕ ਵੱਡਾ ਕਾਰਜ ਸੀ ਜਿਹੜਾ ਗੁਰੂ ਸਾਹਿਬ ਜੀ ਨੇ ਕਰਕੇ ਸਮੁੱਚੀ ਸੰਗਤ ਨੂੰ ਗੁਰਬਾਣੀ ਦੇ ਲੜ ਲਾਇਆ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਸੋਝੀ ਬਖਸ਼ਿਸ਼ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਾ ਸੰਖੇਪ ਜਿਹਾ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: रेडियो हांजी 1674 एम समा हो चुका लाफ्टर थेरेपी दा। कल दे गुस्से गले परेशानियां जो भी मानते ते बोझ सारा कुछ एक पासे रख के हसण दा हसाउण दा ते चुटकले सुनाउण दा समा हो चुका। ते आओ फिर आपां चुटकले सुनदे हां ते आओ फिर आपां हसदे हां ते साडे नाल आ चुके ने बच्चे चुटकले सुनाउण दे लई। तुसीं तैयारी खिच के रखो हसण दे लई। मेरे नाल हसण दे लई पहुंच चुके ने कृष्णा भारतवाज।
4: गुड मॉर्निंग टू ऑल। पता नहीं ये सेटअप जा नहीं सेट होंदा पिया कि किदा करिए हसी दा ना। मैं कोशिश करता कि बहुत ज्यादा वधिया लाफ्टर होवे पर किसी ना किसी तरीके बड़ी रावण नुमा ही हो जाती है।
3: नहीं असल च जिहड़ा हासा वा ना ओ ही सम हो पता नहीं क्यों जाने अन जाने ओ ही रावण नाल ही जोड़ छड्या।
4: वैसे सही गल है।
3: हासा जिहड़ा मतलब पता नहीं किन्ने ये चीज जिहड़ी ओ सोची होगी
4: आइडेंटिफाई कीती नहीं।
3: हां पे जदों राक्षस जदों खुश हुंदे आ जां उहनां ने कोई गलत काम करना ते ओ हसदे आ।
4: सही गल
3: पता नहीं मतलब ये भी जवाब नहीं लगा।
4: सही गल
3: की मतलब है राक्षस जो खुश होया तो हसद ही जेड़ा बंदा मतलब साध बंदा वा चुप हो जाता सिर्फ मुस्कुरा
4: अमोल पालेकर बन जाता है।
3: हुण सानू वी ते मतलब एक समा ही जदों एहो ही चीजां दसियां जांदियां नहीं इदां नहीं असी दा है ना गवार लगी दा वा है ना कोई पेंडू हसदे इदां ते जिहड़ा सियाणा बंदा उह करू सब तो पहला साडे नाल आरजा है उस तो बाद फिर तेग तुसी रेडी रहो। सत श्रीकाल आरजा तुसी आउने रहो।
5: गल्लां
3: सुन के बड़ा बोझ जा फील हुंदा भी सर तुसी भी बिजी होगे हैं।
4: सही गल असीं तां फसे ही तुसी फस गए यार माड़ी गल
3: शब्दावली सिख ली मर्जे मजबूरियां बिजी ओ वर्क लोड
4: माय गॉड
3: रुझेवे आजा की गल होगी पुत।
5: मेनू एक स्कूल कई बड़ी अर्ली जाना पेंदा क्योंकि पापा कहते चलो मैं तेन अर्ली स्कूल छड़ के जाना ते फिर कई बड़ी मैं वैसे ही अर्ली उठ पी ते फिर मैं आपे चल जन्नी अर्ली।
3: अच्छा ओके नहीं आ ते ठीक है चलो
4: टाइमिंग करके
3: हले तो बड़ा कुछ होना की सुनाओगे
5: आज मैं चुटकुला सुनावांगी।
3: जी
5: एक बारी पप्पू अपनी मम्मी ने पुछदा मम्मी कुड़ी वाले मैनू देखण आए सी ते पप्पू दी मम्मी कहिंदी आहो देखण आए सी ते पप्पू कहिंदे की जवाब दे के गए ते पप्पू दी मम्मी कहिंदी ओह कहिंदे सानू मुंडा नहीं पसंद आया ते पप्पू कहिंदे तुसी की कहा फिर ते पप्पू दी मम्मी कहिंदी मैं क्या मुंडा तो सानू भी नहीं पसंद असी तो डीपू वाली कणक लैन ली रखिया दा।
4: पप्पू बेहोश ना भी हो जाए हो काम नहीं यूज हुंदा है।
3: थैंक यू आला
4: थैंक यू आजा थैंक यू सो मच
5: थैंक यू ਹੈਵ ਅ ਨਾਈਸ ਡੇ।
3: ਥੈਂਕ ਯੂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਤੇ ਨੈਕਸਟ ਸਾਡੇ ਨਾਲ ਤੇਗ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਤੇਗ। ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਹੈ?
6: ਕਿੰਨੇ
3: ਚਿਰ ਚ ਤਿਆਰ ਹੋ ਜਾਂਦੇ ਹੋ?
6: 10 ਮਿੰਟ।
5: ਮੈਨੂੰ ਪਤਾ ਨੀ, ਡੈਡੀ ਖਿੱਸੀ ਹੱਗੀ ਕਰਕੇ ਜਾਂਦੇ ਨੇ ਤੇ ਕਈ ਵਾਰੀ ਬੁਲਾਉਂਦੇ ਹੋਈ ਆ, ਤੇ ਅੱਜ ਡੈਡੀ ਨੇ ਬੁਲਾਇਆ ਸੀ ਤੇ ਫਿਰ ਮੈਂ ਉੱਠ ਗਈ।
3: ਸੋਹਣੇ ਤਰੀਕੇ ਨਾਲ ਲਵੇਟਿਆ ਕੁੜੀ ਨੇ।
5: ਆਪਣੇ ਘਰ ਆਪਾਂ ਨੂੰ ਪਤਾ ਸੀ ਆਉਣਾ ਸੀ, ਥੋੜੇ ਅਰਲੀ ਆ ਗਏ ਤੇ ਫਿਰ ਉਹ ਸਵਿਮਿੰਗ ਕਲਾਸ ਲਈ ਗਏ ਸੀ ਤੇ ਫਿਰ ਬਾਅਦ ਚੋ ਥੋੜਾ ਟਾਈਮ ਲੱਗਿਆ ਸੀ ਤੇ ਫਿਰ ਉਹ ਪਹਿਲਾਂ ਆਪਣੇ ਘਰ ਤੇ ਗਏ ਸੀ ਤੇ ਫਿਰ ਮੈਂ ਕਿਹਾ ਤੁਹਾਡੇ ਘਰ ਤੇ ਆ ਸਕਦੇ ਹੋ? ਉਹ ਕਹਿੰਦੇ ਹਾਂਜੀ।
3: ਬਥੇਰੇ ਲੱਭ ਜਾਣੇ। ਕੀ ਸੁਣਾਓਗੇ ਤੇ?
5: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ।
3: ਓਕੇ ਹਾਂਜੀ,
6: ਸਾਇਲੈਂਟ ਬਜਾਰਤ।
3: ਹਾਂਜੀ, ਇਹਦਾ ਆਨਸਰ ਹੈ ਸਾਇਲੈਂਸ।
5: ਕਿਹੜੀ ਚੀਜ਼ ਹੈ ਜਿਹਦੇ ਕੋਲ ਦੰਦਾਂ ਨੇ ਪਰ ਖਾਂਦੀ ਨਹੀਂ?
3: ਅੱਛਾ, ਜਿਹਦੇ ਕੋਲ ਦੰਦ ਨੇ ਪਰ ਖਾਂਦੀ ਨਹੀਂ ਹੈ?
6: ਖਾਂਦੀ ਨਹੀਂ।
3: ਹਾਂਜੀ, ਉਹ ਬੋੜੀ ਕੁੜੀ
5: ਨਹੀਂ,
6: ਕਰੀਨਾ ਕਪੂਰ।
3: ਪਰ ਬੋੜੀ ਕੋ ਤੇ ਦੰਦ ਨਹੀਂ ਹੋਣਗੇ।
6: ਕਰੀਨਾ ਕਪੂਰ
3: ਉਹ ਕਿਦਾਂ?
6: ਉਹ ਖਾਂਦੀ ਨਹੀਂ ਨਾ, ਬਹੁਤ ਡਾਈਟ ਕਰਦੀ ਮੈਂ ਸੁਣਿਆ। ਨਹੀਂ?
3: ਅੱਛਾ
6: ਨਹੀਂ, ਅੱਛਾ ਮੈਨੂੰ ਤਾਂ ਆਹੀ ਪਤਾ ਬਈ।
3: ਅੱਛਾ, ਕਮਾਲ ਹੋ ਗਈ ਆ।
5: ਬੰਦਾ ਨਹੀਂ ਆਏਗਾ?
6: ਅੱਛਾ ਬੰਦਾ ਨਹੀਂ,
3: ਅੱਛਾ ਇਹ ਵੀ ਬੰਦਾ ਨਹੀਂ ਕੀ ਵੀ ਜਨਾਨੀ?
6: ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੈਂ ਗੁੱਸਾ ਹੀ ਕੱਢਤਾ ਕਪੂਰ ਖਾਨਦਾਨ ਦੇ। ਕੀ ਹੋਇਆ ਜੀ?
5: ਨਹੀਂ ਮੈਂ ਮੀਨ ਖਾਦਿਆ, ਅੱਜ ਸਿਰਫ ਕੋਈ ਬੰਦਾ ਨਹੀਂ ਹੈਗਾ।
6: ਅੱਛਾ, ਨਾਟ ਅ ਹਿਊਮਨ,
3: ਨਾਟ ਅ ਹਿਊਮਨ। ਓਕੇ ਓਕੇ, ਮੈਨੂੰ ਦੇਖਦੇ ਨਾ ਗੱਲਾਂ ਚੋਂ ਮੈਂ ਸਾਫ਼ ਮੈਂ ਮਹਿਸੂਸ ਕਰਦਾ ਵੀ ਜਿੰਨੀ ਜਿੰਨੀ ਔਖੀ ਸਾਨੂੰ ਅੰਗਰੇਜ਼ੀ ਬੋਲਣੀ ਹੈ ਨਾ, ਉਨੀ ਕਿਨੂੰ ਪੰਜਾਬੀ ਵਿਚਾਰੀ ਨੂੰ ਸਾਨੂੰ ਤਸਲੀ ਵੇਦੀ ਸੀ
6: ਇਹ ਵਿਚਾਰੀ ਦਾ ਆਇਲਸ ਵਖਰਾ ਚੱਲ ਰਿਹਾ ਹੈ ਰਿਵਰਸ ਆਇਲਸ
3: ਤੇ ਜਦੋਂ ਅੰਕਲ ਅੰਗਰੇਜ਼ੀ ਬੋਲਦੇ ਨਾ ਤੁਹਾਡੇ ਵਾਂਗੂ ਸਟਰਗਲ ਕਰਦੇ ਹੋ ਦੋਵੇਂ ਫਿਰ ਜਿਹੜੀ ਦੰਦ ਨੀ ਹੈਗੇ ਤੇ ਫਿਰ ਵੀ ਖਾਈ ਜਾਂਦੀ ਆ ਦੰਦ ਵੀ ਨੀ ਹੈਗੇ ਫਿਰ ਵੀ ਖਾਈ ਜਾਂਦੀ ਹੈ ਯਾਰ ਕਿਹੜੀ ਮੈਡਮ ਹੈ ਜਿਹੜੀ ਟਿਊਸ਼ਨ ਦੀਆਂ ਫੀਸਾਂ ਖਾਈ ਜਾਂਦੀ ਹੈ
6: ਆਲਮੋਸਟ ਐਵਰੀਵਨ
3: ਹੈ ਦੰਦ ਵੀ ਹੈਗੇ ਆ ਇਹਦੇ ਤੇ ਪਰ ਖਾਂਦੀ ਵੀ ਨਹੀਂ ਆ ਚਲ ਹਾਰ ਗਏ ਆਪਾਂ ਗੁਰਜੀਤ ਆਂਟੀ ਨੇ ਦੱਸਿਆ ਸਾਨੂੰ ਤੇ ਜਤਿੰਦਰ ਅੰਕਲ ਕਹਿੰਦੇ ਬਲੂਟੁੱਥ ਹਾਂ ਬਲੂਟੁੱਥ ਵੀ ਹੋ ਸਕਦਾ
6: ਹੈ ਹਾਂ ਓ ਯੈਸ ਯੈਸ ਯੈਸ ਕਿਆ ਬਾਤ ਹੈ ਉਹ ਥੋੜਾ ਹਾਈਟੈਕ ਹੋ ਗਿਆ ਬਟ ਵੈਰੀ ਨਾਈਸ ਟ੍ਰਿਕ ਬਹੁਤ ਵਧੀਆ ਪਾਇਆ ਤੁਸੀਂ ਟ੍ਰਿਕ ਕਰਤਾ ਸਾਨੂੰ
3: ਗੁੱਡ ਗੁੱਡ ਗੁੱਡ
6: ਵੈਲ ਡਨ
3: ਕਰ ਸਕਦੇ ਹੋ ਤੇ ਨੈਕਸਟ ਸਾਡੇ ਨਾਲ ਹੋਣਗੇ ਮੰਨਤ ਤੇ ਫਤਿਹ
6: ਕਿਆ ਬਾਤ ਅੱਜ ਪੂਰੀ ਮਿਕਸਿੰਗ ਸ਼ਿਕਸਿੰਗ ਚੱਲ ਰਹੀ
3: ਹੈ ਅੱਜ ਪਾਪਾ ਨੂੰ ਇੱਕ
5: ਸਤਿ
3: ਸ੍ਰੀ ਅਕਾਲ ਮੰਨਤ ਜੀ
6: ਕਿਵੇਂ ਹੋ
5: ਕੰਨ
3: ਸਾਫ ਕਰ ਲੈਂਦੋ
6: ਆ
3: ਮੇਰਾ ਬਰਡ ਤੇ ਆ ਮੇਰਾ ਘਮਾਉ ਤੇ ਹੁਣ ਦੱਸੋ
5: ਅਸੀਂ ਨਾ ਬਾਹਰ ਹੁੰਦੇ ਆ ਘਰੋਂ ਬਾਹਰ ਹੁੰਦੇ ਆ ਤੇ ਪਾਪਾ ਨੂੰ ਨਾ ਫੋਨ ਦੇ ਉੱਤੇ ਮੋਸ਼ਨ ਡਿਟੈਕਟਰ ਜਿਹਾ ਸ਼ੋ ਹੁੰਦਾ ਕੈਮਰਿਆਂ ਦੇ ਵਿੱਚੋਂ ਤੇ ਪਾਪਾ ਦੇਖਦੇ ਤੇ ਪਾਪਾ ਕਹਿੰਦੇ ਹੈ ਇਹ ਤਾਂ ਮੰਨਤ ਦੀ ਨਿੱਕੀ ਹੁੰਦੀ ਹੋਈ ਜ਼ਿਆਦਾ ਇਹ ਮੰਨਤ ਜਮਾ ਡਿੱਟੋ ਬੇਸਿਕਲੀ ਉਹ ਮੈਂ ਹੀ ਸੀਗੀ ਬੇਬੀ ਹੁੰਦੀ ਤੇ ਪਰ ਮੈਂ ਤਾਂ ਗੱਡੀ ਚ ਬੈਠੀ ਹੁੰਦੀ ਆ ਪਾਪਾ ਅਸੀਂ ਸਾਰੇ ਜਾਣੇ ਕਨਫਿਊਜ਼ ਹੋ ਜਾਂਦੇ ਆ ਫਿਰ ਅਸੀਂ ਛੇਤੀ ਛੇਤੀ ਘਰੇ ਆਉਂਦੇ ਆ ਤੇ ਉਹ ਸੱਚੀ ਚ ਮੈਨੂੰ ਨੀ ਨਿੱਕੀ ਹੁੰਦੀ ਮੈਂ ਇੰਨਾ ਖੇਡਦੀ ਆ ਤੇ ਮੈਂ ਸਾਰੀ ਰਾਤ ਵੀ ਖੇਡੀ ਗਈ
3: ਪਰ ਮੈਨੂੰ ਤਾਂ ਇਹ ਲੱਗਦਾ ਮੰਨ ਤੁਹਾਡੇ ਸਿਸਟਰ ਆਉਣ ਵਾਲੇ ਆ
6: ਅੱਛਾ ਚਲੋ
5: ਤਾਂ
6: ਕਰਕੇ
3: ਵੈਰੀ ਗੁੱਡ ਹੋ ਜੂਗਾ ਨਾ ਫਿਰ ਮੰਨਤ ਨੇ ਵੱਡੀ ਹੋ ਜਾਣਾ ਫਿਰ ਸਾਨੂੰ ਗੱਲਾਂ ਸੁਣਾਉਣ ਵਾਲਾ ਕੌਣ ਹੋਊਗਾ ਮੰਨਤ ਨੇ ਤੇ ਯੂਨੀ ਚੱਲ ਜਾਣਾ ਫਿਰ
6: ਮੰਨਤ ਤੁਸੀਂ ਨਾ ਕਰੀਨਾ ਕਪੂਰ ਤੁਸੀਂ ਕਰੀਨਾ ਕਪੂਰ ਸਟਾਈਲ ਲਿਓ ਵੀ ਕਹਿੰਦੀ ਮੈਂ ਆਪਣੀ ਫੇਵਰੇਟ ਹੂੰ ਤੁਹਾਨੂੰ ਫਿਰ ਸੁਪਨੇ ਵੀ ਆਪਣੇ ਆਉਂਦੇ ਪਏ ਆਪਣੇ ਆਪ ਨੂੰ ਖੜਾਉਂਦੇ ਆਉਂਦੇ ਪਏ ਹੈ ਵੈਰੀ ਗੁੱਡ ਯਾਰ ਪਹਿਲੀ ਵਾਰੀ ਸੁਣਿਆ
3: ਆ ਮੈਂ ਬੜਾ ਯੂਨੀਕ ਸੁਪਨਾ ਸੁਣਿਆ ਵੀ ਜਿੱਦਾਂ ਆਪਣੇ ਆਪ ਨੂੰ ਤੁਸੀਂ ਨਿੱਕੇ ਹੁੰਦਿਆਂ ਦਾ ਆਪੇ ਸੁਪਨੇ ਚ ਵੇਖਿਆ
6: ਗੁੱਡ ਯਾਰ
3: ਮੈਨੂੰ ਨੀ ਲੱਗਦਾ ਕਦੀ ਕਿਸੇ ਨੇ ਏਦਾਂ ਆਪਣੇ ਆਪ ਨੂੰ ਵੇਖਿਆ ਹੋਊਗਾ ਵੈਰੀ ਯੂਨੀਕ ਮੰਨਤ ਆਹ ਤਾਂ ਤੁਸੀਂ ਇਸ ਆਈਡੀਏ ਤੇ ਤੁਸੀਂ ਨਾ ਉਹ ਲਿਖ ਸਕਦੇ ਸਟੋਰੀ ਵੀ
6: ਹਾਂ ਬਾਅਦ ਚ ਫਿਰ ਉਹਨੂੰ ਵੇਚ ਦਿਓ ਜਿਹੜਾ ਇਨਸੈਪਸ਼ਨ ਵਾਲਾ ਨਾ ਜਿਹਨੇ ਫਿਲਮ ਉਹ ਕ੍ਰਿਸਟੋਫਰ ਭਾਈ ਆਪਣੇ
3: ਡਿਟੇਲਿੰਗ ਥੋੜੀ ਜਿਹੀ ਪਾ ਕੇ ਨਾ ਇਹਦੀ ਸਟੋਰੀ ਬਣਾਓ ਇਹਦੀ ਠੀਕ ਆ ਤੇ ਕੀ ਸੁਣਾਓਗੇ ਫਿਰ ਹੁਣ
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
3: ਹਾਂਜੀ
5: ਸੰਤਾ ਤੇਰੇ ਕੁੱਤੇ ਨੇ ਮੇਰੀ ਕਿਤਾਬ ਪਾੜਤੀ ਬਾਪੂ ਮੈਂ ਹੁਣੀ ਆਪਾਂ ਸਜ਼ਾ ਦੇ ਦਿੰਨੇ ਆ ਸੰਤਾ ਮੈਂ ਤਾਂ ਸਜ਼ਾ ਆਪ ਦੇ ਵੀ ਦਿੱਤੀ ਬਾਪੂ ਅੱਛਾ ਉਹ ਕਿਹੜੇ ਸੰਤਾ ਮੈਂ ਉਹਦੀ ਕੌਲੀ ਚ ਦੁੱਧ ਸਾਰਾ ਪੀ ਗਿਆ
4: खून का बदला खून।
6: आ वधिया है, इतना ही करानी है कुत्ते बिल्लियां नु ऐ झटक दो ओए टॉमी नो ना ना ना ए बेस्ट है।
4: पता लगे अगले नु
6: सोचे अगली बारी खान लगे कुछ केड़ा मालक मिलया है।
4: मन्नत चुटकले बड़े घेंट होंदे।
5: थैंक यू
4: मन्नत।
5: हां
4: जी हां जी
6: कराओ।
5: थोड़ी बड़ी है मैं सुना
4: देना
5: F-150 and F-150 Lightning electrica and the heavy duty super duty series this was pehla ute jehda va invented hoya si sabse tez ute invented hoya si 1934 de vich the first the final falcon the last ever ford falcon ute rolled off the broad meadows assembly line on July 29th, 2016. It was a white V8 powered XR8 sprint style side marking the end of 82 years of continuous local utility production.
4: मेनू भी समझ लगे कुछ पंजाबी च दस्या कर।
5: एवरेस्ट
6: ना पहले इंडिया आंदी हुंदी सी, ओहदा नाम तां उत्थों दा सी एंडेवर।
4: श्रेया तुसी आउने रो उस तो बात तवनीत तुसी रेडी रहो। सास्त्रीकाल दो पैन प्रा जी।
6: सास्त्रीकाल।
4: श्रेया दा स्टाइल सब तो बढ़िया
6: सब तो बढ़िया है। ए, मेरी तरह काम कर दी है।
4: सास्त्रीकाल की हाल है श्रेया, की कर दे ही? साड़ा भी ठीक है पुत्तो, थैंक यू।
6: की चली जांदा ही? हो गए तैयार स्कूल लई?
4: ओके की खादा फिर आज?
5: आज आज आपने आयो ओके
4: आर यू ओके
5: आज आपने येलो आज आपने येलो क्लोथ पाने मैं पाया येलो
6: क्लोथ
4: अच्छा पाने अच्छा आज आर यू ओके डे या
6: ओके मैं क्या बने पसंद था करके कर दे ओके ओके
4: सानू तो पता ही नहीं लगा
5: है। ठीक हो?
4: हाँ जी
6: हाँ वी आर ओके
4: So sweet bachcha. Thank you so much for asking.
5: Thank you.
3: Thank you, Sanu Dasandeli.

0: ਦੇ ਵਿੱਚ ਕੌਫੀ,
1: ਕੀ ਬਾਤ ਹੈ,
2: ਹਾਂਜੀ
0: ਉਹਨੂੰ ਇਦਾਂ ਪੀਣਾ, ਖਿੱਚ ਕੇ ਪੀਟ ਪੈਣਾ,
2: ਹਾਂਜੀ
1: ਫਲੇਵਰ ਵੀ ਹੋਣਾ ਚਾਹੀਦਾ, ਖੁਸ਼ ਹੋ ਗਈ ਹੈ,
0: ਕਿੰਨੇ ਕੁਤਕਤਾਰੀ ਕੱਢੀ ਮੰਮਾ ਨੇ, ਨਿਆਣੇ ਬੜੇ ਇੰਟੈਲੀਜੈਂਟ ਆ, ਆਪੇ ਸੁਪਨੇ ਵੇਖ ਲੈਂਦੇ, ਆਪੇ ਆਪਣੇ ਆਪ ਨੂੰ ਕੁਤਕਤਾਰੀ ਕੱਢ ਲੈਂਦੇ, ਆਪੇ ਹੱਸ ਲੈਂਦੇ ਆ, ਆਪੇ ਚੁਟਕਲੇ ਬੁਝਾਰਤਾਂ ਵੀ ਬਣਾ ਲੈਂਦੇ,
1: ਸਹੀ ਗੱਲ
0: ਹੈ, ਕੀ ਸੁਣਾਓਗੇ ਫਿਰ ਅੱਜ?
2: ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ, ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ,
0: ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ, ਬਲ ਬਲ ਬਲ ਬਲ ਬਲੇ
2: ਚੱਕੜੇ ਫਿੱਟੇ,
1: ਇਹ ਡੱਡੂ ਦਾ ਕੁਛ ਕਰਨਾ ਪੈਣਾ, ਹਰ ਹਫ਼ਤੇ ਕਿਸੇ ਨੂੰ ਅੱਖ ਮਾਰ
0: ਜਾਂਦਾ, ਮੈਨੂੰ ਲੱਗਦਾ ਇਹ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀਆਂ ਬੋਲੀਆਂ ਚੋਂ ਇੱਕ ਆ,
1: ਸਹੀ ਹੈ ਨਾ,
0: ਇਹ ਜੇ ਕਿਤੇ ਪਤਾ ਹੋਵੇ ਨਾ ਵੀ ਕਿੰਨੇ ਲਿਖੀ ਆ, ਤੇ ਦੁਨੀਆਂ ਦੀ ਸਭ ਤੋਂ ਵੱਧ ਰੋਇਲਟੀ ਇਸ ਬੰਦੇ ਨੂੰ ਜਾਵੇ,
1: ਸਹੀ ਗੱਲ, ਮੈਂ ਤਾਂ ਕਹਿੰਦਾ ਬੇਚਾਰੇ ਡੱਡੂ ਨੂੰ ਨੀ ਪਤਾ ਉਹਦੀ ਕਿੰਨੀ ਇੱਜ਼ਤ ਆ,
0: ਵੇਖ ਲਓ ਪਹਿਲੀਆਂ ਚ ਪਹਿਲੀ
1: ਬੇਚਾਰਾ ਲਾਈਵ ਜੀ ਜਾ ਰਿਹਾ ਆਪਣੀ ਇੱਦਾਂ ਕਰਕੇ ਤੁਰਦਾ ਫਿਰਦਾ ਪਿਆ, ਚਲੋ ਮੀਂਹ ਕੜੇ ਨਿਕਲੀ ਮੈਂ ਬਾਹਰ ਨਿਕਲਾਂ,
0: ਡੱਡੂ ਤੋਂ ਕਹਿੰਦੇ ਦੁਨੀਆਂ ਦੀ ਵਨ ਆਫ ਦਾ ਮਹਿੰਗੀ ਦਵਾਈ ਬਣੀ ਆ, ਡੱਡੂ ਦੀ ਅੱਖ
1: ਤੋਂ
0: ਯਾਰ, ਅੱਖ ਤੋਂ ਨੀ ਸ਼ਾਇਦ ਡੱਡੂ ਤੋਂ,
2: ਸਤਿ
0: ਸ੍ਰੀ ਅਕਾਲ, ਹਾਂਜੀ
1: ਅਸੀਂ ਵੀ ਠੀਕ
0: ਠੀਕ ਆ, ਓਦਾਂ ਹੀ ਐਂ ਕਰਤਾ, ਠੀਕ ਆ
1: ਠੀਕ ਹੀ ਹੈ,
0: ਮੈਨੂੰ ਲੱਗਾ ਇੱਦਾਂ ਦੀਆਂ ਆਵਾਜ਼ਾਂ ਸੁਣ ਕੇ ਕਹਿ ਰਿਹਾ ਵੀ ਠੀਕ ਜੇ,
1: ਠੀਕ ਹੈ ਡਾਕਟਰ ਨੇ ਕਿਹਾ ਫਰਕ ਹੈ ਪਹਿਲੇ ਨਾਲ,
0: ਥੈਂਕ ਯੂ ਮਾਨੂ ਬਿੱਲੀ, ਕੀ ਹਾਲ ਆ,
1: ਕੀ ਚੱਲੀ ਜਾਂਦਾ ਜੀ,
0: ਠੀਕ ਆ, ਓਕੇ ਵੈਰੀ
1: ਗੁੱਡ, ਠੀਕ ਹੀ ਰਹਿਣਾ ਚਾਹੀਦਾ,
0: ਵੈਰੀ ਗੁੱਡ, ਇਹ ਮਾਨੂ ਬਿੱਲੀ ਮੈਂ ਵੇਖਿਆ ਵੀ ਇਹਨਾਂ ਦਿਨਾਂ 'ਚ ਹੀ ਤੇਜ਼ ਹੋਈ ਹੈ ਮਾਨੂ ਬਿੱਲੀ,
1: ਅੱਛਾ ਸਹੀ ਗੱਲ ਹੈ,
0: ਇਹ ਮਾਨੂ ਬਿੱਲੀ ਵੱਡੀ ਹੁੰਦੀ ਜਾਂਦੀ ਰੋਜ਼,
1: ਅੱਛਾ ਸਿੰਘ ਸਾਹਿਬ ਤੁਹਾਡਾ ਕੀ ਸੋਚ ਹੈ, ਸਹੀ ਗੱਲ
0: ਹੈ, ਯੂਟ ਹੈਗਾ ਪਤਾ,
1: ਅੱਛਾ
0: ਗ੍ਰੀਨ ਕਲਰ ਤਾਂ ਮੈਨੂੰ ਵੀ ਦਿੱਤਾ,
1: ਓਏ ਵੈਰੀ ਗੁੱਡ, ਚਲਾਉਂਦੇ ਹੋ ਆਪ, ਚਲਾਉਂਦੇ ਹੋ ਡਰਾਈਵਰ ਰੱਖਿਆ ਕੋਈ,
0: ਨਹੀਂ ਆਪ ਚਲਾਉਂਦੇ,
1: ਅੱਛਾ
0: ਡਰਾਈਵਰ, ਆਪ ਚਲਾਉਂਦੇ, ਮੈਂ ਵੀ ਕੱਲ ਚਲਾਇਆ ਸੀ, ਮੈਂ ਖੇਡਿਆ ਸੀ, ਬੜਾ ਮਜ਼ਾ ਆਇਆ,
1: ਅੱਛਾ ਗੁੱਡ ਗੁੱਡ,
0: ਥੈਂਕ ਯੂ ਅਸੀਸ, ਮੈਂ ਬੜਾ ਭਜਾਇਆ ਮੈਂ,
1: ਅੱਛਾ ਜ਼ਿਆਦਾ ਨਾ ਤੇਜ਼ ਚਲਾਇਆ ਕਰੋ, ਪੁਆਇੰਟ ਪੁਆਇੰਟ ਮਿਲ ਜਾਂਦੇ, ਚਲਾਨ ਹੋ ਜਾਂਦਾ,
2: ਵੀ ਅੱਜ ਆਇਆ ਸੀ,
0: ਹਾਂਜੀ
2: ਕਿਤੇ ਡਰਾਈਵ ਕੀਤਾ ਸੀ,
0: ਮੈਂ ਬਾਹਰ ਥੱਲੇ ਸੜਕ ਤੇ,
1: ਹਾਂ
0: ਸੜਕ ਤੇ ਬੜਾ ਭਜਾਇਆ ਮੈਂ, ਜ਼ੂਮ,
1: ਅੱਛਾ ਤੁਸੀਂ ਸੀਗੇ, ਆਹੋ ਆਵਾਜ਼ ਬਹੁਤ ਦੂਰ ਤੱਕ ਆਈ, ਮੈਂ ਕਿਹਾ ਕੌਣ ਇੰਨੀ ਤੇਜ਼ ਚਲਾਈ ਜਾਂਦਾ ਹੋਵੇ ਗੱਡੀ,
0: ਉਹਦੇ ਟਾਇਰਾਂ ਦਾ ਮੈਂ ਧੂੰਆਂ ਹੀ ਕਢਾਤਾ,
2: ਤੁਸੀਂ
0: ਮਕੈਨਿਕ ਵੀ ਹੋ, ਇੰਟੈਲੀਜੈਂਟ ਹੋ ਗਏ, ਸਾਰਾ ਕੁਛ ਹੀ ਆ ਗਿਆ ਤੁਹਾਨੂੰ, ਕੀ ਸੁਣਾਓਗੇ ਫਿਰ, ਅੱਛਾ ਟੁੱਟ ਜਾਂਦੀ ਤਾਂ ਫਿਕਸ ਨਹੀਂ ਹੁੰਦੀ, ਓਕੇ ਆ ਵਧੀਆ, ਸਿੱਧੇ ਸਿੱਧੀ ਜੀ,
1: ਇੱਕ ਸ਼ੀਸ਼ਾ ਤੇ ਦੂਜਾ ਦਿਲ, ਦੋਵੇਂ ਟੁੱਟਦੇ ਜ਼ਰੂਰ ਨੇ,
2: ਬੋਲੀ ਨਹੀਂ,
1: ਅੱਛਾ ਬੋਲੀ ਨਹੀਂ
0: ਆ, ਓ ਯਾਰ ਇੱਕ ਟੁੱਟ ਜਾਂਦੀ ਆ ਤੇ
2: ਟੁੱਟਦੀ ਫਿਕਸ ਨਹੀਂ ਹੁੰਦੀ,
0: ਅੱਛਾ ਟੁੱਟ ਜਾਂਦੀ ਆ
1: ਪਰ ਫਿਕਸ ਨਹੀਂ ਹੁੰਦੀ,
0: ਤੇ ਫਿਕਸ ਨਹੀਂ ਹੁੰਦੀ, ਚੂਹੇ ਦੀ ਪੂਛ,
1: ਓਏ ਨਹੀਂ ਚੂਹਿਆਂ ਦਾ ਵੀ ਡਾਕਟਰ ਹੁੰਦਾ ਹੋਏਗਾ ਫ੍ਰੈਕਚਰ ਵਾਲਾ।

0: ਹੋਊਗਾ?
1: ਵੈਟ ਹੀ ਹੁੰਦੇ ਆ ਕਿ?
2: ਹਾਂ ਜੀ,
1: ਡਾਕਟਰ ਰੈਟ
2: ਫਿਕਸ ਨਹੀਂ ਹੁੰਦੇ,
1: ਫਿਕਸ ਨਹੀਂ ਹੁੰਦੇ ਚੂਹੇ ਦੀ ਪੂਛ ਨਾ।
3: ਅੱਛਾ, ਓਕੇ, ਇਹ ਬੜੀ ਗਹਿਰੀ
2: ਗੱਲ ਹੈ। ਫਿਕਸ ਹੁੰਦੇ?
1: ਅੱਛਾ, ਉਹ ਫਿਕਸ ਹੁੰਦੀ ਆ?
3: ਅੱਛਾ, ਹੋ ਜਾਂਦੀ ਆ?
1: ਓਕੇ, ਯਾਰ ਮੈਨੂੰ ਦੱਸੋ ਕਿੱਥੋਂ ਫਿਕਸ ਹੁੰਦੀ ਆ? ਤੁਹਾਨੂੰ ਪਤਾ ਉਹ ਫਤਿਹਵੀਰ ਦੀਆਂ ਜਿਹੜੀਆਂ ਚੂਹੀਆਂ ਸਾਰੀਆਂ ਲੰਡੀਆਂ ਹੋਈਆਂ ਪਈਆਂ, ਉਹਨਾਂ ਦੀ ਉਹਨਾਂ ਦੀ ਪੂਛਾਂ ਫਿਕਸ ਕਰਾਈਏ
3: ਲੰਡੀਆਂ। ਇਹ ਜੇ ਕਿਤੇ ਨਾ ਜਾਨਵਰ ਸਾਰੇ ਸੁਣਦੇ ਹੋ ਨਾ, ਇਹ ਕੇਸ ਕਰਨ ਸਾਡੇ ਤੇ, ਇੱਕ ਅੱਖ ਮਰਵਾਈ ਜਾਂਦੇ ਡੱਡੂ ਤੋਂ, ਪੂਛਾਂ ਲੰਡੀਆਂ ਚੂਹਿਆਂ ਦੀਆਂ ਹੈ, ਹੱਦ
1: ਹੈ ਸੀਸ।
3: ਡਾਕਟਰ ਮਕੈਨਿਕ ਸੀ ਸਿੰਘ, ਵੈਰੀ ਗੁੱਡ,
1: ਵੈਰੀ ਨਾਈਸ ਸੀ। ਓਹ ਵਾਹ, ਵੈਰੀ ਨਾਈਸ,
3: ਵਾਹ ਵਾਹ ਵਾਹ।
1: ਤੋ ਦੂਜਾ ਯਾਰ ਆਪਾਂ ਹਾਰ ਗਏ, ਉਹ ਨੀ ਸਾਨੂੰ ਪਤਾ ਯਾਰ, ਉਹ ਔਖੀ ਆ,
3: ਉਹ ਸੌਰੀ ਹੈ,
1: ਸਾਨੂੰ ਇਦਾਂ ਦੀਆਂ ਪੁੱਛਿਆ ਕਰੋ।
2: ਟ੍ਰੀ
1: ਹੈ?
3: ਟ੍ਰੀ
2: ਟ੍ਰੀ
1: ਟ੍ਰੀ,
2: ਹਾਂਜੀ,
1: ਰੁੱਖ
3: ਰੁੱਖ, ਉਹ ਕਿੱਦਾਂ? ਅੱਛਾ, ਟੁੱਟ ਜੇ ਤਾਂ ਫਿਕਸ ਹੋ ਸਕਦਾ, ਓਕੇ, ਕੱਟ ਜੇ ਨਾ ਫਿਰ ਟੁੱਟੇ ਨਹੀਂ ਨਾ,
2: ਪੱਤੇ ਥੱਲੇ ਆਂਦੇ ਫਿਕਸ ਨਹੀਂ ਹੁੰਦੇ।
1: ਵੈਰੀ ਨਾਈਸ,
3: ਮੇਰੇ ਮੋਹਬਤੇ ਦੇ ਸ਼ਾਹਰੁਖ ਖਾਨ, ਵੈਰੀ ਗੁੱਡ
1: ਅਸੀਸ, ਵੈਰੀ ਗੁੱਡ,
3: ਵੈਰੀ ਨਾਈਸ, ਵੈਰੀ ਨਾਈਸ,
1: ਥੈਂਕ ਯੂ, ਥੈਂਕ ਯੂ, ਥੈਂਕ ਯੂ,
2: ਬਾਏ
1: ਬਾਏ, ਥੈਂਕ ਯੂ, ਥੈਂਕ ਯੂ, ਬਾਏ ਬਾਏ, ਬਾਏ ਬਾਏ, ਬਾਏ ਬਾਏ, ਬਾਏ ਬਾਏ। ਤੇ ਨੈਕਸਟ ਮੈਨੂੰ ਲੱਗਦਾ ਵੀ ਸਾਡੇ ਨਾਲ ਜੈਜ਼ਲੀਨ ਆਈ ਹੈ ਬਾਬਾ ਚਿਰ ਬਾਅਦ। ਤੇ ਇੱਧਰ ਅੰਮ੍ਰਿਤ ਭੈਣ ਜੀ ਕਹਿ ਰਹੇ ਨੇ ਪ੍ਰੋਮਿਸ ਦਿਲ, ਭੈਣ ਜੀ ਮਤਲਬ ਕੀ? ਮਤਲਬ
3: ਯਾਰ
1: ਯਾਰ ਕੋਈ ਮਤਲਬ
3: ਚਿਲ ਕਰੋ, ਬੱਚਾ
1: ਛਿਆਂ ਕੁ ਸਾਲਾਂ ਦਾ ਬੱਚਾ ਹੈ, ਉਹਨੂੰ ਪਤਾ ਵੀ ਦਿਲ ਵੀ ਟੁੱਟਦਾ
3: ਦੋ ਸਮਾਂ ਹਜੇ
1: ਪ੍ਰੋਮਿਸ
3: ਸਹੀ ਗੱਲ
1: ਆ, ਮਤਲਬ ਗਾਣਿਆਂ ਦਾ ਸ਼ਾਇਰੀਆਂ ਦਾ ਇੰਨਾ ਕਸਰ ਹੋਇਆ ਨਾ ਅਡਲਟਸ ਦੇ ਉੱਤੇ, ਦਿਲ ਟੁੱਟਦਾ ਤੇ ਮੁੜ ਕੇ ਜੁੜਦਾ ਨੀ ਆ, ਪਤਾ ਨੀ ਕਿੱਥੋਂ ਮਤਲਬ।
3: ਵੈਸੇ ਦਿਲ ਤਾਂ ਸਗੋਂ ਜੁੜ ਜਾਂਦਾ, ਮੈਂ ਬਹੁਤ ਵਾਰੀ ਸੋਚਿਆ, ਮੈਂ ਕਿਹਾ ਜੁੜਦੇ ਜਾਂਦੇ,
1: ਅਗਲੇ ਸ਼ੇਕ ਵੀ ਪੂਰ ਦਿੰਦੇ ਅੱਜ ਕੱਲ ਦਿਲਾਂ ਦੇ, ਦਿਲ ਟੁੱਟਿਆ ਜੁੜਦਾ ਨੀ, ਉਹਨੂੰ ਪੁੱਛੋ ਹਾਂ ਆਪਣੀ ਨੂੰ ਕੀ ਆ ਉਹ, ਆਪਣੀ ਜਿਹੜੀ
3: ਆਪਣੀ
1: ਜਿਹੜੀ ਕਿਹੜੀ ਆ ਉਹ, ਜਿਹੜੀ ਉਹ ਡਾਂਸ ਕਰਨ ਆਉਂਦੀ ਕੰਪੀਟੀਸ਼ਨ ਦੇ ਇੱਥੇ, ਜਿਹੜੀ ਉਹ ਬਹਿੰਦੀ ਦੀ ਮਲਾਇਕਾ ਅਰੋੜਾ ਨੂੰ ਪੁੱਛੋ,
3: ਪੌਜ਼ ਘੱਟ ਦਿਆ ਕਰ ਤੁਸੀਂ, ਟੈਨਸ਼ਨਾਂ ਚ ਪਾਤਾ ਸਰ, ਸੁੱਚੀ ਪੈ ਗਈ ਕੀ ਗੱਲਾਂ ਚ, ਕਿਹੜੀਆਂ ਚ ਪੈ ਗਈ, ਉਹਦਾ ਉਹਦਾ ਦਿਲ ਨਾਲ ਕੀ ਲੈਣਾ ਦੇਣਾ ਵੀ,
1: ਟੁੱਟਣਾ ਹੋਵੇ ਤਾਂ ਉਹਦਾ ਦੁਬਹਾੜ ਹੀ ਹੋਇਆ ਵਿੱਚ,
3: ਹਾਂ ਹਾਂ, ਨਹੀਂ ਯੂ ਗਾਟ ਅ ਪੁਆਇੰਟ ਬ੍ਰੋ, ਯੂ ਗਾਟ ਅ ਪੁਆਇੰਟ,
1: ਟੁੱਟਦਾ ਹੋਵੇ ਤੇ ਉਹਦਾ ਮਤਲਬ ਬੱਚੇ ਬੱਚੇ ਨੀ ਸਗੋਂ ਵੱਡੇ ਭੋਲੇ ਆ, ਕਿੱਦਾਂ ਮੰਨ ਜਾਂਦੇ ਗੱਲਾਂ, ਸ਼ਾਇਰਾਂ ਦੀਆਂ ਗੱਲਾਂ ਮੰਨ ਜਾਂਦੇ, ਤਾਰੇ ਟੁੱਟ ਰਹੇ ਆ, ਦਿਲ ਟੁੱਟ ਰਿਹਾ। ਹੈਲੋ, ਸਤਿ ਸ਼੍ਰੀ ਅਕਾਲ ਜੈਜ਼ਲੀਨ, ਅੱਛਾ ਗੱਲ ਦੱਸਣਾ, ਪਰ ਤੁਸੀਂ ਨਾ ਹਾਲੇ ਲਾਗੇ ਨਹੀਂ ਆਏ, ਤੁਸੀਂ ਸਪੀਕਰ ਜਾਂ ਬੰਦ ਕਰ ਲਓ, ਤੇ ਬਲੂਟੁੱਥ ਹੈ ਤੇ ਉਹ ਵੀ ਬੰਦ ਕਰ ਲਓ, ਫਿਰ ਗੱਲ ਮਜ਼ਾ ਨਹੀਂ ਆਉਣਾ ਸਾਨੂੰ ਸੁਣ ਦਾ, ਕੰਨ ਨੂੰ ਲਾ ਲਓ ਫੋਨ,
2: ਕਬੂਤਰ ਤੇ ਮੂਵੀ ਚ ਬੋਲ ਪਾਵੇ ਨਾ ਬੋਲ,
1: ਅੱਛਾ ਕਬੂਤਰ ਦਾ ਕੀ ਨਾਂ ਆ, ਕਬੂਤਰ ਦਾ ਕੀ ਨਾਂ ਆ, ਓਕੇ, ਕਬੂਤਰ ਦਾ ਨਾਂ ਹੈਗਾ ਝੋਟਾ,
3: ਕਬੂਤਰ ਝੋਟਾ, ਵਾਹ
1: ਹੈ, ਇਹੋ ਹੀ ਆ,
3: ਜਾਨਵਰਾਂ ਤੇ ਨੀ ਹੋਰ ਵੀ ਲੋਕ ਨੇ,
1: ਤੁਸੀਂ ਵੇਖ ਆਏ ਫਿਲਮ?
2: हां जी
1: ओके किदा लगी तानू
2: बहुत वधिया
1: नाइस थैंक यू
3: वेरी गुड
1: कबूतर वाला ते बड़ा वधिया पार्ट है ना जैसलीन
2: हां जी
1: थैंक यू
2: हां जी
1: ते जेडी तू ही इन कुड़ी ने वो भी बना के भेजी सानू ड्राइंग बिल्कुल कैंट
3: अच्छा ओ एक्टर एक्ट्रेस जी
1: थैंक यू भेजा सीरियसली
2: किथे
1: चल जांदे हो जदों तुहाडी वारी आउंदी आ
3: एंट्री वधिया सी पर अग्गे तो इदां ही करया करियो मैं लाइक कीता मैं लाइक शेयर सब्सक्राइब कीता थोड़ी आ एंट्री
1: मैं जदा लाइक कर दी
3: वेरी नाइस है आज ता इट्स वेरी नाइस
1: हेल नहीं कर सकदे ओए होए
2: की क्या
1: तू ही की क्या हेल नहीं कर सकदे
3: हेल
2: नहीं
1: पगाटा जिते हो के धक्का कीता जे मम्मा ने पिक कीता
2: जो
1: पुत तेरी वारी आंदी तू दो नंबर चल जाना मारना ही मम्मा ने मम्मा बेचारी की करे जो वाल मामा पुट दे ना ओ लम्बे होंगे ना थोड़े थोड़े जे पुट
3: स्ट्रेच कर दे थोड़ी हाइट भी एदा ही वड्डी होनी फिर
1: ਹੋਰ ਉਹਦੇ ਨਾਲ ਤੁਹਾਡੀ ਤੁਸੀਂ ਲੰਮੇ ਵੀ ਹੋ ਜਾਣਾ ਵਾਲ ਵੀ ਲੰਮੇ ਹੋ ਜਾਣੇ ਆ
3: ਸਟ੍ਰੈਚ ਕਰ ਦੇਣਾ ਤੁਹਾਨੂੰ
2: ਹਾਂਜੀ
1: ਹਾਂ ਸਟ੍ਰੈਸ ਫ੍ਰੀ ਲਾਈਫ ਰਹਿੰਦੀ ਪੁੱਤ ਜੇ ਕੋ ਵਾਲ ਵੂਲ ਪੁੱਟਦੇ ਰਵੇ ਤੇ
3: ਆ ਵੀ ਠੀਕ ਹੈ
1: ਸਹੀ ਗੱਲ ਹੈ ਥੈਰੇਪੀ ਹੁੰਦੀ
3: ਇਹ ਵੀ ਥੈਰੇਪਿਊਟਿਕ ਆ ਸਹੀ ਗੱਲ ਹੈ ਕੋਈ ਵੈਸੇ ਵੱਡੀ ਗੱਲ ਨਹੀਂ 10 ਸਾਲ ਬਾਅਦ ਇਹਦੀ ਵੀ ਕਿਤੇ ਕਿਤੇ ਚੱਲਦੀ ਹੋਏਗੀ ਥੈਰੇਪੀ ਕਿਤੇ ਕਿਤੇ 400 ਆਵਰ ਓਨਲੀ
1: ਹਾਂ
3: ਸਟ੍ਰੈਚਿੰਗ ਯੂ ਹੇਅਰ ਹਾਂਜੀ
2: ਤੁਸੀਂ ਕੀ ਖਾਦਾ
1: मैं खादी पिनी
3: बल्ले मैं पीती कॉफी हां ट्रेना बंद ने
1: ट्रेना बंद की गल होगी
2: कंजूस
1: बड़े लोग
3: महंगा बड़ा हो गया बंदा करे की पानी पाके ट्राई करने की कोशिश करनी चाहिए थी तुसी ट्राई की थी पानी पाने की गड्डी चे पेट्रोल दी था
1: मैं
2: चढ़ नहीं रचता
1: ਨਿੱਕਾ ਜਿਹਾ ਕਾਕਾ ਘਰ ਦਾ ਰੱਖ
3: ਤੁਸੀਂ ਹੋ ਗਏ ਤਾਜਵੀਰ ਇਹ ਆਂਸਰ ਸਰਦਾਰ ਜੀ ਜਿੰਦਾਬਾਦ
0: ਜਿੰਦਾਬਾਦ
3: ਹੈ ਜਿੰਦਾਬਾਦ ਰਹੇਗਾ ਹਮਾਰਾ ਸਰਦਾਰ ਬਿਲਕੁਲ ਰੇਡੀਓ ਹਾਂਜੀ ਵੀ ਜਿੰਦਾਬਾਦ ਬੱਲੇ ਬੱਲੇ ਅਰਸ਼ਫ ਅਲੀ ਬੱਲੇ ਬੱਲੇ ਬਿਊਟੀਫੁਲ ਬਿਊਟੀਫੁਲ
1: ਹਾਂਜੀ ਹਾਂਜੀ ਕਰਾ ਦੋ ਕਰਾ ਦੋ ਕਰਾ ਦੋ ਜੀ ਥੈਂਕ ਯੂ
3: ਅੰਕਲ ਦਾ ਵਿਚਾਰੇ ਦੇਖ ਲਾ ਉਹ ਮੈਨੂੰ ਥੱਲੇ ਲਾਣੇ ਪੈ ਰਹੇ ਹਵਾ ਚਲੇ ਗਏ ਉੜਤਾ ਹੀ ਫਿਰੂ
2: ਕੀ ਹਾਲ ਹੈ
1: ਠੀਕ ਹੈ ਠੀਕ ਹੈ
3: ਤੁਸੀਂ ਸੁਣਾਓ
1: ਆਰ ਯੂ ਓਕੇ
2: ਹਾਂਜੀ ਆਰ ਯੂ ਓਕੇ
1: ਯੈਸ
3: ਹਾਂਜੀ ਯੈਸ ਵੀ ਆਰ ਓਕੇ ਵੀ ਆਰ ਵੈਰੀ ਫਾਈਨ
1: ਥੈਂਕ ਯੂ ਅੱਜ ਵੀਰ ਜੀ ਨੂੰ ਪਹਿਲਾਂ ਵਾਰੀ ਕਿੱਦਾਂ ਮਿਲ ਗਈ
3: ਕਿੰਨੀ ਮਿਹਨਤ ਲੱਗਦੀ ਕਿ ਆਈ ਡੀ ਕੇ ਕਹਿਣਾ ਪਿਆ ਤੁਸੀਂ ਜਿਹੜੀ ਆਪਣੀ ਇੰਨੀ ਐਨਰਜੀ ਬਚਾਉਣੀ ਸਕੂਲ ਵਾਸਤੇ ਉਹਦਾ ਕਰੂੰਗੇ ਕੀ ਮੈਨੂੰ ਇਹ ਦੱਸੋ
2: ਸਕੂਲੇ ਜਾ ਕੇ ਅਸੀਂ ਪੜ੍ਹਨਾ
1: ਟਿਕਟੋਕ ਤੇ ਦੱਸਿਆ ਕਰੋਗੇ ਵੀ ਆ ਵਿਦ ਇਨ 5 ਮਿੰਟਸ ਯੂ ਕੈਨ ਡੂ ਕੁਇਕ ਵਨ
2: ਹੋਰ
1: ਬੜਾ ਕੁਛ
3: ਆ ਕੁਛ ਨਾ ਕੁਛ ਆ ਜਾਏਗਾ ਇੰਸਟਾ ਤੇ ਵੀ ਤਾਂ ਚੱਲਦਾ ਹੀ
1: ਹੈ ਫਿਲਮ ਆਉਣ ਵਾਲੇ ਦਿਨਾਂ ਚ ਕਹਿੰਦੇ ਇਦਾਂ ਦਾ ਸਿਨੇਮਾ ਆ ਰਿਹਾ ਵਾ ਵੀ ਲਾਈਵ ਸੀਨ ਚੇਂਜ ਹੋ ਜਾਣਗੇ ਮੰਨ ਲਓ ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਫਿਲਮ ਵੇਖ ਰਹੇ ਹੋ 100 ਬੰਦਾ ਬੈਠਾ ਫਿਲਮ ਵੇਖ ਰਿਹਾ ਤੇ ਉਹਦੇ ਵਿੱਚ ਉਹਨਾਂ ਨੇ ਕੋਈ ਇਮੋਸ਼ਨਲ ਸੀਨ ਪਾਇਆ ਤੇ 100 ਦੇ ਵਿੱਚੋਂ ਮੰਨ ਲਓ 80 ਇਮੋਸ਼ਨਲ ਨਹੀਂ ਹੋਏ ਅਗਲਾ ਸੀਨ ਚੇਂਜ ਹੋ ਜਾਊਗਾ ਕਿ ਇਹ ਇਹਨਾਂ ਦੇ ਉੱਤੇ ਇਹ ਵਾਲੀ ਚੀਜ਼ ਅਸਰ ਨਹੀਂ ਕਰ ਰਹੀ
3: ਅੱਛਾ ਓਕੇ
1: ਹਾਂ ਤੇ ਜੇ ਮੰਨ ਲਓ ਇਮੋਸ਼ਨਲ ਹੋ ਗਏ ਤੇ ਇਹਦਾ ਮਤਲਬ ਕਿ ਉਹ ਇਦਾਂ ਦਾ ਹੀ ਵੇਖਣਾ ਚਾਹੁੰਦੇ ਆ ਫਿਰ ਉਹ ਕੰਟੀਨਿਊ ਸੋ ਇੱਕੋ ਦੇ ਲਈ ਮਲਟੀਪਲ ਜਿਹੜੇ ਆ ਉਹ AI ਨਾਲ ਦੀ ਨਾਲ ਸੀਨ ਕ੍ਰੀਏਟ ਕਰੂਗੀ ਤੇ ਤੁਹਾਨੂੰ ਵਿਖਾਊਗੀ ਮਤਲਬ ਤੁਹਾਨੂੰ ਉੱਠਣ ਹੀ ਨਹੀਂ ਦੇਣਾ
3: ਕੀ ਬਾਤ ਹੈ ਐਲਗੋਰਿਦਮ ਐਲਗੋਰਿਦਮ ਹੋਈ ਪਈ ਹੈ
1: ਤੁਹਾਨੂੰ ਮਤਲਬ ਉੱਥੇ ਹੀ ਮੰਨ ਲਓ ਇਹ ਵੀ ਮਤਲਬ ਇਹ ਉਦਾਂ ਦੀ ਟੈਕਨੋਲੋਜੀ ਮੈਨੂੰ ਲੱਗਦੀ ਵੀ ਜਿੱਦਾਂ ਮਤਲਬ ਇੱਕ ਸੋਫੇ ਤੇ ਬੰਦੇ ਨੇ ਜਨਮ ਲਿਆ ਉੱਥੇ ਹੀ ਮਰ ਜੂ ਤੁਹਾਨੂੰ ਨਾ ਲੈਣੀ
3: ਸਹੀ ਗੱਲ ਆ ਗਿਆ ਸਹੀ ਹੈ
2: ਇੱਕ ਦਿਨ ਉੱਥੇ ਆਇਆ ਸੀ ਸਾਡੇ ਸਕੂਲੇ
1: ਤੇ
2: ਫਿਰ ਉਹਨੇ ਇੱਕ ਜੁਮਾਂਜੀ ਜੁਮੂੰਜੀ ਵਾਲੀ ਕਿਤਾਬ ਬਣਾਈ
1: ਹਾਂਜੀ
2: ਤੇ ਫਿਰ ਉਹ ਬੋਰਡ ਹੋ ਗਏ ਸੀ ਫਿਰ ਉਹਨਾਂ ਨੇ ਇੱਕ ਮੂਵੀ ਕਰ ਦਿੱਤੀ ਪਾਰਟ 1 ਫਿਰ ਬੋਰਡ ਹੋ ਗਏ ਫਿਰ ਉਹਨੇ ਮੂਵੀ ਪਾਰਟ 2 ਵੀ ਕਰ ਦਿੱਤਾ ਹੁਣ
3: ਮੈਂ ਵੇਖੀ ਬਹੁਤ ਵਧੀਆ ਲੱਗਦੀ ਮੈਨੂੰ
1: ਅੱਛਾ ਉਹ ਤੁਹਾਡੇ ਸਕੂਲ ਆਇਆ ਸੀ ਉਹ
3: ਬੱਲੇ
2: ਹਾਂਜੀ ਤੇ ਫਿਰ ਜਦੋਂ ਅਸੀਂ ਕੈਂਪ ਗਏ ਸੀ ਅਸੀਂ ਉੱਥੇ ਦੇਖੀ ਜੁਮਾਂਜੀ ਵਾਲੀ ਮੂਵੀ
1: ਓਏ ਗੁੱਡ ਨਾਈਸ ਹੈ ਨਾ ਮੈਨੂੰ ਬੜੀ ਵਧੀਆ ਲੱਗਦੀ ਬਹੁਤ
3: ਵਧੀਆ ਫਿਲਮ ਦਿਲਜੀਤ ਕਹਿੰਦਾ ਨੀਰੂ ਬਾਜਵਾ ਨੂੰ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ
1: ਨੀਰੂ ਬਾਜਵਾ ਤੇਰੀ ਉਂਗਲ ਵੱਡੀ ਆ ਉਹ ਨੱਕ ਚ ਨੀ ਆਉਂਦੀ ਉਹ ਨੀ ਗੀ ਇਹ ਵਾਲੀ ਜਿਹ ਚ ਉਹ ਕਹਿੰਦਾ ਵੀ ਨੱਕ ਚ ਉਂਗਲ ਨੀ ਆਉਂਦੀ ਹਾਂ
2: ਡਿਫਰੈਂਟ ਮੂਵੀ ਹੈ
1: ਅੱਛਾ ਉਹ ਡਿਫਰੈਂਟ ਹੈ ਇਹ ਦੂਸਰੀ ਉਹ ਜਿਹੜੀ ਜਿਹ ਚ ਗੰਜਾ ਜਿਹਾ ਵਾ ਇੱਕ
3: ਗੰਜਾ
1: ਜਿਹੜਾ ਉਹ ਜਿਹੜਾ ਉਹ ਜਿਹੜਾ WWF ਚ ਵੀ ਆਉਂਦਾ
0: ਹੁੰਦਾ ਰੌਕ ਦ
2: ਰੌਕ ਮੂਵੀ ਬਾਰੇ ਗੱਲ ਕਰਦੇ ਮੈਂ ਨਿਊ ਮੂਵੀ ਬਾਰੇ ਗੱਲ ਕਰਦੇ
1: ਹੋਏ ਹੋਏ ਨਿਊ ਇਹਦੇ ਵਿੱਚ
2: ਸੀਤਾ ਗੀਤਾ ਦੇਖੀ ਹੋਈ
3: ਉਹਦੇ ਅੰਦਰ ਕੇਟ ਹਡਸਨ ਬੇਚਾਰਾ ਰੌਕ ਕਿੱਥੇ ਹੇਮਾ ਮਾਲਨੀ ਨਾਲ ਹੋ ਗਿਆ ਅੱਜ ਹੈ
1: ਵੈਰੀ ਨਾਈਸ ਸੁਨੀਤ
3: ਡੂਡ
1: ਇਹਦੇ ਲੱਗਦਾ ਵੀ ਕੁੜੀ ਬਟਾਲੇ ਦੀ ਆ ਤੁਸੀਂ ਸੀਤਾ ਗੀਤਾ ਵਾਲੇ ਜੇ ਦਫਾ
3: ਤੁਸੀਂ ਹੇਮਾ ਜੋਗੇ ਹੀ ਹੋ
1: ਤੁਹਾਨੂੰ ਪਤਾ ਜਮਾਂਜੀ ਦਾ ਥੈਂਕ ਯੂ ਬੁੱਤੋ ਥੈਂਕ ਯੂ ਮੈਨੂੰ ਲੱਗਦਾ ਅੱਜ ਇੱਥੇ ਖਤਮ ਕਰ ਦਈਏ ਅੱਜ ਨਾ ਇਹ ਬੈਸਟ ਹੋ ਗਿਆ ਫੇਲ ਹੋ ਗਿਆ ਧਾਗਾ ਨੀ ਗਿਆ ਨਹੀਂ ਹਾਰ ਗਿਆ
3: ਐਕਸਾਈਟਡ ਹੋ ਗਿਆ ਸੀ
2: ਐਸ਼ਲੀਨ
3: ਠੀਕ ਠਾਕ
2: ਹਾਂਜੀ ਦਾਦਾ ਕੀ ਹਾਲ ਹੈ
1: ਸਾਡਾ ਵੀ ਠੀਕ
3: ਓਕੇ ਰਿਪੋਰਟ ਤੁਸੀਂ ਵੇਖੀ ਸੀਤਾ ਗੀਤਾ ਕਿ ਨਹੀਂ
2: ਹਾਂਜੀ
1: ਗੁੱਡ ਗੁੱਡ ਗੁੱਡ ਤੇ ਕੁੜੀਆਂ ਬਹੁਤ ਫਿਲਮਾਂ ਵਧੀਆ ਨਾਈਸ ਨਾਈਸ ਹੈ
3: ਗੁੱਡ ਯਾਰ ਉਹਦਾ ਇੱਕ ਹੋਰ ਪਾਰਟ ਉਹ ਵੀ ਦੇਖਿਓ ਕੀ ਨਾਮ ਸੀਗਾ ਉਹਦਾ ਸ਼੍ਰੀ ਦੇਵੀ ਵਾਲੀ ਦਾ
1: ਕਿਹੜਾ
3: ਸ਼੍ਰੀ ਦੇਵੀ ਵਾਲੀ ਵੀ ਤਾਂ ਸੀ ਨਾ ਇੱਕ
1: ਡਬਲ ਰੋਲ ਚ
3: ਹਾਂ
1: ਪਤਾ ਨਹੀਂ ਉਹ ਜਿਹ ਚ ਇੱਕ ਬੜੀ ਲੱਲੀ ਜੀ ਹੁੰਦੀ ਆ
3: ਹਾਂ ਹਾਂ ਹਾਂ ਸਨੀ ਦਿਓਲ ਤੇ ਰਜਨੀਕਾਂਤ ਉਹਦੇ ਅੰਦਰ ਚਾਲਬਾਜ਼
1: ਸ਼ੀਸ਼ਾ
3: ਤੇ ਦੂਜਾ ਦਿਲ ਦੋਵੇਂ ਟੁੱਟਦੇ ਜ਼ਰੂਰ ਨੇ ਪਰ ਉਹ ਹਿੰਦੀ ਵਾਲਾ ਵਰਜ਼ਨ
1: ਟੁੱਟ ਜਾਂਦਾ ਹੈ
3: ਦਿਲ ਟੁੱਟ ਜਾਂਦਾ
1: ਕੀ ਸੁਣਾਓਗੇ ਅੱਜ ਐਸ਼ਲੀਨ
3: ਠੀਕ ਹੈ ਅੰਕਲ ਨੂੰ ਵਿਹਲਿਆ ਕੀਤਾ ਤੁਸੀਂ
2: ਉੱਚੇ ਤਿੱਬੇ ਮਾਸੀ ਵਸੇ ਜਦ ਮੈਂ ਜਾਵਾਂ ਖੇਲ ਕੇ ਹੱਸੇ
3: ਇਹ ਵੈਸੇ ਮਾਸੀ ਮੈਨੂੰ ਯਾਦ ਆ ਪਰ ਬੁੱਝੀ ਹੋਈ ਹੈ ਪਰ ਹੁਣ ਮੈਨੂੰ ਪ੍ਰੈਸ਼ਰ ਨਾ ਆ ਗਿਆ ਮੈਂ ਭੁੱਲ ਗਿਆ
1: ਇਹ ਬੁੱਝੀ ਹੋਈ ਪਹਿਲਾਂ ਆਈ ਆ ਕਦੇ ਮਾਸੀ ਨਾ ਕੈਨੇਡਾ ਵਾਲੀ
3: ਮੋਮਬੱਤੀ
1: ਨਾ ਨਾ
2: ਨਾ
1: ਨਾ
3: ਉੱਤੇ ਬੈਠੀ ਮੋਮਬੱਤੀ
1: ਨਾ
2: ਨਹੀਂ
1: ਉਹ ਹੱਸਦੀ ਥੋੜੀ ਮੋਮਬੱਤੀ
3: ਥੋੜੀ
1: ਗੱਲ ਕਰਿਆ ਕਰਨੀ
3: ਠੀਕ ਹੈ ਚਲੋ ਠੀਕ ਹੈ ਮੈਂ ਟਾਈਮਰ ਲਾ ਲਿਆ
1: ਕੱਲ ਆਪਾਂ ਐਸ਼ਲੀਨ ਨਾਲ ਵੱਧ ਗੱਲ ਕਰਾਂਗੇ ਥੈਂਕ ਯੂ ਐਸ਼ਲੀਨ
4: ਲਾਲ
1: ਜੀ ਠੀਕ ਠਾਕ ਹੋ
4: ਮੇਰੀ
3: ਪੇਂਟਿੰਗ ਵੀ ਦਿਖਾ ਦੇਣੀ ਤੁਹਾਡੀ ਪੇਂਟਿੰਗ ਵੀ ਮੈਂ ਵੇਖੀ ਕਿ ਬਾਅਦ ਚੋਂ ਜਿਹੜਾ ਤੁਹਾਨੂੰ ਬਾਅਦ ਚੋਂ ਗਿਫਟ ਮਿਲਿਆ ਨਾ ਉਹ ਤਾਂ ਮੈਨੂੰ ਬਹੁਤ ਹੀ ਮਤਲਬ ਫੀਲਸ ਸੀਗਾ ਫੀਲਸ ਸੈਡ ਸੀਗਾ ਮੇਰਾ ਨਾ
1: ਤੁਸੀਂ ਮਾਣ ਮਹਿਸੂਸ ਕਰੋ ਤੁਸੀਂ ਸਾਰਿਆਂ ਚੋਂ ਬੈਸਟ ਹੋ
3: ਅੱਛਾ
1: ਹੋਰ ਕੀ ਇਹ ਜਿੱਤੇ ਆ
3: ਅੱਛਾ
1: ਸੋਚੋ ਬਾਕੀ ਕਿੱਦਾਂ ਦੇ ਹੋਣਗੇ
3: ਓ ਯਾਰ
4: ਛੱਡੋ ਜਿਹੜਾ ਕੋਈ ਜਿੰਨੇ ਮਤਲਬ ਜਿੱਤੇ ਨਾ ਅਨੂ ਭਾਜੀ ਪੁੱਛਦੇ ਆ ਗਈ
1: ਮੈਨੂੰ ਆਉਂਦਾ ਹੀ ਇੱਦਾਂ ਦਾ
3: ਕਲੈਰਿਟੀ ਆਫ ਥੋਟ ਵੈਰੀ ਨਾਈਸ
1: ਅਸਲ ਚ ਉਹਨਾਂ ਨੇ ਨਾ ਉੱਤੇ ਬੋਦੇ, ਉਹਨੇ ਬੋਦੇ ਬਾਦੇ ਬਣਾ ਤੇ ਉੱਤੇ ਜਿੱਦਾਂ ਵਾਲ ਹੈ ਨਾ, ਉਹ ਮੁੰਡਾ ਬਣਾ ਤਾ ਤੇ ਮੈਂ ਵੀ ਇਹ ਤੁਹਾਨੂੰ ਪਹਿਲਾਂ ਇੱਦਾਂ ਦੇ ਨਜ਼ਰ ਆ ਰਹੀ ਭਾਬੀ ਜੀ, ਮੈਨੂੰ ਆਉਂਦਾ ਹੀ ਇਹੀ।
3: ਮੈਂ ਲਾਲ ਜੀ ਸੱਚੀ ਤੁਹਾਡੀ ਵੈਸੇ ਪੇਂਟਿੰਗ ਦੇਖੀ ਸੀ, ਇਹ ਤਾਂ ਧੱਕਾ ਕੀਤਾ ਨੇ ਤੁਹਾਨੂੰ ਜਿਤਾ ਕੇ, ਵੈਸੇ ਬਹੁਤ ਖਤਰਨਾਕ ਸੀ।
1: ਨਹੀਂ ਨਹੀਂ ਲਾਲ ਜੀ ਡਿਜ਼ਰਵ ਕਰਦੇ ਹੀ ਯਾਰ।
3: ਅੱਛਾ ਮੈਂ ਫਿਰ ਦੁਬਾਰਾ ਜਾ ਕੇ ਰੀਲ ਦੇਖਾਂਗਾ, ਮੈਂ ਕਿਸੇ ਹੋਰ ਦੀ ਸ਼ਾਇਦ ਵੇਖੀ ਹੈ ਫਿਰ ਮੈਨੂੰ ਲੱਗਦਾ।
4: ਪਾਸਤਾ ਪੂਸਤਾ ਸਭ ਪਾਤਾ ਸੀ ਵਿੱਚ ਨਾ,
3: ਵਧੀਆ
1: ਭਾਬੀ ਨੇ ਏਦਾਂ ਦੇ ਬਣਾਏ ਲਾਲ ਜੀ ਦੇ ਨਾ ਸਿਰ, ਜਿੱਦਾਂ ਮੰਨ ਲਓ ਉਹ ਦੂਸਰਾ ਨੀ ਹੁੰਦਾ ਕੀ ਉਹ ਜਿਹੜਾ
3: ਹਾਂਜੀ
1: ਲਾਲ ਜੀ ਕੀ ਲਿਆ ਤੁਸੀਂ?
4: ਸਹੇਲੀ ਮੈਨੂੰ ਕਹਿੰਦੀ ਮੈਂ ਘਰੇ ਕੱਲੀ ਆ, ਫੋਨ ਆਇਆ ਕਹਿੰਦਾ ਓਹਨੂੰ ਕਹਿੰਦਾ ਓਹਨੂੰ ਕੌਣ ਦੱਸੇ ਮਿਸਤਰੀ ਕੋਲ ਵੀ ਮੈਂ ਵੀ ਕੱਲਾ ਹੀ ਹੈ।
3: ਵਾਹ ਬਾਈ ਵਾਹ,
4: ਆਪਣੇ ਮੈਂ ਨਾ ਉਹਦਾ ਕੋਈ ਆਪਣਾ ਫਤਿਹ ਸਿੰਘ ਦੀ ਕੋਈ ਗਲਤੀ ਨਹੀਂ ਆਏ ਨਾ।
1: ਅੱਛਾ ਗੱਡੀਆਂ ਚ ਗੱਡੀਆਂ ਚ
4: ਆਪਣੇ ਜਿਹੜਾ ਅੰਗਰੇਜ਼ੀ ਗੱਲ ਕਰ ਗਿਆ ਨਾ ਉਹਦੀ ਕੋਈ ਗਲਤੀ ਨਹੀਂ ਲੈ ਨਾ।
1: ਅੱਛਾ
4: ਉਹਨੂੰ ਪਤਾ ਅੱਗੇ ਬੰਦੇ ਉਹ ਬੈਠੇ ਜਿਹੜੇ ਕੁੱਤੇ ਕੋਲ ਬਦਲਾ ਉਹਦੀ ਦੁੰਬ ਦੇ ਜੁੱਸਣ ਦੀ ਬਣ ਗਈ।
1: ਤੁਹਾਨੂੰ ਪਤਾ ਡਾਬਰਮੈਨ ਉੱਥੋਂ ਸ਼ੁਰੂ ਹੋਏ ਇਹ, ਕਿ ਬੰਦੇ ਨੂੰ ਬਹੁਤ ਗੁੱਸਾ ਆਇਆ, ਉਹਨੇ ਕੁੱਤੇ ਦੀ ਪੂਛ ਤੇ ਦੰਦੀ ਵੱਢੀ, ਉਹਨੂੰ ਆਖਿਰਕਾਰ ਉਹ ਵਢਵਾਉਣੀ ਪਈ ਕਿਉਂਕਿ ਉਹ ਗੱਲ ਸਕਦੀ ਸੀ। ਫਿਰ ਉਸ ਤੋਂ ਬਾਅਦ ਰਿਵਾਜ ਸ਼ੁਰੂ ਹੋ
3: ਗਿਆ
1: ਡਾਬਰਮੈਨ ਦਾ, ਯਾਦ ਹੋਇਆ ਫਿਰ।
3: ਵਾਹ ਬਾਈ, ਮੈਂ ਨਹੀਂ ਲਾਲ ਜੀ ਤੁਹਾਡੀ ਗੱਲ ਵੈਸੇ ਠੀਕ ਹੀ ਸੀ ਜੋ ਤੁਸੀਂ ਕਹੀ ਹੈ ਸਾਨੂੰ। ਆਪਣੇ ਸੈਮੀ ਦਾ
4: ਭਾਬੀ ਕਹਿੰਦੇ ਮੈਨੂੰ ਤਿੰਨ ਚਾਰ ਸੌ ਡੋਲੋ ਜ਼ਿਆਦਾ
1: ਗੱਜ ਵਰਗੇ। ਥੈਂਕ ਯੂ ਲਾਲ ਜੀ, ਸਤਿ ਸ੍ਰੀ ਅਕਾਲ ਜੀ। ਤੇ ਲਾਸਟ ਸਾਡੇ ਨਾਲ ਹੋਣਗੇ ਮਨਦੀਪ ਜੀ, ਸਤਿ ਸ੍ਰੀ ਅਕਾਲ ਮਨਦੀਪ ਜੀ, ਤੁਸੀਂ ਆਉਂਦੇ ਰਹੋ। ਸਾਡੇ ਪੰਜਾਬੀਆਂ ਚ ਤੇ ਕਿਸੇ ਨੂੰ ਕੋਈ ਪੁੱਛ ਲੈ ਨਾ ਵੀ ਆਰ ਯੂ ਓਕੇ, ਤਾਂ ਐਂ ਲੱਗਦਾ ਵੀ ਇਹਨੂੰ ਕਿਦਾਂ ਪਤਾ ਲੱਗ
3: ਗਿਆ।
1: ਬਦੋ ਬਦੀ ਆਹਦੇ ਹੁਣ ਰੇਡੀਓ ਹੈ ਨਾ, ਰਾਹ ਜਾਂਦੇ ਕਿਸੇ ਨੂੰ ਕੋਈ ਮਿਲ ਪਾਓ, ਬਦੋ ਬਦੀ ਕੋਈ ਨਾ ਕੋਈ ਦੱਸ ਜਾਂਦਾ। ਉਹ ਨਹੀਂ ਬਸ ਵੈਸੇ ਹੀ ਉਹ ਜੀ ਉਦਾਂ ਕੁਛ ਨੀ ਯਾਰ,
0: ਆਪਣੇ ਲਈ ਨੀ ਹੋਣਾ ਚਾਹੀਦਾ, ਆਪਣੇ ਵਾਲੇ ਤਾਂ ਭਰੇ ਪਏ ਆ, ਬਸ ਪੁੱਛੋ ਨਾਲੇ ਫਟ ਜਾਣਾ ਇਹਨਾਂ ਨੇ। ਮਨਦੀਪ ਨੂੰ ਇੱਕ ਘੰਟਾ ਕੰਮ ਚ ਲੇਟ ਸ਼ੁਰੂ ਕਰਨਾ ਹੋਵੇ, ਕੋਈ ਅਪੋਇੰਟਮੈਂਟ ਹੋਵੇ, ਬਸ ਇਹ ਦੇਖਦੀ ਹੁੰਦੀ ਆ ਵੀ ਫੋਨ ਹੋ ਜੂਗਾ ਰੇਡੀਓ ਤੇ, ਹੋਰ ਕੁਛ ਨੀ।
1: ਗੁੱਡ ਗੁੱਡ ਗੁੱਡ, ਅੱਜ ਲੇਟ ਕਰ ਰਹੇ?
0: ਹਾਂਜੀ ਹਾਂਜੀ ਭਾਜੀ, ਇੱਕ ਅਪੋਇੰਟਮੈਂਟ ਸੀ ਅੱਜ ਬੱਚੇ ਦੀ, ਬਸ ਉਹਨੂੰ ਕਰਕੇ ਫਿਰ 10 ਕੁ ਵਜੇ ਜਾਊਂਗੀ।
1: ਓਕੇ ਓਕੇ ਓਕੇ, ਚਲੋ ਕੀ ਸੁਣਾਓ।
0: ਇੱਕ ਨਾ ਬੰਦਾ ਹੁੰਦਾ, ਉਹ ਨਾ ਬੈਂਕ ਜਾਂਦਾ, ਕੈਸ਼ੀਅਰ ਨੂੰ ਕਹਿੰਦਾ ਪੈਸੇ ਲੈਣੇ ਆ, ਕੈਸ਼ੀਅਰ ਕਹਿੰਦਾ ਕਿ ਚੈੱਕ ਕਰਕੇ ਕਹਿੰਦਾ ਪੈਸੇ ਹੈ ਨਹੀਂ, ਲੱਪਣ ਦਾ ਬੋਲਣ ਕਹਿੰਦਾ ਮਾਲੀਆ ਵਰਗੇ ਪੈਸੇ ਲੈ ਕੇ ਭੱਜ ਗਿਆ, ਦੇਸ਼ ਨੂੰ ਬਰਬਾਦ ਕਰ ਗਿਆ, ਮੇਰੇ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ। ਕੈਸ਼ੀਅਰ ਨਿਕਲਦਾ ਵਾ, ਚਾਰ ਚਪੇੜਾ ਮਾਰ ਕੇ ਕਹਿੰਦਾ ਬੈਂਕ 'ਚ ਹੈਗੇ ਆ ਪਰ ਤੇਰੇ ਖਾਤੇ 'ਚ।
3: Are you okay?
0: ਸਾਡੇ ਦਰਵਾਜੇ ਦੇ ਮੋਹਰੇ ਨਾ ਕੋਈ ਇੱਕ ਬੈਗ, ਬਰਾਊਨ ਬੈਗ ਨਾ ਉੜ ਕੇ ਏਦਾਂ ਮਤਲਬ ਹੋ ਗਿਆ ਉਹਦੇ ਮੋਰੇ ਦਰਵਾਜੇ ਦੇ ਕਿ ਜਿੱਦਾਂ ਕੋਈ ਰੱਖ ਕੇ ਗਿਆ ਹੁੰਦਾ ਨਾ, ਅਸੀਂ ਮੈਂ ਗੱਡੀ ਲਾਈ
1: ਸਿੰਗਲ ਯੂਜ਼ ਬੈਗ,
0: ਹਾਂ ਬਰਾਊਨ ਬੈਗ ਜਿਹੜਾ ਕੋਲਸ ਵਾਲਾ ਹੁੰਦਾ, ਸਾਨੂੰ ਏਦਾਂ ਲੱਗਾ ਕਿ ਇਹ ਹਨਾ ਕੋਈ ਫੂਡ ਕੀ ਆਇਆ. ਮੈਂ ਕਿਹਾ ਮੈਂ ਤਾਂ ਕੁਛ, ਮੈਂ ਹਜੇ ਗੱਡੀ ਚ ਬੈਠੀ ਏਦਾਂ ਗੱਲਾਂ ਕਰਦੇ ਆ, ਗਰਾਜ ਖੁੱਲਿਆ ਤੇ ਮੇਰਾ ਛੋਟਾ ਬੇਟਾ ਕਹਿੰਦਾ ਮੈਨੂੰ ਲੱਗਦਾ ਪਾਪਾ ਨੇ ਫੂਡ ਆਰਡਰ ਕੀਤਾ. ਯੈਸ ਯੈਸ ਯੈਸ ਯੈਸ, ਸਾਰੇ ਜਣੇ ਅਸੀਂ ਵੀ ਲੱਗਾ ਸੀ ਸਰਪ੍ਰਾਈਜ਼ ਦੇ ਤਾ. ਜਦੋਂ ਅਸੀਂ ਲਵਾਵਾ ਦੇ ਕੇ ਉਹ ਗੱਲ ਹੀ ਸੀ,
1: ਫਿਰ ਤੂੰ ਇਹ ਨੀ ਸੋਚਿਆ ਵੀ ਆਰਡਰ ਕੀਤਾ ਸੀ ਕੋਈ ਕੱਢ ਕੇ ਲੈ ਗਿਆ?
3: ਹਾਂ ਇਹ ਵੀ ਹੋ ਸਕਦਾ,
1: ਫਿਰ ਤੇ ਕੈਮਰੇ ਨਹੀਂ ਵੇਖੇ,
3: ਸਾਡੀ ਵਾਰੀ ਰੱਬਾ ਸੁੱਤਾ ਹੀ ਰਹਿ ਗਿਆ.
0: ਫਿਰ ਫਿਰ ਮੇਰੇ ਛੋਟੇ ਮੁੰਡੇ ਨੇ ਲਫਾਫਾ ਪਾੜਿਆ ਲੱਤਾਂ ਮਾਰ ਮਾਰ ਕੇ,
3: ਤੇਰੀ ਹਿੰਮਤ ਕੈਸੀ ਹੋਈ.
0: ਹੈਵ ਅ ਨਾਈਸ ਡੇ, ਥੈਂਕ ਯੂ, ਬਾਏ ਬਾਏ.
3: ਵਾਹ ਵਾਹ ਵਾਹ, ਕੀ ਸਪੀਡ ਹੈ. ਥੈਂਕ ਯੂ ਥੈਂਕ ਯੂ,
1: ਧੰਨਵਾਦ ਤੁਹਾਡਾ ਗੁਰਸੇਵਕ ਜੀ, ਧੰਨਵਾਦ ਤੁਹਾਡਾ. ਕਹਿੰਦੇ ਕਿ ਖੁਸ਼ੀਆਂ ਭਰਿਆ ਦਿਨ ਰਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਜਤਿੰਦਰ ਜੀ, ਧੰਨਵਾਦ ਤੁਹਾਡਾ. ਜਮੀਨ ਜੀ ਬਹੁਤ ਬਹੁਤ ਸ਼ੁਕਰੀਆ. ਰਕੇਸ਼ ਕੁਮਾਰ ਜੀ ਕਹਿੰਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ. ਇਕਬੈਲ ਸੈਣੀ ਜੀ ਐਡਲੇਟ ਤੋਂ, ਹਰਮਨ ਜੀ, ਸੁਖਵਿੰਦਰ ਕੌਰ ਜੀ, ਅਮਰਿਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ. ਅਤੇ ਨਰਿੰਦਰ ਸਿੰਘ ਸਹਿਮੀ ਜੀ ਕਿਆ ਕਹਿੰਦੇ ਹਾਂ, ਕਹਿੰਦੇ ਕਿ ਆਰਜ਼ਾ ਦਾ ਚੁਟਕਲਾ ਕੀ ਆਰਜ਼ਾ ਦਾ ਨਵਾਂ ਚੁਟਕਲਾ ਵਰਜਨ ਸੀ ਸੋਢੀ ਸਾਹਿਬ ਵਾਲੇ ਚੁਟਕਲੇ ਦਾ ਮੁੰਡਾ, ਅਤੇ ਸਾਨੂੰ ਵੀ ਨਹੀਂ ਪਸੰਦ ਆਇਆ. ਅੱਛਾ ਅੱਛਾ, ਹਾਂ ਓਕੇ ਓਕੇ, ਠੀਕ ਆ ਠੀਕ ਆ. ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਐਂਡ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਅਤੇ ਆਪ ਸਭ ਕੋ ਏਕ ਅਤਿ ਉੱਤਮ ਦਿਨ ਕੀ ਸ਼ੁਭ ਕਾਮਨਾਏ.
3: ਵਾਹ ਵਾਹ ਵਾਹ,
1: ਧੰਨਵਾਦ. ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਚੜ੍ਹਦੀ ਕਲਾ ਬਖਸ਼ੇ ਰੱਬ, ਅਤੇ ਕਹਾਣੀ ਬੜੀ ਵਧੀਆ ਸੀ. ਜਸਪ੍ਰੀਤ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ. ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ, ਵੀਰਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ, ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਵਨ. ਪਰਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ. ਜੋਸਨ ਸਾਹਿਬ, ਜਤਿੰਦਰ ਨੰਦਾ ਜੀ ਕੋਲ ਕੱਲ੍ਹ ਤੋਂ, ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ, ਅਤੇ ਸਤਿ ਸ਼੍ਰੀ ਅਕਾਲ ਇੱਧਰ ਰੋਹਿਤ ਕੁਮਾਰ ਜੀ ਭੇਜਦੇ ਨੇ. ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 187 ਰੇਟ ਹੋ ਗਿਆ 22 ਗ੍ਰਾਮ ਦਾ. ਅੰਮ੍ਰਿਤ ਜੀ ਧੰਨਵਾਦ, ਅਤੇ ਮਨਜੀਤ ਸਿੰਘ ਬਟਾਲਾ ਜੀ, ਨਰਿੰਦਰ ਸਿੰਘ ਸਹਿਮੀ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ. ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ. ਹਾਂਜੀ, 1674 AM.
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ.
6: ਉਹ ਜੋ ਹੁਕਮ ਮੇਰੀ ਸਰਕਾਰ.
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ. ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ.
6: ਜੋ ਹੁਕਮ ਮੇਰੀ ਸਰਕਾਰ.
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ.
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ.
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ. ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅਰਬ ਦੇ ਦੇਸ਼ਾਂ ਦੇ ਵਿੱਚ ਇੱਕ ਪੁਰਾਣੀ ਕਹਾਣੀ ਹੈ, ਇੱਕ ਗਾਥਾ ਹੈ। ਕਹਿੰਦੇ ਨੇ ਇੱਕ ਵਪਾਰੀ ਜਦੋਂ ਆਪਣੀ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਪੁੱਜਾ ਤਾਂ ਉਹਦਾ ਪੁੱਤ ਜਵਾਨ ਹੋਇਆ, ਸੋਚਦਾ ਕਿ ਹੁਣ ਉਹਨੂੰ ਮੈਂ ਵਪਾਰ ਸਿਖਾ ਦਿਆਂ। ਅੱਜ ਉਹਨੇ 100 ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਮੋਹਰਾਂ ਦੇ ਕੇ ਕਹਿਣ ਲੱਗਾ ਫਲਾਣੀ ਦੇਸ਼ਾਂ ਦੇ ਵਿੱਚ ਚੱਲ ਜਾ, ਤੂੰ ਵੀ ਵਪਾਰ ਕਰਨਾ ਸਿੱਖ, ਲੋੜ ਪਈ ਤਾਂ ਫਲਾਂ ਫਲਾਂ ਬੰਦਿਆਂ ਨੂੰ ਮਿਲਣੀ। ਬੜੀ ਸੋਹਣੀ ਪਰਵਰਿਸ਼ ਦਿੱਤੀ ਸੀ ਕਿਉਂਕਿ ਕਹਿੰਦੇ ਨੇ ਉਹਦੀ ਮਾਂ ਬੜੀ ਰੱਬ ਨਾਂ ਵਾਲੀ, ਘਰੋਂ ਬਾਹਰ ਨਿਕਲਿਆ, ਹਾਲੇ ਲਾਗਲੇ ਦੇਸ਼ ਦੇ ਵਿੱਚ ਹੀ ਪਹੁੰਚਿਆ ਤਾਂ ਕੀ ਵੇਖਦਾ ਕਿ ਇੱਕ ਵਿਅਕਤੀ ਨੂੰ ਚੌਂਕ ਦੇ ਵਿੱਚ ਪੱਥਰ ਮਾਰੇ ਜਾ ਰਿਹਾ, ਹਰ ਕੋਈ ਵੱਧ ਚੜ੍ਹ ਕੇ ਪੱਥਰ ਮਾਰ ਰਿਹਾ ਅਤੇ ਤਮਾਸ਼ਾ ਵੇਖਣ ਵਾਲਿਆਂ ਦੀ ਭੀੜ ਹੋਰ ਵੱਡੀ ਹੁੰਦੀ ਜਾਂਦੀ, ਚੀਕ ਝੜਾ ਪੈ ਰਿਹਾ, ਅੱਗੇ ਹੋ ਕੇ ਕਿਸੇ ਨੂੰ ਪੁੱਛਦਾ ਇੱਥੇ ਕੀ ਚੱਲ ਰਿਹਾ, ਕਿਉਂ ਇੰਨਾ ਰੌਲਾ ਪੈਂਦਾ। ਅਤੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਮੁਰਦੇ ਦਾ ਸਰੀਰ ਪਿਆ, ਉਹਨੂੰ ਪੱਥਰ ਮਾਰੇ ਜਾ ਰਹੇ, ਉਹਨੂੰ ਕਸ਼ਟ ਦਿੱਤਾ ਜਾ ਰਿਹਾ। ਹੋਰ ਪਤਾ ਕੀਤਾ ਤਾਂ ਕਹਿੰਦਾ ਇਹਦੀਆਂ ਦੇਣਦਾਰੀਆਂ ਸੀ। ਹੌਲੀ ਹੌਲੀ ਭੀੜ ਨੂੰ ਵਿੰਦ ਅੱਗੇ ਵਧਿਆ ਅਤੇ ਪੱਥਰ ਮਾਰਨ ਵਾਲਿਆਂ ਦੇ ਵਿੱਚੋਂ ਕਿਸੇ ਨੂੰ ਪੁੱਛ ਲਿਆ ਕਿਉਂ ਇਹਨੂੰ ਬਖਸ਼ ਨਹੀਂ ਦਿੰਦੇ, ਇਹ ਤਾਂ ਦੁਨੀਆਂ ਤੋਂ ਚਲਾ ਗਿਆ, ਇਹ ਤਾਂ ਹੁਣ ਮੁਰਦਾ ਸਰੀਰ ਹੈ, ਇਹਨੂੰ ਕਿਉਂ ਪੱਥਰ ਮਾਰੀ ਜਾਂਦੇ। ਤਾਂ ਉਹ ਕਹਿਣ ਲੱਗਾ ਇਹਨੇ ਸਾਡੀਆਂ 100 ਸੋਨੇ ਦੀਆਂ ਮੋਹਰਾਂ ਦੇਣੀਆਂ ਸੀ, ਮਰ ਗਿਆ ਤਾਂ ਕੀ, ਸਜ਼ਾ ਤਾਂ ਫਿਰ ਵੀ ਇਹਦੀ ਬਣਦੀ ਹੈ, ਅਸੀਂ ਇਹਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੁੰਦੇ ਕਿ ਅੱਗੇ ਤੋਂ ਕੋਈ ਸਾਡੇ ਪੈਸੇ ਨਾ ਮਾਰੇ। ਕਹਿਣ ਲੱਗਾ ਜੇ ਮੈਂ ਤੁਹਾਨੂੰ 100 ਸੋਨੇ ਦੀਆਂ ਮੋਹਰਾਂ ਦੇ ਦਾਂ ਤਾਂ ਕੀ ਇਹਨੂੰ ਬਖਸ਼ ਦਿਓਗੇ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਸਾਡੇ ਪੈਸੇ ਆ ਜਾਣਗੇ, ਉਹ ਤਾਂ ਆਪਣਾ ਗੁੱਬ ਗੁਬਾਰ ਕੱਢ ਰਹੇ, ਉਹ ਵੀ ਮਰੇ ਬੰਦੇ ਦੇ ਉੱਤੇ। ਜਿਹੜੀਆਂ ਪਿਓ ਨੇ ਮੋਹਰਾਂ ਦਿੱਤੀਆਂ ਸੀ ਉਹ ਉਹਨਾਂ ਨੂੰ ਦਿੱਤੀਆਂ ਅਤੇ ਕਹਿਣ ਲੱਗਾ ਮੇਰੀ ਇੱਛਾ ਹੈ ਕਿ ਇਸ ਮੁਰਦੇ ਨੂੰ ਬੜੇ ਆਦਰ ਦੇ ਨਾਲ ਦਫਨਾ ਦਿਓ, ਜੇ ਹੋ ਸਕੇ ਤਾਂ ਮੇਰੀ ਮਦਦ ਕਰ ਦਿਓ। ਕੁਛ ਭਲੇ ਲੋਕਾਂ ਨੇ ਮਦਦ ਕੀਤੀ, ਬੜੇ ਆਦਰ ਸਤਿਕਾਰ ਦੇ ਨਾਲ ਉਸ ਮੁਰਦੇ ਨੂੰ ਦਫਨਾ ਦਿੱਤਾ। ਕੁਛ ਸਾਥ ਦੇਣ ਵਾਲਿਆਂ ਨੇ ਦੱਸਿਆ ਕਿ ਜਿਹਨੂੰ ਦਫਨਾਇਆ ਇਹ ਬੜਾ ਉੱਚ ਕੋਟੀ ਦਾ ਲੜਾਕਾ ਸੀ, ਰਾਜੇ ਦੇ ਲਈ ਲੰਮਾ ਸਮਾਂ ਇਹਨੇ ਸੇਵਾ ਕੀਤੀ, ਬੜੀਆਂ ਲੜਾਈਆਂ ਰਾਜੇ ਨੂੰ ਜਿਤਾਈਆਂ, ਇਹਦੀ ਬਹਾਦਰੀ ਦੇ ਕਿੱਸੇ ਦੂਰ ਦੂਰ ਤੱਕ ਸੁਣੀਦੇ ਸੀ। ਬਸ ਫਿਰ ਇੱਕ ਲੜਾਈ ਦੇ ਵਿੱਚ ਇਹਦੀ ਬਾਂਹ 'ਤੇ ਸੱਟ ਲੱਗੀ, ਉਸ ਤੋਂ ਬਾਅਦ ਲੜ ਨਹੀਂ ਸਕਿਆ। ਜਿਹੜਾ ਰਾਜਾ ਜਾਨਵਰ ਦਾ ਸੀ ਉਹਨੇ ਹੌਲੀ ਹੌਲੀ ਰੋਟੀ ਪਾਣੀ ਤੋਂ ਵੀ ਹੱਥ ਖਿੱਚ ਲਿਆ। ਹੌਲੀ ਹੌਲੀ ਇੰਨੀ ਗਰੀਬੀ ਛਾ ਗਈ ਕਿ ਮੰਗ ਮੰਗ ਕੇ ਖਾਣ ਦੀ ਨੌਬਤ ਆ ਗਈ। ਅੱਜ ਵੇਖ ਲਓ ਕਿੰਨਾ ਹਾਲਾਤਾਂ ਦੇ ਵਿੱਚ ਦੁਨੀਆ ਛੱਡ ਕੇ ਗਿਆ ਅਤੇ ਆਪਣੇ ਰਾਜ ਦੇ ਲਈ ਇੰਨਾ ਕੁਛ ਕਰਨ ਵਾਲੇ ਨੂੰ ਮਰਨ ਦੇ ਉੱਤੇ ਵੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਉਹ ਵਪਾਰੀ ਦਾ ਪੁੱਤ ਉੱਥੋਂ ਹੀ ਵਾਪਸ ਘਰ ਨੂੰ ਮੁੜਾਇਆ, ਆ ਕੇ ਪਿਓ ਨੂੰ ਸਾਰੀ ਗੱਲ ਦੱਸੀ ਕਿ ਉਹ 100 ਮੋਹਰਾਂ ਮੈਂ ਖਰਚਾਂ, ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ, ਅਗਲੀ ਵਾਰ ਜਦੋਂ ਮੈਂ ਵਪਾਰ ਦੇ ਲਈ ਜਾਵਾਂਗਾ ਤਾਂ 100 ਮੋਹਰਾਂ ਮੈਂ ਵਧੇਰੇ ਕਮਾ ਕੇ ਲਿਆਊਂਗਾ। ਪਿਓ ਨੂੰ ਗੁੱਸਾ ਤਾਂ ਆਇਆ ਪਰ ਖੁਸ਼ੀ ਹੋਈ ਕਿ ਮੇਰੇ ਪੁੱਤ ਦੇ ਵਿੱਚ ਇਨਸਾਨੀਅਤ ਜਿਉਂਦੀ ਹੈ। ਥੋੜ੍ਹਾ ਸਮਾਂ ਪਾ ਕੇ ਉਹਨੇ ਫਿਰ ਉਹਨੂੰ ਮੋਹਰਾਂ ਦਿੱਤੀਆਂ ਅਤੇ ਆਪਣੇ ਸਫ਼ਰ ਦੇ ਉੱਤੇ ਤੋਰ ਦਿੱਤਾ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਕਿ ਦੂਰ ਦਰੇਡੇ ਜਦੋਂ ਤੁਸੀਂ ਜਾਂਦੇ ਸੀ ਇਕੱਲੇ ਦਿਕੱਲੇ ਦਾ ਕੋਈ ਜਾਣ ਦਾ ਲੱਲ ਨਹੀਂ, ਰਾਹ ਦੇ ਵਿੱਚ ਲੁਟੇਰੇ ਪੈ ਜਾਂਦੇ ਸੀ, ਜੰਗਲੀ ਜਾਨਵਰ ਤੁਹਾਨੂੰ ਤੰਗ ਕਰਦੇ ਸੀ, ਜੰਗਲਾਂ 'ਚੋਂ ਲੰਘਣਾ ਹੁੰਦਾ ਹੈ, ਸੋ ਇਸ ਕਰਕੇ ਲੋਕ ਕਾਫਲਿਆਂ ਦੇ ਵਿੱਚ ਜਾਂਦੇ ਸੀ। ਇੱਕ ਜਗ੍ਹਾ ਦੇ ਉੱਤੇ ਰੁਕ ਕੇ ਇੱਕ ਕਾਫਲੇ ਦਾ ਹਿੱਸਾ ਬਣ ਗਿਆ, ਉਹਨਾਂ ਦੇ ਨਾਲ ਤੁਰਿਆ ਜਾ ਰਿਹਾ। ਰਾਹ ਦੇ ਵਿੱਚ ਪਾਣੀ ਨੂੰ ਮਨ ਕੀਤਾ ਪਰ ਪਾਣੀ ਖਤਮ ਹੋ ਗਿਆ ਹੈ। ਕਾਫਲੇ ਦੇ ਵਿੱਚ ਕੁਛ ਲੋਕਾਂ ਨੂੰ ਕਹਿਣ ਲੱਗਾ, ਜੇ ਮੈਂ ਭੱਜ ਕੇ ਤਲਾਬ ਤੋਂ ਪਾਣੀ ਭਰ ਲਿਆਵਾਂ ਤਾਂ ਕੀ ਇਹ ਕਾਫਲਾ ਮੇਰੇ ਲਈ ਰੁਕੇਗਾ? ਕਹਿਣ ਲੱਗੇ, ਤੇਰੇ ਲਈ ਭਲਾ ਹੈ ਕਿਉਂ ਕਾਫਲਾ ਰੁਕੇਗਾ? ਹੋ ਹੀ ਨਹੀਂ ਸਕਦਾ ਤੇਰੇ ਲਈ ਇਹ ਕਾਫਲਾ ਰੁਕੇ। ਇੱਕ ਇਕੱਲੇ ਬੰਦੇ ਲਈ ਕਦੀ ਕਾਫਲੇ ਰੁਕੇ ਨੇ? ਅਤੇ ਉਹਨਾਂ ਨੇ ਹੱਸ ਕੇ ਖਿਲੀ ਉਡਾਈ। ਹੌਲੀ ਹੌਲੀ ਤੇਹ ਦੇ ਨਾਲ ਪਿਆਸ ਦੇ ਨਾਲ ਬੁਰਾ ਹਾਲ ਹੋਈ ਜਾਵੇ। ਇਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਕਿਹਾ, ਮੈਂ ਭੱਜਣ ਦੇ ਵਿੱਚ ਬੜਾ ਫੁਰਤੀਲਾ, ਜੋ ਮੈਂ ਸੁਣਿਆ ਇਸ ਕਾਫਲੇ ਦੇ ਵਿੱਚ ਜਿਹੜਾ ਪਹਿਲਾਂ ਆਉਂਦੇ ਲੋਕ ਸੀ ਉਹ ਦੱਸਦੇ ਨੇ ਕਿ ਉਹ ਤਲਾਬ ਬਹੁਤੀ ਦੂਰ ਨਹੀਂ, ਸ਼ਾਇਦ ਤੁਸੀਂ ਜਾਓਗੇ ਤਾਂ ਤੁਹਾਡੇ ਕੋਲ ਭੱਜ ਕੇ ਰਲਿਆ ਨਹੀਂ ਜਾਣਾ, ਜੇ ਕਹੋ ਤਾਂ ਮੈਂ ਤੁਹਾਡੇ ਲਈ ਪਾਣੀ ਭਰ ਲਿਆਵਾਂ। ਜੇ ਆਹ ਵਾਲਾ ਤਲਾਕ ਖੁੰਝ ਗਿਆ ਤਾਂ ਉਸ ਤੋਂ ਬਾਅਦ ਕੋਹਾਂ ਦੂਰ ਜਾ ਕੇ ਪਾਣੀ ਲੱਭਣਾ, ਅਤੇ ਕਾਫਲੇ ਦੇ ਵਿੱਚ ਕਿਸੇ ਕੋਲ ਵੀ ਪਾਣੀ ਤੁਹਾਨੂੰ ਦੇਣ ਲਈ ਨਹੀਂ, ਨਾ ਹੀ ਕਿਸੇ ਨੇ ਦੇਣਾ। ਉਹਨੂੰ ਸਮਝ ਨਹੀਂ ਆ ਰਹੀ ਕਿ ਇੰਨੀ ਪਰਉਪਕਾਰੀ, ਜਿੱਥੇ ਇਹ ਕਾਫਲੇ ਦੇ ਲੋਕ ਮੇਰੇ ਲਈ ਰੁਕਣ ਲਈ ਤਿਆਰ ਨਹੀਂ, ਉੱਥੇ ਨੌਜਵਾਨ ਬਿਨਾਂ ਕਿਸੇ ਲਾਲਚ ਦੇ ਮੇਰੀ ਮਦਦ ਕਰਨ ਨੂੰ ਤਿਆਰ ਹੈ। ਨੌਜਵਾਨ ਨੇ ਉਹਦੇ ਹੱਥੋਂ ਘੜਾ ਫੜਿਆ, ਭੱਜ ਕੇ ਗਿਆ ਤਾਂ ਕੁਛ ਸਮੇਂ ਬਾਅਦ ਫਿਰ ਦੁਬਾਰਾ ਕਾਫਲੇ ਦੇ ਨਾਲ ਆਣ ਰਲਿਆ। ਸਾਰੇ ਹੈਰਾਨ ਸੀ, ਕੋਈ ਇਨਸਾਨ ਇਸ ਕਾਫਲੇ ਨਾਲ ਦੁਬਾਰਾ ਨਹੀਂ ਰਲ ਸਕਦਾ, ਇਹ ਤਾਂ ਐਂ ਜਿੱਦਾਂ ਉੱਡ ਕੇ ਗਿਆ ਹੋਵੇ। ਸਾਰੇ ਕਾਫਲੇ 'ਚ ਗੱਲ ਫੈਲ ਗਈ। ਵਪਾਰੀ ਦਾ ਪੁੱਤ ਕਹਿਣ ਲੱਗਾ, ਮੈਂ ਤੇਰੇ ਲਈ ਦੱਸ ਕੀ ਕਰ ਸਕਦਾ? ਕਹਿਣ ਲੱਗਾ, ਮੈਂ ਘਰੋਂ ਮਾਤੜਿਆ, ਜੇ ਤੂੰ ਠੀਕ ਸਮਝੇ ਤਾਂ ਮੈਨੂੰ ਆਪਣਾ ਖਾਦਮ ਰੱਖ ਲੈ, ਮੈਂ ਇਸ ਸਾਰੇ ਰਾਹ ਦੇ ਵਿੱਚ ਤੇਰੀ ਖਿਦਮਤ ਕਰੂੰਗਾ। ਉਹਦੀ ਵਿੱਚ ਦੇ ਵਿੱਚ ਜੇ ਤੈਨੂੰ ਠੀਕ ਲੱਗੇ ਤਾਂ ਮੈਨੂੰ ਕੁਛ ਪੈਸੇ ਦੇ ਦੀ, ਮੈਂ ਵੀ ਚਾਹੁੰਦਾ ਮੈਂ ਦੂਰ ਦਰੇਡਿਓਂ ਕੁਛ ਕਮਾ ਕੇ ਲੈ ਕੇ ਆਵਾਂ, ਆਪਣੇ ਪਰਿਵਾਰ ਦਾ ਆਸਰਾ ਬਣਾ, ਮੈਨੂੰ ਤੂੰ ਸਾਰੇ ਕਾਫਲੇ 'ਚੋਂ ਭਲਾ ਬੰਦਾ ਲੱਗਾ, ਇਸ ਕਰਕੇ ਸੋਚਿਆ ਤੇਰੇ ਕੋਲੋਂ ਮਦਦ ਲੈਣ ਤੋਂ ਪਹਿਲਾਂ ਮੈਂ ਤੇਰੀ ਮਦਦ ਕਰਾਂ, ਮੈਂ ਆਸ ਕਰਦਾ ਤੂੰ ਮੇਰੇ ਤੋਂ ਖੁਸ਼ ਹੋਏਗਾ। ਵਪਾਰੀ ਦੇ ਪੁੱਤ ਨੇ ਖੁਸ਼ੀ ਖੁਸ਼ੀ ਉਹਨੂੰ ਆਪਣੇ ਨਾਲ ਰੱਖ ਲਿਆ। ਉਹ ਦਿਨ ਰਾਤ ਉਹਦੀ ਸੇਵਾ ਕਰਦਾ, ਜਿੱਥੇ ਵੀ ਕਿਤੇ ਕਾਫਲੇ ਦਾ ਪੜਾਅ ਹੁੰਦਾ ਉੱਥੇ ਉਹਦੀ ਰੱਖਿਆ ਕਰਦਾ। ਇੱਕ ਜਗ੍ਹਾ ਦੇ ਉੱਤੇ ਜਾ ਕੇ ਕਾਫਲੇ ਨੇ ਪੜਾਅ ਲਾਇਆ, ਠੀਕ ਜਗ੍ਹਾ ਵੇਖ ਕੇ ਰਾਤ ਬਿਤਾਉਣ ਦੇ ਲਈ ਤੰਬੂ ਕੱਢ ਲਏ। ਸੁਣਨ ਦੇ ਵਿੱਚ ਆ ਰਿਹਾ ਸੀ ਕਿ ਕੁਛ ਪੁਰਾਣੇ ਲੋਕ ਕਾਫਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ 2 ਦਿਨ ਇੱਥੇ ਰੁਕਣਾ ਪੈਣਾ। ਪਰ ਇਹ ਜਗ੍ਹਾ ਖਤਰੇ ਤੋਂ ਖਾਲੀ ਨਹੀਂ। ਇਸ ਜਗ੍ਹਾ ਦੇ ਉੱਤੇ ਚੋਰ ਲੁਟੇਰੇ ਬਹੁਤ ਪੈਂਦੇ ਨੇ, ਇਸ ਕਰਕੇ ਕਾਫਲੇ ਦੇ ਲੋਕ ਆਪਣੀ ਤਿਆਰੀ ਕੱਸਣ ਲੱਗ ਪਏ। ਵਪਾਰੀ ਦੇ ਪੁੱਤ ਦਾ ਨੌਕਰ ਆਸ ਪਾਸ ਕੜੀ ਨਜ਼ਰ ਰੱਖਦਾ। ਸਾਰੇ ਕਾਫਲੇ ਦੇ ਲੋਕਾਂ ਨੂੰ ਕਹਿਣ ਲੱਗਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਕੁਛ ਪੈਸੇ ਦੇ ਦਿਓ, ਮੈਂ ਰਾਤ ਜਾਗ ਕੇ ਰਾਖੀ ਕਰੂੰਗਾ, ਕਿਸੇ ਹੋਰ ਨੂੰ ਜਾਗਣ ਦੀ ਲੋੜ ਨਹੀਂ, ਤੁਸੀਂ ਆਰਾਮ ਕਰੋ। ਸਾਰਿਆਂ ਨੇ ਹੱਸ ਕੇ ਹਾਮੀ ਭਰ ਦਿੱਤੀ। ਰਾਤ ਦੇ ਸਮੇਂ ਕੀ ਵੇਖਦਾ ਕਿ ਥੋੜ੍ਹੀ ਥੋੜ੍ਹੀ ਦੂਰ ਅੱਗ ਦੀ ਰੋਸ਼ਨੀ ਦਿਖਾਈ ਦਿੰਦੀ। ਮਨ ਦੇ ਵਿੱਚ ਆਇਆ ਹੋਵੇ ਨਾ ਤਾਂ ਜਾ ਕੇ ਵੇਖਾਂ, ਸ਼ਾਇਦ ਕੋਈ ਹੋਰ ਕਾਫਲਾ, ਹੋਰ ਲੋਕ, ਸ਼ਾਇਦ ਕੋਈ ਸ਼ਹਿਰ, ਕੋਈ ਪਿੰਡ, ਜਿਹੜਾ ਇਹ ਕਾਫਲੇ ਵਾਲਿਆਂ ਨੂੰ ਨਾ ਪਤਾ ਹੋਵੇ। ਰਾਤ ਦੇ ਸਮੇਂ ਜਾ ਕੇ ਕੀ ਵੇਖਦਾ ਕਿ ਥੋੜ੍ਹੀ ਦੂਰ ਲੁਟੇਰਿਆਂ ਦਾ ਇੱਕ ਟੋਲਾ ਇਸ ਤਾਕ ਦੇ ਵਿੱਚ ਕਿ ਉਹ ਕੱਲ੍ਹ ਦੇ ਦਿਨ ਹਮਲਾ ਕਰਨਗੇ। ਹਮਲਾ ਕਰਨਗੇ ਅਤੇ ਕਾਫਲੇ ਦੇ ਕੋਲੋਂ ਸਾਰਾ ਸਮਾਨ ਲੁੱਟ ਲੈਣਗੇ। ਨੌਜਵਾਨ ਨੇ ਅੱਗੇ ਵੱਧ ਕੇ ਲੁਟੇਰਿਆਂ ਦੇ ਕਾਫਲੇ ਦੇ ਅੰਦਰ ਜਾਣ ਦੀ ਹਿੰਮਤ ਕੀਤੀ। ਲੁਟੇਰਿਆਂ ਨੇ ਫੜ ਕੇ ਪੁੱਛਿਆ, ਤੂੰ ਕੌਣ? ਕਹਿਣ ਲੱਗਾ, ਮੈਂ ਚੋਰ, ਮੈਂ ਸੋਚ ਰਿਹਾ ਸਾਂ ਇਸ ਕਾਫਲੇ ਤੋਂ ਕੁਛ ਮੈਂ ਲੁੱਟਾਂ, ਕੁਛ ਚੋਰੀ ਕਰਾਂ। ਪਰ ਉਸ ਕਾਫਲੇ ਦੇ ਵਿੱਚ ਕਾਫੀ ਲੋਕ ਨੇ, ਮੇਰੀ ਹਿੰਮਤ ਨਹੀਂ ਪੈ ਰਹੀ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਆਪਣੇ ਨਾਲ ਰੱਖ ਲਓ, ਮੈਨੂੰ ਪਤਾ ਕਿਹਦੇ ਕੋਲ ਕੀ ਹੈ। ਜਿਹੜੇ ਬੰਦੇ ਦੀ ਮੈਂ ਖਿਦਮਤ ਕਰ ਰਿਹਾ, ਮੈਨੂੰ ਪਤਾ ਉਹਦੇ ਕੋਲ 100 ਮੋਹਰਾਂ ਨੇ ਸੋਨੇ ਦੀਆਂ, ਅਤੇ ਸ਼ਾਇਦ ਇੱਦਾਂ ਦੇ ਹੋਰ ਵੀ ਕਈ ਲੋਕ ਨੇ ਉਸ ਕਾਫਲੇ ਦੇ ਵਿੱਚ, ਮੋਟਾ ਮਾਲ ਹੱਥ ਲੱਗੂਗਾ। ਇੱਕ ਵਾਰੀ ਰਲ ਕੇ ਕਾਫਲੇ ਨੂੰ ਲੁੱਟਾਂਗੇ, ਜੋ ਵੀ ਹੱਥ ਆਇਆ ਉਹ ਆਪਸ ਦੇ ਵਿੱਚ ਵੰਡਾਂਗੇ। ਲੁਟੇਰਿਆਂ ਨੂੰ ਗੱਲ ਠੀਕ ਲੱਗੀ, ਕਿਉਂਕਿ ਇਹ ਭੇਤੀ ਸੀ ਕਾਫਲੇ ਦਾ, ਇਸ ਕਰਕੇ ਉਹਨੂੰ ਨਾਲ ਰੱਖ ਲਿਆ। ਪਰ ਕੁਛ ਹੀ ਪਲ ਬਾਅਦ ਗੱਲਾਂ ਬਾਤਾਂ ਦੇ ਵਿੱਚ ਕਹਿਣ ਲੱਗਾ, ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਤੋਂ ਵੀ ਮੋਟਾ ਹੱਥ ਮਾਰ ਸਕਦੇ, ਮੈਂ ਇਸ ਇਲਾਕੇ ਦਾ ਪੁਰਾਣਾ ਭੇਤੀ ਹਾਂ, ਜੇ ਤੁਸੀਂ ਠੀਕ ਸਮਝੋ ਤਾਂ ਆਪਾਂ ਹੋਰ ਵੀ ਵੱਧ ਧਨ ਕਮਾ ਸਕਦੇ ਹਾਂ। ਉਹ ਕਿੱਦਾਂ? ਕਹਿਣ ਲੱਗਾ, ਇਸ ਤੋਂ ਪਿੱਛੇ ਇੱਕ ਹੋਰ ਵੀ ਵੱਡਾ ਕਾਫਲਾ ਆ ਰਿਹਾ, ਜੇਕਰ ਆਪਾਂ ਇਸ ਕਾਫਲੇ ਨੂੰ ਲੁੱਟਿਆ ਤਾਂ ਉਹਦੀ ਗੱਲ ਪਿਛਲੇ ਕਾਫਲੇ ਤੱਕ ਜ਼ਰੂਰ ਪਹੁੰਚ ਜਾਊਗੀ, ਫਿਰ ਸ਼ਾਇਦ ਉਹ ਇਸ ਜਗ੍ਹਾ ਦੇ ਉੱਤੇ ਨਾ ਰੁਕਣ, ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਇਹਨਾਂ ਕਹਿ ਕੇ ਲੁਟੇਰਿਆਂ ਨੂੰ ਉਸ ਜਗ੍ਹਾ ਦੇ ਉੱਤੇ ਤਰਵਾਸ ਦੇ ਕੇ ਬਹਾਨਾ ਲਾ ਕੇ ਇਹ ਨੌਜਵਾਨ ਫਿਰ ਵਾਪਸ ਆਪਣੇ ਕਾਫਲੇ 'ਚ ਆਉਣ ਰਲਿਆ। ਦੋ ਦਿਨ ਇਸੇ ਤਰ੍ਹਾਂ ਦੇ ਨਾਲ ਭਾਚੇ ਦੇ ਵਿੱਚ ਕੱਢੇ ਅਤੇ ਕਾਫਲਾ ਚੱਲਦਾ ਬਣਿਆ। ਜਦੋਂ ਕਾਫਲਾ ਥੋੜ੍ਹੀ ਦੂਰ ਗਿਆ ਤਾਂ ਵਪਾਰੀ ਦੇ ਪੁੱਤ ਨੇ ਪੁੱਛਿਆ, ਤੂੰ ਰਾਤ ਪਹਿਰੇ 'ਤੇ ਨਹੀਂ ਸੀ ਹੁੰਦਾ, ਸੱਚ ਸੱਚ ਦੱਸ ਕਿੱਥੇ ਗਿਆ ਸੀ? ਮੇਰੀ ਰਾਤ ਇੱਕ ਦੋ ਵਾਰ ਅੱਖ ਖੁੱਲ੍ਹੀ ਪਰ ਤੂੰ ਨਹੀਂ ਸੀ ਮੌਜੂਦ, ਝੂਠ ਬੋਲਿਆ ਤਾਂ ਸਾਰੇ ਕਾਫਲੇ 'ਚ ਰੌਲਾ ਪਾਊਂਗਾ, ਤੇਰਾ ਸਿਰ ਕਲਮ ਕਰਵਾ ਦੂੰਗਾ। ਪੁੱਛੇ ਜਾਣ ਦੇ ਉੱਤੇ ਉਹਨੇ ਸਾਰੀ ਕਹਾਣੀ ਸੁਣਾਈ। ਵਪਾਰੀ ਦੇ ਪੁੱਤ ਨੇ ਜਾ ਕੇ ਸਾਰੇ ਕਾਫਲੇ ਨੂੰ ਦੱਸਿਆ, ਇਸ ਨੌਜਵਾਨ ਨੇ ਕਿੱਦਾਂ ਸਾਨੂੰ ਬਚਾਇਆ, ਇਸ ਨੌਜਵਾਨ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ, ਇਸ ਨੌਜਵਾਨ ਨੂੰ ਸਾਨੂੰ ਇਕੱਠੇ ਕਰਕੇ ਪੈਸੇ ਦੇਣੇ ਚਾਹੀਦੇ ਆ। ਹੈਰਾਨੀ ਦੀ ਗੱਲ ਕਿ ਜਦੋਂ ਸਾਰਿਆਂ ਨੂੰ ਦੱਸ ਕੇ ਵਾਪਸ ਪਰਤਿਆ ਤਾਂ ਉਹ ਮੁੰਡਾ उस काफले दे नाल नहीं सी। पर पते दी गल कि वह अपनी मंजिल के बहुत करीब पहुंच चुके सी। वो पिछे याद करता कि किदा उन्हें मैनू पानी पिया, किदा उन्हें मेरी जान बचाई। तो उस तों बाद शायद मेरी जां इस काफले दी उन्होंने लुटेरियां तों जान बचाई, सानू लुट्टन तों बचाया। पर आखिरकार वो गया कित्थे? इस कथा के मुताबिक वो कहिंदे ने कि जिहड़ा मुरदे नूं उन्हें पत्थर मारनों बचाया सी, जिन्हों वह दफना के आया, जिदा उन्हें चंगा किया, उही सी। कई सवाल करने वाले ने सवाल किया मर के को वापस किदा आ सकता। ये सवाल तो हमेशा बने रहने, ये सवाल करने भी बनते ने। पर शायद ये गाथा इस करके बच्चों के लिए आने वाली पीढ़ियों के लिए वो वरतदे सी कि साढ़े लोग हमेशा किसी का चंगा सोचन, किसी का चंगा करन, किसी के भले की गल करन। किसी जगह के उत्ते कोई माड़ा हुंदा वेखदा तो उहदे खिलाफ आवाज़ उठाउण, उन्हां दे किते चंगे दे लई उन्हां दे नाल चंगा होवे, इदां दा कुछ उन्हां नूं सुनाईए, कुछ इदां दा उन्हां दे नाल वापरे, तां उह हमेशा दे लई चंगियाई अपने पल्ले बन के रखण। तो शायद इस तरह के नाल सानू भी अपने आस पास अखां खुलनिया खुलियां रखनिया चाहीदियां। कितें भी किसी जगह के उत्ते कुछ माड़ा हुंदा तां उत्थे बनदा तुहाडा आवाज़ उठाउणा। ये सोचे समझे बिना कि उहदे विच्चों तुहानू की मिलेगा, इस लालच नूं एक पासे रख के हमेशा सानू इंसानियत के लिए खड़ना चाहिए, चाहे सानू कुछ जानता हो चाहे नहीं। एक इंसानियत का धर्म सानू हमेशा निभाना चाहिए। तो इदां दीआं कहानियां अपने बच्चों नू भी सुनाउणियां चाहीदियां। वो वक्री गल कि अज के समय के बच्चों नू नाल लॉजिक भी चाहिए। शायद उस समय को बहुते सवाल नहीं सी उठाउंदा, एक कहानी नू कहानी की तरह कोई सुन लेंदा तां किते ना किते वो दिमाग दे विच उहदे सबकॉन्शियस दे विच हमेशा लई छप जांदी। तो ये चीज़ां हमेशा उन्हूं चंगा करन दे लई प्रेरित करदियां। इहो तरीका सी बच्चों नू पढ़ाउण दा, इहो तरीका सी इंसान नू सिखाउण दा कि जे तुसीं चंगा कर दिओ ते हमेशा तुहाडे नाल चंगा हुंदा। आस करदे हां कि अज दी कहानी तुसीं पसंद कीती होई।
3: मोढे नाल मोढा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरीबी टोयोटा,
4: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तों वेरीबी टोयोटा दे नाल।
3: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरीबी टोयोटा द स्मार्ट चॉइस।
5: रेडियो हांजी सुन रहे समूह स्रोतियां नूं वाहिगुरु जी का खालसा वाहिगुरु जी की फतेह। मैं दीदार सिंह, आओ श्री गुरु ग्रंथ साहिब महाराज जी दे पहले प्रकाश दे इतिहास बारे जानने की कोशिश करते हाँ कि गुरु अर्जन देव महाराज जी नूं गुरु ग्रंथ साहिब महाराज जी की बीड़ तैयार करन दी लोड़ क्यों पई, उस समय दे हालात किस तरह के सन, ते किस किस दी बाणी गुरु अर्जन देव महाराज जी ने गुरु ग्रंथ साहिब महाराज दे विच दर्ज कीती, ते ओ केड़े लखारी सन जिन्हां दी बाणी गुरु ग्रंथ साहिब महाराज विच दर्ज करन तों गुरु अर्जन देव महाराज जी ने इनकार कर दिता सी। गुरु अर्जन देव महाराज जी दा प्रकाश 1563 ईस्वी दे विच होया। गुरु साहिब जी ने अपने जीवन दौरान महान कार्ज कीते। करतारपुर, तरन तारन, श्री हरिमंदर साहब की स्थापना की थी। ते गुरसिखी का प्रचार करन दे लई वख-वख खेत्रां दे विच जाके संगतां नूं दर्शन दित्ते, ਤੇ ਸਿੱਖੀ ਦਾ ਪ੍ਰਚਾਰ ਕਰਕੇ ਗੁਰਸਿੱਖੀ ਦੇ ਫੁੱਲ ਦੀ ਮਹਿਕ

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੀੜ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸੀ। 1601 ਈਸਵੀ ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਚਾਰ ਦੌਰੇ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਤੇ ਇੱਥੇ ਫਿਰ ਆਪਣਾ ਸਾਰਾ ਧਿਆਨ ਗੁਰਬਾਣੀ ਦੀ ਸਾਂਭ ਸੰਭਾਲ ਦੇ ਵਿੱਚ ਲਗਾ ਦਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ, ਚਾਰ ਗੁਰੂ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਕੋਲ ਸੀ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਜਿਨ੍ਹਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ ਸੀ, ਭਗਤ ਬਾਣੀ ਦੀ ਪੋਥੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਹੋਏ ਹਨ ਤੇ ਭਗਤ ਸਾਹਿਬ ਦੀ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਨ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਵਿਚਾਰ ਸੀ ਕਿ ਇਸ ਸਾਰੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਦਿੱਤਾ ਜਾਵੇ। ਇਸ ਦਾ ਕਾਰਨ ਕੀ ਸੀ, ਆਓ ਥੋੜ੍ਹਾ ਜਿਹਾ ਉਸ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੀ ਆਪਣੀ ਬਾਣੀ ਦੇ ਵਿੱਚ ਸਿੱਖਾਂ ਨੂੰ ਇਹ ਸੰਕੇਤ ਕਰ ਦਿੱਤਾ ਸੀ ਕਿ ਜਿੱਥੇ ਸੱਚੀ ਬਾਣੀ ਹੈ ਉੱਥੇ ਕੱਚੀ ਬਾਣੀ ਵੀ ਰਚੀ ਜਾ ਰਹੀ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬੋਲ ਅਸੀਂ ਪੜ੍ਹਦੇ ਹਾਂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉੱਥੇ ਸੱਚੀ ਬਾਣੀ ਵੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਕੇਤ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ ਹੈ। ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਰਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਕੱਚੀ ਬਾਣੀ ਰਚਣ ਲੱਗ ਪਿਆ ਸੀ। ਜਿੱਥੇ ਇਹ ਕੱਚੀ ਬਾਣੀ ਰਚਦਾ ਸੀ ਉੱਥੇ ਆਪਣੇ ਵੱਲੋਂ ਰਚੀ ਗਈ ਬਾਣੀ ਦਾ ਭੋਗ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਪਾਉਂਦਾ ਸੀ। ਇਤਿਹਾਸਕ ਸਰੋਤਾਂ ਦੇ ਅੰਦਰ ਇਹ ਬਚਨ ਮੌਜੂਦ ਹਨ, ਮਿਹਰਬਾਨ ਪੁੱਤ ਪ੍ਰਿਥੀਏ ਦਾ ਕਬੀਸਰੀ ਕਰੇ, ਪਾਰਸੀ ਹਿੰਦਵੀ ਸੈਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਕਿ ਆਪਣੇ ਵੱਲੋਂ ਰਚੀ ਗਈ ਕੱਚੀ ਬਾਣੀ ਦੀ ਅਖੀਰਲੀ ਤੁਕ ਦੇ ਵਿੱਚ ਗੁਰੂ ਨਾਨਕ ਨਾਮ ਦੀ ਵਰਤੋਂ ਕਰਦਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਗੁਰਬਾਣੀ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ ਤੇ ਇਸ ਮਹਾਨ ਕਾਰਜ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ ਕਿ ਇਸ ਸਾਰੀ ਬਾਣੀ ਨੂੰ ਲਿਖਿਆ ਜਾਵੇ। ਸੋ ਗੁਰਬਾਣੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਕੀਤੀ ਗਈ। ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਸੋ ਨਿਆਰੀ ਕਰ ਧਰੀਏ, ਸੋ ਸਾਹਿਬ ਅੱਗੇ ਹੀ ਬਾਣੀ ਉਚਾਰ ਕਰਤ ਸੇ ਭਏ, ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਕਿ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜੀ ਵੀ ਬਾਣੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਜਾਂ ਸਿਧਾਂਤਕ ਤੌਰ ਦੇ ਉੱਪਰ ਗੁਰਮਤਿ ਦੀ ਕਸਵੱਟੀ ਦੇ ਉੱਪਰ ਜਿਹੜੀ ਬਾਣੀ ਖਰੀ ਉਤਰਦੀ ਹੈ, ਉਹਨਾਂ ਭਗਤ ਸਾਹਿਬ ਦੀ ਬਾਣੀ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਲਈ ਜਾਵੇ। ਸੋ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਲਿਖਾਈ ਦਾ ਮਹਾਨ ਕਾਰਜ ਕੀਤਾ। ਜਿਸ ਸਮੇਂ ਇਹ ਮਹਾਨ ਕਾਰਜ ਆਰੰਭ ਕੀਤਾ ਗਿਆ, ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭਗਤ ਕਾਨਾ, ਛੱਜੂ, ਪੀਲੂ ਤੇ ਸ਼ਾਹ ਹੁਸੈਨ ਵੀ ਆਏ ਸਨ ਕਿ ਸਾਡੀ ਬਾਣੀ ਵੀ ਇਸ ਗ੍ਰੰਥ ਦੇ ਵਿੱਚ ਦਰਜ ਕੀਤੀ ਜਾਵੇ। ਪਰ ਜਦੋਂ ਉਹਨਾਂ ਦੇ ਵੱਲੋਂ ਉਚਾਰਨ ਕੀਤੀ ਗਈ ਕਵਿਤਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣਦੇ ਨੇ ਤੇ ਇਸ ਦੇ ਵਿੱਚ ਸਿਧਾਂਤਕ ਵਖਰੇਵਾਂ ਬਹੁਤ ਜ਼ਿਆਦਾ ਸੀ, ਇਸ ਕਰਕੇ ਇਹਨਾਂ ਚਵਾਂ ਨੂੰ, ਭਗਤ ਕਾਨੇ ਨੂੰ, ਛੱਜੂ ਨੂੰ, ਪੀਲੂ ਨੂੰ ਤੇ ਸ਼ਾਹ ਹੁਸੈਨ ਨੂੰ ਗੁਰੂ ਸਾਹਿਬ ਜੀ ਨੇ ਸਾਫ ਇਨਕਾਰ ਕਰ ਦਿੱਤਾ ਕਿ ਇਹ ਬਾਣੀ ਇਸ ਗ੍ਰੰਥ ਦੇ ਵਿੱਚ ਦਰਜ ਨਹੀਂ ਹੋ ਸਕਦੀ। ਇਸ ਬੀੜ ਦੇ ਵਿੱਚ ਸੱਚੀ ਬਾਣੀ ਦੀ ਇਕੱਤਰਤਾ ਹੋਣੀ ਹੈ ਜਿਹੜੀ ਕੇਵਲ ਤੇ ਕੇਵਲ ਉਸ ਪਰਮੇਸ਼ਰ ਦੀ ਉਸਤਤੀ ਵਿੱਚ ਉਚਾਰਨ ਕੀਤੀ ਗਈ ਹੈ। ਸੋ ਇਸ ਪ੍ਰਕਾਰ 1601 ਤੋਂ ਲੈ ਕੇ 1604 ਈਸਵੀ ਤੱਕ ਆਦਿ ਗ੍ਰੰਥ ਸਾਹਿਬ ਦੀ ਲਿਖਾਈ ਦਾ ਕਾਰਜ ਸੰਪੂਰਨ ਹੋਇਆ। ਹੁਣ ਸਮਾਂ ਸੀ ਇਸ ਤਿਆਰ ਕੀਤੇ ਹੋਏ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼

0: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਜਾਵੇ। ਇਸ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੀ ਸੇਵਾ ਲਗਾਈ। ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਜਿੱਥੇ ਗੁਰੂ ਸਾਹਿਬ ਜੀ ਨੇ ਲਿਖਾਈ ਦਾ ਕਾਰਜ ਕੀਤਾ, ਉੱਥੋਂ ਹੀ ਆਦਿ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਬਾਬਾ ਬੁੱਢਾ ਜੀ ਨੇ ਆਪਣੇ ਪਾਵਨ ਸੀਸ ਤੇ ਟਿਕਾਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੌਰ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਸਮੂਹ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ। ਇਤਿਹਾਸਕ ਸਰੋਤਾਂ ਅੰਦਰ ਦਰਜ ਹੈ ਕਿ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ। ਉਸ ਸਮੇਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤੇ ਪਹਿਲਾ ਹੁਕਮਨਾਮਾ ਇਹ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੇ ਲਿਖਾਈ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਹਨ। ਸਾਡੇ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਜਿਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਤੋਂ ਆਪਣਾ ਆਸਣ ਥੱਲੇ ਲਾਉਣਾ ਸ਼ੁਰੂ ਕਰ ਦਿੱਤਾ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੋਠਾ ਸਾਹਿਬ ਦਾ ਅਸਥਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ ਰਿਹਾ ਹੈ ਤੇ ਅੱਜ ਤੱਕ ਉਹੀ ਮਰਿਆਦਾ ਜਿਉਂ ਦੀ ਤਿਉਂ ਬਰਕਰਾਰ ਹੈ। ਸੋ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੌਰਾਨ ਇਹ ਮਹਾਨ ਕਾਰਜ ਗੁਰੂ ਸਾਹਿਬ ਜੀ ਨੇ ਕੀਤੇ ਤੇ ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ ਇੱਕ ਵੱਡਾ ਕਾਰਜ ਸੀ, ਜਿਹੜਾ ਗੁਰੂ ਸਾਹਿਬ ਜੀ ਨੇ ਕਰਕੇ ਸਮੁੱਚੀ ਸੰਗਤ ਨੂੰ ਗੁਰਬਾਣੀ ਦੇ ਲੜ ਲਾਇਆ ਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਸੋਝੀ ਬਖਸ਼ਿਸ਼ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਾ ਸੰਖੇਪ ਜਿਹਾ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹਾਂ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕ ਕਰਕੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
4: ऑस्ट्रेलिया विच इमिग्रेशन दा मसला ना जाओ इधर उधर, सीधे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618। हुण पैरामेटा सिडनी अते न्यू दिल्ली विच भी आईएमई एडवाइजर। ऑस्ट्रेलिया विच इमिग्रेशन दा मसला ना जाओ इधर उधर, सीधे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618। हुण पैरामेटा सिडनी अते न्यू दिल्ली विच भी आईएमई एडवाइजर।
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
5: सुनो जी, गड्डी अक्षरा ज्वेलर्स वल ले लो।
6: ओ जो हुकम मेरी सरकार।
5: ओ आ किधर, हैरी स्पार्क वल जाना, तुसी आ किथे जा रहे हो?
6: अक्षरा ज्वेलर्स दी दूजी लोकेशन रिवरस्टंच।
5: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
6: आहो जी आहो,
5: अक्षरा ज्वेलर अपनी दूजी लोकेशन 56 गारफील्ड रोड, ईस्ट रिवरस्टन विच वी तुहाडी सेवा विच। हुन थोड़े मोडे नाल मोडा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा,
7: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले, जो ने एक दहाके तो वेर बी टोयोटा दे नाल।
5: बेस्ट डील लई कॉल करो 0431-465-186 ते 212-216 ओल्ड जी लोंग रोड, हॉपर्स क्रॉसिंग, वेरी बी टोयोटा, द स्मार्ट चॉइस।
8: हाँ जी हाँ जी, ओए हाँ जी हाँ जी,
9: हाँ जी रेडियो
10: रेडियो हाँ जी 1674 एम ते तुहाडा स्वागत है जी प्रोग्राम एक देश पंजाब की गल की चे। आ बोलिया कुछ गल्लां करिए तू पुछे मैं दसा, कदी ता उच्ची उच्ची रोवां, कदी मैं खिड़खिड़ हसा, मस्जिद टैगी मंदर ठठा, होर भी कुछ रहिंदा, बंदियां दे दिल मलबा हो गए, रब उत्थे नहीं रहिंदा। सो यह कविता, वैसे आ बोलिया कुछ गल्लां करिए, यह वरियाम सिंह संधु होरां दी लिखी हुई है, पर एक कविता या एक कहानीकार दे तौर दे उत्ते ही नहीं, वरियाम सिंह संधु दी पर्सनैलिटी नूं, उहनां दी जीवनी नूं एक समुचे साहित्यकार दे तौर दे उत्ते समझण दे लई ही अज दा यह प्रोग्राम लैके आए तुहाडे तक। इस करके मौका यह है कि अज जदों लाइव शो यह पेश कर रहे, हो सकदा तुसीं वीकेंड दे उत्ते इस दा रिपीट सुन रहे होवो, किसी होर दिन इस नूं सुन रहे होवो, या पॉडकास्ट ते अगे पिछे कदे सुन रहे होवो, रेलेवेंस नहीं घटेगी क्योंकि अज तरीक जिस दिन 10 सितंबर नूं इह पेश कर रहे हैं, अज इहनां दे जन्म दिवस है, ते इस तों वधिया की हो सकदा है कि प्रीतम सिंह रुपाल जी साडे नाल इस शो दे पेशकर्ता ने, ते उही दसणगे अपने तजर्बे ते वरियाम सिंह संधु होरां दी परसनैलिटी दे बारे विस्तार दे विच। भाई सत श्री अकाल जी। जी आयां
11: सत श्री अकाल गौतम जी, मेरे वल्लों सारे स्रोतां नूं वी सत श्री अकाल। बिल्कुल तुसी ठीक किया, अज असी मुबारकबाद भी दिने वरियाम सिंह संधु होरां नूं उहनां दे जन्म दिन दे उपर, ते बड़े बड़े रिनाउंड जिहड़े हैगे ओ ਕਹਾਣੀਕਾਰ ਨੇ, ਗਦਕਾਰ ਨੇ, ਗਲਪਕਾਰ ਨੇ, ਤੇ ਆਪਾਂ ਉਹਨਾਂ ਬਾਰੇ ਕੀ ਗੱਲਾਂ ਕਰਨੀਆਂ ਨੇ ਇਹਦੀ ਵੈਸੇ ਭੂਮਿਕਾ ਕੁਛ ਤਾਂ ਤੁਸੀਂ ਬੰਨ ਦਿੱਤੀ ਹੈ, ਚਲੋ ਫਿਰ ਵੀ ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ ਇਹ ਤਾਂ ਤੁਸੀਂ ਦੱਸੋਗੇ।
10: ਦੇਖੋ ਮੈਂ ਜਦੋਂ ਅਸੀਂ ਛੋਟੇ ਹੁੰਦੇ ਨਿੱਕੇ ਹੁੰਦੇ ਪੜ੍ਹਦੇ ਸੀ ਕਿਤਾਬਾਂ ਕਰੀਕੁਲਮ ਤੇ ਪੰਜਾਬ ਦੇ ਵਿੱਚ, ਤੇ ਅਕਸਰ ਵਰਿਆਮ ਸਿੰਘ ਸਾਧੂ ਹੋਰਾਂ ਦੀਆਂ ਜਿਹੜੀਆਂ ਕਹਾਣੀਆਂ ਸੀਗੀਆਂ, ਕਿਉਂਕਿ ਉਹਨਾਂ ਦੀਆਂ ਕਹਾਣੀਆਂ ਦਾ ਖਾਸ ਤੌਰ ਦੇ ਉੱਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਉਹਨਾਂ ਦੀ ਕਹਾਣੀਆਂ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਸੀ, ਪਰ ਉਹ ਕਿਸਾਨੀ ਜਿਹੜੀ ਉਹ ਨਹੀਂ ਕਿ ਜਿਹੜੇ ਵੱਡੇ ਵੱਡੇ ਜ਼ਮੀਨਦਾਰ ਵਾਲਿਆਂ ਲਈ ਕਿਸਾਨੀ, ਛੋਟੀ ਕਿਸਾਨੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕਹਾਣੀਆਂ, ਜਿਵੇਂ ਉਹਨਾਂ ਦੇ ਟਾਈਟਲ ਵੀ ਇਸੇ ਕਿਸਮ ਦੇ ਹੁੰਦੇ ਸੀਗੇ, ਅਤੇ ਚੌਥੀ ਕੂਟ ਸਪੈਸ਼ਲੀ ਉਦੋਂ ਤੱਕ ਨਹੀਂ ਸੀ ਪੜ੍ਹੀ ਜਦੋਂ ਤੱਕ ਇਹ ਨਹੀਂ ਪਤਾ ਚੱਲਿਆ ਹੈਗਾ ਕਿ ਕਮਾਲ ਹੈ ਤਾਂ ਸਾਹਿਤ ਦੀ ਸਮਝ ਆ ਗਈ ਹੈ ਕਿ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਹ ਇਹੋ ਜਿਹੀਆਂ ਕਹਾਣੀਆਂ ਵੀ ਨੇ ਜਿਨ੍ਹਾਂ ਨੂੰ ਜਾਂ ਕਹਾਣੀਆਂ ਦਾ ਸੰਗ੍ਰਹਿ ਵੀ ਹੈ ਜਿਹਨੂੰ ਸਾਹਿਤ ਅਕੈਡਮੀ ਅਵਾਰਡ ਤੱਕ ਮਿਲ ਗਿਆ ਹੈਗਾ, ਅਤੇ ਇੱਥੋਂ ਤੱਕ ਕਿ ਉਹਨਾਂ ਦੀਆਂ ਇਹ ਕਹਾਣੀਆਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਟਰਾਂਸਲੇਟ ਹੋਈਆਂ। ਸੋ ਇਹ ਇਹ ਇੱਕ ਖਾਸੀਅਤ ਵੀ ਹੋ ਜਾਂਦੀ ਹੈ ਕਿਸੇ ਸਾਹਿਤਕਾਰ ਦੀ। ਸੋ ਮੈਂ ਇਹੀ ਸਮਝਣਾ ਚਾਹੂੰਗਾ ਕਿ ਕੀ ਵਰਿਆਮ ਸਿੰਘ ਸੰਧੂ ਹੋਰਾਂ ਦੀ ਜਿਹੜੀ ਕਹਾਣੀ ਰਚਨਾ ਖਾਸ ਤੌਰ 'ਤੇ ਉੱਥੋਂ ਹੀ ਜੇ ਆਪਾਂ ਸ਼ੁਰੂ ਕਰ ਲਈਏ, ਅਤੇ ਉਹ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ, ਕਿਸ ਤਰ੍ਹਾਂ ਉਹ ਕਹਾਣੀਆਂ ਲਿਖਣ ਲੱਗਦੇ ਨੇ, ਕਿੱਦਾਂ ਉਹ ਸੋਚਦੇ ਸੀਗੇ, ਔਰ ਤੁਹਾਡੇ ਆਪਣੇ ਨਿੱਜੀ ਤਜਰਬੇ ਕੀ ਸੀ, ਸਪੈਸ਼ਲੀ ਉਹਨਾਂ ਦੇ ਸਫ਼ਰਨਾਮੇ ਵੀ ਰਹੇ ਹੈਗੇ ਨੇ, ਅੱਜ ਕੱਲ੍ਹ ਵੀ ਉਹ ਬਾਹਰ ਰਹਿੰਦੇ ਨੇ, ਉਹ ਸਾਰੀਆਂ ਗੱਲਾਂ ਜੇ ਤੁਸੀਂ ਦੱਸ ਸਕਦੇ ਹੋ ਉਹਨਾਂ ਦੇ ਜੀਵਨ ਦੇ ਬਾਰੇ।
11: ਅਸਲ ਵਿੱਚ ਸੰਧੂ ਸਾਹਿਬ ਨਾ ਇੱਕ ਜਿਵੇਂ ਆਪਾਂ ਕਹਿੰਦੇ ਨਾ ਕਿ ਮਲਟੀਫੇਸਡ ਜਿਹੜੇ ਉਹ ਰਾਈਟਰ ਨੇ, ਉਹ ਸਿਰਫ ਇਕੱਲੀ ਉਹਨਾਂ ਨੇ ਕਹਾਣੀ ਜਿਹੜੀ ਨਹੀਂ ਲਿਖੀ, ਕਦੇ ਕਦੇ ਕਵਿਤਾਵਾਂ ਵੀ ਲਿਖੀਆਂ, ਤੇ ਕਿਉਂਕਿ ਸ਼ੁਰੂਆਤ ਜ਼ਿਆਦਾਤਰ ਇਹ ਦੇਖਿਆ ਕਿ ਹਰੇਕ ਜਿਹੜਾ ਲੇਖਕ ਹੈ ਉਹ ਕਵਿਤਾ ਤੋਂ ਹੀ ਸ਼ੁਰੂ ਕਰਦਾ ਆਪਣੀ ਕਲਮ ਜਿਹੜੀ ਉਹ ਚਲਾਉਣੀ, ਤੇ ਫਿਰ ਵੀ ਜਿਹੜਾ ਹੈ ਉਹਨਾਂ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਹੈ ਕੰਮ ਉਹਨਾਂ ਦਾ ਗਲਪ, ਤੇ ਗਲਪ ਦੇ ਵਿੱਚ ਉਹ ਵੀ ਜਿਹੜੀ ਕਹਾਣੀ ਦੇ ਵਿੱਚ ਉਹਨਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਨੇ, ਆਮ ਤੌਰ ਤੇ ਆਪਾਂ ਇਹਨੂੰ ਛੋਟੀ ਕਹਾਣੀ ਕਹਿੰਦੇ ਹਾਂ, ਤੇ ਸ਼ਾਰਟ ਸਟੋਰੀ ਸ਼ਬਦ ਆਮ ਚੱਲਦਾ ਅੰਗਰੇਜ਼ੀ ਦੇ ਵਿੱਚ, ਤੇ ਪਰ ਉਹਨਾਂ ਦੀਆਂ ਕਹਾਣੀਆਂ ਲੰਬੀਆਂ ਨੇ, ਕਈ ਕਹਾਣੀਆਂ ਜਿੱਦਾਂ ਉਹਨਾਂ ਦੀ ਕਹਾਣੀ ਇੱਕ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਸਿਰਜਣਾ ਦਾ ਪੂਰਾ ਇੱਕ ਅੰਕ ਦੇ ਵਿੱਚ ਉਹ ਕਹਾਣੀ ਸੀ ਇਕੱਲੀ, ਤੇ ਸੋ ਇਸ ਤਰ੍ਹਾਂ ਜਿਹੜਾ ਹੈ ਵਰਿਆਮ ਸੰਧੂ ਨੇ ਜਿਹੜਾ ਹੈਗਾ ਉਹ ਦਾ ਜਿਹੜਾ ਆਪਣਾ ਇਹਦੇ ਵਿੱਚ ਗਲਪ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਵੱਖਰਾ ਤੌਰ ਤੇ ਇੱਕ ਲੀਹਾ ਪਾੜ ਕੇ ਜਿਵੇਂ ਆਪਾਂ ਕਹਿੰਦੇ ਹਾਂ ਉਹ ਲਿਖਿਆ, ਕਿਉਂਕਿ ਜਦੋਂ ਹਾਲਾਂਕਿ ਵਰਿਆਮ ਸੰਧੂ ਵੀ ਜਿਹੜੀ ਇਸ ਤੋਂ ਜਿਹੜੀ ਪਿਛਲੀ ਪੀੜ੍ਹੀ ਹੈ ਲੇਖਕਾਂ ਦੀ, ਤੇ ਉਹਦੇ ਲੇਖਕਾਂ ਚ ਉਹ ਸ਼ੁਮਾਰ ਹੁੰਦੇ ਨੇ ਆਉਂਦੇ ਨੇ, ਤੇ ਵਰਿਆਮ ਸੰਧੂ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ 1947 ਦੀ ਤਕਸੀਮ ਤੋਂ ਪਹਿਲਾਂ ਹੁੰਦਾ, ਤੇ ਉਹਨਾਂ ਦਾ ਪਿੰਡ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਚ ਹੀ ਚੁਇੰਡਾ ਕਲਾਂ ਆਪਣੇ ਨਾਨਕੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ 1945 ਦੇ ਵਿੱਚ, ਤੇ ਉਹ ਹੁਣ ਜਿਹੜਾ ਹੈ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਇੱਕ ਕਹਾਣੀਕਾਰ ਦੇ ਤੌਰ ਤੇ ਜਿਹੜਾ ਹੈ ਉਹ ਸਥਾਪਿਤ ਹੁੰਦੇ ਆ, ਤੇ ਇੱਕ ਤਾਂ ਇਹ ਕਿ ਜਿਹੜੇ ਸ਼ੁਰੂ ਦੇ ਸਾਡੇ ਲੇਖਕ ਨੇ ਜਾਂ ਕਹਾਣੀਕਾਰ ਨੇ, ਤੇ ਉਹ ਲਗਭਗ ਉਹ ਸਾਰੇ ਹੀ ਜਿਹੜੇ ਹੈਗੇ ਆ ਉਹ ਇਸ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਾਂ ਇਧਰਲੇ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਿਹੜੇ ਖਾਸ ਕਰਕੇ ਜਿਹੜੇ ਪਹਿਲੀ ਪੀੜ੍ਹੀ ਦੇ ਜਾਂ ਪੁਰਾਣੇ ਜਿਹੜੇ ਜਿਹਨੂੰ ਆਪਾਂ ਆਧੁਨਿਕ ਸਾਹਿਤ ਮਾਡਰਨ ਲਿਟਰੇਚਰ ਕਹਿੰਦੇ ਹਾਂ ਉਸ ਵੇਲੇ ਦੇ ਨੇ, ਭਾਵੇਂ ਉਹ ਨਾਵਲਕਾਰ ਨੇ, ਭਾਵੇਂ ਨਾਨਕ ਸਿੰਘ ਹੋਣ, ਸੁਰਿੰਦਰ ਨਰੂਲਾ ਹੋਣ, ਤੇ ਉਹਨਾਂ ਤੋਂ ਬਾਅਦ ਫਿਰ ਕੁਲਵੰਤ ਸਿੰਘ ਵਿਰਕ ਹੋਣ, ਤੇ ਉਹਨਾਂ ਦੇ ਕੰਟੈਂਪਰੇਰੀ ਵੀ ਰਹੇ ਕੁਛ ਚਲੋ, ਤੇ ਵਰਿਆਮ ਸੰਧੂ ਹੋਣ, ਤੇ ਇਹ ਇਹਨਾਂ ਦਾ ਇੱਕ ਜਿਹੜਾ ਸਟਾਈਲ ਹੈ ਉਹ ਹਾਲਾਂਕਿ ਬਿਲਕੁਲ ਜਿਹੜਾ ਇੱਕ ਮਾਝੀ ਡਾਇਲੈਕਟ ਹੈ ਉਹਦਾ ਅਸਰ ਹੈਗਾ ਉਹਨਾਂ ਦੀ ਲਿਖਤ ਦੇ ਉੱਪਰ, ਪਰ ਫਿਰ ਵੀ ਜਿਹੜਾ ਹੈ ਉਹ ਇੱਕ ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦਾ ਆਪਣੇ ਪਿੰਡ ਦੀ ਕਹਾਣੀ ਹੋਵੇ, ਉਹਨਾਂ ਦੀ ਆਪਣੇ ਘਰ ਦੀ ਕਹਾਣੀ ਹੋਵੇ, ਇਸ ਤਰ੍ਹਾਂ ਦੀ ਜਿਹੜੀ ਗੱਲ ਹੋਵੇ। ਜਦੋਂ ਆਪਾਂ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਆਪਣੀ ਪਰਸਨਲ ਜਿਹੜੀ ਜਾਤੀ ਜਿਹੜੀ ਜ਼ਿੰਦਗੀ ਹੈ, ਤੇ ਉਹਨਾਂ ਦਾ ਪਿੰਡ ਵੈਸੇ ਸੁਰ ਸਿੰਘ ਹੈ, ਤੇ ਜਿਹੜਾ ਹੁਣ ਤਰਨ ਤਾਰਨ ਜ਼ਿਲ੍ਹੇ ਚ ਪੈਂਦਾ ਪੱਟੀ ਦੇ ਲਾਗੇ, ਤੇ ਸੁਰ ਸਿੰਘ ਵੈਸੇ ਵੀ ਇਤਿਹਾਸਕ ਪਿੰਡ ਹੈ, ਤੇ ਉੱਥੋਂ ਦੇ ਪਹਿਲਵਾਨ ਕਰਤਾਰ ਸਿੰਘ ਦਾ ਪਿੰਡ ਵੀ ਜਿਹੜਾ ਇਹ ਹੈ, ਤੇ ਉਸ ਤੋਂ ਪਹਿਲਾਂ ਉੱਥੋਂ ਦੇ ਸਾਡੇ ਜਿਹੜੇ ਹੈਗੇ ਆ ਕੁਛ ਇਤਿਹਾਸਕ ਪਾਤਰ ਜਿਹੜੇ ਹੈਗੇ ਆ ਉਸ ਪਿੰਡ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਆ, ਤੇ ਬਰਿਆਮ ਸਿੰਘ ਸੰਧੂ ਹੋਰਾਂ ਨੇ ਜਦੋਂ ਉਹ ਅਧਿਆਪਕ ਸੀਗੇ ਤੇ ਉਦੋਂ ਉਹਨਾਂ ਨੇ ਆਪਣਾ ਕਹਾਣੀਆਂ ਦਾ ਸਫ਼ਰ ਸ਼ੁਰੂ ਕੀਤਾ, ਕਹਾਣੀਆਂ ਲਿਖਣੀਆਂ। ਤੇ ਬਿਲਕੁਲ ਤੁਹਾਡੀ, ਤੁਸੀਂ ਚੌਥੀ ਕੂਟ ਦਾ ਜ਼ਿਕਰ ਕੀਤਾ, ਚੌਥੀ ਕੂਟ ਉਹਨਾਂ ਨੇ ਕਾਫੀ ਬਾਅਦ ਦੇ ਵਿੱਚ ਆ ਕੇ ਕਹਾਣੀ ਲਿਖੀ 1998 ਦੇ ਵਿੱਚ, ਕਿਉਂਕਿ 2000 ਦੇ ਵਿੱਚ ਜਿਹੜਾ ਸਾਹਿਤ ਅਕਾਡਮੀ ਅਵਾਰਡ ਆ, ਜਿਹੜਾ ਨੈਸ਼ਨਲ ਅਕੈਡਮੀ ਆ ਜਿਹਨੂੰ ਵੱਡਾ ਅਵਾਰਡ ਵਕਾਰੀ ਇਨਾਮ ਮੰਨਿਆ ਜਾਂਦਾ, ਉਹ ਜਿਹੜਾ ਹੈ ਉਹ ਬਰਿਆਮ ਸੰਧੂ ਨੂੰ 2000 ਦੇ ਵਿੱਚ ਇਸ ਕਹਾਣੀ ਸੰਗ੍ਰਹਿ ਦੇ ਉੱਤੇ ਚੌਥੀ ਕੂਟ ਦੇ ਉੱਪਰ ਜਿਹੜਾ ਉਹ ਮਿਲਦਾ। ਤੇ ਪਰ ਇਹ ਅਵਾਰਡ ਉਹ ਫਿਰ ਜਦੋਂ ਇੱਕ ਖਾਸ ਤਰ੍ਹਾਂ ਦਾ ਜਿਹੜਾ ਹੈਗਾ JNU ਵਾਲਾ ਮਸਲਾ ਚੱਲਦਾ, ਕੁਛ ਜਿਹੜੇ ਹੈਗੇ ਆ ਸਾਹਿਤਕਾਰਾਂ ਨੂੰ ਫੜ ਕੇ ਜੇਲ੍ਹਾਂ ਸੁੱਟਣ ਦਾ ਮਸਲਾ ਚੱਲਦਾ, ਏਦਾਂ ਦੀ ਇੱਕ ਮੂਵਮੈਂਟ ਚੱਲ ਰਹੀ ਆ, ਉਸ ਦੇ ਦੌਰਾਨ ਫਿਰ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਰੋਸ ਦੇ ਵਜੋਂ ਉਹ ਵਾਪਸ ਵੀ ਕਰ ਦਿੰਦੇ ਆ ਜਿਹੜਾ ਸਾਹਿਤ ਅਕੈਡਮੀ ਅਵਾਰਡ ਆਪਣਾ। ਤੇ ਪਰ ਇਹ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਹੈ ਸੀ ਉਹ ਪਹਿਲਾਂ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਜਿਹੜਾ ਕਹਾਣੀਆਂ ਲਿਖਣ ਦਾ। ਕਿ ਮੈਨੂੰ ਯਾਦ ਹੈ ਉਹਨਾਂ ਦੇ ਕਹਾਣੀ ਸੰਗ੍ਰਹਿ ਆ ਅੰਗ ਸੰਗ, ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਸੇ ਵੇਲੇ MA ਦੇ ਸਿਲੇਬਸ ਦੇ ਵਿੱਚ ਜਿਹੜਾ ਸੀ ਉਹ ਲੱਗਿਆ ਹੁੰਦਾ ਸੀਗਾ। ਤੇ ਇਸੇ ਤਰ੍ਹਾਂ ਹਾਲਾਂਕਿ ਉਹਨਾਂ ਦਾ ਜਿਹੜਾ ਹੈਗਾ ਪਹਿਲਾ ਕਹਾਣੀ ਸੰਗ੍ਰਹਿ ਤਾਂ 1971 ਦੇ ਵਿੱਚ ਛਪ ਗਿਆ ਸੀ ਲੋਹੇ ਦੇ ਹੱਥ, ਤੇ ਉਸ ਤੋਂ ਪਹਿਲਾਂ ਉਹ ਪ੍ਰੀਤ ਲੜੀ ਵਰਗੇ ਜਿਹੜੇ ਏਦਾਂ ਦੇ ਮੈਗਜ਼ੀਨ ਸੀ, RC ਪ੍ਰੀਤ ਲੜੀ ਲਿਟਰੇਰੀ ਜਿਹੜੇ ਪੇਪਰ ਸੀ ਉਹਨਾਂ ਦੇ ਵਿੱਚ ਉਹ ਛਪਣਾ ਸ਼ੁਰੂ ਹੋ ਗਏ ਸੀ ਉਹਨਾਂ ਦੀਆਂ ਕਹਾਣੀਆਂ। ਤੇ ਕਈ ਵਾਰੀ ਉਡੀਕ ਰਹਿੰਦੇ ਸੀ ਕਿ ਬਰਿਆਮ ਸੰਧੂ ਦੀ ਕੋਈ ਕਹਾਣੀ ਜਿਹੜੀ ਉਹ ਛਪੀ ਹੋਵੇ। ਤੇ ਫਿਰ 1971 ਦੇ ਵਿੱਚ ਲੋਹੇ ਦੇ ਹੱਥ ਛਪ ਗਿਆ, ਤੇ 10 ਸਾਲ ਬਾਅਦ 1981 ਦੇ ਵਿੱਚ ਜਿਹੜਾ ਹੈ ਅੰਗ ਸੰਗ ਛਪਦਾ। ਤੇ ਫਿਰ 1987 ਦੇ ਵਿੱਚ ਜਿਹੜਾ ਹੈ ਭੱਜੀਆਂ ਬਾਹੀ ਉਹਨਾਂ ਦਾ, ਉਹ ਵੀ ਇੱਕ ਲੰਬੀ ਕਹਾਣੀ ਹੈ ਜਿਹੜੀ ਉਹ ਛਪਦੀ ਹੈ। ਤੇ ਫਿਰ ਇਸੇ ਤਰ੍ਹਾਂ ਚੌਥੀ ਕੂਟ ਮੈਂ ਦੱਸ ਹੀ ਚੁੱਕਿਆ, 1998 ਚ ਉਹ ਪਬਲਿਸ਼ ਹੁੰਦੀ ਹੈ ਤੇ 2000 ਚ ਉਹਨੂੰ ਪੁਰਸਕਾਰ ਮਿਲਦਾ। ਤੇ ਫਿਰ ਉਸ ਤੋਂ ਬਾਅਦ ਫਿਰ ਉਹ ਕਹਾਣੀ ਸੰਗ੍ਰਹਿ ਨੂੰ ਆਉਂਦਾ ਤਿਲ ਫੁੱਲ, ਫਿਰ ਉਸ ਤੋਂ ਬਾਅਦ ਜਮਰੌਦ, ਤੇ ਜਿਹੜਾ ਹੈ ਆਪਣਾ ਆਪਣਾ ਹਿੱਸਾ, ਤੇ ਉਹ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਉਹਨਾਂ ਦੀਆਂ 15 ਕਹਾਣੀਆਂ ਦਾ ਸੰਗ੍ਰਹਿ ਹੈ ਤੇ ਜਿਹਦੇ ਚ ਉਹ ਆਉਂਦਾ। ਤੇ ਫਿਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਉਹਨਾਂ ਦੀ ਇੱਕ ਜਿਹੜੀ ਲੰਬੀ ਕਹਾਣੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹ ਜਿਹੜੀਆਂ ਚੋਣਵੀਆਂ ਕਹਾਣੀਆਂ ਦੇ ਵਿੱਚ ਜਿਹੜਾ ਹੈ ਉਹ ਆਉਂਦਾ। ਤੇ ਇਸ ਤਰ੍ਹਾਂ ਉਹਨਾਂ ਦਾ ਇਹ ਇੱਕ ਗਲਪ ਦਾ ਜਿਹੜਾ ਇੱਕ ਸੰਸਾਰ ਹੈ ਜਿਹਦੇ ਦੌਰਾਨ ਉਹ ਇੰਨੀਆਂ ਕਹਾਣੀਆਂ ਇੰਨੇ ਵਿਸ਼ਿਆਂ ਨੂੰ ਜਿਹੜੀਆਂ ਉਹ ਟੱਚ ਕਰਦੇ, ਇੰਨੇ ਵਿਸ਼ਿਆਂ ਨੂੰ ਲੈ ਕੇ ਲਿਖਦੇ ਆ। ਤੇ ਜਿਹੜੀ ਉਹਦੀਆਂ ਇੱਕ ਦੋ ਕਹਾਣੀਆਂ ਜਿਹੜੀ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਜਾਂ ਜਿਹੜੀ ਜਿਹਨਾਂ ਤੇ ਚਰਚਾ ਕਰਨਾ ਬਣਦਾ ਵੀ ਹੈ ਪੰਜਾਬੀ ਲਿਟਰੇਚਰ ਦੇ ਦਾ, ਜਿਹੜਾ ਆਪਾਂ ਪੰਜਾਬੀ ਸਾਹਿਤ ਦਾ ਇੱਕ ਹਾਸਲ ਕਹਿ ਸਕਦੇ ਹਾਂ, ਜੇ ਕੰਟੈਂਪਰੇਰੀ ਦੁਨੀਆ ਦੇ ਆਪਾਂ ਸਾਹਿਤ ਦੇ ਮੁਕਾਬਲੇ ਤੇ ਰੱਖਣਾ ਹੋਵੇ ਤਾਂ ਉਹਨਾਂ ਨੂੰ ਜਿਹੜਾ ਆਪਾਂ ਨਾਲ ਰੱਖ ਸਕਦੇ ਹਾਂ, ਅੱਗੇ ਰੱਖ ਸਕਦੇ ਹਾਂ, ਜਿਹਦੇ ਚ ਇਹ ਹੈ ਇੱਕ ਤਾਂ ਚੌਥੀ ਕੂਟ, ਤੇ ਚੌਥੀ ਕੂਟ ਦੇ ਉੱਤੇ ਫਿਲਮ ਵੀ ਬਣੀ ਹੈ ਬਾਅਦ ਦੇ ਵਿੱਚ, ਨੌਜਵਾਨ ਡਾਇਰੈਕਟਰ ਨੇ ਸਾਡੇ ਤੇ ਉਹਨਾਂ ਨੇ ਜਿਹੜੀ ਉਹਦੇ ਉੱਤੇ ਫਿਲਮ ਬਣਾਈ ਹੈ। ਤੇ ਫਿਰ ਉਹਨਾਂ ਦੀ ਕਹਾਣੀ ਜਿਹੜੀ ਸੀਗੀ ਭੱਜੀਆਂ ਬਾਹੀਂ, ਜਿਹਦੀ ਅਡਾਪਟੇਸ਼ਨ ਕਰਕੇ ਮੇਰਾ ਔਲਖ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ। ਤੇ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਪਿੱਛੇ ਇੱਕ ਜਿਹੜੀ ਲੰਬੀ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਹਾਲਾਂਕਿ ਇਹਨਾਂ ਦਾ ਜਿਹੜਾ ਹੈਗਾ ਸਬਜੈਕਟ ਮੈਟਰ ਥੀਮ ਉਹ ਸਾਰੇ ਅਲੱਗ ਅਲੱਗ ਨੇ, ਪਰ ਉਹ ਮਨੁੱਖੀ ਮਨ ਨੂੰ ਕਿੰਨਾ ਨੇੜੋਂ ਜਿਹੜਾ ਹੈਗਾ ਫੜਦੀ ਹੈ, ਤੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹਦੇ ਚ ਜਿਹੜੇ ਮੌਜੂਦਾ ਆਪਾਂ ਫਿਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਗੌਤਮ ਜੀ, ਉਹਦੇ ਚ ਇਹਨਾਂ ਕਹਾਣੀਆਂ ਦੇ ਵਿੱਚ ਤੁਹਾਨੂੰ ਹਰ ਜਿਹੜਾ ਹੈਗਾ ਉਹਦਾ ਅੰਸ਼ ਮਿਲਦਾ। ਤੇ ਫਿਰ ਇਨਸਾਨ ਕੀ ਹੈ, ਇਨਸਾਨ ਦਾ ਬਾਹਰੀ ਰੂਪ ਕੀ ਹੈ, ਅੰਦਰਲਾ ਰੂਪ ਕੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ। ਭੱਜੀਆਂ ਬਾਹਾਂ ਜਿਹੜੇ ਭੱਜੀਆਂ ਬਾਹੀ ਕਹਾਣੀ ਆ ਉਹ ਇੱਕ ਹਿੰਦੂ ਪਰਿਵਾਰ ਦੀ ਕਹਾਣੀ ਆ, ਹਾਲਾਂਕਿ ਬਰਿਆਮ ਸੰਧੂ ਬਾਰੇ ਕਿਹਾ ਜਾਂਦਾ ਕਿ ਜ਼ਿਆਦਾ ਪਿੰਡਾਂ ਬਾਰੇ, ਕਿਸਾਨਾਂ ਬਾਰੇ, ਦਲਿਤਾਂ ਬਾਰੇ ਉਹਨਾਂ ਦਾ ਜਿਹੜਾ ਹੈਗਾ ਉਹ ਲਿਖਿਆ। ਤੇ ਪਰ ਉਹ ਉਸ ਵੇਲੇ ਦੀ ਕਹਾਣੀ ਜਦੋਂ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਾਬ ਨੇ, ਉਹਨਾਂ ਵੇਲੇ ਦੇ ਵਿੱਚ ਜਿਹੜੀ ਆ ਉਹ ਕਹਾਣੀ ਲਿਖੀ ਗਈ ਹੈ। ਤੇ ਕਹਾਣੀ ਉਦੋਂ ਲਿਖ ਗਈ ਜਦੋਂ 1987 ਦੇ ਵਿੱਚ, ਤੇ ਉਦੋਂ ਜਿਹੜੀ ਆ ਇਹ ਕਹਾਣੀ ਤੇ ਉਹ ਇਸ ਰੂਪ ਦੇ ਵਿੱਚ ਜਿਹੜੀ ਆ ਉਹ ਲਿਖੀ ਗਈ ਕਿ ਪੰਜਾਬ ਦੇ ਉਦੋਂ ਹਾਲਾਤ ਏਦਾਂ ਦੇ ਬਣ ਗਏ ਸੀ, ਸਮਝ ਨੀ ਸੀ ਆ ਰਹੀ ਕਿ ਪੰਜਾਬ ਦਾ ਹੋ ਕੀ ਰਿਹਾ ਹੈਗਾ, ਕਿਉਂਕਿ 1984 ਦੇ ਵਿੱਚ ਬਲੂ ਸਟਾਰ ਕਮਿਸ਼ਨ ਹੁੰਦਾ, ਤੇ ਉਦੋਂ ਬਾਅਦ ਸਰਕਾਰ ਵੀ ਬਣ ਜਾਂਦੀ ਹੈ ਸੁਰਜੀਤ ਸਿੰਘ ਬਰਨਾਲਾ ਦੀ 1986 ਦੇ ਵਿੱਚ। ਤੇ ਪਰ ਉਸ ਦੇ ਦੌਰਾਨ ਪੰਜਾਬ ਦੇ ਵਿੱਚ ਜੋ ਹੁੰਦਾ ਪਤਾ ਹੀ ਨੀ ਲੱਗਦਾ ਕੌਣ ਮਾਰ ਕੇ ਚਲਾ ਗਿਆ, ਕਿਹਨੂੰ ਮਾਰ ਗਿਆ। ਉਹ ਜਿਹੜੀ ਉਹ ਕਹਾਣੀ ਹੈ ਉਹ ਇੱਕ ਉਸ ਪਰਿਵਾਰ ਦੀ ਜਿਹਦੇ ਪਰਿਵਾਰ ਦਾ ਇੱਕ ਕਮਾਊ ਜੀ ਹੈ ਕੇਵਲ, ਤੇ ਉਹ ਮਾਰਿਆ ਜਾਂਦਾ ਜਿਹੜਾ ਟੈਰਿਸਟਾਂ ਦੇ ਹੱਥੋਂ ਮਾਰਿਆ ਜਾਂਦਾ। ਪਰ ਕਹਾਣੀ ਦਾ ਜਿਹੜਾ ਹੈਗਾ ਸਬਜੈਕਟ ਜਾਂ ਥੀਮ ਇਹ ਨਹੀਂ ਗਾ, ਟੈਰਿਜ਼ਮ ਨਹੀਂ ਹੈ ਉਸ ਕਹਾਣੀ ਦਾ ਥੀਮ ਹੈ ਕਿ ਉਹਨਾਂ ਦੇ ਪਰਿਵਾਰ ਦੇ ਅੰਦਰ ਜਿਹੜਾ ਟੈਰਿਜ਼ਮ ਹੈ ਉਹ ਕਿਸ ਕਿਸਮ ਦਾ, ਜਿਹਦੇ ਉਸ ਕਹਾਣੀ ਦੇ ਰਾਹੀਂ ਪੂਰੇ ਪੰਜਾਬ ਦੇ ਜਿਹੜੇ ਹਾਲਾਤ ਬ੍ਰਹਮ ਸੰਧੂ ਨੇ ਉਹਦੇ ਚ ਇਹ ਕੀਤੇ ਨੇ। ਪਰਿਵਾਰ ਦੇ ਵਿੱਚ ਆਪਸੀ ਲੜਾਈ ਹੈ, ਘਰ ਦੇ ਵਿੱਚ ਜਿਹੜਾ ਵੱਡਾ ਭਰਾ ਹੈ ਉਹਦੀ ਚੱਲਦੀ ਹੈ, ਤੇ ਫਿਰ ਉੱਥੇ ਉਹ ਚਵਾਰਾ ਕਿਹਨੂੰ ਮਿਲੇ ਪਰਿਵਾਰ ਦੇ ਵਿੱਚ, ਉਹ ਤਕਸੀਮ ਦੇ ਵਿੱਚ ਕਿਹਨੂੰ ਆਵੇ, ਤੇ ਉਹ ਆਪਸ ਦੇ ਵਿੱਚ ਭਰਾਵਾਂ ਦੀ ਤਿੰਨਾਂ ਦੀ, ਇੱਕ ਫੌਜੀ ਹੈ ਰਿਟਾਇਰ, ਤੇ ਉਹਨਾਂ ਦੀ ਇਸ ਗੱਲ ਪਿੱਛੇ ਘਰ ਚ ਕਸ਼ਮਕਸ਼ ਹੁੰਦੀ ਹੈ। ਉਹ ਪੰਚਾਇਤ ਕਹਿੰਦੀ ਹੈ ਯਾਰ ਵੀ ਚਵਾਰਾ ਨਹੀਂ ਇਹ ਤਾਂ ਚੰਡੀਗੜ੍ਹ, ਤੁਸੀਂ ਇਹਨੂੰ ਚੰਡੀਗੜ੍ਹ ਬਣਾ ਲਿਆ। ਉਹ ਫਿਰ ਕੇਵਲ ਜਿਹੜਾ ਉਹਦਾ ਨਾਇਕ ਉਹ ਕਹਿੰਦਾ ਸਾਡੇ ਵਾਸਤੇ ਚੰਡੀਗੜ੍ਹ ਹੀ ਹੈ, ਕਿਉਂਕਿ ਉਹਨਾਂ ਦੇ ਵਿੱਚ ਇਹ ਮਸਲਾ ਵੀ ਮੇਨ ਚੱਲ ਰਿਹਾ ਵੀ ਪੰਜਾਬ ਨੂੰ ਮਿਲੇ ਜਾਂ ਹਰਿਆਣੇ ਨੂੰ ਮਿਲੇ। ਸੋ ਇਸ ਕਿਸਮ ਦਾ ਉਹਨੂੰ ਰਿਲੇਟ ਕਰਕੇ ਪੂਰੇ ਪੰਜਾਬ ਦੇ ਹਾਲਾਤ ਦੇ ਨਾਲ ਇਹ ਦੱਸਿਆ ਜਾਂਦਾ। ਤੇ ਕਹਾਣੀ ਦੀ ਜਿਹੜੀ ਸ਼ੁਰੂਆਤ ਬੜੀ ਕਮਾਲ ਹੈ ਸਾਰੀ, ਕਿਉਂਕਿ ਉਹ ਫਲੈਸ਼ਬੈਕ ਦੇ ਵਿੱਚ ਚੱਲਦੀ ਹੈ ਕਹਾਣੀ ਕਿ ਉਹ ਜਿਹੜਾ ਪੁੱਤ ਉਹ ਮਾਰਿਆ ਗਿਆ ਟੈਰਿਸਟਾਂ ਦੇ ਹੱਥੋਂ, ਆਮ ਦੁਕਾਨ ਕਰਦਾ ਛੋਟੀ ਜੀ, ਤੇ ਉਹਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਣਾ। ਤੇ ਉਹ ਉੱਥੇ ਉਹ ਲੜਾਈ ਹੈ ਕਿ ਮੁਆਵਜ਼ਾ ਉਹਦੀ ਵਿਧਵਾ ਨੂੰ ਮਿਲੇ, ਪਰਿਵਾਰ ਉਹਦੇ ਜ਼ੋਰ ਪਾਉਂਦਾ ਤੇ ਵੀ ਨਹੀਂ ਇਹ ਸਾਰਿਆਂ ਨੂੰ ਮਿਲਣਾ ਚਾਹੀਦਾ। ਉਹਦਾ ਪਿਓ ਕਹਿੰਦਾ ਕਿ ਮੈਂ ਬੈਠਾ ਤਾਂ ਮੈਨੂੰ ਮਿਲਣਾ ਚਾਹੀਦਾ, ਮੈਂ ਆਪਣੇ ਜਿਹੜਾ ਹੈਗਾ ਉਹ ਜਿਹੜਾ ਕੰਪਨਸੇਟ ਜਿਹੜਾ ਐਕਸਗ੍ਰੇਸ਼ੀਆ ਸਰਕਾਰ ਦਿੰਦੀ ਹੈ ਉਹਨੂੰ ਜਦੋਂ ਏਦਾਂ ਦੀ ਘਟਨਾ ਵਾਪਰਦੀ ਸੀ ਸਰਕਾਰ ਦਿੰਦੀ ਸੀ। ਸੋ ਇੱਕ ਇਸ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਉਹ ਗੱਲੇ ਹੁਣ ਪਰਿਵਾਰ ਨੂੰ ਕੰਪਨਸੇਟ ਕਰਨ ਦੀ ਨਹੀਂ, ਇੱਕ ਪੰਜਾਬ ਦਾ ਪੂਰਾ ਉਹਨੂੰ ਕਿੱਥੋਂ ਕੰਪਨਸੇਟ ਕਿਹਨੇ ਕਰਨਾ, ਉਹਦੇ ਚੋਂ ਫਿਰ ਕਿਹਨੂੰ ਦੇਣਾ ਹਿੱਸਾ। ਤੇ ਇਹ ਜਿਹੜਾ ਹੈ ਇਹਨੂੰ ਇਸ ਐਂਗਲ ਤੋਂ ਜਿਹੜਾ ਬ੍ਰਹਮ ਸੰਧੂ ਨੇ ਬੜਾ ਕਮਾਲ ਦਾ ਜਿਹੜਾ ਉਹਨੂੰ ਕ੍ਰੀਏਟ ਕੀਤਾ। ਹਾਲਾਂਕਿ ਬ੍ਰਹਮ ਸੰਧੂ ਉੱਦਾਂ ਆਪਣੇ ਥਾਟ ਦੇ ਪੱਖੋਂ ਜਾਂ ਹੋਰ ਮਾਰਕਸਵਾਦੀ ਲੇਖਕਾਂ ਵਜੋਂ ਜਾਣੇ ਜਾਂਦੇ ਆ ਜਾਂ ਉੱਦਾਂ ਦੀ ਸਮਝ ਰੱਖਦੇ ਆ, ਪਰ ਉਹਨਾਂ ਦੀ ਲਿਖਤ ਦੇ ਵਿੱਚੋਂ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਉਲਾਰ ਹੋਏ ਆ ਜਾਂ ਜਿੱਦਾਂ ਦੀ ਜਿਹੜੀ ਸਿਚੁਏਸ਼ਨ ਹੈ। ਇਸੇ ਕਹਾਣੀ ਦੇ ਵਿੱਚ ਹੀ ਇੱਕ ਗੱਲ ਉਹ ਕਹਿੰਦਾ, ਉਹਦੇ ਚ ਇੱਕ ਕਾਮਰੇਡ ਆਉਂਦਾ, ਉਹ ਦੱਸਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਜਿਵੇਂ ਪ੍ਰਚਾਰ ਦੇ ਲੈਵਲ ਤੇ ਜਿਵੇਂ ਹੁੰਦਾ ਸੀ ਕਿ ਸਾਰਾ ਕੁਛ ਸਾਂਝਾ ਹੋਣਾ ਚਾਹੀਦਾ। ਤੇ ਉਹਦੇ ਵਿੱਚ ਜਿਹੜਾ ਹੈ ਉਹ ਉਹਨੂੰ ਉਹ ਕਹਿੰਦਾ ਵੀ ਉਹਨੂੰ ਵਿਅੰਗ ਦੇ ਵਿੱਚ ਕਹਿੰਦਾ ਤਾਰਾ ਉੱਤੇ ਇੱਕ ਜਿਹੜਾ ਟੇਲਰ ਮਾਸਟਰ ਹੈ ਉਹ ਕਹਿੰਦਾ ਉਹ ਕਿਉਂਕਿ ਉਹ ਇਨਕਲਾਬ ਦੀ ਗੱਲ ਕਰਦਾ, ਉਹ ਕਹਿੰਦਾ ਵੀ ਤੁਹਾਡਾ ਜਿਹੜਾ ਇਨਕਲਾਬ ਹੈ ਨਾ ਉਹ ਤੋਂ ਉੱਠਦੇ ਬੁੱਲ ਵਾਂਗੂ ਲਟਕਦਾ ਪਿਆ ਵੀ ਪਤਾ ਨੀ ਕਦੋਂ ਡਿੱਗੂਗਾ। ਉਹ ਜਿਹੜੀ ਇੱਕ ਸਾਡੇ ਫੋਕ ਟੇਲ ਦੇ ਵਿੱਚ ਕਹਾਣੀ ਹੈ ਲੂੰਬੜੀ ਤੇ ਊਠ ਵਾਲੀ, ਕਿ ਲੂੰਬੜੀ ਥੱਲੇ ਖੜੀ ਹੈ ਇੰਤਜ਼ਾਰ ਚ ਕਿ ਇਹ ਮਾਸ ਦਾ ਟੁਕੜਾ ਜਿਹੜਾ ਡਿੱਗੂਗਾ ਫਿਰ ਅਸੀਂ ਚੱਕ ਕੇ ਛਕਾਂਗੇ। ਤੇ ਇਹ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਉਹਦੇ ਚ ਉਹ ਕਹਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਕੰਪਲੀਟ ਇੰਨਾ ਵੱਡਾ ਉਸ ਕਹਾਣੀ ਦਾ ਪਲੋਟ ਹੈ ਤੇ ਪੂਰੇ ਪੰਜਾਬ ਨੂੰ ਇੱਕ ਪਰਿਵਾਰ ਦੇ ਰਾਹੀਂ ਜਿਹੜਾ ਉਹਦੇ ਚ ਪੇਸ਼ ਕੀਤਾ। ਇਸ ਤਰ੍ਹਾਂ ਜਿਹੜਾ ਹੈਗਾ ਇੱਕ ਜਿਹੜਾ ਜਿਹੜੀ ਲੇਟੈਸਟ ਉਹਦੀ ਕਹਾਣੀ ਉਹਦੇ ਤੇ ਵੀ ਕੇਵਲ ਧਾਲੀਵਾਲ ਨੇ ਨਾਟਕ ਖੇਡਿਆ, ਮੈਂ ਦੋ ਨਾ ਲਵਾਂ ਇੱਕ ਵਾਰ, ਉਹ ਇੱਕ ਦਲਿਤ ਪਰਿਵਾਰ ਦੀ ਕਹਾਣੀ ਹੈ। ਉਹ ਮੁੰਡੇ ਦੀ ਕਹਾਣੀ ਜਿਹੜਾ ਆਪਣੇ ਆਪ ਨੂੰ ਜਿਹੜਾ ਆਇਡੈਂਟੀਫਾਈ ਕਰਦਾ ਧਰਮਿੰਦਰ ਦੇ ਪਰਿਵਾਰ ਦੇ ਨਾਲ, ਫਿਲਮ ਐਕਟਰ ਕਹਾਉਂਦਾ ਹੋਰ, ਉਹਦਾ ਜਿਹੜਾ ਦੁਖਾਂਤ ਹੈ ਉਹ ਬੜੇ ਇੱਕ ਕਮਾਲ ਦੀ ਜਿਹੜੀ ਹੈ ਉਹ ਕਹਾਣੀ। ਸੋ ਇਹ ਜਿਹੜਾ ਹੈਗਾ ਫਿਕਸ਼ਨ ਤੋਂ ਇਲਾਵਾ ਜਦੋਂ ਆਪਾਂ ਬ੍ਰਹਮ ਸੰਧੂ ਦੀ ਲਿਖਤ ਦੀ ਗੱਲ ਕਰਦੇ ਹਾਂ ਤੇ ਨਾਨ ਫਿਕਸ਼ਨਲ ਲਿਖਤਾਂ ਜਿਹੜੀਆਂ ਬ੍ਰਹਮ ਸੰਧੂ ਨੇ ਜ਼ਿਆਦਾ ਜਿਹੜੀਆਂ ਲਿਖੀਆਂ ਉਹ ਲਿਖੀਆਂ ਗਦਰ ਮੂਵਮੈਂਟ ਬਾਰੇ, ਤੇ ਕਿਉਂਕਿ ਗਦਰ ਲਹਿਰ ਨੂੰ ਜਿੰਨਾ ਕੁ ਜਿਹੜਾ ਸੀਗਾ ਦੇਸ਼ ਭਗਤੀ ਆਗਰ ਹਾਲ ਜਲੰਧਰ ਹੈ ਜਿਹੜਾ ਉੱਥੇ ਲਿਟਰੇਚਰ ਜਿਹੜਾ ਸਾਂਭਿਆ ਗਿਆ ਠੀਕ ਹੈ, ਪਰ ਉਹਨੂੰ ਬਾਅਦ ਚ ਰਿਵਿਊ ਨਹੀਂ ਕੀਤਾ ਕਿਸੇ ਨੇ, ਨਾ ਗਦਰੀ ਬਾਬਿਆਂ ਨੂੰ, ਗਦਰੀ ਬਾਬੇ ਕੌਣ ਸੀ ਤੇ ਕਿਸ ਤਰ੍ਹਾਂ ਸੀ। ਫਿਰ ਉਹ ਬ੍ਰਹਮ ਸੰਧੂ ਨੇ ਜਿਹੜਾ ਸੀ ਉਹ ਅਸਲ ਦੇ ਵਿੱਚ ਉਹ ਫਿਰ ਬਾਅਦ ਸ਼ੁਰੂ, ਪਹਿਲਾਂ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਲਿਖਿਆ, ਤੇ ਫਿਰ ਉਹਨਾਂ ਨੇ ਜਿਹੜਾ ਅਲੱਗ ਅਲੱਗ ਜਿਹੜੇ ਗਦਰੀ ਸੀਗੇ ਉਹਨਾਂ ਬਾਰੇ ਜਿਵੇਂ ਮੇਵਾ ਸਿੰਘ ਲੋਪੋਕੇ ਜਾਂ ਗਦਰੀ ਬਾਬੇ ਕੌਣ ਸਨ, ਇਹ ਕਿਤਾਬਾਂ ਜਿਹੜੀਆਂ ਆਈਆਂ, ਗਦਰ ਲਹਿਰ ਦਾ ਚੌਮੁਖੀਆ ਚਿਰਾਗ, ਅਲੱਗ ਅਲੱਗ ਜਿਹੜਾ ਸੀ ਉਹਨਾਂ ਨੂੰ ਲੈ ਕੇ। ਹਾਲਾਂਕਿ ਗਦਰ ਮੂਵਮੈਂਟ ਤੇ ਪਹਿਲਾਂ ਗਿਆਨੀ ਕੇਸਰ ਸਿੰਘ ਕੈਨੇਡਾ ਚ ਹੋਏ ਨੇ, ਉਹਨਾਂ ਨੇ ਕਾਫੀ ਫਿਕਸ਼ਨ ਜਿਹੜਾ ਹੈਗਾ ਉਹਨਾਂ ਦੇ ਨਾਵਲ ਨੇ ਕਾਫੀ, ਪਰ ਉਸ ਤੋਂ ਬਾਅਦ ਜੇ ਹੱਥ ਪਾਇਆ ਤਾਂ ਬ੍ਰਹਮ ਸੰਧੂ ਨੇ ਪਾਇਆ ਬਿਲਕੁਲ ਨਵੇਂ ਤਰੀਕੇ ਦੇ ਨਾਲ ਇਹ ਸਾਰੇ ਇਸ ਨੂੰ ਲਿਖਿਆ ਤੇ ਫਿਰ ਉਹਨਾਂ ਨੇ ਕੁਛ ਲਾਈਫ ਸਕੈਚ ਲਿਖੇ ਜਿਵੇਂ ਉਹਨਾਂ ਦੇ ਪਿੰਡ ਦਾ ਹੀ ਪ੍ਰਧਾਨ ਕਰਤਾਰ ਸਿੰਘ ਉਹਦੇ ਬਾਰੇ ਜਿਹੜਾ ਸੀ ਉਹ ਲਿਖਿਆ ਕੁਸ਼ਤੀ ਦਾ ਧਰੂ ਤਾਰਾ ਤੇ ਕਰਤਾਰ ਸਿੰਘ ਇਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੀ ਉਹ ਚਲੋ ਤਾਂ ਉਹਨਾਂ ਦਾ ਰਿਸਰਚ ਦਾ ਕੰਮ ਸੀਗਾ ਕਹਾਣੀਆਂ ਬਾਰੇ ਲਿਖਿਆ ਤੇ ਇੱਕ ਉਹਨਾਂ ਦਾ ਸਫ਼ਰਨਾਮਾ ਪਰਦੇਸੀ ਪੰਜਾਬ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਧਰਲੇ ਪੰਜਾਬ ਬਾਰੇ ਵਗਦੀ ਏਰਾ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਲਿਟਰੇਚਰ ਦੇ ਵਿੱਚ ਕਾਫੀ ਜਿਹੜਾ ਹੈ ਉਹ ਵੱਡਾ ਯੋਗਦਾਨ ਹੈ ਤੇ ਬ੍ਰਹਮ ਸੰਧੂ ਭਾਵੇਂ ਹੁਣ ਬਾਹਰ ਰਹਿਣ ਲੱਗ ਪਏ ਨੇ ਪਰ ਉਹ ਜੁੜੇ ਹੋਏ ਨੇ ਅਜੇ ਵੀ ਪੰਜਾਬ ਦੇ ਨਾਲ ਤੇ ਗਦਰੀ ਬਾਬਿਆਂ ਦੇ ਮੇਲੇ ਤੇ ਹਰ ਵਾਰੀ ਉਹ ਆਉਂਦੇ ਆ ਜਲੰਧਰ ਆ ਕੇ ਹਾਜ਼ਰੀ ਲਗਾਉਂਦੇ ਆ ਤੇ ਉਧਰ ਵੀ ਉਹ ਆਰਗੇਨਾਈਜ਼ ਕਰਦੇ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੇ ਇਸੇ ਤਰਜ਼ ਤੇ ਗਦਰੀ ਬਾਬਿਆਂ ਦਾ ਮੇਲਾ ਆਰਗੇਨਾਈਜ਼ ਕਰਦੇ ਆ ਸੋ ਉਹ 81 ਸਾਲ ਦੇ ਹੋ ਗਏ ਨੇ ਅਜੇ ਉਹਨਾਂ ਤੋਂ ਹੋਰ ਵੀ ਉਮੀਦ ਹੈ ਐਕਟਿਵ ਨੇ ਕਿ ਇਸ ਤਰ੍ਹਾਂ ਜਿਹੜਾ ਹੈ ਹੋਰ ਉਹ ਲਿਖਦੇ ਰਹਿਣ
10: ਜੀ ਇੱਕ ਚੀਜ਼ ਜ਼ਰੂਰ ਹੈ ਜਦੋਂ ਮੈਂ ਇੱਕ ਉਹਨਾਂ ਦੀ ਸਹਿਜੀਵਨੀਆਂ ਪੜ੍ਹ ਰਿਹਾ ਸੀ ਇੱਕ ਤੱਤੇ ਲਹੂ ਦੀ ਗਾਥਾ ਜਿਹਦੇ 'ਚ ਉਹ ਦੱਸਦੇ ਨੇ ਕਿ 70ਵੇਂ ਦੇ ਦਹਾਕਿਆਂ ਦੇ ਵਿੱਚ ਉਦੋਂ ਜਿਹੜੀ ਨਕਸਲਵਾੜੀ ਲਹਿਰ ਚੱਲੀ ਸੀ ਉਹਨੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਗੱਭਰੂਆਂ ਨੂੰ ਆਪਣੇ ਕਲਾਵੇ 'ਚ ਲਿਆ ਸੀਗਾ ਔਰ ਆਜ਼ਾਦੀ ਦੇ ਨਾਲ ਜਿਹੜੇ ਜੁੜੇ ਹੋਏ ਸੁਪਨੇ ਸੀਗੇ ਉਹਦੇ ਤੋਂ ਹੁਣ ਮੋਹ ਭੰਗ ਹੋ ਚੁੱਕਿਆ ਸੀ ਇਨਫੈਕਟ ਉਹ ਇੱਕ ਜਗ੍ਹਾ ਹੋਰ ਕਿਤੇ ਇਹ ਵੀ ਲਿਖਦੇ ਨੇ ਜਦੋਂ ਸੋਚ ਤੇ ਅਮਲ ਦੇ ਰਾਹ ਦੇ ਪਹਿਲੇ ਕਦਮ ਦੀ ਗੱਲ ਕਰਦੇ ਨੇ ਕਿ ਬਚਪਨ ਦੇ ਵਿੱਚ ਤਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸੀ ਉਦੋਂ ਤਾਂ ਮੈਂ ਜਿਹੜਾ ਸਿੱਖ ਗੁਰੂਆਂ ਦੀ ਕੁਰਬਾਨੀ ਉਹਨਾਂ ਦੀਆਂ ਵਾਰਾਂ ਇਤਿਹਾਸਕ ਯੋਧਿਆਂ ਦੇ ਪ੍ਰਸੰਗ ਉਹ ਸੁਣਦੇ ਹੋਏ ਵੱਡੇ ਹੋਏ ਪਰ ਜਿਵੇਂ ਜਿਵੇਂ ਹੌਲੀ ਹੌਲੀ ਕਮਿਊਨਿਸਟ ਪਾਰਟੀਆਂ ਦੇ ਨਾਲ ਜੁੜਨੇ ਸ਼ੁਰੂ ਹੋਏ ਫਿਰ ਉਹ ਗੀਤ ਸੁਣਨ ਲੱਗ ਗਏ ਕਿ ਸੁਣ ਨਹਿਰੂ ਸਰਕਾਰ ਏ ਤੈਨੂੰ ਰੋਵਣ ਲੋਕੀ ਸਾਰੇ ਹਨ ਸੋ ਇੱਦਾਂ ਦੀਆਂ ਅਤੇ ਉਹ ਫਿਰ ਇੱਕ ਟਾਈਮ ਦੇ ਆ ਕੇ ਇਹ ਵੀ ਕਹਿ ਦਿੰਦੇ ਨੇ ਕਿ ਸੱਜੇ ਖੱਬੇ ਤਾਂ ਕੁਛ ਕਰ ਹੀ ਨਹੀਂ ਰਹੇ ਹੈਗੇ ਇਨਫੈਕਟ ਕਮਿਊਨਿਸਟ ਵੀ ਲਹਿਰ ਜਿਹੜੀ ਹੈਗੀ ਉਹ ਵੀ ਮੈਨੂੰ ਹੁਣ ਮਰੀ ਹੋਈ ਲੱਗਦੀ ਹੈਗੀ ਹੈ ਸੋ ਇਹ ਇੱਕ ਜਗ੍ਹਾ ਉਹ ਕਹਿੰਦੇ ਨੇ ਕਿ ਮੈਂ ਇਨਕਲਾਬ ਦੀ ਕਹਾਣੀ ਲਿਖਣਾ ਚਾਹੁੰਦਾ ਸੀਗਾ ਪਰ ਉਹਨਾਂ ਦਿਨਾਂ 'ਚ ਪੁਲਿਸ ਜਿਹੜੀ ਸੀ ਉਹ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਦਿੰਦੀ ਸੀਗੀ ਪਰ ਫਿਰ ਜਦੋਂ ਪ੍ਰੀਤਲੜੀ ਦੇ ਵਿੱਚ ਮੇਰੀ ਧਰਤੀ ਮੇਰੇ ਲੋਕ ਜਦੋਂ ਮੈਂ ਉਹ ਸੋਰੀ ਇੱਕ ਹੋਰ ਲੋਹੇ ਦੇ ਹੱਥ ਉਹ ਜਦੋਂ ਮੈਂ ਛਾਪੀ ਅਤੇ ਉਹਦੇ ਤੋਂ ਬਾਅਦ ਫਿਰ ਮੈਨੂੰ ਕਹਿਣ ਲੱਗ ਗਏ ਵੀ ਇਹੋ ਜਿਹੀ ਸਰਾਹਣਾ ਹੋਣ ਲੱਗ ਪਈ ਕਿ ਇਹੋ ਜਿਹੀਆਂ ਲਿਖਤਾਂ ਲਿਖਣੀਆਂ ਚਾਹੀਦੀਆਂ ਨੇ ਸੋ ਸਰਕਾਰ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ ਉਸ ਵੇਲੇ ਦੇ ਸਮਾਜਿਕ ਹਾਲਾਤ ਉਹਦੇ ਬਾਰੇ ਉਹ ਲਿਖਣਾ ਚਾਹੁੰਦੇ ਸੀ ਲਿਖ ਚੁੱਕੇ ਸੀ ਜਾਂ ਉਹਨਾਂ ਦੀ ਵਿਚਾਰਧਾਰਾ ਕਿਸ ਕਿਸਮ ਦੀ ਸੀ ਮੈਂ ਇਹ ਸਮਝਣਾ ਚਾਹੁੰਦਾ ਕਿਉਂਕਿ ਤੁਸੀਂ ਵੀ ਨਿੱਜੀ ਤੌਰ 'ਤੇ ਪੱਤਰਕਾਰ ਦੇ ਤੌਰ ਦੇ ਉੱਤੇ ਬੜਾ ਸੁਣਿਆ ਸਮਝਿਆ ਦੇਖਿਆ ਉਹਨਾਂ ਨੂੰ ਨੇੜੇ ਕਿ ਵਰਿਆਮ ਸਿੰਘ ਸੰਧੂ ਨੂੰ ਅਸੀਂ ਇੱਕ ਖੱਬੇ ਪੱਖੀ ਲੇਖਕ ਦੇ ਤੌਰ 'ਤੇ ਦੇਖ ਸਕਦੇ ਹਾਂ ਕਿ ਨਹੀਂ ਜਿਵੇਂ ਬਹੁਤ ਸਾਰਿਆਂ ਦੀ ਗੱਲ ਕਰਦੇ ਹਾਂ ਪਿਛਲੇ ਹਫ਼ਤੇ ਆਪਾਂ ਪਾਸ਼ ਦੀ ਗੱਲ ਕੀਤੀ ਸੀਗੀ ਉਸ ਕਿਸਮ ਦੀਆਂ ਜਿਹੜੀਆਂ ਕਵਿਤਾਵਾਂ ਜਿਹੜੀਆਂ ਰਚਨਾਵਾਂ ਸੀਗੀਆਂ ਪਾਸ਼ ਦੀਆਂ ਪਰ ਵਰਿਆਮ ਸਿੰਘ ਸੰਧੂ ਦੀ ਆਈਡੀਓਲੋਜੀ ਕਿਸ ਕਿਸਮ ਦੀ ਰਹੀ ਹੈਗੀ ਹੈ
11: ਦੇਖੋ ਗੌਤਮ ਜੀ ਜਿਹੜਾ ਇਹ ਸਵਾਲ ਹੈ ਨਾ ਅਸਲ ਦੇ ਵਿੱਚ ਜਿਹੜਾ ਮਾਰਕਸਿਸਟ ਹੋਣਾ ਲੈਫਟਿਸਟ ਹੋਣਾ ਜਾਂ ਨਾ ਹੋਣਾ ਇਹ ਇੱਕ ਤਰ੍ਹਾਂ ਦਾ ਲਿਟਰੇਚਰ ਦੇ ਵਿੱਚ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਧਾਰਾ ਬਣ ਗਈ ਕਿ ਇਹਦੇ 'ਚ ਜਿਹੜਾ ਫਿਰ ਸਾਰਾ ਜਿਹੜਾ ਲਿਟਰੇਚਰ ਹੈ ਨਾ ਫਿਰ ਉਹ ਰੁਲ ਜਾਂਦਾ ਹੈ ਤੇ ਪਹਿਲੀ ਗੱਲ ਤਾਂ ਇਹ ਕਿ ਵਰਿਆਮ ਸੰਧੂ ਦਾ ਜਿੰਨੀਆਂ ਵੀ ਕਹਾਣੀਆਂ ਨੇ ਚਲੋ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀਆਂ ਸ਼ਬਦ ਚਿੱਤਰ ਲਿਖੇ ਉਹ ਤਾਂ ਚਲੋ ਅਲੱਗ ਗੱਲ ਹੈ ਤੇ ਜਾਂ ਜੋ ਇਤਿਹਾਸ ਲਿਖਿਆ ਗਦਰ ਮੂਵਮੈਂਟ ਬਾਰੇ ਲਿਖਿਆ ਤੇ ਉਹ ਸਭ ਤੋਂ ਵੱਧ ਜਿਹੜਾ ਹੈ ਮਾਨਵਵਾਦੀ ਨੇ ਮਨੁੱਖਤਾ ਦੇ ਨੇੜੇ ਨੇ ਤੇ ਬਿਲਕੁਲ ਜਿੰਨੇ ਵੀ ਪੰਜਾਬ ਦੇ ਮਾਰਕਸਵਾਦੀ ਲੇਖਕ ਨੇ ਉਹ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਕਿ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇ ਨੇ ਇਹੀ ਕਾਰਨ ਹੈ ਕਿ ਇੱਥੇ ਜਿਹੜਾ ਸੀ ਜਿਹੜੇ ਮਾਰਕਸਵਾਦੀ ਲੇਖਕ ਵੀ ਮਾਰਕਸਵਾਦੀ ਜਿਹੜੇ ਲੀਡਰ ਵੀ ਉਹ ਉਹਨਾਂ ਪਰਿਵਾਰਾਂ 'ਚੋਂ ਆਏ ਜਿੱਥੇ ਸਿੱਖੀ ਦਾ ਅਸਰ ਸੀ ਜਾਂ ਜਿੱਥੇ ਗੁਰਬਾਣੀ ਦਾ ਅਸਰ ਸੀ ਤੇ ਇਹ ਬ੍ਰਹਮ ਸੰਧੂ ਹੋਰਾਂ ਤੇ ਵੀ ਇਹ ਗੱਲ ਜਿਹੜੀ ਆ ਉਹ ਲਾਗੂ ਹੁੰਦੀ ਹੈ

0: ਇੱਕ ਧਾਰਾ ਨਾਲ ਜੇ ਜੁੜ ਜਾਂਦੇ ਆ ਤੇ ਉਵੇਂ ਉਹ ਬੱਚਿਆਂ ਨੂੰ ਸਹੀ ਨਹੀਂ ਪੜ੍ਹਾ ਸਕਦੇ, ਕਿਉਂਕਿ ਉਹਨਾਂ ਦੇ ਜਿਹੜਾ ਦਿਮਾਗ ਨੂੰ ਜਿਵੇਂ ਤੁਸੀਂ ਇੱਕ ਸੇਧ ਦੇਣੀ ਹੁੰਦੀ ਆ, ਉਹ ਸੇਧ ਫਿਰ ਸਹੀ ਨਹੀਂ ਦੇ ਸਕਦੇ। ਇਹ ਚ ਕੋਈ ਸ਼ੱਕ ਹੀ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਪੂਰੇ ਦੇ ਪੂਰੇ ਮਾਰਕਸਵਾਦ ਤੋਂ ਜਿਹੜਾ ਸੀ ਉਹ ਪ੍ਰਭਾਵਿਤ ਰਹੇ ਨੇ ਤੇ ਹੈਗੇ ਵੀ ਨੇ, ਤੇ ਉਹਨਾਂ ਨੂੰ ਲੱਗਦਾ ਵੀ ਇਹੀ ਹੈ ਕਿ ਜਿਹੜੀ ਉਹ ਇਜ਼ਮ ਹੈ ਜਾਂ ਜਿਹੜੀ ਉਹ ਧਾਰਾ ਸੀ ਮਾਰਕਸਵਾਦ ਦੀ ਇੱਕ ਸਮਾਜਿਕ ਸੱਭਿਆਚਾਰਕ ਜਿਹੜੀ ਉਹ ਇੱਕ ਤਰੀਕੇ ਦੀ ਜਾਂ ਰਾਜਨੀਤਿਕ ਜਿਹੜੀ ਧਾਰਾ ਵਿਚਾਰਧਾਰਾ ਤੇ ਉਹ ਸਹੀ ਮੰਨਦੇ ਆ ਉਹਨੂੰ, ਅੱਜ ਵੀ ਕੋਈ ਕਿਤੇ ਫੇਲ ਹੋਇਆ ਨੀ ਜਿਹੜਾ ਹੈ ਉਹ ਮੰਨਦੇ, ਜਿਵੇਂ ਬਹੁਤ ਸਾਰੇ ਕਹਿੰਦੇ ਵੀ ਇਹ ਤਾਂ ਹੁਣ ਫੇਲ ਹੋ ਗਿਆ ਜੀ, ਤੇ ਪਰ ਇਹ ਕਿ ਉਹ ਲੋਕਾਂ ਤੋਂ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਜਾਂ ਜਿਹੜੀ ਲੋਕਾਂ ਦੀ ਵਿਚਾਰਧਾਰਾ ਉਹ ਤੋਂ ਮੁਨਕਰ ਨਹੀਂ ਹੁੰਦੇ। ਜਿਵੇਂ ਭੱਜੇ ਬਾਣੀ ਦਾ ਮੈਂ ਜ਼ਿਕਰ ਕੀਤਾ ਸੀ, ਉਹ ਕਹਿੰਦਾ ਵੀ ਤੁਹਾਡਾ ਇਨਕਲਾਬ ਊਠ ਦੇ ਬੁੱਲ ਵਾਂਗੂ ਲਟਕਦੇ ਹੈ ਡਿੱਗਿਆ ਕਦੇ ਨਾ, ਤੇ ਉਹ ਏਦਾਂ ਦਾ ਸਟੈਰ ਵੀ ਕਰਦੇ ਆ ਉਸ ਗੱਲ ਤੇ। ਹੁਣ ਉਹਦੇ ਚ ਇਹ ਨੀ ਕਿ ਉਹ ਉੱਥੇ ਗੈਰ ਮਾਰਕਸਵਾਦੀ ਹੋ ਜਾਂਦੇ ਆ, ਤੇ ਪਰ ਉਹਨਾਂ ਨੇ ਇਹ ਨੀ ਕਦੇ ਵੀ ਏਦਾਂ ਨਾਰੇ ਦੇ ਲੈਵਲ ਤੇ ਕੀਤਾ ਹੋਵੇ ਜਾਂ ਆਪਣੀਆਂ ਕਹਾਣੀਆਂ ਕਿਤੇ ਏਦਾਂ ਨਾਰੇ ਦੇ ਲੈਵਲ ਤੇ ਲਿਖੇ ਹੋਣ, ਕਿਉਂਕਿ ਬਹੁਤ ਸਾਰੇ ਜਿਵੇਂ ਗੁਰਸ਼ਰਨ ਭਾਜੀ ਸੀ, ਗੁਰਸ਼ਰਨ ਭਾਜੀ ਦੇ ਜਿੰਨੇ ਵੀ ਨਾਟਕ ਨੇ ਸਾਰੇ ਨੇ ਲੋਕ ਪੱਖੀ ਨੇ ਸਾਰਾ ਕੁਛ ਹੈ, ਪਰ ਗੁਰਸ਼ਰਨ ਭਾਜੀ ਇੱਕ ਥਾਪੜ ਕੇ ਕਹਿੰਦੇ ਸੀ ਸਟੇਜਾਂ ਤੇ, ਲੈਕਚਰ ਵੀ ਦਿੰਦੇ ਸੀ ਕਿਵੇਂ ਮਾਰਕਸਵਾਦੀ ਆ, ਤੇ ਉਹ ਕਈ ਵਾਰੀ ਆਪਣੇ ਨਾਟਕ ਦੇ ਵਿੱਚ ਵੀ ਉਹ ਸਾਰੀ ਗੱਲ ਉਹ ਸਲੋਗਨ ਦੇ ਲੈਵਲ ਤੇ ਜਿਹੜੇ ਉਹ ਲੈ ਕੇ ਆਉਂਦੇ ਸੀ, ਪਰ ਬ੍ਰਹਮ ਸੰਧੂ ਚ ਇਹ ਗੱਲ ਹੈ ਨੀ। ਬ੍ਰਹਮ ਸੰਧੂ ਦਾ ਵਿੱਚ ਜਿਹੜਾ ਵਿਸ਼ਾ ਪੱਖ ਤੋਂ, ਥੀਮ ਦੇ ਪੱਖ ਤੋਂ ਤੇ ਬਾਕੀ ਪਾਤਰ ਉਸਾਰੀ ਦੇ ਪੱਖ ਤੋਂ ਜਿਹੜਾ ਮਾਨਵਵਾਦੀ ਜਿਹੜਾ ਅੰਸ਼ ਹੈ ਉਹ ਭਾਰੂ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਲੇਟੈਸਟ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹਦੇ ਚ ਉਹ ਬੰਦੇ ਦੇ ਅੰਦਰਲੀ ਜਿਹੜੀ ਮਾਨਸਿਕਤਾ, ਬੰਦਾ ਕਿਵੇਂ ਬੁੱਝ ਜਾਂਦਾ ਇੱਕੋ ਦਮ ਫਿਰ ਇੱਕੋ ਦਮ ਰੋਸ਼ਨ ਹੁੰਦਾ ਤੇ ਕਿਵੇਂ ਟੁੱਟ ਰਿਹਾ ਬੰਦਾ ਅੰਦਰੋਂ, ਤੇ ਉਹਦੇ ਰਾਹੀਂ ਜਿਹੜੀ ਹੈ ਪੂਰੇ ਦਲਿਤ ਸਮਾਜ ਦੀ ਜਿਹੜੀ ਉਹ ਗੱਲ ਕੀਤੀ ਹੈ। ਸੋ ਇਹ ਬਹੁਤ ਵੱਡਾ ਗੁਣ ਜਿਹੜਾ ਹੈਗਾ ਉਹ ਹੈਗਾ ਬ੍ਰਹਮ ਸੰਧੂ ਦੀ ਲਿਖਤ ਦੇ ਵਿੱਚ ਤੇ ਉਹਦੀ ਚੇਤਨਾ ਦੇ ਵਿੱਚ।
1: ਵਾਕਈ ਅਰੇ ਬੜਾ ਸਹੀ ਵੀ, ਬੜਾ ਜਵਾਬ ਵੀ ਕਾਫੀ ਵਾਜਬ ਲੱਗਦਾ ਹੈਗਾ ਕਿ ਕਿਸੇ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਤੇ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਸਾਹਿਤ ਸਿਰਜੋਗੇ। ਪਰ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਗੱਲ ਅੱਜ ਵਰਿਆਮ ਸਿੰਘ ਸੰਧੂ ਹੋਰਾਂ ਦੀ ਹੋਈ, ਕਹਾਣੀਕਾਰ ਦੇ ਤੌਰ ਦੇ, ਇੱਕ ਸਾਹਿਤਕਾਰ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਹਿਤ ਰਚਿਆ। ਪਰ ਕਿਉਂਕਿ ਸਮਾਂ ਵੀ ਬਚਦਾ ਹੈਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਨੀ ਕੁ ਲਿਬਰਟੀ ਲੈ ਵੀ ਸਕਦੇ ਹਾਂ ਕਿ ਹੁਣ ਜਦੋਂ ਅੱਜ ਸਾਹਿਤ ਦੀ ਗੱਲ ਹੋਈ ਹੋਵੇ ਤੇ ਬਾਰ ਬਾਰ ਚੌਥੀ ਕੂਟ ਦੀ ਗੱਲ ਜਦੋਂ ਹੋ ਰਹੀ ਹੈ ਤਾਂ ਕਿਉਂ ਨਾ ਫਿਰ ਚੌਥੀ ਕੂਟ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਜਾਵੇ। ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਹੈ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

ਜਿਉਂ ਹੀ ਸੂਰਜ ਦੂਰ ਪੱਛਮ ਦੇ ਵਿੱਚ ਉੱਚੇ ਲੰਮੇ ਰੁੱਖਾਂ ਦੇ ਵਿੱਚੋਂ ਦੀ ਹੇਠਾਂ ਅਤੇ ਫਿਰ ਹੋਰ ਹੇਠਾਂ ਹੋਣ ਲੱਗਾ, ਮੇਰਾ ਦਿਲ ਵੀ ਜਿਵੇਂ ਧੱਕ ਕਰਕੇ ਬੈਠਣ ਲੱਗਾ। ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਦੇ ਵੱਲ ਅਤੇ ਫਿਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਦੇਖ ਰਿਹਾ ਸਾਂ। ਸਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ ਉਹਦੇ ਚਿਹਰੇ ਤੋਂ ਭੈ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ ਲੱਗਾ ਤਾਂ ਅੱਗੋਂ ਮੁਸਕਰਾ ਪਿਆ ਸੀ। ਇਹ ਡਰਾਈਵਰ ਵੀ ਬੜੀ ਕੁੱਤੀ ਸ਼ੈ ਹੈ, ਅੱਗੋਂ ਕੋਈ ਚੀਜ਼ ਆਉਂਦੀ ਹੈ ਤਾਂ ਹੌਲੀ ਕਰ ਲੈਂਦਾ, ਜਿਵੇਂ ਅਗਲੇ ਨੂੰ ਆਖਦਾ ਹੋਵੇ ਮਹਾਰਾਜ ਪਹਿਲਾਂ ਤੁਸੀਂ ਲੰਘਾ ਲਓ, ਮੈਂ ਆਖੋ ਤਾਂ ਪਾਸੇ ਕਰਕੇ ਰੁਕ ਦਿੰਦਾ। ਕਿਸੇ ਬੱਕਰੀ ਦੀ ਔਲਾਦ। ਅਤੇ ਉਸਨੇ ਨਾਪਸੰਦਗੀ ਦੇ ਅੰਦਾਜ਼ ਦੇ ਵਿੱਚ ਸਿਰ ਪਾਸੇ ਨੂੰ ਮਾਰਿਆ। ਉਸਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬੱਸ ਵਿਚਲੀਆਂ ਪੱਗਾਂ ਵਾਲੀਆਂ ਅਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ। ਪੱਗਾਂ ਵਾਲੀਆਂ ਸਵਾਰੀਆਂ ਦੀ ਗਿਣਤੀ ਦੇ ਵਿੱਚ ਦੋ ਵੱਧ ਸੀ, ਮੈਂ ਪਰੇਸ਼ਾਨ ਜਿਹਾ ਹੋ ਗਿਆ। ਇੰਝ ਲੱਗਾ ਜਿਵੇਂ ਕਾਲੀ ਅਤੇ ਭੁਲੇਖੇ 'ਚ ਸਵਾਲ ਗਲਤ ਨਿਕਲ ਗਿਆ ਹੋਵੇ। ਰਕਮ ਮੇਟ ਕੇ ਮੈਂ ਇੱਕ ਵਾਰ ਫਿਰ ਗਿਣਤੀ ਕੀਤੀ। ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ ਬਰਾਬਰ ਸੀ। ਮੈਂ ਜਿਵੇਂ ਹਾਰਦਾ ਹਾਰਦਾ ਬਚ ਗਿਆ ਸੀ। ਸੁੱਖ ਦਾ ਸਾਹ ਲੈ ਕੇ ਇੱਕ ਪਲ ਸੀਟ ਦੇ ਨਾਲ ਢੋ ਲਾ ਲਈ, ਜੇਬ 'ਚੋਂ ਛੋਟੀ ਕੰਘੀ ਕੱਢ ਕੇ ਵਾਲਾਂ 'ਚ ਫੇਰਨ ਲੱਗਾ।

ਫਿਰ ਕੰਘੀ ਜੇਬ 'ਚ ਪਾ ਕੇ ਬਾਰੀ ਵਿੱਚੋਂ ਬਾਹਰ ਫੈਲ ਰਹੇ ਸ਼ਾਮ ਦੇ ਘੁਸਮੁਸੇ ਦੇ ਵਿੱਚ ਨਜ਼ਰ ਗੱਡ ਦਿੱਤੀ। ਹਨੇਰੇ ਵੱਲ ਵੇਖਦਿਆਂ ਹੀ ਜਿਵੇਂ ਪਲ ਭਰ ਮਿਲੇ ਸੁੱਖ ਅਤੇ ਫਿਰ ਸਿਆਹੀ ਫੈਲ ਗਈ। ਸੂਰਜ ਡੁੱਬਣ ਤੋਂ ਬਾਅਦ ਬੱਸ ਵਿੱਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਹੁੰਦਾ, ਅਤੇ ਫਿਰ ਇਸ ਦਿਸ਼ਾ ਦੇ ਵਿੱਚ। ਪਿਛਲੇ ਦਿਨੀ ਦਿੱਲੀ ਰਹਿੰਦੀ ਮੇਰੀ ਭੂਆ ਦੇ ਪੁੱਤ ਰਾਕੇਸ਼ ਦੀ ਚਿੱਠੀ ਆਈ ਸੀ। ਉਹਨੇ ਲਿਖਿਆ ਸੀ, ਜੀਤਾ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ 'ਤੇ ਹਾਜ਼ਰ ਹੁੰਦਾ, ਪਰ ਭਰਾਵਾ ਸੱਚੀ ਪੁੱਛੋ ਤਾਂ ਪਹਿਲੀ ਗੱਲ ਪੰਜਾਬ ਆਉਂਦਿਆਂ ਹੀ ਡਰ ਲੱਗਦਾ, ਅਤੇ ਪੰਜਾਬ ਦੇ ਵਿੱਚ ਅੱਗੇ ਅੰਮ੍ਰਿਤਸਰ ਆਉਣਾ, ਛੋਟੇ ਹੁੰਦਿਆਂ ਨਾਨੀ ਕੋਲ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਵਾ ਦਿੰਦਾ। ਯਾਦ ਆ ਨਾ ਤੈਨੂੰ ਉਹ ਬਾਤ, ਆਪਾਂ ਇਕੱਠਿਆਂ ਰਜਾਈ ਦੀ ਬੁੱਕਲ 'ਚ ਬੈਠ ਕੇ ਉਹ ਤੋਂ ਕਈ ਵਾਰ ਸੁਣੀ ਸੀ। ਉਦੋਂ ਜਦੋਂ ਚੌਥੀ 'ਚ ਪੜ੍ਹਦੇ ਹਾਂ ਮੈਂ 3 ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸੀ, ਮੈਨੂੰ ਮਿਆਦੀ ਬੁਖਾਰ ਹੋ ਗਿਆ ਸੀ, ਸਿਰਾਜ਼ੀ ਹੋਣ 'ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਲਿਆਈ ਸੀ। ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਦੁੱਖ ਭੰਜਨੀ ਬੇਰੀ ਹੇਠਾਂ ਸ਼ਾਮੀ ਸੌਣ ਲੱਗਿਆਂ, ਦਿਨੇ ਉੱਠਣ ਲੱਗਿਆਂ, ਰੋਟੀ ਖਾਣ ਲੱਗਿਆਂ ਉਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰਦੀ ਰਹਿੰਦੀ ਸੀ। ਜੀ ਤਾਂ ਕਰਦਾ ਉਸ ਦੈਵੀ ਸੂਰਤ ਦੇ ਦਰਸ਼ਨ ਕਰ ਜਾਵਾਂ। ਪਤਾ ਨਹੀਂ ਹੋਰ ਕਿੰਨੇ ਕੁ ਸਾਲ, 6 ਮਹੀਨੇ। ਬਸ ਭਰਾਵਾ, ਡਰਦਾ ਨਹੀਂ ਆ ਰਿਹਾ, ਬਹਾਨਾ ਹੋਰ ਕੋਈ ਹੈ ਨਹੀਂ। ਇਹ 500 ਰੁਪਏ ਦਾ ਡਰਾਫਟ ਭੇਜ ਰਿਹਾ, ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦੇਈਂ, ਅਤੇ ਮਾਮੇ ਮਾਮੀ ਕੋਲੋਂ ਮੇਰੇ ਵੱਲੋਂ ਮੁਆਫ਼ੀ ਮੰਗ ਲਈ। ਉਂਝ ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਵੇ, ਨਾਨਕੇ ਆਉਣ ਨੂੰ ਭਲਾ ਕਿਹਦਾ ਜੀ ਨਹੀਂ ਕਰਦਾ। ਪਰ ਮੇਰੇ ਮਨ ਵਿੱਚ ਛੋਟੇ ਹੁੰਦਿਆਂ ਦਾਦੀ ਤੋਂ ਸੁਣੀ ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ, ਜਿਸ ਅੱਗੇ ਇਹ ਸ਼ਰਤ ਲਾ ਦਿੱਤੀ ਸੀ ਕਿ ਉਹ 3 ਕੂਟਾਂ ਵੱਲ ਤਾਂ ਬੇਫਿਕਰੀ ਵੱਲ ਨਾਲ ਜਾ ਸਕਦਾ, ਪਰ ਚੌਥੀ ਕੂਟ ਵੱਲ ਨਹੀਂ, ਕਿਉਂਕਿ ਚੌਥੀ ਕੂਟ ਵੱਲ ਜਾਇਆ ਪੈਰ ਪੈਰ 'ਤੇ ਮੋੜ ਮੋੜ 'ਤੇ ਉਸਦੀ ਜਾਨ ਨੂੰ ਖਤਰਾ ਸੀ। ਚੌਥੀ ਕੂਟ ਵੱਲ ਗਿਆ ਤਾਂ ਉਹ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ, ਪਰ ਉਸ ਰਾਜਕੁਮਾਰ ਦੀ ਜਗਿਆਸਾ ਅਤੇ ਬਹਾਦਰੀ ਉਸਨੂੰ ਚੌਥੀ ਕੂਟ ਵੱਲ ਤਾਂ ਲੈ ਹੀ ਗਈ, ਅਤੇ ਉਹ ਸਭ ਖਤਰਿਆਂ ਦੇ ਨਾਲ ਇਕੱਲਾ ਹੀ ਜੂਝ ਕੇ ਸਿਰਫ ਜਿਉਂਦਾ ਹੀ ਵਾਪਸ ਨਹੀਂ ਸੀ ਪਰਤਿਆ, ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ। ਨਾਂ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ, ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜ੍ਹਾ ਸੀ। ਮੈਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਰ ਦਰਾੜ ਦੇ ਬਾਰਡਰ ਦੇ ਇੱਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸਾਂ, ਜਿਸਦੇ ਮਨ ਵਿੱਚ ਸਿਰਫ ਇੰਨੀ ਕੁ ਜਗਿਆਸਾ ਸੀ ਕਿ ਬਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ, ਘੱਟੋ ਘੱਟ ਆਖਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚੱਲਦੀ ਹੈ। ਅਤੇ ਬਹਾਦਰੀ, ਉਂਝ ਜਿਹਨਾਂ ਪਿੰਡਾਂ ਵਿੱਚ ਜਾ ਕੇ ਮੈਂ ਡਿਊਟੀ ਦਿੰਦਾ, ਉੱਥੇ ਡਿਊਟੀ ਦੇਣਾ ਵੀ ਸਾਡੀ ਦਿਖਦੇ ਬੰਦਿਆਂ ਦੇ ਲਈ ਬਹਾਦਰੀ ਤੋਂ ਘੱਟ ਤਾਂ ਹੈ ਨਹੀਂ, ਨਾਲੇ ਕਾਹਦੀ ਬਹਾਦਰੀ ਹੋਣ। ਪਤਾ ਨਹੀਂ ਤੁਹਾਡੇ ਸੱਜਿਓਂ ਖੱਬਿਓਂ ਕਦੋਂ ਕਿਸੇ ਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ, ਤੁਹਾਨੂੰ ਦੁਸ਼ਮਣ ਦਾ, ਉਹਦੀ ਦਾ, ਉਹਦੇ ਹਮਲੇ ਕਰਨ ਵੇਲੇ ਦਾ ਕੋਈ ਪਤਾ ਹੀ ਨਹੀਂ ਹੁੰਦਾ। ਮੇਰੇ ਐਨ ਸਿਰ ਦੇ ਉੱਤੇ ਬੱਸ ਦੀ ਬੱਤੀ ਜਗ ਪਈ ਅਤੇ ਉਸਦੇ ਨਾਲ ਹੀ ਛੱਤ 'ਤੇ ਲਿਖੀਆਂ ਲਾਈਨਾਂ ਉਘੜ ਆਈਆਂ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੋਏਗੀ। ਲਾਈਨਾਂ ਪੜ੍ਹ ਕੇ ਮੈਂ ਜੁਗਲ ਵੱਲ ਦੇਖ ਕੇ ਮੁਸਕਰਾਇਆ ਅਤੇ ਕਦਿਓਂ ਪੜ੍ਹੀ ਗੱਲ ਉਸਨੂੰ ਸੁਣਾਈ। ਇੱਥੇ ਹੁਣ ਇਹ ਵੀ ਲਿਖ ਛੱਡਣਾ ਚਾਹੀਦਾ, ਸਵਾਰੀ ਆਪਣੀ ਜਾਨ ਦੀ ਵੀ ਆਪ ਜ਼ਿੰਮੇਦਾਰ ਹੋਏਗੀ। ਜੁਗਲ ਹੱਸ ਪਿਆ ਅਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਇੱਕ ਹੋਰ ਸਤਰ ਵੱਲ ਇਸ਼ਾਰਾ ਕੀਤਾ ਅਤੇ ਫਿਰ ਪੜ੍ਹਨ ਲੱਗਾ, ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਤੇ ਫਿਰ ਬੱਸਾਂ ਦੇ ਵਿੱਚ ਆ ਵੜਨ ਵਾਲੇ ਪਿਸਤੌਲ ਧਾਰੀਆਂ ਅਤੇ ਹਵਾਲੇ ਦੇ ਨਾਲ ਆਪ ਹੀ ਆਖਣ ਲੱਗਾ, ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਸੀਂ ਅੰਦਰ ਹੀ ਆ ਰਹੇ ਹਾਂ। ਅਸੀਂ ਆਪਣੇ ਆਪ 'ਤੇ ਹੱਸਣ ਦਾ ਯਤਨ ਕੀਤਾ, ਪਰ ਸਾਡੇ 'ਚ ਹਾਸਾ ਵੀ ਸਹਿਮ ਦੇ ਨਾਲ ਰਲਿਆ ਹੋਇਆ ਸੀ। ਚੰਡੀਗੜ੍ਹ DPI ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ 'ਤੇ ਪਹੁੰਚੇ ਤਾਂ 5 ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਚੱਲ ਚੁੱਕੀ ਸੀ। ਆਖਰੀ ਬੱਸ ਲੰਘ ਜਾਵੇ ਅਤੇ ਰਹਿਣ ਦੇ ਲਈ ਕੋਈ ਠਾੜ ਨਾ ਹੋਵੇ ਅਤੇ ਸਾਡੇ ਵਰਗੇ ਲੋਕਾਂ ਦੇ ਲਈ ਜੋ ਮੁਸ਼ਕਲ ਬਣਦੀ ਹੈ ਨਾ, ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਖਾਸ ਤੌਰ 'ਤੇ ਅਜੋਕੇ ਸਮਿਆਂ 'ਚ ਜਦੋਂ ਰਹਿਣ ਦੀ ਨਹੀਂ ਜਾਣ ਬਚਾਉਣ ਦੀ ਸਮੱਸਿਆ ਵੀ ਸਿਰ 'ਤੇ ਖੜ੍ਹੀ ਹੁੰਦੀ ਹੈ। ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ, ਅੱਜ ਘਰ ਮੁੜ ਆਉਣ ਦੀ ਪੱਕੀ ਕਰਕੇ ਆਏ ਸੀ। ਰਾਤ ਘਰ ਨਾ ਪਹੁੰਚਣ ਦਾ ਮਤਲਬ ਦੋਹਾਂ ਘਰਾਂ ਦੇ ਜੀਆਂ ਨੂੰ ਸਾਰੀ ਰਾਤ ਭੈ ਅਤੇ ਚਿੰਤਾ ਦੀ ਸੂਲੀ 'ਤੇ ਟੰਗੀ ਰੱਖਣਾ।
ਸ਼ਾਦੀ ਗਮੀ ਤੇ ਜਾਣ ਤੋਂ ਬਿਨਾਂ ਮੈਂ ਹੁਣ ਕਦੀਓ ਰਾਤ ਨੂੰ ਬਾਹਰ ਨਿਕਲਦਾ ਸੀ ਜਾਂ ਠਹਿਰਦਾ ਸੀ। ਸੂਰਜ ਡੁੱਬਣ ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸੀ। ਇੱਕ ਹੋਰ ਗੱਲ ਵੀ ਸੀ, ਸਵੇਰੇ ਹੀ ਮੇਰੇ ਕੁਲੀਗ ਮਾਸਟਰ ਹਰਚਰਨ ਸਿੰਘ ਦੀ ਕੁੜੀ ਦਾ ਵਿਆਹ ਵੀ ਸੀ। ਹਰਚਰਨ ਚੰਗਾ ਬੰਦਾ ਸੀ। ਮੇਰੀ ਭੈਣ ਸ਼ੀਲਾ ਦੇ ਵਿਆਹ 'ਤੇ ਉਹਨੇ 10,000 ਰੁਪਈਆ ਮੈਨੂੰ ਉਧਾਰ ਦਿੱਤਾ ਸੀ, ਜੋ ਮੈਂ ਅਜੇ ਵੀ ਉਸ ਨੂੰ ਮੋੜਨਾ। ਉਂਝ ਵੀ ਉਸ ਤੋਂ ਤੇਲ ਕਢਾਉਣ ਲਈ ਤੋਰੀਆਂ, ਬਾਸਮਤੀ ਦੇ ਚੌਲ, ਗੁੜ, ਗੰਨੇ ਲੋੜ ਅਨੁਸਾਰ ਲੈ ਆਈਦੇ ਸੀ। ਆਪਾਂ ਵੀ ਕਦੇ ਉਸ ਦੇ ਨਾਲ ਬਾਹਵਾਂ ਵਾਲੀ ਕੀਤੀ ਨਹੀਂ। ਕਦੇ ਐਫਸ਼ੀ ਬਾਰ ਦਾ ਕੇਸ ਹੋਵੇ ਜਾਂ DEO ਦਫ਼ਤਰ ਦਾ ਕੋਈ ਕੰਮ ਹੋਵੇ, ਆਪਾਂ ਕਰਵਾ ਕੇ ਹੀ ਦੇਈਦਾ ਬਿਨਾਂ ਪੈਸਿਆਂ ਤੋਂ। ਹੁਣ ਜੇ ਸਵੇਰੇ ਨਾ ਪਹੁੰਚਦਾ ਤਾਂ ਉਹਨੇ ਆਖਣਾ ਸੀ, ਉਹਨੇ ਕੀ ਆਖਣਾ ਸੀ? ਮੇਰਾ ਮਨ ਹੀ ਨਹੀਂ ਸੀ ਮੰਨਦਾ ਕਿ ਇੱਕ ਧੀ ਧਿਆਣੀ ਨੂੰ ਸ਼ਗਨ ਪਾਉਣ ਵਾਲੇ ਨਾ ਪਹੁੰਚਾਂ। ਉਂਝ ਵੀ ਰਾਤ ਹੋਟਲਾਂ 'ਚ ਠਹਿਰਨ ਦੀ ਸਾਡੇ ਬਾਊ ਲੋਕਾਂ ਵਿੱਚ ਪਹੁੰਚ ਕਿੱਥੇ ਹੈ? ਰਾਜੂ ਵੇਖ ਲੈ, ਉਹ ਵੀ ਦਿਨ ਸੀ ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈਗ ਲਾ ਕੇ ਫਿਲਮ ਵੇਖ ਕੇ ਰਾਤ ਚੰਡੀਗੜ੍ਹ ਬੱਸ 'ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ ਅਤੇ ਘੜੀ ਪਰ ਠੁੱਕਾ ਲਾ ਕੇ ਵੀ ਸਵੇਰੇ ਡਿਊਟੀ 'ਤੇ ਜਾਣ ਦੇ ਲਈ ਤਿਆਰ ਬਰ ਤਿਆਰ ਹੋਈਦਾ ਸੀ। ਮੈਨੂੰ ਜਾਪਿਆ ਉਹ ਪੰਜਾਬ ਤਾਂ ਹੁਣ ਬੀਤੇ ਦਿਨਾਂ ਦੀ ਕਹਾਣੀ ਹੋ ਕੇ ਰਹਿ ਗਿਆ, ਇੱਕ ਸੁਪਨੇ ਵਾਂਗ ਦੂਰ, ਬਹੁਤ ਦੂਰ ਕਿਧਰੇ ਪਿੱਛੇ ਵੱਲ। ਕਿਸੇ ਦੱਸਿਆ ਜਲੰਧਰ ਨੂੰ ਆਖਰੀ ਬੱਸ ਹਾਲੇ ਜਾਣੀ ਸੀ, ਜੇ ਅਸੀਂ ਉਸ 'ਤੇ ਚੜ੍ਹ ਜਾਈਏ ਤਾਂ ਜਲੰਧਰੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਵੀ ਮਿਲ ਸਕਦੀ ਹੈ। ਅਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ ਨਾਲ ਨਹੀਂ, ਸਗੋਂ ਉਸ ਤੋਂ ਵੀ ਕਿਤੇ ਹੋਰ ਤੇਜ਼ ਦੌੜਦਾ ਰਿਹਾ। ਮੈਂ ਬਾਰ ਬਾਰ ਘੜੀ 'ਤੇ ਟਾਈਮ ਦੇਖਦਾ, ਬਾਰ ਬਾਰ ਗੱਡੀ ਚੱਲਣ ਦੇ ਸਮੇਂ ਤੱਕ ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਖਰੜ, ਰੋਪੜ, ਨਵਾਂਸ਼ਹਿਰ, ਬੰਗਾ, ਫਗਵਾੜਾ, ਬੱਸ ਦੇ ਪਹੁੰਚਣ ਦਾ ਵਕਤ ਮਨ ਹੀ ਮਨ ਦੇ ਵਿੱਚ ਨਿਸ਼ਚਿਤ ਕਰਦਾ ਰਿਹਾ। ਪਰ ਹਰੇਕ ਥਾਂ 'ਤੇ ਬੱਸ ਮੇਰੇ ਅਨੁਮਾਨ ਤੋਂ ਪਛੜ ਕੇ ਹੀ ਪਹੁੰਚਦੀ ਰਹੀ। ਇੰਝ ਮੈਨੂੰ ਆਪਣੀ ਅਤੇ ਗੱਡੀ ਦੇ ਵਿੱਚ ਜਿਹੜੀ ਵਿਥ ਵੱਧਦੀ ਜਾਪੀ। ਮੈਨੂੰ ਘਬਰਾਹਟ ਜੀ ਹੋਣ ਲੱਗੀ, ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ? ਮੇਰੇ ਮਨ ਦੇ ਵਿੱਚੋਂ ਹੀ ਜਲੰਧਰ ਵੇਲੇ ਸਿਰ ਨਹੀਂ ਸਗੋਂ ਸੁੱਖਾਂ ਸੁੱਖਣ ਦੇ ਨਾਲ ਪਹੁੰਚਣ ਦੀ ਗੱਲ ਤੁਰਨ ਲੱਗ ਪਈ। ਮੈਨੂੰ ਜਾਪਿਆ ਹੁਣੇ ਹੀ ਕੋਈ ਜਣਾ ਡਰਾਈਵਰ ਦੀ ਪੁੜਪੁੜੀ 'ਤੇ ਪਿਸਤੌਲ ਦੀ ਠੰਡੀ ਨਾਲੀ ਰੱਖੇਗਾ ਅਤੇ ਉਸਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੁੜਨ ਨੂੰ ਆਖੇਗਾ ਅਤੇ ਦੂਜੇ ਹੀ ਪਲ ਮੇਰੇ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ਸਕੋਰ ਸ਼ੁਰੂ ਕਰਨ ਦੇ ਲਈ ਮੇਰੇ ਤੋਂ ਆਪਣਾ ਖਾਤਾ ਖੋਲ੍ਹੇਗਾ। ਜੁਗਲ ਫਿਰ ਦਿਨਾਂ ਦਾ ਰੋਣਾ ਲੈ ਬੈਠਾ। ਵੇਖ ਲਾ ਉਹ ਦਿਨ ਯਾਰ, ਉਹ ਵੀ ਦਿਨ ਸੀ ਜਦੋਂ ਬੱਸ ਲੰਘ ਜਾਵੇ ਤਾਂ ਲੋਕ ਜਿੱਥੇ ਜੀ ਕਰੇ ਸਰਾਣੇ ਬਾਂਹ ਦੇ ਕੇ ਸੌ ਜਾਂਦੇ ਸੀ। ਇਹਨਾਂ ਨੇ ਕੀ ਕਰਤਾ ਯਾਰ? ਮੈਂ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ। ਅਚਾਨਕ ਮੇਰੇ ਜ਼ਹਿਨ ਦੇ ਵਿੱਚ ਗਰਾਰੀ ਉਸ ਦੇ ਆਖਰੀ ਵਾਕ 'ਤੇ ਅੜ ਗਈ, ਇਹ ਇਹਨਾਂ ਨੇ ਕੀ ਕਰਤਾ? ਮੈਂ ਆਪਣੇ ਮਨ ਨੂੰ ਪੁੱਛਿਆ, ਇਹ ਕੌਣ ਸੀ ਜਿਨ੍ਹਾਂ ਨੇ ਇਹ ਸਭ ਕੁਝ ਕਰਤਾ? ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅੰਮ੍ਰਿਤਸਰੀ DP ਬੋਲ ਪਿਆ, ਬਾਹਮਣ ਹੋਰ ਕੌਣ? ਉਹ ਹਿੰਦੂ ਹੀ ਨਹੀਂ ਆਖੇਗਾ, ਬਾਹਮਣ ਆਖੇਗਾ ਬੜਾ ਘਰੋੜ ਕੇ। ਫਿਰ ਆਖੇਗਾ ਲੁਟੇਰਾ ਕੌਮ, ਝੂਠੀ ਅਤੇ ਬੇਈਮਾਨ, ਮਿਸਣੀ ਅਤੇ ਧੋਖੇਬਾਜ਼, ਇਹਨਾਂ ਦਾ ਵਸਾ ਨਹੀਂ ਕੀਤਾ ਜਾ ਸਕਦਾ। ਕਦੇ ਪਹਿਲਾਂ ਆਉਂਦੇ ਸੀ, ਸਾਡੇ ਨਾਲ ਰਹੋ, ਆਜ਼ਾਦ ਹੋ ਲਈਏ, ਤੁਹਾਡੇ ਰਹਿਣ ਦੇ ਲਈ ਇੱਕ ਖਿੱਤਾ ਦਿਆਂਗੇ, ਆਜ਼ਾਦੀ ਦੇ ਨਿੱਘ ਮਾਣਨ ਦੇ ਲਈ ਆਜ਼ਾਦ ਹੁੰਦਿਆਂ ਹੀ। ਅਖੇ ਤੁਸੀਂ ਤਾਂ ਜਰੈਮ ਪੇਸ਼ਾ ਕੌਮ ਹੋ, ਅਤੇ ਨਿੱਘ ਦਿੱਤਾ ਅਤੇ ਬਲ ਦੇ ਟਾਇਰ ਗਲਾਂ 'ਚ ਪਾ ਅਤੇ ਫਿਰ ਸਮਝੌਤੇ ਕਰਦੇ ਨੇ, ਮੁੱਕਰ ਜਾਂਦੇ ਨੇ, ਅਤੇ ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ, ਸਾਰਾ ਹਿੰਦੁਸਤਾਨ ਸਿਰ 'ਤੇ ਚੁੱਕਣਾ ਲਿਆ। ਸੱਚੀ ਗੱਲ ਹੈ, ਆਪਾਂ ਤਾਂ ਕਦੀ ਅੱਗੋਂ ਬੋਲੇ ਹੀ ਨਹੀਂ, ਜਿਹੜਾ ਬੋਲੇ ਅੱਗੋਂ ਜੀ ਜੀ ਕਰ ਛੱਡੀਦਾ। ਗੁੱਸਾ ਤਾਂ ਆਉਂਦਾ ਜਦੋਂ ਸਾਰੀ ਕੌਮ ਨੂੰ ਬੇਈਮਾਨ ਆਖਦਾ ਕੋਈ, ਪਰ ਹੁਣ ਕੋਈ ਸਟਾਫ ਮੈਂਬਰ ਵੀ ਤਾਂ ਨਹੀਂ ਬੋਲਦਾ, ਸਾਰੇ ਉਸ ਦੀ ਗੱਲ ਨੂੰ ਟਾਲਦੇ ਹੀ ਨੇ। ਨਾਲੇ ਬੋਲ ਕੇ ਕੌਣ ਮੌਤ ਨੂੰ ਸਤਾ ਦੇਵੇ? ਹੁਣ ਤਾਂ ਸਾਡੇ ਸਕੂਲੋਂ ਪੜ੍ਹ ਕੇ ਗਿਆ ਇੱਕ ਮੁੰਡਾ, ਉੱਧਰ ਰਲ ਗਿਆ। ਅਜੇ 4 ਮਹੀਨੇ ਵੀ ਨਹੀਂ ਸੀ ਹੋਏ, ਸਾਡੇ ਸਕੂਲ ਦੇ ਲਾਗਲੇ ਪਿੰਡ ਦੇ ਹਾਈ ਸਕੂਲ 'ਚ ਦਣ ਦਣਾਉਂਦੇ ਆਏ ਸੀ। ਮਿੰਟਾਂ 'ਚ 3 ਮਾਸਟਰਾਂ ਨੂੰ ਗੋਲੀਆਂ ਮਾਰਤੀਆਂ, ਦਿਨ ਦਿਹਾੜੇ ਭੁੰਨ ਕੇ ਬਚ ਕੇ ਨਿਕਲ ਗਏ। ਇੱਧਰ ਬੱਸ ਹੁੱਜ ਕੇ ਨਾਲ ਰੁਕੀ, ਇਹ ਜਲੰਧਰ ਕੈਂਟ ਸੀ। ਅਸੀਂ ਸੋਚਿਆ ਇੱਥੋਂ ਗੱਡੀ ਫੜਨ ਦੇ ਵਿੱਚ ਸੌਖ ਅਤੇ ਸਮੇਂ ਦੀ ਬੱਚਤ ਹੋ ਜਾਏਗੀ। ਸਟੇਸ਼ਨ ਦੀਆਂ ਪੌੜੀਆਂ 'ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਗੱਡੀ ਤਾਂ ਲੰਘ ਚੁੱਕੀ,
ਉਹਨੇ ਕਿਹਾ ਥ੍ਰੀ ਵੀਲਰ ਲੈ ਲਓ, ਹਿੰਮਤ ਕਰੋ, ਤਾਂ ਜਲੰਧਰੋਂ ਗੱਡੀ ਮਿਲ ਸਕਦੀ ਹੈ, ਹਜੇ ਤਾਂ ਥੋੜ੍ਹਾ ਹੀ ਚਿਰ ਹੋਇਆ ਇੱਥੋਂ ਲੰਘੀ ਨੂੰ। ਬੱਸ ਦੇ ਡਰਾਈਵਰ ਨੂੰ ਗਾਲਾਂ ਕੱਢਦੇ ਕਾਲੀ ਕਾਲੀ ਥ੍ਰੀ ਵੀਲਰ ਲੈ ਕੇ ਜਲੰਧਰ ਰੇਲਵੇ ਸਟੇਸ਼ਨ 'ਤੇ ਪਹੁੰਚਣ ਲੱਗੇ ਤਾਂ ਪਤਾ ਲੱਗਾ ਉੱਥੋਂ ਵੀ ਗੱਡੀ ਤੁਰ ਚੁੱਕੀ ਸੀ। ਮੈਂ ਨਿਰਾਸ਼ਾ 'ਚ ਮੱਥੇ 'ਤੇ ਹੱਥ ਮਾਰਿਆ। ਹੁਣ ਫਿਰ ਜੁਗਲ ਦਾ ਇਹ ਸਹਿਮਿਆ ਹੋਇਆ ਸਵਾਲ ਪਹਿਲਾਂ ਹੀ ਮੇਰੇ ਅੰਦਰ ਬਰਛੇ ਵਾਂਗ ਖੁੱਭਿਆ ਪਿਆ ਸੀ, ਜਿਸ ਦਾ ਜਵਾਬ ਲੱਭਣ ਦੇ ਲਈ ਮੈਂ ਆਪਣੇ ਅੰਦਰ ਦੌੜ ਦੌੜ ਕੇ ਹੱਫ ਚੁੱਕਾ ਸਾਂ। ਹੁਣ ਤਾਂ ਇਹ ਹੋ ਸਕਦਾ ਕਿ ਬਾਤਾਂ ਵਾਲੇ ਪਊਏ ਹੋਣ ਪੈਰੀ, ਜਾਂ ਹੋਵੇ ਕੋਈ ਉੱਡਣ ਖਟੋਲਾ ਜਿਸ 'ਚ ਬਹਿ ਕੇ ਆਸਮਾਨ ਦੇ ਰਾਹੀਂ ਪਹੁੰਚ ਜਾਈਏ ਅੰਮ੍ਰਿਤਸਰ। ਪਲੈਟਫਾਰਮ ਉਤਲੇ ਲੱਕੜ ਦੇ ਬੈਂਚ 'ਤੇ ਬੈਠਦੇ ਹੀ ਮੈਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ ਦੇ ਵਿੱਚ ਬੇਮਲੂਮੀ ਜੀ ਖਿਜਵੀ ਸੀ। ਜੁਗਲ ਮੈਨੂੰ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ ਭਰਾ ਕਹਿਣ ਲੱਗਾ, ਜਿਸ ਨੇ ਹਨੇਰਾ ਹੋਣ ਤੋਂ ਬਾਅਦ ਬੱਸਾਂ ਦੇ ਨਾਲ ਨਾਲ ਅੰਮ੍ਰਿਤਸਰ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਗੱਡੀਆਂ ਦਾ ਜਾਣਾ ਵੀ ਬੰਦ ਕਰ ਦਿੱਤਾ ਹੋਇਆ ਸੀ। ਥੋੜ੍ਹੇ ਚਿਰ ਪਿੱਛੋਂ ਇੱਕ ਗੱਡੀ ਲੁਧਿਆਣੇ ਵੱਲੋਂ ਆਈ ਅਤੇ ਪਲੈਟਫਾਰਮ 'ਤੇ ਆ ਲੱਗੀ। ਮੈਂ ਆਸ ਜਿਹੀ 'ਚ ਬੈਂਚ ਤੋਂ ਉੱਠ ਕੇ ਖੜੋ ਗਿਆ, ਜਿਸ 'ਚੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋਈਆਂ। ਮੇਰੇ ਤੋਂ ਪਹਿਲਾਂ ਹੀ ਜੁਗਲ ਨੇ ਇੱਕ ਸਵਾਰੀ ਨੂੰ ਅੱਗੇ ਹੋ ਕੇ ਪੁੱਛ ਲਿਆ, ਇਹ ਅੰਮ੍ਰਿਤਸਰ ਜਾਣੀ ਹੈ? ਨਹੀਂ ਜੀ, ਮੇਰਾ ਖਿਆਲ ਹੈ ਇਹ ਤਾਂ ਇੱਥੇ ਤੱਕ ਦੀ ਹੋ ਹੈ। ਸਵਾਰੀ ਵੀ ਇਹ ਕਹਿ ਕੇ ਅੱਗੇ ਨਿਕਲ ਗਈ। ਗੱਡੀ 'ਚੋਂ ਉਤਰੀਆਂ ਸਵਾਰੀਆਂ ਹੌਲੀ ਹੌਲੀ ਬਾਹਰ ਆ ਗਈਆਂ। ਅਸੀਂ ਨਿਰਾਸ਼, ਉਦਾਸ, ਘਬਰਾਏ ਹੋਏ ਪਲੈਟਫਾਰਮ 'ਤੇ ਖੜ੍ਹੇ ਸੀ। ਕੁਝ ਸੁਰੱਖਿਆ ਕਰਮਚਾਰੀ, ਜਿਨ੍ਹਾਂ 'ਚ ਰੇਲਵੇ ਪੁਲਿਸ, CRPF, ਪੰਜਾਬ ਪੁਲਿਸ ਦੇ ਬੰਦੇ ਵੀ ਸੀ, ਖਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ 'ਚ ਵੜ ਵੜ ਕੇ ਚੈਕਿੰਗ ਕਰ ਰਹੇ ਸੀ, ਕਿਧਰੇ ਕੋਈ ਸਮਾਜ ਦੁਸ਼ਮਣ ਅਨਸਰ ਵਿੱਚ ਵੜ ਕੇ ਨਾ ਬੈਠਾ ਹੋਵੇ। ਨਾਲ ਦੀ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ੇ ਵੀ ਬੰਦ ਕਰਵਾ ਰਹੇ ਸੀ। ਅੰਬਰਜਾ ਜਾਣਾ ਜੀ? ਬਾਊ ਜੀ, ਇੱਕ ਅੱਧਖੜ ਉਮਰ ਦਾ ਸਰਦਾਰ ਜਿਸਦੇ ਹੱਥ 'ਚ ਛੋਟਾ ਜਿਹਾ ਸੂਟਕੇਸ ਫੜਿਆ ਹੋਇਆ ਸੀ ਸਾਡੇ ਕੋਲ ਆ ਕੇ ਖੜ੍ਹ ਗਿਆ। ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ ਪੜਤਾਲ ਕਰਦਿਆਂ ਵੇਖ ਚੁੱਕਿਆ ਸੀ, ਮੈਂ ਨੋਟ ਕਰ ਰਿਹਾ ਸੀ। ਮੈਂ ਉਸ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗੌਹ ਦੇ ਨਾਲ ਵੇਖਿਆ। ਸੱਚੀ ਗੱਲ ਤਾਂ ਇਹ ਹੈ ਕਿ ਸ਼ੱਕ ਨਾਲ ਵੇਖਿਆ, ਪਰ ਦੂਜੇ ਪਲ ਮੇਰਾ ਸ਼ੱਕ ਵੀ ਦੂਰ ਹੋ ਗਿਆ। ਮੈਂ ਵੀ ਅੰਮ੍ਰਿਤਸਰ ਜਾਣਾ ਜੀ। ਪਛੜ ਗਿਆ, ਵਾਹ, ਗਲਤੀ ਹੋ ਗਈ, ਆਹ ਗੱਡੀ ਉਹ ਅੰਮ੍ਰਿਤਸਰ ਨੂੰ ਜਾਣੀ ਹੈ, ਇੱਥੋਂ ਅੱਗੇ ਖਾਲੀ ਹੋ ਕੇ ਜਾਂਦੀ ਹੈ, ਸਵਾਰੀ ਨਹੀਂ ਕੋਈ ਲਿਜਾਂਦੇ। ਜੇ ਭਲਾ ਤਰਲਾ ਮਿਹਨਤ ਕਰ ਲਿਓ, ਦੇਖੋ ਕਿਸੇ ਦਾ ਬਣ ਜੇ ਗੱਲ। ਉਹ ਕਿਸੇ ਹੋਰ ਪਾਸਿਓਂ ਆ ਰਹੇ ਪਾਣੀ ਦੇ ਵਹਿਣ ਵਾਂਗ ਸਾਡੇ ਮਨ ਦੇ ਵਹਿਣ ਦੇ ਵਿੱਚ ਸੁਭਾਵਕ ਹੀ ਸ਼ਾਮਲ ਹੋਇਆ, ਅਤੇ ਇੱਕ ਪਲ ਦੇ ਵਿੱਚ ਸਾਡੀ ਸਾਂਝੀ ਲੋੜ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਕਿਹਨੂੰ ਪੁੱਛੀਏ ਫਿਰ? ਮੈਂ ਵੀ ਉਹਨੂੰ ਸਵਾਲ ਕੀਤਾ। ਜਿਹਦੀ ਗਾਰਡ ਗੱਡੀ ਦੇ ਨਾਲ ਜਾਂਦੀ ਹੈ, ਉਹਨਾਂ 'ਚੋਂ ਕਿਸੇ ਨੂੰ ਪੁੱਛ ਕੇ ਵੇਖੀਏ ਭਲਾ, ਕਿਸੇ ਦੇ ਮਨ 'ਚ ਮਿਹਰ ਪੈ ਜਾਵੇ। ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਖੜੋਤਾ ਸੀ ਅਤੇ ਅੰਦਰ ਬੜੇ ਸਿਪਾਹੀ ਨੂੰ ਆਖ ਰਿਹਾ ਸੀ, ਛਿੰਦਿਆ, ਸੀਟਾਂ ਦੇ ਹੇਠਾਂ ਚੰਗੀ ਤਰ੍ਹਾਂ ਵੇਖ ਲਈ ਹੋਈ। ਅਸੀਂ ਉਸ ਹੌਲਦਾਰ ਨਾਲ ਗੱਲ ਕਰਨ ਦੀ ਸੋਚੀ। ਮੈਂ ਅਤੇ ਜੁਗਲ ਦੋ ਕਦਮ ਪਿੱਛੇ ਖੜੋਤੇ ਰਹੇ। ਸਰਦਾਰ ਹਵਲਦਾਰ ਨੂੰ ਪੁੱਛਣ ਦੇ ਲਈ ਸਰਦਾਰ ਹੀ ਢੁਕਵਾਂ ਬੰਦਾ ਲੱਗਦਾ ਸੀ, ਉਹਨੂੰ ਅੱਗੇ ਕਰਤਾ। ਸਾਹਿਬ ਬਹਾਦਰ, ਅਸੀਂ 3 ਸਵਾਰੀਆਂ, ਅੰਬਰਸਰ ਜਾਣਾ ਹੀ, ਜਿਵੇਂ ਵੀ ਹੋਏ ਸਾਡੀ ਮਦਦ ਕਰੋ, ਤੁਹਾਡੀ ਸਰਦੀ ਬਣਦੀ ਸੇਵਾ ਵੀ ਕਰ ਦਿਆਂਗੇ। ਮੈਨੂੰ ਲੱਗਾ ਸੇਵਾ ਵਾਲੀ ਗੱਲ ਤਾਂ ਸਰਦਾਰ ਨੇ ਬਹੁਤ ਢੁਕਵੀਂ ਕੀਤੀ ਸੀ। ਅਸੀਂ ਹਵਲਦਾਰ ਦੇ ਮੂੰਹ ਵੱਲ ਵੇਖਣ ਲੱਗ ਪਏ, ਜਵਾਬ ਉਡੀਕਣ ਲੱਗ ਪਏ। ਨਾ ਉਹ ਨਾ ਭਾ, ਅਸੀਂ ਪੰਜਾਬ ਪੁਲਿਸ ਵਾਲੇ ਹਾਂ, ਅੱਗੇ ਹੀ ਬੜੇ ਬਦਨਾਮ ਆ, ਅਗੇ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਨੇ, ਕਿਸੇ ਹੋਰ ਨੂੰ ਪੁੱਛੋ ਜੀ। ਅਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤਿਆਂ ਡੱਬੇ 'ਚ ਉੱਤਰਦੇ ਸਿਪਾਹੀ ਨੂੰ ਪੁੱਛਣ ਲੱਗਾ, ਠੀਕ ਠਾਕ ਹੈ ਨਾ ਸਭ? ਬਸ ਐਂ ਫੀ ਆਈ ਫਿੱਟ ਆਈ, ਸਿਪਾਹੀ ਨੇ ਮੋੜਵਾਂ ਜਵਾਬ ਦੇਤਾ। ਅਤੇ ਹੱਸਦੇ ਹੋਏ ਪੜਾਂ ਖੜੋਤੇ ਇੱਕ ਹੋਰ ਸਿਪਾਹੀ ਦੇ ਵੱਲ ਤੁਰ ਪਏ। ਅਸੀਂ ਤਿੰਨੋਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ। ਮੈਂ ਪਤਾ ਕਰਦਾ, ਇਹ ਕਹਿ ਕੇ ਜੁਗਲ ਰੇਲਵੇ ਪੁਲਿਸ ਦੇ ਇੱਕ ਕਰਮਚਾਰੀ ਵੱਲ ਗਿਆ। ਥੋੜ੍ਹੀ ਦੇਰ ਪਿੱਛੋਂ ਵਾਪਸ ਆਇਆ ਅਤੇ ਸਾਡੇ ਪੁੱਛਣ 'ਤੇ ਪਹਿਲਾਂ ਆਪ ਹੀ ਹੱਸਦਾ ਹੋਇਆ ਆਖਣ ਲੱਗਾ, ਸਭ ਕੰਜਰ ਦੀਨ ਨੇ, ਕੋਈ ਪੱਲਾ ਨਹੀਂ ਫੜਾਉਂਦਾ, ਬੁਰੇ ਫਸ ਗਏ ਯਾਰ। ਉਹ ਹਵਲਦਾਰ ਫਿਰ ਸਾਡੇ ਕੋਲ ਦੀ ਲੰਘਿਆ, ਐਤਕੀ ਮੈਂ ਤਰਲਾ ਜਿਹਾ ਲਿਆ। ਕਰੋ ਸਰਦਾਰ ਜੀ ਕਿਰਪਾ ਸਾਡੇ 'ਤੇ। ਕਿਰਪਾ ਨੂੰ ਬਾਊ ਜੀ, ਕਿਹੜੀ ਗੱਡੀ ਮੇਰੇ ਪਿਓ ਦੀ ਹੈ? ਉਹ ਥੋੜ੍ਹਾ ਜਿਹਾ ਖਿੱਚ ਗਿਆ ਸੀ, ਪਰ ਮੈਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨੂੰ ਆਖਿਆ, ਗਾਰਡ ਨਾਲ ਗੱਲ ਕਰਕੇ ਵੇਖ ਲਓ,
ਅਸੀਂ ਆਸ ਦੇ ਨਾਲ ਗਾਰਡ ਦੇ ਡੱਬੇ ਦੇ ਵੱਲ ਤੁਰ ਪਏ। ਉਹ ਬਾਹਰ ਕਿਸੇ ਬੰਦੇ ਦੇ ਨਾਲ ਗੱਲੀ ਲੱਗਾ ਹੋਇਆ ਸੀ। ਅਸੀਂ ਕੁਝ ਕੁ ਕਦਮ ਖਲੋ ਗਏ ਅੱਗੇ ਚੱਲ ਕੇ ਸ਼ਿਸ਼ਟਾਚਾਰ ਵਜੋਂ। ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹਟ ਹੀ ਨਹੀਂ ਸੀ ਰਿਹਾ। ਇੰਝ ਕਿੰਨਾ ਕੁ ਚਿਰ ਖੜੁੱਤੇ ਰਹਾਂਗੇ? ਕਿਤੇ ਉਹੀ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਵੇ ਅਤੇ ਅਸੀਂ ਹਾਲੇ ਵੀ ਗੱਲ ਕਰਦੇ ਨਾ ਗੱਲ ਹੀ ਨਾ ਕਰ ਸਕੀਏ। ਬਾਬੂ ਜੀ ਤੁਸੀਂ ਕਰੋ ਗੱਲ। ਗਾਰਡ ਦੀ ਬਾਹਰੀ ਦਿੱਖ ਦੇਖ ਕੇ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਣਾ ਦਿੱਤੀ। ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ। ਸਰ ਬੜੀ ਪ੍ਰੋਬਲਮ 'ਚ ਫਸਿਆ ਸਰ, ਚੰਡੀਗੜ੍ਹੋਂ ਆਏ ਸੀ, ਬੱਸ 'ਚ ਤੁਰੇ ਸੀ, ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ ਪਰ ਗੱਡੀ ਪਹਿਲਾਂ ਹੀ ਲੰਘ ਤੁਰੀ। ਅੰਮ੍ਰਿਤਸਰ ਲੈ ਜਾਓ, ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਮੁਸ਼ਕਲ 'ਚ ਬੰਦਾ ਬੰਦੇ ਹੀ ਦਾਰੂ ਹੁੰਦਾ, ਤੁਹਾਡੇ ਡੱਬੇ 'ਚ ਖੜੋ ਕੇ ਹੀ ਚਲੇ ਜਾਵਾਂਗੇ ਸਰ। ਵੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ। ਮੈਂ ਉਸਦੇ ਮਿਹਰਬਾਨ ਬੁੱਲ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਸ਼੍ਰੀਮਾਨ ਜੀ ਉੱਤੋਂ ਮਾਹੌਲ ਤਾਂ ਵੇਖੋ, ਕਿਹੋ ਜਿਹਾ ਵਾਧੂ ਬੰਦਾ ਲਿਜਾਣਾ, ਆਪਣੀ ਨੌਕਰੀ ਖਤਰੇ 'ਚ ਪਾਉਣੀ ਹੈ, ਰਾਧਰ ਆਪਣੀ ਜਾਨ ਖਤਰੇ 'ਚ ਪਾਉਣੀ ਹੈ। ਪਤਾ ਨਹੀਂ ਕਿਹੜਾ ਬੰਦਾ ਕੌਣ ਹੈ, ਕਿਸੇ ਦਾ ਕੀ ਭਰੋਸਾ, ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖਾਲੀ ਕਿਉਂ ਲਿਜਾਣੀ ਪੈਂਦੀ? ਅਕਸਰ ਸੋਚ ਕੇ ਹੀ ਅਗਲਿਆਂ ਬੰਦਿਆਂ ਨੇ ਬੰਦ ਕੀਤੀ ਹੋਏਗੀ। ਮੈਂ ਤੁਹਾਡੀ ਤਕਲੀਫ ਸਮਝਦਾ, ਹਮਦਰਦੀ ਹੈ ਮੈਨੂੰ, ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਾਹੌਲ ਕਰਕੇ, ਆਈ ਐਮ ਸੋਰੀ। ਉਹਨੇ ਕੋਲ ਖੜੋਤੇ ਬੰਦੇ ਦੇ ਨਾਲ ਹੱਥ ਮਿਲਾ ਕੇ ਹੁਣ ਸਾਨੂੰ ਇਹ ਗੱਲ ਕਹਿ ਕੇ ਡੱਬੇ ਦੇ ਅੰਦਰ ਵੜ ਗਿਆ। ਮਾਮਾ ਮਾਹੌਲ ਦਾ ਜੁਗਲ ਹੱਸਿਆ ਅਤੇ ਫਿਰ ਸਾਡੀ ਗਲੀ ਦੇ ਪੰਡਿਤ ਰਾਮਚੰਦ ਦੇ ਹਵਾਲੇ ਦੇ ਨਾਲ ਗੱਲ ਕਰਨ ਲੱਗਾ, ਜਿਹੜਾ ਅੱਜ ਕੱਲ੍ਹ ਅਕਸਰ ਕਹਿੰਦਾ ਸੀ ਮਾਹੌਲ ਬੜਾ ਖਰਾਬ ਹੈ ਜੀ, ਮਾਹੌਲ ਇਸ ਮਾਹੌਲ 'ਚ ਤਾਂ ਸੋਚਵਾਨ ਬੰਦੇ ਦਾ ਜੀਣਾ ਮੁਸ਼ਕਲ ਹੋਇਆ ਪਿਆ ਜੀ, ਇਸ ਮਾਹੌਲ 'ਚ ਰਹਿ ਹੀ ਨਹੀਂ ਹੁੰਦਾ। ਜਦੋਂ ਕਈ ਲੋਕ ਭਰਾਵਾਂ ਵਾਂਗ ਇੱਕ ਦੂਜੇ ਦੇ ਕੰਮ ਆ ਕੇ ਗਲ ਮਿਲ ਕੇ ਖੁਸ਼ ਹੁੰਦੇ ਨੇ ਅਤੇ ਫਿਰ ਬਾਅਦ 'ਚ ਗਲ ਵੱਢ ਕੇ ਚਲੇ ਜਾਂਦੇ ਨੇ, ਕੁਰਸੀ ਦੇ ਭੁੱਖਿਆਂ ਨੇ ਇਹਦਾ ਮਾਹੌਲ ਦੇ ਵਿੱਚ ਜ਼ਹਿਰ ਘੋਲਤਾ ਜੀ, ਕੋਈ ਕਿਸੇ ਦਾ ਯਕੀਨ ਨਹੀਂ ਕਰਦਾ, ਬੰਦਾ ਬੰਦੇ ਦੇ ਲਹੂ ਦਾ ਤਿਆਹ ਫਿਰਦਾ ਜੀ, ਮਾਹੌਲ ਹੀ ਨਹੀਂ ਰਿਹਾ। ਲੋਕਾਂ ਨੇ ਪੰਡਿਤ ਰਾਮਚੰਦ ਦਾ ਨਾਂ ਵੀ ਪੰਡਿਤ ਮਾਹੌਲ ਹੀ ਰੱਖ ਦਿੱਤਾ ਸੀ। ਉਹ ਕਿਸੇ ਨੂੰ ਛੇੜਦੇ, ਪੰਡਿਤ ਮਾਹੌਲ ਜੀ ਇਹ ਮਾਹੌਲ ਕਦੋਂ ਬਦਲੂਗਾ? ਹੁਣ ਜੁਗਲ ਕਹਿਣ ਲੱਗਾ, ਇਹ ਗਾਰਡ ਮਾਹੌਲ ਕਿੱਥੋਂ ਆ ਗਿਆ? ਉਸਨੇ ਹਵਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ। ਓਕੇ ਸਰ ਰੈਡੀ, ਬੰਦੇ ਬੈਠ ਗਏ ਜੀ ਤੁਹਾਡੇ? ਜੀ ਜੀ ਜੀ, ਹੌਲਦਾਰ ਨੇ ਵੀ ਸੁਭਾਵਕ ਹੀ ਸਲੂਟ ਅੰਦਾਜ਼ ਦੇ ਵਿੱਚ ਹੱਥ ਚੁੱਕਿਆ। ਗਾਰਡ ਨੇ ਬਾਰੀ 'ਚੋਂ ਖੜੋ ਕੇ ਹਰੀ ਬੱਤੀ ਹਿਲਾਈ, ਗੱਡੀ ਨੇ ਵਿਸਲ ਦਿੱਤੀ, ਫਿਰ ਗੱਡੀ ਹੁਚਕਾ ਮਾਰ ਕੇ ਹਿੱਲੀ। ਹੁਣ ਕੀ ਚਾਰਾ ਹੋ ਸਕਦਾ ਸੀ? ਮੈਂ ਫਟਾਫਟ ਬਾਰੀ ਨੂੰ ਹੱਥ ਪਾਇਆ। ਗਾਰਡ ਅੱਗੇ ਖੜੋਤਾ ਸੀ। ਉਹ ਕੀ ਕਰਦੇ ਹੋ ਬਾਬੂ ਜੀ, ਪਿੱਛੇ ਹਟੋ। ਮੈਂ ਦੋ ਕਦਮ ਨਾਲ ਤੁਰਦਿਆਂ ਤਰਲਾ ਪਾਇਆ, ਸਰ ਪਲੀਜ਼, ਤੁਹਾਡੇ ਹਿੰਦੂ ਭਰਾ ਤੁਸੀਂ ਨਾ ਕਰੋ, ਹਮਦਰਦੀ ਤਾਂ ਹੁਣ ਕੁਰ ਕਰੂਗਾ ਸਰ ਸਾਡੇ 'ਤੇ, ਪਲੀਜ਼। ਮੈਂ ਮਹਿਸੂਸ ਕੀਤਾ ਉਸਦੇ ਵਤੀਰੇ 'ਚ ਥੋੜ੍ਹੀ ਜਿਹੀ ਲਚਕ ਆ ਗਈ ਸੀ। ਹੁਣ ਮੈਂ ਪਾਏਦਾਨ 'ਤੇ ਪੈਰ ਧਰਿਆ ਅਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਹੀ ਅੰਦਰ ਆ ਵੜਿਆ ਜੁਗਲ। ਗਾਰਡ ਨੂੰ ਹਰਕ ਕੇ ਆਖ ਰਿਹਾ ਸੀ, ਵੇਖੋ ਇਹ ਕੀ ਕਰਦੇ ਹੋ ਯਾਰ, ਅਕਲ ਕਰੋ ਕੋਈ। ਇੰਨੇ ਚਿਰ 'ਚ ਗੱਡੀ ਹੌਲੀ ਹੌਲੀ ਤੁਰ ਪਈ। ਸੂਟਕੇਸ ਵਾਲਾ ਅਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ, ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ। ਨਹੀਂ ਜੀ ਨਹੀਂ ਸਰਦਾਰ ਜੀ ਨਹੀਂ, ਰੱਬ ਦਾ ਵਾਸਤਾ ਹੀ, ਮੇਰੇ ਨਾਲ ਭਾਰਤਾ ਨਹੀਂ ਲੱਗਣ ਲੱਗਾ ਤੁਹਾਡਾ ਗੱਡੀ ਦਾ, ਤੁਹਾਡੇ ਬੱਚੇ ਜਿਉਣ, ਗਾਰਡ ਸਾਹਿਬ ਚੜ੍ਹਾ ਲਓ। ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ ਕਿਤੇ ਗਾਰਡ ਸਾਨੂੰ ਵੀ ਨਾ ਉਤਾਰ ਦੇਵੇ, ਪਰ ਫਿਰ ਮੈਨੂੰ ਉਸ ਸਰਦਾਰ ਦੇ ਪ੍ਰਤੀ ਆਪਣਾ ਤਾਂ ਖਿਆਲ ਆਇਆ। ਕੋਈ ਨਹੀਂ ਜੀ, ਆਪਣਾ ਹੀ ਬੰਦਰ ਹੈ, ਲੈ ਲਓ ਅੰਦਰ ਨੂੰ। ਅੰਦਰ ਹੋ ਕੇ ਮੈਨੂੰ ਵੀ ਜਾਪਦਾ ਸੀ ਕਿ ਜਿਵੇਂ ਮੈਂ ਵੀ ਗੱਡੀ 'ਤੇ ਕੋਈ ਹੱਕ ਰੱਖਦਾ, ਮੈਂ ਵੀ ਕੋਈ ਗਾਰਡ ਹੋਵਾਂ। ਬਹੁਤ ਹੀ ਹਮਦਰਦੀ ਹੈ ਤਾਂ ਤੁਸੀਂ ਥੱਲੇ ਹੋ ਜਾਓ, ਗਾਰਡ ਮੇਰੇ ਵੱਲ ਮੂੰਹ ਕਰਕੇ ਝਿੜਕ ਪਿਆ। ਇੰਨੇ ਚਿਰ 'ਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ ਬਦੋ ਬਦੀ ਅੰਦਰ ਆ ਵੜਿਆ। ਗਾਰਡ ਵਿਚਾਰਗੀ 'ਚ ਕਹਿ ਰਿਹਾ ਸੀ, ਹੱਦ ਹੋ ਗਈ ਯਾਰ, ਕਮਾਲ ਹੈ ਤੁਹਾਡੀ, ਇਹ ਕੋਈ ਤਰੀਕਾ ਹੈ? ਉਹ ਸਾਡੇ ਤਿੰਨਾਂ 'ਤੇ ਬੜਬੜਾ ਰਿਹਾ ਸੀ। ਇੰਨੇ ਚਿਰ 'ਚ ਗੱਡੀ ਪਲੈਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ। ਤਰੀਕਾ ਤਾਂ ਇਹ ਹੈ ਕਿ ਬੁਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਏ, ਆਪਣਾ ਤਾਂ ਇਹਨਾਂ ਨੂੰ ਹੈ ਹੀ ਨਹੀਂ। ਨਹੀਂ ਤਾਂ ਕਿਸੇ ਦਾ ਕੋਈ ਖਿਆਲ ਹੋਵੇ, ਇੱਕ ਨੂੰ ਰਾਹ ਦਿੱਤਾ ਤਿੰਨੇ ਅੰਦਰ ਵੜ ਗਏ ਯਾਰ, ਲਿਹਾਜ਼ ਹੁੰਦਾ ਕੋਈ? ਚਲੋ ਰਤਾ ਅੱਗੇ ਵੇਖਦੇ ਹਾਂ। ਉਹਦੇ
ਚੱਲੋ ਰਤਾ ਅੱਗੇ ਵੇਖਦੇ ਹਾਂ ਸ਼ਬਦਾਂ 'ਚ ਬੜੀ ਭਿਆਨਕ ਚੇਤਾਵਨੀ ਸੀ। ਮੈਨੂੰ ਜਾਪਿਆ ਕਿ ਜਿਵੇਂ ਹੁਣ ਉਹ ਬਿਆਸ ਦਰਿਆ ਦੇ ਕੰਢੇ 'ਤੇ ਗੱਡੀ ਖੜ੍ਹਾ ਕਰੇਗਾ, ਸਾਨੂੰ ਧੱਕੇ ਦੇ ਕੇ ਹੇਠਾਂ ਤਾਰ ਦੇਗਾ, ਉੱਚੇ ਲੰਮੇ ਬੁੱਝਿਆਂ ਦੇ ਵਿੱਚ ਜਿੱਥੇ ਅੱਤਵਾਦੀ ਲੁਕੇ ਹੁੰਦੇ ਨੇ ਜਾਂ ਜਿੱਥੇ ਪੁਲਿਸ ਤੋਂ ਪਿਸ਼ਾਬ ਕਰਨ ਦੇ ਬਹਾਨੇ ਬਚ ਕੇ ਭੱਜ ਜਾਂਦੇ ਨੇ। ਕੋਈ ਨਹੀਂ ਭਾਪੇ, ਕੋਈ ਨਹੀਂ, ਜੁਗਲ ਨੇ ਉਹਦੇ ਗੋਡਿਆਂ ਨੂੰ ਹੱਥ ਲਗਾਇਆ। ਉਹ ਵੀ ਗੁੱਸੇ ਅਤੇ ਨਫ਼ਰਤ ਦੇ ਵਿੱਚ ਸਿਰ ਹਿਲਾ ਕੇ ਹਰਫਲਿਆ ਹੋਇਆ, ਘਬਰਾਇਆ ਹੋਇਆ। ਜਦੋਂ ਮੈਂ ਥੋੜ੍ਹਾ ਆਪਣੇ ਆਪ ਦੇ ਵਿੱਚ ਆਇਆ ਤਾਂ ਨਿੱਕੇ ਜਿਹੇ ਡੱਬੇ 'ਚ ਚਾਰ ਚੁਫੇਰੇ ਵੇਖਿਆ। ਚਾਰ ਜਾਣੇ ਡੱਬੇ 'ਚ ਹੋਰ ਸੀ, ਦੋ ਜਾਣੇ ਤਾਂ ਸਮਾਨ ਰੱਖਣ ਵਾਲੀ ਸੀਟ ਦੇ ਵਿੱਚ ਅੜਕੇ ਬੈਠੇ ਹੋਏ ਸੀ, ਦੋ ਜਾਣੇ ਪਰੇ ਇੱਕ ਲੱਕੜੀ ਦੀ ਪੇਟੀ ਦੇ ਉੱਤੇ। ਉਹਨਾਂ ਵਿੱਚੋਂ ਸਾਡੀ ਗੱਲਬਾਤ ਦੇ ਵਿੱਚ ਕੋਈ ਨਹੀਂ ਬੋਲਿਆ। ਸ਼ਾਇਦ ਉਹ ਵੀ ਸਾਡੇ ਵਰਗੇ ਹੀ ਸੀ। ਉਹਨਾਂ ਦੀ ਚੁੱਪ ਦੱਸਦੀ ਸੀ ਕਿ ਉਹ ਆਪਣੇ ਆਪ ਨੂੰ ਜਿਵੇਂ ਕਹਿ ਰਹੇ ਹੋਣ, ਤੂੰ ਆਪਣੀ ਨਿਬੇੜ ਕਿਸੇ ਦੇ ਨਾਲ ਕੀ। ਲੋਢੇ ਵੇਲੇ ਤੋਂ ਵੀ ਕਾਹਲੀ, ਹਫੜਾ ਦਫੜੀ, ਭੈ ਸਹਿਮ ਸੰਗ ਚੱਲਦੇ ਰਹਿਣ, ਮੇਰਾ ਸਿਰ ਸੁੰਨਾ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਦੇ ਵਿੱਚ ਲੈ ਹਰੇਕ ਬੰਦੇ ਦੇ ਚਿਹਰੇ ਵੱਲ ਗੌਹ ਦੇ ਨਾਲ ਮੁੜ ਮੁੜ ਝਕਣਾ ਸ਼ੁਰੂ ਕੀਤਾ। ਸਮਾਨ ਵਾਲੀ ਸੀਟ ਦੇ ਵਿੱਚ ਧੌਣਾ ਨੀਵੀਆਂ ਕਰੀ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਹੀ ਕਰਮਚਾਰੀ ਸੀ। ਗਾਰਡ ਨਾਲ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਇਹੋ ਪ੍ਰਗਟ ਹੁੰਦਾ ਸੀ। ਪਰੇ ਲੱਕੜੀ ਦੀ ਪੇਟੀ ਦੇ ਉੱਤੇ ਜੁੜ ਕੇ ਬੈਠੇ ਦੋ ਸਿੱਖ ਨੌਜਵਾਨ, ਇੱਕ ਦੀ ਮੁੱਛ ਫੁੱਟਦੀ ਅਤੇ ਨਿੱਕੀ ਨਿੱਕੀ ਉੱਤਰਦੀ ਦਾੜੀ ਵੱਲ ਪਤਲਾ ਜਿਹਾ ਮੁੰਡਾ ਜਿਸਦੇ ਸਿਰ 'ਤੇ ਪੋਚ ਕੇ ਬੱਝੀ ਹੋਈ ਉਣਾਬੀ ਪੱਗ, ਕਾਲਜੀਏਟ ਵਰਗੇ, ਦੂਸਰਾ ਉਹ ਤੋਂ 5-7 ਸਾਲ ਵੱਡਾ ਹੋਣਾ, ਭਾਰੇ ਜੁੱਸੇ ਦਾ, ਸਿਰ 'ਤੇ ਬੱਝੀ ਨੀਲੀ ਪੱਗ, ਭਰਵੀਂ ਖੁੱਲ੍ਹੀ ਦਾੜੀ। ਉਹ ਕੋਈ ਗੱਲਬਾਤ ਨਹੀਂ ਸੀ ਕਰ ਰਹੇ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਚੁੱਪ ਚਾਪ ਬੈਠੇ ਸੀ। ਮੈਨੂੰ ਉਹਨਾਂ ਦੀ ਚੁੱਪ ਵੀ ਸਾਜਿਸ਼ੀ ਜੀ ਜਾਪੀ। ਇੰਜ ਚੁੱਪ ਕਿਤੇ ਇਹੋ ਜਿਹੇ ਲੋਕ ਚਿੱਤੇ ਵਾਂਗ ਸ਼ਹਿ ਲਾ ਕੇ ਬੈਠੇ ਰਹਿੰਦੇ ਨੇ, ਫਿਰ ਯੋਗ ਮੌਕਾ ਦੇਖ ਕੇ ਘਾਤਕ ਹਮਲਾ ਕਰਨ ਦੇ ਲਈ ਝਪਟ ਪੈਂਦੇ ਨੇ। ਮੈਂ ਰਤਾ ਹੋਰ ਧਿਆਨ ਦੇ ਨਾਲ ਵੇਖਿਆ ਤਾਂ ਵੱਡਾ ਜਵਾਨ ਮੈਨੂੰ ਆਪਣੇ ਸਕੂਲ ਦੇ DP ਵਰਗਾ ਲੱਗਿਆ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ, ਘੱਟੋ ਘੱਟ ਮੈਨੂੰ ਤਾਂ ਇੱਦਾਂ ਹੀ ਲੱਗ ਰਿਹਾ ਸੀ। ਉਹਦੇ ਚਿਹਰੇ ਵੱਲ ਵੇਖਿਆ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਔਲਦਾ ਹੋਵੇ। ਸ਼ਾਇਦ ਉਹ ਹੁਣੇ ਆਖੇਗਾ DP ਦੇ ਬੋਲਾਂ 'ਚ, ਆ ਗਈ ਗੰਗੂ ਬਾਹਮਣ ਦੀ ਔਲਾਦ ਕਾਬੂ ਅੱਜ, ਬਚ ਕੇ ਜਾਓਗੇ ਕਿੱਥੇ ਜੇ ਜਾਣਾ ਪੁੱਤ, ਹਰਿਮੰਦਰ ਦੀ ਵਾਰਤਾ ਸੀਣੇ 'ਚ ਰੜਕੇ, ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜਕੇ। ਮੈਂ ਤਾਂ ਇੱਕ ਵਾਰਗੀ ਕੰਬ ਹੀ ਗਿਆ ਸੀ ਜਦੋਂ ਉਸ ਨੌਜਵਾਨ ਨੇ ਮੈਨੂੰ ਉੱਚੀ ਆਵਾਜ਼ 'ਚ ਕਿਹਾ, ਬਾਊ ਜੀ। ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ 'ਚ ਸਿਰ ਹਿਲਾਇਆ, ਇੱਥੇ ਇੱਕ ਜਣਾ ਸਾਡੇ ਕੋਲ ਆ ਜਾਓ, ਅੜ ਉੜ ਕੇ ਬਹਿ ਜਾਂਦੇ ਹਾਂ, ਦੋ ਜਣੇ ਹਾਰ ਟਰੰਕ ਪਿਆ ਤੁਹਾਡੇ ਕੋਲ, ਉਹਦੇ 'ਤੇ ਬੈਠ ਜਾਓ, ਪੈਂਡਾ ਵਾਹਵਾ, ਘੰਟਾ ਸਵਾ ਘੰਟਾ ਲੱਗ ਜਾਣਾ, ਅਜੇ ਖਲੋਤੇ ਖਲੋਤੇ ਥੱਕ ਜਾਓਗੇ। ਇੱਕ ਪਲ ਤਾਂ ਮੈਨੂੰ ਜਾਪਿਆ ਮੈਂ ਐਵੇਂ ਡਰਿਆ ਹੋਇਆ ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸੀ। ਉਹ ਨੌਜਵਾਨ ਦੇ ਬੋਲਾਂ 'ਚ ਤਾਂ ਅਪਨਤ ਸੀ, ਮੈਨੂੰ ਸ਼ਰਮ ਜੀ ਆਈ, ਪਰ ਫਿਰ ਵੀ ਮੇਰਾ ਉਸਦੇ ਕੋਲ ਜਾਣ ਨੂੰ ਜੀ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਦੇ ਕੋਲ ਜਾਣ ਦੇ ਲਈ ਆਖਿਆ, ਤੁਸੀਂ ਜਾਓ, ਜਿਉਂਦੇ ਰਹੋ ਸ਼ਾਬਾਵੇ। ਸਰਦਾਰ ਨੇ ਉਹਨਾਂ ਦੇ ਨਾਲ ਅੜ ਕੇ ਉਣਾਬੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ। ਮੈਂ ਜੁਗਲ ਨੂੰ ਟਰੰਕ 'ਤੇ ਬੈਠਣ ਦਾ ਇਸ਼ਾਰਾ ਕੀਤਾ, ਇੱਧਰ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਅਤੇ ਦੂਰ ਜਾਗ ਰਹੀਆਂ ਬੱਤੀਆਂ ਨੂੰ ਘੂਰ ਘੂਰ ਕੇ ਵੇਖ ਰਿਹਾ ਸੀ। ਮੈਂ ਉਹਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵਾਂ ਕਰਮਚਾਰੀ ਜਾਪਦੇ ਬੰਦਿਆਂ ਦੇ ਵਿੱਚੋਂ ਇੱਕ ਬੋਲ ਪਿਆ, ਵੇਖਿਓ ਕਿਤੇ ਭਾੜ ਨਾਲ ਟਰੰਕ ਨਾ ਤੋੜ ਦਿਓ। ਟਰੰਕ ਕਾਫ਼ੀ ਭਾਰੀ ਅਤੇ ਮਜ਼ਬੂਤ ਸੀ। ਉਸਨੇ ਸਾਡੇ ਪ੍ਰਤੀ ਗਾਰਡ ਦਾ ਰੁੱਖ ਵੇਖ ਕੇ ਉਹਨੂੰ ਖੁਸ਼ ਕਰਨਾ ਚਾਹਿਆ ਅਤੇ ਸਾਨੂੰ ਟਰੰਕ 'ਤੇ ਬੈਠਿਆਂ ਵੇਖ ਕੇ ਫਿਟਕਾਰਨ ਦੇ ਲਹਿਜੇ 'ਚ ਆਖਿਆ, ਤੋੜ ਦਿਓ ਕੋਈ ਨਹੀਂ, ਭਲਾ ਕਰਿਓ। ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜ੍ਹੇ ਹੋ ਜਾਂਦੇ ਨੇ, ਮੈਂ ਇੱਕਦਮ ਉੱਠ ਕੇ ਖੜੋ ਗਿਆ। ਉਹ ਬਹਿ ਜਾ ਹੁਣ, ਉਹਨੇ ਫੈਸਲਾ ਸੁਣਾਉਂਦੇ ਹੋਏ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫਿਰ ਚੁੱਪ ਚਾਪ ਜਿਹੇ ਤਰੀਕੇ ਦੇ ਨਾਲ ਟਰੰਕ 'ਤੇ ਜਾ ਬੈਠਿਆ। ਮੈਨੂੰ ਜਾਪਿਆ ਜਿਵੇਂ ਮੈਂ ਚਾਬੀ ਵਾਲਾ ਕੋਈ ਖਿਡੌਣਾ ਸੀ, ਦਿਲ ਦਿਮਾਗ ਤੋਂ ਬਿਨਾਂ, ਲਓ ਮਾਸ ਤੋਂ ਬਿਨਾਂ, ਰਬੜ ਦੀ ਇੱਕ ਮਸ਼ੀਨ। ਇਸ ਤਰ੍ਹਾਂ ਦੀਆਂ ਭਿਆਨਕ ਅਤੇ ਸਹਿਮ ਦੀ ਫਨ ਫਲਾਈ ਸਿਰ 'ਤੇ ਖੜੋਤੀਆਂ ਰਾਤਾਂ
ਮੇਰੀ ਜ਼ਿੰਦਗੀ 'ਚ ਬਹੁਤ ਘੱਟ ਹੀ ਆਈਆਂ ਸੀ। ਲਾ ਪਾ ਕੇ ਇੱਕ ਰਾਤ ਮੇਰੇ ਚੇਤੇ ਉੱਤਰ ਆਈ ਸੀ, 10 ਕੁ ਸਾਲ ਪਹਿਲਾਂ। ਮੈਂ ਮੇਰੀ ਪਤਨੀ ਦੇ ਪੇਕੇ ਉਹਦੀ ਭੈਣ ਦੇ ਵਿਆਹ ਰਾਮਪੁਰ ਗਏ ਸੀ। ਉਸ ਦਿਨ ਹੈੱਡਮਾਸਟਰ ਦੇ ਨਾਲ ਤਨਖਾਹ ਕਢਾਉਣ ਵਾਲਾ ਵੀ ਚਲਾ ਗਿਆ ਸੀ। ਫਿਰ ਮਾਸਟਰਾਂ ਨੂੰ ਤਨਖਾਹ ਵੰਡਦਿਆਂ ਕਵੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖਾਹ ਚਾਹੀਦੀ ਸੀ, ਤਨਖਾਹ ਤੋਂ ਬਿਨਾਂ ਵਿਆਹ ਕਾਹਦਾ। ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ 'ਤੇ ਚੜ੍ਹਿਆ ਤਾਂ 46 ਦਿਨਾਂ ਦੇ 5:30 ਵੱਜ ਚੁੱਕੇ ਹੋਣੇ। ਪਰ ਉਦੋਂ ਦਿਨ ਚੰਗੇ ਸੀ, ਅੱਡੇ 'ਤੇ ਉਤਰੇ ਸੂਰਜ ਤਾਂ ਕਾਫੀ ਦੇਰ ਹੋ ਚੁੱਕੀ ਸੀ, ਡੁੱਬ ਚੁੱਕਾ ਸੀ। ਰਾਮਪੁਰ ਨੂੰ ਜਾਣ ਵਾਲੀ ਸੜਕ 1 ਮੀਲ ਦਾ ਫਰਕ ਪਾ ਕੇ ਕਿਸੇ ਹੋਰ ਪਿੰਡ ਦੇ ਵਿੱਚ ਉਹਦੀ ਵਲਦੀ ਲੰਘ ਪਾਉਂਦੀ ਹੋਈ ਜਾਂਦੀ ਸੀ। ਦੂਜਾ ਰਾਹ ਵੀ ਸੀ, ਇਸ ਦੂਜੇ ਪਿੰਡ ਦੇ ਖੇਤਾਂ ਦੇ ਵਿੱਚੋਂ 25-30 ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ ਦੇ ਵਿੱਚੋਂ ਨਿਕਲਦੀ ਕੱਚੀ ਸੜਕ ਜੋ ਰਾਮਪੁਰ ਦੀ ਫਿਰਨੀ 'ਤੇ ਜਾ ਚੜ੍ਹਦੀ। ਇੱਧਰ ਪੈਂਡਾ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਦੇ ਲਈ ਆਖ ਕੇ ਖੇਤਾਂ ਵਿੱਚੋਂ ਦੀ ਵੱਟ ਵੱਟ ਹੋ ਤੁਰ ਪਿਆ। ਹਨੇਰੀ ਰਾਤ ਸੀ, ਵੱਟਾਂ 'ਤੇ ਤਿਲਕਦੇ ਡਿੱਗਦੇ ਅਸੀਂ ਇੱਕ ਸੇਧ ਦੇ ਵਿੱਚ ਤੁਰੇ ਜਾ ਰਹੇ ਸੀ। ਮੇਰੀ ਪਤਨੀ ਮੇਰੇ 'ਤੇ ਖਿੱਚ ਕੇ ਕਹਿ ਰਹੀ ਸੀ ਕਿ ਇੰਨਾ ਕਵੇਲਾ ਕਰਤਾ, ਉਹਦੇ ਗਲ ਗਾਣਾ ਸੀ, ਚਿੰਤਾ ਵੀ ਜਾਇਜ਼ ਸੀ। ਸਾਡੇ ਕੋਲ ਪੈਸੇ ਸਾਂਝੇ, ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾ ਜਾਂਦੇ ਹੋਈਏ। ਪਰ ਮੈਂ ਉਹਨੂੰ ਹੌਸਲਾ ਦੇ ਰਿਹਾ ਸੀ, ਮੇਰੇ ਮਨ ਦੇ ਵਿੱਚ ਸੀ ਕਿ ਸਾਹਮਣੇ ਜਿਹੜਾ ਬਲਬ ਜਗ ਰਿਹਾ ਸੀ ਉਹ ਉਸ ਬੈਕ ਦਾ ਸੀ ਜਿਸ ਦੇ ਐਨ ਕੋਲੋਂ ਰਾਮਪੁਰ ਦੀ ਕੱਚੀ ਸੜਕ ਨਿਕਲਦੀ ਸੀ। ਜਦੋਂ ਮੈਂ ਉਸ ਬਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ ਜਿਸ ਦੇ ਬਾਹਰ ਬਾਹਰ 2 ਵੱਡੀਆਂ ਕਿੱਕਰਾਂ ਸੀ ਜਿਨ੍ਹਾਂ ਦੇ ਕੋਲ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਠਾ ਪੱਕਾ ਕੋਠਾ ਸੀ ਜਿਸਦੇ ਸਿਰ 'ਤੇ ਬਲਬ ਜਾਗ ਰਿਹਾ ਸੀ। ਕੋਠੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਬਲਬ ਦੀ ਮੱਧਮ ਰੌਸ਼ਨੀ ਦੇ ਵਿੱਚ ਸਲੇਟੀ ਧੂੰਆਂ ਹਵਾ ਦੇ ਵਿੱਚ ਉੱਡ ਰਿਹਾ ਸੀ ਅਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂ ਸਾਰੇ ਮਾਹੌਲ 'ਚ ਫੈਲੀ ਹੋਈ ਸੀ। ਸ਼ਰਾਬੀ ਬੰਦੇ, ਮੇਰੇ ਨਿਹੱਥੇ ਦੇ ਨਾਲ ਇਕੱਲੀ ਜਨਾਨੀ, ਮੇਰੇ ਮਨ 'ਚ ਇੱਕਦਮ ਕਈ ਸੈਂਕੜੇ ਭੈੜੇ ਭੈੜੇ ਖਿਆਲ ਆਉਣ ਲੱਗ ਪਏ। ਮੈਂ ਕੰਬ ਗਿਆ, ਅਸੀਂ ਰਾਹ ਭੁੱਲ ਗਏ। ਮੈਂ ਪਤਨੀ ਦੇ ਬੁੱਲਾਂ 'ਤੇ ਉਂਗਲਾਂ ਰੱਖ ਕੇ ਉਹਨੂੰ ਚੁੱਪ ਕਰਨ ਦੇ ਲਈ ਕਿਹਾ। ਦੂਰ ਪਰੇ 8-10 ਕਿੱਲਿਆਂ 'ਚ ਇੱਕ ਵਿੱਥ ਦੇ ਉੱਤੇ ਸੱਜੇ ਹੱਥ ਅਤੇ ਇੱਕ ਖੱਬੇ ਹੱਥ ਬਲਬ ਜਗ ਰਹੇ ਸੀ। ਸ਼ਾਇਦ ਅਸਲੀ ਬੈਕ ਉਹਨਾਂ ਦੇ ਵਿੱਚੋਂ ਹੀ ਕੋਈ ਖੋਏਗੀ। ਮੈਂ ਪਿੱਛੇ ਬੱਸਾਂ ਦੇ ਅੱਡੇ ਵੱਲ ਫਿਰ ਸੱਜੇ ਅਨੁਮਾਨ ਲਗਾ ਕੇ ਸੋਚਿਆ ਕਿ ਖੱਬੇ ਹੱਥ ਵਾਲਾ ਬਲਬ ਤਾਂ ਉਸੇ ਬੈਕ ਦਾ ਹੋਣਾ ਚਾਹੀਦਾ। ਖੇਤਾਂ ਦੇ ਵੱਟੇ ਬੰਨਿਆਂ ਤੋਂ ਹੁੰਦਿਆਂ ਡਿੱਗਦੇ ਢਹਿੰਦੇ ਡਰੇ ਸਹਿਮੇ ਅਸੀਂ ਉਸ ਬਲਬ ਦੀ ਸੇਧ ਦੇ ਵਿੱਚ ਹੁਣ ਤੁਰੇ ਜਾ ਰਹੇ ਸੀ ਅਤੇ ਆਸੇ ਪਾਸੇ ਦਾ ਖੁੜਕ ਵੀ ਸੁਣ ਰਹੇ ਸੀ। ਸਾਨੂੰ ਹੌਲੀ ਹੌਲੀ ਹੌਲੀ ਡਰੀ ਆਵਾਜ਼ ਦੇ ਵਿੱਚ ਗੱਲਾਂ ਕਰਦਿਆਂ ਸੁਣ ਕੇ ਨੀਟੂ ਵੀ ਡਰ ਕੇ ਹਟਕੋਰੇ ਭਰਨ ਲੱਗ ਪਿਆ। ਉਸ ਬੈਕ 'ਤੇ ਪਹੁੰਚੇ ਤਾਂ ਉੱਥੇ ਵੀ ਕਿੱਕਰ ਦਾ ਕੋਈ ਰੁੱਖ ਨਹੀਂ ਨਜ਼ਰ ਆਇਆ। ਅਸੀਂ ਇਹ ਕਿਹੜੇ ਰਸਤੇ ਪੈ ਗਏ ਸਾਂ? ਮੇਰੀ ਪਤਨੀ ਹੁਣ ਹਾਕੀ ਹੋ ਗਈ, ਖਾਲ ਵਿੱਚ ਡਿੱਗ ਪੈਣ ਕਰਕੇ ਉਹਦੇ ਸੈਂਡਲ ਪੈਰ ਗਾਰੇ ਦੇ ਨਾਲ ਲੇਥੂਪੇਥ ਹੋ ਗਏ ਸੀ। ਅੱਜ ਮੈਨੂੰ ਖੁਰਾ ਕੇ ਹੀ ਜਾਓਗੇ ਤੁਸੀਂ, ਉਸਨੇ ਹਿਰਖ ਕੇ ਆਖਿਆ ਅਤੇ ਬੁਸਕਣ ਲੱਗ ਪਈ। ਮੇਰੇ ਅੰਦਰ ਡਰ ਸਹਿਮ ਅਤੇ ਚੜ੍ਹਨਾ ਹਟ ਛਿੜ ਗਈ, ਪਰ ਹੌਸਲਾ ਕਰਕੇ ਮੈਂ ਉਹਨੂੰ ਆਖਿਆ, ਕਮਲ ਨਾ ਕਦਾ, ਇੱਥੇ ਘਰ 'ਚ ਆਵਾਜ਼ ਮਾਰ ਕੇ ਵੇਖ, ਪਸ਼ੂ ਡੰਗਰ ਹੈਗੇ, ਪਰਿਵਾਰ ਰਹਿੰਦਾ ਕੋਈ? ਨਾ ਨਾ ਨਾ ਨਾ ਨਾ, ਵੇਖਿਓ ਕਿਤੇ, ਪਤਨੀ ਨੇ ਚੇਤਾਵਨੀ ਦਿੱਤੀ, ਉਹ ਡਰੀ ਹੋਈ ਸੀ। ਕੋਈ ਨਹੀਂ, ਤੂੰ ਨੀਟੂ ਨੂੰ ਫੜ ਲੈ ਜਾਣਾ, ਮੈਂ ਇਕੱਲਾ ਵੇਖ ਕੇ ਆਉਂਦਾ। ਮੈਂ ਬਾਹਰੋਂ ਆਵਾਜ਼ ਦਿੱਤੀ ਤਾਂ ਅੰਦਰੋਂ ਕੁੱਤਾ ਭੌਂਕਿਆ ਅਤੇ ਨਾਲ ਹੀ ਕੋਈ ਅੰਦਰੋਂ ਬੋਲਿਆ, ਕਿਹੜਾ ਬਈ? ਇੱਕ 30-35 ਸਾਲ ਦਾ ਜਵਾਨ ਦਰਵਾਜ਼ੇ 'ਚ ਆਇਆ। ਭਾਅ ਜੀ, ਅਸਲ 'ਚ ਗੱਲ ਇਹ ਹੈ ਕਿ ਮੈਂ ਰਾਮਪੁਰ ਜਾਣਾ ਹੈ ਪੰਡਿਤ ਰਾਮਨਾਥ ਦੇ ਘਰ, ਮੈਂ ਉਹਨਾਂ ਦਾ ਜਵਾਈ ਹਾਂ। ਸੜਕੇ ਜਾਣ ਦੀ ਥਾਂ ਵੱਟੋ ਵੱਟ ਕੱਚੀ ਸੜਕ ਦਾ ਰੁੱਖ ਕਰ ਬੈਠੇ ਆਪਣਾ ਇਹ, ਪਰ ਮੈਂ ਰਾਹ ਭੁੱਲ ਗਿਆ ਜੀ ਹੁਣ। ਅੱਛਾ, ਉਹ ਸੜਕ ਤਾਂ ਉਹ ਪਾਸੇ ਰਹਿ ਗਈ ਚੜ੍ਹਦੇ ਵੱਲ, ਤੁਸੀਂ ਇੱਧਰ ਲਹਿੰਦੇ ਨੂੰ ਆ ਗਏ। ਵੇ ਕੌਣ ਹੈ ਸੁਰਜੀਤ? ਅੰਦਰੋਂ ਕੋਈ ਜਨਾਨਾ ਆਵਾਜ਼ ਆਈ। ਨੌਜਵਾਨ ਨੇ ਮੇਰੇ ਬਾਰੇ ਦੱਸਿਆ ਤਾਂ 50-55 ਸਾਲ ਦੀ ਇੱਕ ਜਨਾਨੀ ਵਿਹੜੇ 'ਚ ਆਈ। ਪੁੱਤ, ਇਹਨੂੰ ਅੰਦਰ ਲੈ ਆ, ਰਾਮਨਾਥ ਦਾ ਜਵਾਈ ਕੀ ਸਾਡਾ ਜਵਾਈ ਕੀ? ਪੁੱਤਰ, ਸਾਡਾ ਪਿੰਡ ਵੀ ਰਾਮਪੁਰ ਹੀ ਹੈ, ਦੂਰ ਜ਼ਮੀਨ ਹੋਣ ਕਰਕੇ ਇੱਥੋਂ ਹੀ ਆ ਵਸੇ। ਤੂੰ ਵੱਡੀ ਦਲਾਰੀ ਦਾ ਪ੍ਰਾਹੁਣਾ? ਨਹੀਂ ਜੀ, ਛੋਟੀ ਪਾਰਵਤੀ ਦਾ, ਜਿਹੜੀ ਸ਼ਹਿਰ ਵਿਆਹੀ ਹੈ। ਅਤੇ ਲੰਘ ਆਉਣਾ ਅੰਦਰ। ਬੇ ਸੁਰਜੀਤ, ਤੂੰ ਉਹਦਾ ਰਾਹ ਰੋਕ ਕੇ ਕਿਉਂ ਖੜਾ? ਪਾਸੇ ਹੋਵੇ। ਸੁਰਜੀਤ ਹੱਸ ਕੇ ਪਾਸੇ ਹੋ ਗਿਆ।
ਕੋਈ ਖਤਰਾ ਨਾ ਜਾਣ ਕੇ ਮੈਂ ਪਿੱਛੇ ਖੜੋਤੀ ਪਾ